0: ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਚੀਮਾ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਕੁਛ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੀ, ਕੁਛ ਖਬਰਾਂ ਦੇਖਦੇ ਹਾਂ ਕੀ ਹੋ ਰਿਹਾ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਚੀਮਾ ਸਾਹਿਬ ਆਜੋ ਜੀ।
1: ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਤੇ ਖੱਖ ਸਾਹਿਬ ਤੁਹਾਨੂੰ ਪਹਿਲੀ ਤਾਂ ਗੱਲ ਇਹ ਹੈ ਵੀ ਯੂ ਆਰ ਵੈਲਕਮ ਬੈਕ ਇਨ ਦਾ US। ਇੰਡੀਆ ਦਾ ਗੇੜਾ ਮਾਰ ਕੇ ਆਏ ਹਾਂ, ਉੱਥੇ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਂਗੇ। ਤੇ ਆਪਣੇ ਕੋਲ ਇੱਕ ਤਾਂ ਹੈਗਾ ਜੀ, ਕ੍ਰਿਸਮਿਸ ਲੰਘ ਕੇ ਗਈ ਆ ਤੇ ਸਾਰੀ ਦੁਨੀਆਂ ਦੇ ਵਿੱਚ ਇਹੋ ਤਿਉਹਾਰ ਆ ਜਿਹੜਾ ਤਕਰੀਬਨ ਮਨਾਇਆ ਜਾਂਦਾ। ਸ਼ਾਇਦ ਜਿਹੜੇ ਇਸਲਾਮਿਕ ਕੰਟਰੀ ਆ ਉੱਥੇ ਸ਼ਾਇਦ ਨਾ ਮਨਾਇਆ ਜਾਂਦਾ ਹੋਵੇ, ਪਰ ਸਾਰੀ ਦੁਨੀਆਂ ਚ ਇਹ ਹੁੰਦੀਆਂ ਗੱਲਾਂ ਬਾਤਾਂ। ਤੇ ਗੱਲ ਇਸ ਤਰ੍ਹਾਂ ਖੱਖ ਸਾਹਿਬ ਜੀ, ਭਈ ਹਰ ਇੱਕ ਚੀਜ਼ ਦੇ ਪਿੱਛੇ ਨਾ ਇੱਕ ਇਤਿਹਾਸ ਹੁੰਦਾ ਆ ਜਿਹਦੇ ਕਰਕੇ ਉਹ ਚੀਜ਼ਾਂ ਦੀ ਮਨੌਤ ਹੁੰਦੀ ਆ। ਤੇ ਇਸੇ ਹੀ ਤਰ੍ਹਾਂ ਜਿਹੜੀ ਕ੍ਰਿਸਮਿਸ ਆ, ਇਹ ਖੱਖ ਸਾਹਿਬ ਜੀ ਕਿਹਾ ਜਾਂਦਾ ਆ, ਇਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਆਮ ਕਰਕੇ ਅੱਜ ਕੱਲ ਜਿਹੜੇ ਇਸ ਦੁਨੀਆਂ ਦੇ ਲੋਕ ਆ ਬਹੁਤੇ, ਉਹ ਉਹਨਾਂ ਨੂੰ ਇਹ ਮਤਲਬ ਇਸ ਕਰਕੇ ਕ੍ਰਿਸਮਿਸ 25 ਤਰੀਕ ਨੂੰ ਮਨਾਉਂਦੇ ਆ, ਦਸੰਬਰ ਨੂੰ। ਉਹ ਕਹਿੰਦੇ ਆ ਵੀ ਇਸ ਦਿਨ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਦਾ ਜਨਮ ਦਿਨ ਆ ਇਹ। ਤੇ ਇਹਦੇ ਵਿੱਚ ਹੁਣ ਮਸਲਾ ਇਸ ਤਰ੍ਹਾਂ ਆ ਕਿ ਇਸ ਤਰ੍ਹਾਂ ਨਹੀਂ ਹੈ, ਜੀਸਸ ਕ੍ਰਾਈਸਟ ਦਾ ਜਿਹੜਾ ਪੱਕਾ ਦਿਨ ਆ ਉਹ ਕਿਸੇ ਨੂੰ ਵੀ ਨਹੀਂ ਪਤਾ। ਪਰ ਕਿਹਾ ਜਾਂਦਾ ਹੈ ਕਿ ਉਹ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਜਿਹੜੇ ਇਹ ਮਹੀਨੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਕਿੱਡਾ ਵੀ ਮਹਾਨ ਜਿਹੜਾ ਇਨਸਾਨ ਹੋਇਆ ਹੋਵੇ ਕਿਸੇ ਵੀ ਸਮਾਜ ਦੇ ਵਿੱਚ, ਜਦੋਂ ਉਹ ਪੈਦਾ ਹੁੰਦਾ ਉਦੋਂ ਤਾਂ ਲੋਕਾਂ ਨੂੰ ਮਨਾਉਣਾ ਕੋਈ ਵੀ ਨਹੀਂ ਮਨਾਉਂਦਾ, ਕਿਉਂਕਿ ਉਸ ਵੇਲੇ ਪਤਾ ਥੋੜੀ ਹੁੰਦਾ ਵੀ ਇਹ ਮਤਲਬ ਪੈਗੰਬਰ ਆ ਸਾਡਾ, ਉਹ ਤੇ ਛੋਟਾ ਬੱਚਾ ਹੀ ਹੁੰਦਾ ਬਾਕੀ ਦੇ ਬੱਚਿਆਂ ਵਰਗਾ। ਤੇ ਇਸੇ ਹੀ ਤਰ੍ਹਾਂ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹ ਵੀ ਉਸ ਵੇਲੇ ਤਾਂ ਉਹਦੀ ਕੋਈ ਮਨੌਤ ਨਹੀਂ ਸੀ ਹੁੰਦੀ, ਫਿਰ ਜਦੋਂ ਤੁਹਾਨੂੰ ਪਤਾ ਵੀ ਵੱਡੇ ਹੋਏ ਤੇ ਫਿਰ ਉਹ ਜਿਹੜੇ ਸੀਗੇ ਬਹੁਤ ਮਹਾਨ ਇਨਸਾਨ ਸੀਗੇ। ਤੇ ਉਹ ਉਸ ਵੇਲੇ ਖੱਖ ਸਾਹਿਬ ਜੀ ਤਿੰਨ ਭਾਸ਼ਾ ਉਹਨਾਂ ਨੂੰ ਆਉਂਦੀਆਂ ਸੀ, ਤੇ ਉਹ ਫਿਰ ਜਿਹੜੀ ਆ ਜਨਮ ਦਿਨ ਇਹਨਾਂ ਦਾ ਸੀਗਾ ਉਹ ਇਸ ਤਰ੍ਹਾਂ ਆ ਕਿ ਜੀਸਸ ਕ੍ਰਾਈਸਟ ਦੇ ਜਨਮ ਹੋਣ ਤੋਂ ਪਹਿਲਾਂ ਇਹ ਜਿਹੜਾ 25 ਦਸੰਬਰ ਆ
0: ਜੀ,
1: ਇਹ ਤਿਉਹਾਰ ਪਹਿਲਾਂ ਵੀ ਮਨਾਇਆ ਜਾਂਦਾ ਸੀ।
0: ਅੱਛਾ ਜੀ।
1: ਤੇ ਇਹ ਜਿਹੜਾ ਦਿਨ 25 ਦਸੰਬਰ ਆ ਇਹਦੇ ਪਿੱਛੇ ਛੋਟੀਆਂ ਛੋਟੀਆਂ ਕਈ ਕਹਾਣੀਆਂ ਆ। ਇੱਕ ਤਾਂ ਕਹਾਣੀ ਇਹ ਆ ਕਿ 21 ਜਿਹੜਾ ਦਸੰਬਰ ਆ, ਕਈ ਵਾਰੀ 21 ਕਈ ਵਾਰੀ 22 ਉਹ ਗਿਣ ਲੈਂਦੇ ਆ ਜਿਹੜੇ ਅੱਜ ਦੇ ਸਾਡੇ ਸਾਇੰਸਦਾਨ ਆ, ਉਹ ਸਾਲ ਦਾ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ 21 ਜਾਂ 22
0: ਜੀ।
1: ਤੇ ਜਿਹੜਾ 23 ਤੇ 24 ਆ ਉਹ ਜਿਹੜਾ ਆ ਮਤਲਬ ਤੁਸੀਂ ਬਹੁਤਾ ਨੀ ਨੋਟ, ਜਿਹਨੂੰ ਆਪਾਂ ਦੇਖ ਨੀ ਸਕਦੇ ਵੀ ਕਿੰਨਾ ਕੁ ਦਿਨ ਵੱਧ ਗਿਆ ਜਾਂ ਕਿੰਨਾ ਕੁ, ਪਹਿਲੇ ਦੋ ਦਿਨਾਂ ਚ ਕੋਈ ਬਹੁਤਾ ਅੰਦਾਜ਼ਾ ਨੀ ਹੁੰਦਾ
0: ਜੀ ਜੀ।
1: ਤੇ ਜਿਹੜਾ ਤੀਸਰਾ ਦਿਨ ਫਿਰ 25 ਦਸੰਬਰ ਆਉਂਦਾ, ਉਸ ਦਿਨ ਆ ਜਿਹੜਾ ਉਹ ਮੁੜ ਤੁਰਦਾ ਤੇ ਦਿਨ ਦਾ ਚਾਨਣਿਆ ਜਿਹੜਾ ਉਹ ਵਧਣ ਲੱਗ ਜਾਂਦਾ ਤੇ ਰਾਤ ਦਾ ਹਨੇਰਾ ਜਿਹੜਾ ਉਹ ਘਟਣ ਲੱਗ ਜਾਂਦਾ
0: ਜੀ।
1: ਸੋ 25 ਦਸੰਬਰ ਇਸ ਕਰਕੇ ਮਨਾਇਆ ਜਾਂਦਾ ਸੀਗਾ, ਇਹਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਰੋਸ਼ਨ ਦਿਨ ਆ ਗਏ, ਚਾਨਣ ਦੇ ਦਿਨ ਆ ਗਏ ਆ, ਭਾਵੇਂ ਇੱਕ ਦੋ ਪਾਲੇ ਹੀ ਇੱਕ ਦੋ ਮਿੰਟ ਹੀ ਵਧਿਆ ਹੋਵੇ ਪਰ 25 ਦਸੰਬਰ ਤੱਕ ਉਹ ਦਿਨ ਵੱਧ ਜਾਂਦਾ। ਤੇ ਫਿਰ ਲੋਕਾਂ ਨੂੰ ਆਸ ਹੋ ਜਾਂਦੀ ਸੀਗੀ ਜਿਹਦੇ ਵਿੱਚ ਭਾਈ ਹੁਣ ਜਿਹੜਾ ਚਾਨਣ ਉਹ ਹੋ ਜਾਣਾ, 5-10 ਦਿਨਾਂ ਨੂੰ 20 ਦਿਨਾਂ ਨੂੰ ਮੁੜ ਕੇ ਦਿਨ ਬੜੇ ਹੋਰ ਲੱਗ ਜਾਣੇ ਆ। ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਵੀ ਐਤਕੀ ਦਾ ਸਿਆਲ ਨੀ ਆਪਾਂ ਕਿਤੇ ਜਾਣ ਲੱਗੇ।
0: ਬਿਲਕੁਲ।
1: ਇੱਕ ਤਾਂ ਇਹਦੇ ਪਿੱਛੇ ਕਹਾਣੀ ਆ ਤੇ ਦੂਸਰੀ ਕਹਾਣੀ ਇਹ ਆ ਖੱਖ ਸਾਹਿਬ ਜੀ, ਜਿਹੜੇ ਇਹ ਜਿਹੜਾ 25 ਦਸੰਬਰ ਆ ਹੁਣ ਜਿਹੜੀ ਆਪਣੀ ਸਾਉਣੀ ਦੀ ਫਸਲ ਹੁੰਦੀ ਆ ਨਾ ਸਾਉਣੀ ਦੀ, ਜਿਹੜਾ ਉਹ ਆਪਣੇ ਭਾਰਤ ਵਿੱਚ ਤਾਂ ਮੌਸਮ ਅਨੁਕੂਲ ਕਰਕੇ ਆਪਣੇ ਹਾੜੀ ਸਾਉਣੀ ਦੋ ਫਸਲਾਂ ਆਉਂਦੀਆਂ, ਪਰ ਕਈ ਜਿਹੜੇ ਇਲਾਕੇ ਆ ਉੱਥੇ ਇੱਕੋ ਫਸਲ ਹੁੰਦੀ ਆ, ਕਿਉਂਕਿ ਉੱਥੇ ਦਾ ਮੌਸਮ ਆ ਜਿਹੜਾ ਉੱਥੇ ਸਿਆਲ ਨੂੰ ਜਾਂ ਇੱਦਾਂ ਦੇ ਦੂਏ ਦੇ ਵਿੱਚ ਉੱਥੇ ਫਸਲ ਹੁੰਦੀ ਨੀ, ਔਰ ਕਈ ਜਗ੍ਹਾ ਦੇ ਵਿੱਚ ਉਹ ਪਾਣੀ ਨੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਸੋ ਇਹ ਕੀ ਹੁੰਦਾ ਆ, ਉਸ ਵੇਲੇ ਜਿਹੜੀਆਂ ਫਸਲਾਂ ਸੀ ਲੋਕਾਂ ਦੀਆਂ ਉਹ ਵੱਢ ਕੇ ਉਹਨੂੰ ਥੈਂ ਟਿਕਾਣੇ ਲਾ ਕੇ ਵੇਚ ਕੇ ਵੱਟ ਕੇ ਜੋ ਵੀ ਕਰਨਾ ਹੁੰਦਾ ਸੀਗਾ, ਤੇ ਇਹ ਜਿਹੜੇ ਸਿਆਲੂ ਦਿਨ ਸੀਗੇ ਦਸੰਬਰ ਦੇ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਆਪਣੇ ਅੰਦਰ ਹੀ ਵੜ ਜਾਂਦੇ ਸੀ ਤੇ ਆਪਣੇ ਜਿਹੜੇ ਜਾਨਵਰ ਵੀ ਬਹੁਤਾ ਜਿੱਥੇ ਇਜ਼ਰਾਇਲ ਆ ਇਸ ਏਰੀਏ ਦੇ ਵਿੱਚ ਬਹੁਤਾ ਜਿਹੜਾ ਉਸ ਵੇਲੇ ਖੇਤੀਬਾੜੀ ਤਾਂ ਮਾੜੀ ਮੋਟੀ ਹੋਣੀ ਆ ਪਰ ਬਹੁਤਾ ਜਿਹੜਾ ਆ ਉਹ ਪਸ਼ੂ ਪਾਲਣ ਦਾ ਜਿਹੜਾ ਉਹ ਕਿੱਤਾ ਉਸ ਵੇਲੇ ਚੱਲਦਾ ਸੀ ਲੋਕਾਂ ਦੇ ਵਿੱਚ ਭੇਡਾਂ ਕਿਸੇ ਨੇ ਰੱਖ ਲਈਆਂ ਕਿਸੇ ਨੇ ਗਾਈਆਂ ਰੱਖ ਲਈਆਂ ਸੋ ਇਹ ਜਿਹੜਾ ਸਿਲਸਿਲਾ ਸੀਗਾ ਤੇ ਫਿਰ ਇਹ ਜਿਹੜੇ ਸਿਆਲੂ ਦਿਨ ਸੀਗੇ ਉਹ ਫਿਰ ਠੰਡ ਹੋ ਜਾਂਦੀ ਸੀ ਜ਼ਿਆਦਾ ਤੇ ਲੋਕ ਅੰਦਰ ਹੀ ਵੜ ਜਾਂਦੇ ਸੀਗੇ ਤੇ ਆਪਣੇ ਪਸ਼ੂ ਭਾਵ ਵੀ ਆ ਜਿਹੜੇ ਉਹਨਾਂ ਦੇ ਵਾਸਤੇ ਵੀ ਉਹ ਗਰਮੀਆਂ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਘਾਹ ਘੂ ਇਕੱਠਾ ਕਰਕੇ ਜੋ ਵੀ ਚਾਰਾ ਜਿੱਦਾਂ ਆਪਣੇ ਤੂੜੀ ਅੱਗੇ ਬਣਾ ਲੈਂਦੇ ਸੀਗੇ ਲੋਕ ਤੇ ਉਹ ਸਿਆਲ ਨੂੰ ਉਹ ਚਾਰੀ ਜਾਣੀ ਸੋ ਇਸ ਕਰਕੇ ਵੀ ਆ ਜਿਹੜੇ ਉਹ ਜਾਨਵਰ ਵੀ ਤੇ ਲੋਕਾਂ ਕੋਲ ਥੋੜਾ ਵਿਹਲ ਵੀ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੇ ਸਾਰਾ ਆਪਣਾ ਸਮੇਟ ਕੇ ਤੇ ਵਿਹਲੇ ਹੁੰਦੇ ਸੀਗੇ ਉਸ ਕਰਕੇ ਵੀ ਜਿਹੜਾ ਇਹ ਦਿਨ ਜਿਹੜਾ 25 ਦਸੰਬਰ ਉਹਨਾਂ ਨੇ ਮੁਕਰਰ ਕਰ ਲਿਆ ਸੀਗਾ ਕਿ ਆਪਾਂ ਇਸ ਦਿਨ ਆ ਜਿਹੜੀ ਉਹ ਫੀਸਟ ਕਰਨੀ ਆ ਸਾਰੇ ਸਾਲ ਦੀ ਕਮਾਈ ਆ ਜਿਹੜੀ ਉਹਨੂੰ ਆਪਾਂ ਵੰਡ ਕੇ ਖਾਣਾ ਤੇ ਕਈ ਸਮਾਜ ਆ ਜਿਹੜੇ ਉਹ ਨਸ਼ੇ ਪੱਤੇ ਕਰਦੇ ਸੀਗੇ ਸ਼ਰਾਬਾਂ ਪੀਂਦੇ ਸੀਗੇ ਤੇ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ ਇਹ ਮਨਾਉਂਦੇ ਸੀਗੇ ਸੋ ਇੱਕ ਉਹ ਹੋ ਗਿਆ ਤੇ ਦੂਸਰਾ ਦਿਨਾਂ ਦਾ ਵਾਧਾ ਹੋਣ ਲੱਗ ਪਿਆ ਤੇ ਤੀਸਰਾ ਫਸਲਾਂ ਲੋਕ ਚੱਕ ਲੈਂਦੇ ਸੀਗੇ ਤੇ ਅੰਦਰ ਹੀ ਬਹਿ ਜਾਂਦੇ ਸੀਗੇ ਹੋਰ ਉਹਨਾਂ ਨੂੰ ਕੰਮ ਕਰਨ ਨੂੰ ਬਹੁਤਾ ਹੁੰਦਾ ਨਹੀਂ ਸੀਗਾ ਤੇ ਇਹ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ ਸੋ ਇਹ ਦਿਨ ਆ ਜਿਹੜਾ ਇਹ ਪਹਿਲਾਂ ਹੀ ਮਨਾਇਆ ਜਾਂਦਾ ਸੀਗਾ ਤੇ ਫੇਰ ਜਿਹੜਾ ਇਹ ਦਿਨ ਆ ਇਹਦੇ ਨਾਲ ਜੀਸਸ ਕ੍ਰਾਈਸਟ ਨੂੰ ਜਿਹੜਾ ਜੋੜ ਦਿੱਤਾ ਗਿਆ ਤੇ ਇਹਦੇ ਵਿੱਚ ਇੱਕ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜੇ ਸਿਆਸਤਦਾਨ ਲੋਕ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹਨੂੰ ਗਲੋਰੀਫਾਈ ਕਰਨ ਵਾਸਤੇ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਮਸ਼ਹੂਰ ਕਰਨ ਵਾਸਤੇ ਜਿਹੜੇ ਆ ਜਿਸ ਤਰ੍ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਆ ਦੀਵਾਲੀ ਆ ਉਹ ਪਹਿਲਾਂ ਮਨਾਈ ਤਾਂ ਪਹਿਲਾਂ ਵੀ ਜਾਂਦੀ ਸੀ ਪਰ ਗੁਰੂ ਸਾਹਿਬ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਸੀਗੇ ਉਹ ਜਦੋਂ ਉਥੋਂ ਬੰਦੀ ਛੋਟ ਦਿਵਸ ਜਿਹਨੂੰ ਕਹਿੰਦੇ ਆ ਸੋ ਦੀਵਾਲੀ ਵੀ ਜਿਹੜੀ ਆ ਉਹਦੇ ਨਾਲ ਜੁੜ ਗਈ ਸੀਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜਾਂ ਦੇ ਵਿੱਚ ਖਾਸ ਸਾਹਿਬ ਜਿਹੜਾ ਰੂਲਰ ਹੁੰਦਾ ਨਾ ਜਿਹੜਾ ਰਾਜਾ ਹੁੰਦਾ ਬਾਦਸ਼ਾਹ ਹੁੰਦਾ ਉਹ ਆਪਣੇ ਹਿਸਾਬ ਦੇ ਨਾਲ ਫਿਰ ਉਹ ਸਮਾਜ ਨੂੰ ਜਿਹੜਾ ਉਹਦੇ ਨੀਤੀ ਰੀਤੀ ਰਿਵਾਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਘੜ ਲੈਂਦਾ ਆ ਡਿਪੈਂਡ ਕਰਦਾ ਕਿ ਤਲਵਾਰ ਕਿਹਦੇ ਕੋਲ ਸਭ ਤੋਂ ਬੜੀ ਆ ਜਿਸ ਤਰ੍ਹਾਂ ਆਪਾਂ ਅੱਜ ਵੀ ਦੇਖ ਲੋ ਹੁਣ ਅਮਰੀਕਾ ਕੋਲ ਰੂਸ ਕੋਲ ਸਭ ਤੋਂ ਬੜੇ ਬੜੇ ਹਥਿਆਰ ਆ ਤੇ ਜਿੱਥੇ ਮਰਜ਼ੀ ਜਾ ਕੇ ਜੋ ਕੁਛ ਵੀ ਉਹ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਤੋੜ ਭੰਨ ਕੇ ਆਪਣੇ ਉਹਨਾਂ ਦੇ ਵਿੱਚ ਪਾ ਕੇ ਤਾਂ ਕਿ ਲੋਕ ਆ ਜਿਹੜੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਣ ਸੋ ਇਹ ਵੀ ਸਿਆਸਤ ਆ ਤੇ ਇਸ ਕਰਕੇ ਜਿਹੜਾ ਕ੍ਰਿਸਮਿਸ ਦਾ ਇਹ ਦਿਨ ਆ ਇਹ ਜੀਸਸ ਕ੍ਰਾਈਸਟ ਦੇ ਨਾਲ ਤਾਂ ਜੁੜਿਆ ਹੋਇਆ ਪਰ ਉਹਨਾਂ ਤੋਂ ਪਹਿਲਾਂ ਵੀ ਇਹ ਜਿਹੜਾ 25 ਦਸੰਬਰ ਵਾਲਾ ਦਿਨ ਆ ਇਹ ਮਨਾਇਆ ਜਾਂਦਾ ਸੀਗਾ ਤੇ ਫਿਰ ਇਹ ਆਪਸ ਵਿੱਚ ਹੀ ਮਿਕਸ ਕਰ ਲਏ ਗਏ ਤੇ ਹੁਣ ਲੋਕ ਆ ਜਿਹੜੇ ਉਹ ਸਿਰਫ ਜੀਸਸ ਕ੍ਰਾਈਸਟ ਹੀ ਜਿਹੜੇ ਆ ਸੀਮਤ ਰਹਿ ਗਏ ਆ ਕਿ ਇਹ ਇਸ ਦਿਨ ਉਹਨਾਂ ਦਾ ਜਨਮ ਹੋਇਆ ਸੀ ਪਰ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਹੋਇਆ ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਹੈਗਾ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਫ੍ਰੈਜਨੋ ਤੋਂ 3 ਘੰਟੇ ਲੱਗ ਜਾਂਦੇ ਆ 3 ਲਾ ਲਓ 3.5 ਲਾ ਲਓ ਡਿਪੈਂਡ ਕਰਦਾ ਟ੍ਰੈਫਿਕ ਕਿੰਨੀ ਕਿਆ ਤੇ ਉਹ ਇੱਕ ਬਹੁਤਾ ਬੜਾ ਨੀ ਛੋਟਾ ਜਿਹਾ ਟਾਊਨ ਆ I-15 ਉਹ ਹਾਈਵੇ ਦਾ ਫ੍ਰੀਵੇ ਦਾ ਨਾਂ ਆ ਉਹਦੇ ਉੱਤੇ ਤੇ ਇੱਕ 395 ਡੈਜ਼ਰਟ ਦੇ ਵਿੱਚ ਵੀ ਜਾਂਦਾ ਆ ਜਿੱਥੇ ਜਾ ਕੇ ਇਹ I-15 ਤੇ ਉਹ 395 ਮਿਲਦੇ ਆ ਉੱਥੇ ਸ਼ਹਿਰ ਆ ਉਹਦਾ ਨਾਂ ਹੈਗਾ ਐਸਪੀਰੀਆ ਤੇ ਉਸ ਸ਼ਹਿਰ ਦੇ ਵਿੱਚ ਖਾਕ ਸਾਹਿਬ ਜੀ ਪਿਛਲੇ ਦਿਨਾਂ ਵਿੱਚ 2 ਜਿਹੜੇ ਵਾਕੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੱਜਣ ਆ ਬੜਾ ਵਧੀਆ ਸੱਜਣ ਆ ਕੰਮ ਮੋਟਾ ਆ ਪੈਸੇ ਹੈਗੇ ਆ ਉਹਦੇ ਕੋਲ ਤੇ ਉਹਦੇ ਕੋਲ 2 ਘਰ ਆ ਜਿਨ੍ਹਾਂ ਦੇ ਲਾਟ ਆ ਉਹ 7-7 ਏਕੜ ਦੇ ਵਿੱਚ ਹੈਗੇ ਆ ਇੱਕ ਦੂਜੇ ਦੇ ਨਾਲੇ ਲੱਗਦੇ ਆ ਤੇ ਇੱਕ ਘਰ ਜਿਹੜਾ ਉਹ ਥੋੜਾ ਜਿਹਾ ਹਟਵਾਂ ਆ ਉਹਦਾ ਵੀ ਲਾਟ ਆ ਜਿਹੜਾ ਉਹ ਬੜਾ ਆ ਤੇ ਹੋਇਆ ਕਿ ਉਹ ਖਾਕ ਸਾਹਿਬ ਮੇਰੇ ਬ੍ਰਦਰ ਦਾ ਅਫਸੋਸ ਕਰਨ ਆਏ ਸੀਗੇ ਇੱਥੇ 4 ਦਿਨ ਦੀ ਗੱਲ ਆ ਤੇ ਉਹ ਬੈਠੇ ਬੈਠੇ ਗੱਲਾਂ ਚੱਲ ਪਈਆਂ ਤੇ ਉਹਨੇ ਦੱਸਿਆ ਕਿ ਉਹਦਾ ਜਿਹੜਾ ਉਹ ਘਰ ਹੈ ਕਿਆ ਉੱਥੇ ਉਹ ਖਾਕ ਸਾਹਿਬ ਜੀ ਟਰੱਕਾਂ ਦੇ ਨਾ ਪਾਰਟ ਹੁੰਦੇ ਆ ਜਿਹੜੀਆਂ ਪ੍ਰੈਸ਼ਰ ਹੋਜ਼ਾਂ ਹੁੰਦੀਆਂ ਉਹਦੇ ਵਿੱਚ ਬ੍ਰੇਕਾਂ ਨੂੰ ਜਾਂਦੀ ਹਵਾ ਜਿਹਨਾਂ ਦੇ ਵਿੱਚ ਨਹੀਂ ਆਈ ਉਹ ਵੀ ਬਣਾਉਂਦਾ ਆ ਉਹ ਸੋ ਉਹਦੇ ਤੋਂ ਬਣਵਾ ਕੇ ਉਹ ਲੋਕ ਲੈ ਜਾਂਦੇ ਆ ਟਰੱਕਾਂ ਟਰੁੱਕਾਂ ਵਾਲੇ ਜਿਹੜੇ ਮੁੰਡੇ ਆ ਜਾਂ ਗੋਰੇ ਵੀ ਲੈ ਜਾਂਦੇ ਆ ਉਹ ਐਡਵਰਟਾਈਜ਼ ਹੈਗੀ ਆ ਉਹਦੀ ਤੇ ਪਤਾ ਆ ਲੋਕਾਂ ਨੂੰ ਸੋ ਲੋਕ ਉਹਦੇ ਕੋਲ ਆਉਂਦੇ ਜਾਂਦੇ ਸੀਗੇ ਤੇ ਉਹਦੇ ਕੋਲ ਕੋਈ ਸੱਜਣ ਆਏ ਉਹ ਕਹਿੰਦੇ ਵੀ ਤੇਰੀ ਉਹ ਜਗ੍ਹਾ ਉੱਥੇ ਵਿਹਲੀ ਪਈ ਆ ਅਸੀਂ ਟ੍ਰੇਲਰ ਪਾਰਕ ਕਰਨਾ ਇੱਥੇ ਤੇ ਤੂੰ ਸਾਤੋਂ ਕਿਰਾਇਆ ਲੈ ਲਾ ਉਹ ਮੰਨ ਗਿਆ ਤੇ ਠੀਕ ਆ ਕਿਰਾਇਆ ਦੇ ਦੋ ਉਹਨੇ ਲਿਫਟ ਪਾਰਕ ਕਰ ਲਈ ਤੇ ਕਿਰਾਇਆ ਦੇ ਕੇ ਉਹ ਚਲੇ ਗਿਆ 2-3 ਦਿਨ ਬਾਅਦ ਖਾਕ ਸਾਹਿਬ ਸ਼ੇਰਫ ਡਿਪਾਰਟਮੈਂਟ ਵਾਲਾ ਆ ਗਿਆ ਉਹਦੇ ਘਰ
0: ਅੱਛਾ ਜੀ
2: ਤੇ ਕਹਿੰਦੇ ਬਈ ਸੱਜਣਾ ਉਹ ਤੇਰੇ ਚੋਰੀ ਦਾ ਟ੍ਰੇਲਰ ਖੜਾ, ਤੇਰੀ ਪ੍ਰੋਪਰਟੀ ਤੇਰੀ ਆ ਉਹ। ਕਹਿੰਦਾ ਪ੍ਰੋਪਰਟੀ ਤਾਂ ਮੇਰੀ ਆ। ਕਹਿੰਦੇ ਤੇਰੇ ਉਹ ਟ੍ਰੇਲਰ ਖੜਾ ਚੋਰੀ ਦਾ, ਉੱਥੇ ਚੋਰੀ ਹੋਈ ਆ ਉਹ। ਤੇ ਉਹ ਕਹਿੰਦਾ ਬਈ ਹਾਂ ਮੈਨੂੰ ਚੋਰੀ ਬਾਰੇ ਤਾਂ ਨੀ ਪਤਾ, ਬਈ ਮੇਰੇ ਕੋਲ ਤਾਂ ਆਹ ਡਾਕੂਮੈਂਟ ਆ ਤੇ ਉਹ ਰੈਂਟ ਮੈਨੂੰ ਦੇ ਗਏ ਆ, ਬਈ ਅਸੀਂ ਇੰਨੇ ਕੁ ਦਿਨਾਂ ਨੂੰ ਆ ਕੇ ਚੱਕ ਲੈਣਾ ਤੇ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਇਨਫੋਰਮੇਸ਼ਨ ਹੈ ਨੀ। ਸੋ ਉਹ ਉਹਨੂੰ ਇਨਵੈਸਟੀਗੇਸ਼ਨ ਛੱਡ ਕੇ ਉੱਥੇ ਲੈ ਗਏ, ਗੱਲ ਮਿਟ ਗਈ।
0: ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਨਹੀਂ ਤੇ ਪ੍ਰੋਬਲਮ ਖੜੀ ਹੋ ਜਾਣੀ ਸੀ।
2: ਪ੍ਰੋਬਲਮ ਖੜੀ ਹੋ ਜਾਣੀ ਸੀ ਬਿਲਕੁਲ। ਤੇ ਉਸ ਤੋਂ ਤਿੰਨ ਚਾਰ ਦਿਨਾਂ ਬਾਅਦ ਉਸੇ ਸ਼ਹਿਰ ਦੇ ਵਿੱਚ ਸਪੀਰੀਆ ਦੇ ਵਿੱਚ ਹੀ ਖੱਖ ਸਾਹਿਬ ਇੱਕ ਹੋਰ ਟ੍ਰੇਲਰ ਜਿਹੜਾ ਸੀ ਉਹ ਚੋਰੀ ਹੋਇਆ ਸੀਗਾ। ਉਹ ਵੀ ਇਸੇ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਸਾਡਾ ਪਿੰਡੂ ਆ ਉਹਦੇ ਚੋਂ ਨਹੀਂ, ਹੋਰ ਕਿਸੇ ਦੀ ਪ੍ਰੋਪਰਟੀ ਦੇ ਵਿੱਚੋਂ ਟ੍ਰੇਲਰ, ਉਹ ਵੀ ਸਿਰਫ ਡਿਪਾਰਟਮੈਂਟ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ। ਤੇ ਉਹਨੂੰ ਵੀ ਇੱਕ ਦੋ ਵਿੱਚ ਪੰਜਾਬੀ ਸੀ, ਇੱਕ ਦੋ ਹਰਿਆਣਵੀ ਸੀ, ਮੇਰਾ ਖਿਆਲ ਚਾਰ ਕੁ ਬੰਦੇ ਸੀਗੇ ਕੁੱਲ ਮਿਲਾ ਕੇ। ਤੇ ਉਹਨਾਂ ਨੇ ਖੱਖ ਸਾਹਿਬ ਦੀ ਜਿਹੜੀ ਐਲ ਜੀ ਕੰਪਨੀ ਆ ਨਾ, ਮੇਰਾ ਖਿਆਲ ਹੈ ਸਾਊਥ ਕੋਰੀਆ ਦੀ ਆ ਕਿ ਜਪਾਨ ਦੀ ਆ, ਇਹਨਾਂ ਦੋਵਾਂ ਚੋਂ ਇੱਕ ਦੀ ਆ, ਸਾਊਥ ਕੋਰੀਆ ਦੀ। ਓਕੇ, ਅੱਛਾ, ਉਹ ਜਿਹੜੀ ਐਲ ਜੀ ਕੰਪਨੀ ਆ ਉਹ ਬਹੁਤ ਚੀਜ਼ਾਂ ਬਣਾਉਂਦੀ ਆ, ਔਰ ਕਈ ਕੰਪਨੀਆਂ ਜਿੱਦਾਂ ਵਰਪੂਲ ਆ, ਹੋਰ ਦੋ ਤਿੰਨ ਕੰਪਨੀਆਂ ਆ, ਇਹਨਾਂ ਨੂੰ ਵੀ ਜਿਹੜੇ ਪਾਰਟ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਾਂ ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਵੇਚ, ਮਤਲਬ ਉਹਨਾਂ ਦਾ ਨਾਂ ਉਹਨਾਂ ਦਾ ਲਿਖ ਦਿੰਦੇ ਪਰ ਬਣਾਉਂਦਾ ਉਹਨਾਂ ਨੂੰ ਐਲ ਜੀ ਆ। ਤੇ ਮਤਲਬ ਕਾਫੀ ਵੱਡਾ ਬਿਜ਼ਨਸ ਆ। ਤੇ ਇਹ ਜਿਹੜਾ ਦੋ ਨੰਬਰ ਵਾਲਾ ਟ੍ਰੇਲਰ ਉਸੇ ਹੀ ਹਸਪੀਰੀਆ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਖੱਖ ਸਾਹਿਬ ਜੀ, ਇਹਦੇ ਵਿੱਚ $350,000 ਦੀ ਪ੍ਰੋਪਰਟੀ ਸੀ।
0: ਅੱਛਾ ਜੀ,
2: $3,00,000 ਤੇ $50,000 ਦੀ ਗੱਲ ਕਰ ਰਿਹਾ, ਪਰ ਪਹਿਲਾਂ ਦੀ ਨਹੀਂ ਗੱਲ ਕਰ
0: ਰਿਹਾ। ਉਹਨਾਂ ਨੇ ਰੱਖਿਆ ਹੋਣਾ ਕਿਤੇ ਗਾਂਹ ਟ੍ਰਾਂਸਫਰ ਕਰਨਾ ਹੋਣਾ, ਉਹ ਇੱਥੇ ਖੜਾ ਕਰ ਗਏ ਹੋਣੇ, ਜਦੋਂ ਸੌਦਾ ਹੁੰਦਾ ਹੋਏਗਾ ਵੀ ਚੱਕ ਕੇ ਲੈ ਜਾਣਗੇ। ਇਹ ਕੰਮ ਚੱਲਦਾ ਜੀ, ਸਾਡੇ ਦੇਸੀ ਬੰਦਿਆਂ ਨੇ ਬਹੁਤ ਗੰਦ ਪਾਇਆ ਹੋਇਆ।
2: ਹਾਂਜੀ, ਸੋ ਉਹ ਬੰਦੇ ਫਿਰ ਉਹਨਾਂ ਨੇ ਅਰੈਸਟ ਕਰ ਲਏ, ਮੇਰਾ ਖਿਆਲ ਹੈ ਜਿੱਥੋਂ ਤੱਕ ਉਹਨਾਂ ਦੇ ਵਿੱਚੋਂ ਇੱਕ ਦੋ ਕਿਆ ਜਿਹੜੇ ਉਹ ਜਿਹੜੇ ਪੋਲੀਟੀਕਲ ਸਾਇਮ ਤੇ ਜਾਂ ਇਸ ਤਰ੍ਹਾਂ ਦੇ ਕੇਸ ਵੀ ਉਹਨਾਂ ਚੋਂ ਸਾਹਮਣੇ ਆਏ ਆ ਭਈ ਉਹ ਸੀਗੇ। ਸੋ ਇਹ ਦੋ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਮੁੰਡੇ ਆ ਅੱਜ ਕੱਲ ਦੀ ਗਾਂ ਦੀ ਜਨਰੇਸ਼ਨ ਹੈਗੀ ਆ ਪੀੜੀ, ਉਹਦੇ ਨਾਲ ਇਹ ਦੋ ਚੀਜ਼ਾਂ ਵਾਪਰੀਆਂ। ਸੋ ਇੱਕੋ ਸ਼ਹਿਰ ਦੇ ਵਿੱਚੋਂ ਜਾਂ ਤਾਂ ਉਹ ਸ਼ਹਿਰ ਆ ਜਿਹੜਾ, ਕਿਉਂਕਿ ਉਧਰ ਲਾਸ ਏਂਜਲਸ ਵਗੈਰਾ ਜਿਹੜਾ ਹੈਗਾ ਨਾ ਏਰੀਆ, ਉੱਥੋਂ ਇਹ ਹਾਈਵੇ 50 ਨੇ ਆ ਜਿਹੜਾ ਇਹ ਉਧਰੋਂ ਨਿਕਲਦਾ ਤੇ ਇਹ ਜਾਂਦਾ ਸਾਲਟ ਲੇਕ ਦੇ ਵਿੱਚ ਦੀ ਲੰਘ ਕੇ ਅੱਗੇ ਜਾ ਕੇ ਮੇਰਾ ਖਿਆਲ ਪਤਾ ਨੀ ਇੱਧਰ ਨਿਊਯਾਰਕ ਵੱਲ ਨੂੰ ਕਿੱਧਰ ਨੂੰ ਜਾਂਦਾ, ਇਹ ਬਹੁਤ ਲੰਮਾ ਫ੍ਰੀਵੇ ਹੈਗਾ ਉਹ। ਸੋ ਉਹਦੇ ਉੱਪਰ ਦੀਆਂ ਇਹ ਦੋ ਹੀ ਜਿਹੜੀਆਂ ਘਟਨਾਵਾਂ ਖੱਖ ਸਾਹਿਬ ਜੀ ਵਾਪਰੀਆਂ ਚੋਰੀ ਦੀਆਂ
0: ਜੀ।
2: ਤੇ ਆਪਾਂ ਇਹਦੀ ਗੱਲ ਕਰ ਲਈ ਤੇ ਆਪਾਂ ਜਿਹੜੀ ਆ ਉਹ ਟਰੱਕਾਂ ਦੀ ਗੱਲ ਕਰ ਲਈ ਤੇ ਆਪਾਂ ਕ੍ਰਿਸਮਸ ਦੀ ਗੱਲ ਕਰ ਲਈ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਖ ਸਾਹਿਬ ਜੀ, ਮੀਂਹ ਆ ਜਿਹੜੇ ਇਸ ਵਾਰੀ ਮੌਸਮ ਜਿਹੜਾ ਮੈਨੂੰ ਇੱਥੇ ਦੇਖ ਲਓ ਭਾਈ 82 ਦਾ ਮੈਂ ਆਇਆ ਹੋਇਆ, ਇਸ ਤਰ੍ਹਾਂ ਦਾ ਮੌਸਮ ਮੈਂ ਕਦੇ ਨੀ ਦੇਖਿਆ। ਉਹ ਇਸ ਤਰ੍ਹਾਂ ਆ ਕਿ ਸਾਡੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਖੱਖ ਸਾਹਿਬ 2 ਮਹੀਨੇ ਤਕਰੀਬਨ ਹੋ ਚੁੱਕੇ ਆ, ਪਹਿਲਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਸੂਰਜ ਹੀ ਨੀ ਨਿਕਲਿਆ।
0: ਅੱਛਾ ਜੀ,
2: ਤੇ ਜੇ ਨਿਕਲਿਆ ਉਹ ਕਦੇ 2 ਘੰਟੇ ਕਦੇ 3 ਘੰਟੇ, ਵੱਧ ਤੋਂ ਵੱਧ 4 ਜਾਂ 5 ਦਿਨ ਇੱਥੇ ਸੂਰਜ ਨੇ ਦਿਖਾਈ ਦਿੱਤੀ ਆ।
0: ਅੱਛਾ,
2: ਤੇ ਕੱਲ ਹੁਣ ਪਰਸੋਂ ਮੀਂਹ ਪਿਆ ਤੇ ਕੱਲ ਮੀਂਹ ਪਿਆ ਚੰਗਾ, ਮਤਲਬ 2-2.5 ਇੰਚ ਮੀਂਹ ਪੈ ਗਿਆ 2-3 ਦਿਨ ਦੇ ਵਿੱਚ। ਇੰਨਾ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ, ਇੰਨਾ ਮੀਂਹ ਜਿਹੜਾ ਉਹ ਨਹੀਂ ਪੈਂਦਾ ਇੱਥੇ ਇਸ ਵੈਲੀ ਦੇ ਵਿੱਚ ਤੇ ਅਸੀਂ ਰਹਿੰਦੇ। ਤੇ ਹੁਣ ਫਿਰ ਅੱਜ ਜਿਹੜਾ ਅੱਧਾ ਕੁ ਦਿਨ 11-12 ਵਜੇ ਸੂਰਜ ਨਿਕਲਿਆ ਸੀਗਾ ਤੇ ਠੰਡ ਰਹੀ ਬਹੁਤ, ਤੇ ਸਬਜ਼ੀਆਂ ਵੱਲ ਨੂੰ ਵੀ ਮੈਨੂੰ ਉਹ ਬੀਜੀਆਂ ਨੂੰ ਤਾਂ ਸਮਾਂ ਹੋ ਗਿਆ ਤੇ ਉਹ ਨਾ ਅੰਦਰ ਬੈਠਿਆਂ ਨੂੰ ਏਦਾਂ ਲੱਗੀ ਜਾਂਦਾ ਸੀਗਾ ਵੀ ਜੇ ਬਾਹਰ ਨਿਕਲ ਕੇ ਮੈਂ ਚਲੇ ਗਿਆ ਵਿਹੜੇ ਚ ਤੇ ਮੁੜ ਕੇ ਤਿਆਰ ਹੋਣਾ ਕਿ ਨਹੀਂ, ਇੰਨੀ ਠੰਡ ਜਿਹੜੀ ਸੀਗੀ। ਬਹੁਤ ਲੋਕਾਂ ਨੇ ਜਿਹੜੀ ਆ ਉਹ ਮਨਾਈ ਤੇ ਫਸਲ ਆ ਜਿਹੜੀ ਸਿਆਲ ਵਾਲੀ ਸਬਜ਼ੀਆਂ ਉਹ ਗਾਜਰਾਂ ਹੋਈਆਂ ਤੇ ਮੂਲੀਆਂ ਹੋਈਆਂ, ਹੋਰ ਲਾਈਆਂ ਮਟਰ ਲਾਏ ਆ, ਉਹ ਸਾਰੀ ਸਬਜ਼ੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਵਧੀ ਨੀ, ਕਿਉਂਕਿ ਸੂਰਜ ਨਿਕਲੂ ਧੁੱਪ ਲੱਗੂਗੀ ਤਾਂ ਉਹ ਵਧੂਗੀ ਨਾ।
0: ਬਿਲਕੁਲ ਜੀ, ਠੰਡ ਦੇ ਵਿੱਚ ਜੀਮਾ ਸਾਹਿਬ ਸਾਡੇ ਵੀ ਅੱਜ ਨਾ 5 ਵਜੇ ਸ਼ਾਮੀ ਚਾਲੂ ਹੋਈ ਆ ਜੀ, ਆਈਸ ਬਰਫ ਚੱਲ ਰਹੀ ਹੈ, ਰੋਡ ਬੜੇ ਸਲਿਪਰੀ ਆ ਤੇ ਉਹ ਅੱਜ ਕਹਿੰਦੇ ਆ ਕਿ ਕਾਫੀ ਲੰਮੀ ਪੈਣੀ ਆ, ਰਾਤ ਸਾਰੀ ਰਾਤ ਸਨੋਹ ਪੈਣੀ ਆ।
2: ਬਿਲਕੁਲ,
0: ਉਹ 4 ਵਜੇ ਮੈਂ ਦੇਖਿਆ ਕਿ ਲੂਣ ਮੁੱਕਿਆ ਪਿਆ, ਮੈਂ ਫਿਰ ਜਾ ਕੇ ਹੋਮ ਡਿਪੂ ਚੋਂ 5-6 ਬੋਰੇ ਚੱਕ ਕੇ ਲਿਆ, ਮੈਂ ਕਿਹਾ ਸਵੇਰੇ ਫਿਰ ਲੋੜ ਪਏਗੀ।
2: ਲੋੜ ਪੈਣੀ ਆ ਬਿਲਕੁਲ ਤੇ ਇਹ ਤੇ ਦੂਸਰਾ ਇਹਦੇ ਨਾਲ ਖੱਖ ਸਾਹਿਬ ਜੀ ਇੱਥੇ ਕੈਲੀਫੋਰਨੀਆ ਦੇ ਵਿੱਚ ਸਾਊਦਰਨ ਕੈਲੀਫੋਰਨੀਆ ਖਾਸ ਕਰਕੇ ਬੇ ਏਰੀਆ ਸਨ ਫ੍ਰਾਂਸਿਸਕੋ ਦਾ ਏਰੀਆ ਤੇ ਲੋਸ ਏਂਜਲਸ ਦਾ ਏਰੀਆ ਵਗੈਰਾ ਜਿਹੜਾ ਉੱਥੇ ਮੀਂਹ ਜਿਹੜਾ ਪਿਆ ਇਹਨੇ ਬਹੁਤ ਤਬਾਹੀ ਮਚਾਤੀ ਖੱਖ ਸਾਹਿਬ ਜੀ ਸੜਕਾਂ ਜਿਹੜੀਆਂ ਉਹ ਪੱਟ ਦਿੱਤੀਆਂ ਤੇ ਸੜਕਾਂ ਜਿਹੜੀਆਂ ਸੀਗੀਆਂ ਉਹ ਐ ਬਣ ਗਿਆ ਜਿਵੇਂ ਦਰਿਆ ਹੁੰਦੇ ਉਹਨਾਂ ਦੇ ਵਿੱਚ ਹੀ ਪਾਣੀ ਵਗਿਆ ਪੂਰਾ ਤੇ ਨੁਕਸਾਨ ਕਾਫੀ ਹੋਇਆ ਤੇ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਕੇ ਗਿਆ ਉਦੋਂ ਖੱਖ ਸਾਹਿਬ ਜੀ ਇਸੇ ਹੀ ਏਰੀਏ ਦੇ ਵਿੱਚ ਜਿੱਥੇ ਹੁਣ ਜ਼ਿਆਦਾ ਹੜ੍ਹ ਆਏ ਆ ਇੱਥੇ ਅੱਗ ਲੱਗੀ ਸੀ ਤੇ ਬਹੁਤ ਨੁਕਸਾਨ ਹੋਇਆ ਸੀ ਘਰ ਵੀ ਬਹੁਤ ਸੜ ਗਿਆ ਸੀ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਜਦੋਂ ਇਹ ਮੀਂਹ ਇੰਨਾ ਪਿਆ ਉਸ ਇਲਾਕੇ ਦੇ ਵਿੱਚ ਤੇ ਉੱਥੇ ਕਿਉਂਕਿ ਉਹ ਜਿਹੜੀ ਬਨਸਪਤੀ ਸੀਗੀ ਉਹ ਸਾਰੀ ਸੜ ਗਈ ਸੀ ਤੇ ਮਿੱਟੀ ਜਿੱਦਾਂ ਜਿਹੜਾ ਇਹ ਘਾਹ ਫੂਸ ਜਾਂ ਫਸਲ ਜੰਮੀ ਹੁੰਦੀ ਹੈ ਇਹ ਖੇਤੀ ਕਿਤੇ ਹੜਦਾ ਹੀ ਨਹੀਂ ਮਿੱਟੀ ਕਿਉਂਕਿ ਜੜ੍ਹਾਂ ਹੁੰਦੀਆਂ ਥੱਲੇ ਉਹਦੀਆਂ ਤੇ ਉਹ ਜਦੋਂ ਗਰਮੀਆਂ ਦੇ ਵਿੱਚ ਉਹ ਸਾਰੀ ਅੱਗ ਨਾਲ ਸੜ ਗਿਆ ਤੇ ਉੱਥੇ ਇਕਦਮ ਫਿਰ ਜਿਹੜਾ ਮੀਂਹ ਜ਼ਿਆਦਾ ਪੈਣ ਦੇ ਕਾਰਨ ਉਹ ਜਿਹੜੀਆਂ ਪੰਜਾਬੀ ਚ ਆਪਾਂ ਕਹਿੰਦੇ ਢਗ ਡਿਗ ਪਈ ਉਹ ਮਿੱਟੀ ਡਿਗ ਡਿਗ ਕੇ ਤੇ ਉਹ ਸੜਕਾਂ ਦੇ ਵਿੱਚ ਦੀ ਵਗਿਆ ਪੂਰਾ ਜਾਣੀ ਕਿ ਉੱਥੇ ਜਿਹੜੀ ਤਬਾਹੀ ਮੀਂਹ ਨੇ ਵੀ ਮਚਾਈ ਆ ਤੇ ਇਹ ਤਕਰੀਬਨ ਜਿੱਥੇ ਅਮਰੀਕਾ ਦਾ ਜਿਹੜਾ ਸਾਊਥ ਵੱਲ ਦਾ ਪਾਸਾ ਸੈਂਡੀਆਗੋ ਆ ਮੈਕਸੀਕੋ ਦੇ ਨਾਲ ਜਾ ਲੱਗਦਾ ਹੀਲਾ ਟਾਊਨ ਆ ਜਿਹੜਾ ਇੱਥੋਂ ਲਾ ਕੇ ਕੈਨੇਡਾ ਦੇ ਬਾਰਡਰ ਤੇ ਤਕਰੀਬਨ ਸਾਰੇ ਹੀ ਜਿਹੜਾ ਪੱਛਮੀ ਤੱਟ ਹੈ ਅਮਰੀਕਾ ਦਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਂਹ ਹਨੇਰੀ ਵਗੈਰਾ ਜਿਹੜੇ ਤੂਫਾਨ ਆਏ ਆ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਇਹ ਹੀ ਸਟੋਰਮ ਆ ਜਿੱਥੇ ਤੱਕ ਜਿਹੜੀ ਤੁਸੀਂ ਗੱਲ ਕਰਦੇ ਅੜੇ ਆ ਇਹੀ ਸਟੋਰਮ ਹੌਲੀ ਹੌਲੀ ਆ ਜਿਹੜਾ ਉਹ ਮੇਰਾ ਖਿਆਲ ਆ ਭਾਈ ਇੱਧਰ ਨੂੰ ਜਾ ਰਿਹਾ ਤੇ ਬਰਫ ਆ ਜਿਹੜੀ ਉਹ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਹੈਗੀ ਆ ਉਹ ਲਗਾਤਾਰ ਕਾਫੀ ਲੰਮੇ ਸਮੇਂ ਲਈ ਪੈਣੀ ਆ ਤੇ ਇਹ ਸੀਗੀਆਂ ਤਿੰਨ ਮੇਨ ਗੱਲਾਂ ਬਾਤਾਂ ਤੇ ਇਹਦੇ ਨਾਲ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਜਿਹੜੀ ਖਬਰ ਆ ਉਹਦੇ ਚੋਂ ਲੈ ਲੈਂਦੇ ਆ ਭਈ ਖਬਰਾਂ ਅੱਜ ਕੱਲ ਦੀਆਂ ਕੀ ਕਹਿੰਦੀਆਂ ਖੱਖ ਸਾਹਿਬ ਜੀ ਤੇ ਹੁਣ ਜਿਹੜਾ ਪਹਿਲਾਂ ਤਾਂ ਜਿਹੜਾ ਮਸਲਾ ਹੈਗਾ ਰੂਸ ਦਾ ਤੇ ਯੂਕਰੇਨ ਦਾ ਇਹ ਜਿਹੜਾ ਆ ਮਸਲਾ ਇਹ ਜਿਹੜਾ ਰੂਸ ਆ ਉਹਨੇ ਉਹ ਇਲਾਕਾ ਛੱਡਣਾ ਨੀ ਗਾ ਟਰੰਪ ਸਾਹਿਬ ਫੈਸਲਾ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ 5-6 ਮਹੀਨੇ ਹੀ ਹੋ ਗਏ ਆ ਤੇ ਪਰ ਉਧਰ ਹੁਣ ਅੱਗੇ ਤਾਂ ਹੁੰਦਾ ਸੀ ਭਈ ਜਿੱਧਰ ਜਿਹੜੀ ਗੱਲ ਅਮਰੀਕਾ ਨੇ ਕਹਿਤੀ ਉਹ ਹੀ ਨੇਟੋ ਤੇ ਯੂਰਪ ਮੰਨ ਲੈਂਦਾ ਸੀ ਤੇ ਹੁਣ ਉਹ ਜਿਹੜਾ ਆ ਸਿਚੁਏਸ਼ਨ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਆ ਕਿ ਜਿਹੜੇ ਨੇਟੋ ਦੇ ਮੈਂਬਰ ਆ ਉਹ ਯੂਰਪੀਅਨ ਆ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਫੁੱਟ ਪੈ ਗਈ ਆ ਵਿੱਚ ਇੱਕ ਦੋ ਕੰਟਰੀ ਹੈਗੇ ਆ ਜਿਹੜੇ ਆ ਉਹ ਕਹਿੰਦੇ ਆ ਅਸੀਂ ਤਾਂ ਉਹ ਸਿੱਧਾ ਤਾਂ ਨਹੀਂ ਕਹਿ ਰਹੇ ਬੇਸਿਕਲੀ ਉਹ ਕਹਿ ਰਹੇ ਆ ਵੀ ਤੁਸੀਂ ਰਹਿਣ ਦਿਓ ਸਾਨੂੰ ਅਸੀਂ ਤਾਂ ਰੂਸ ਦੇ ਨਾਲ ਹੀ ਖੁਸ਼ ਹੈਗੇ ਅਸੀਂ ਉਹਦੇ ਨਾਲ ਹੀ ਹੋ ਸਕਦਾ ਕਈ ਕੰਟਰੀ ਆ ਜਿਹੜੇ ਮੁੜ ਕੇ ਫਿਰ ਰੂਸ ਦੇ ਨਾਲ ਜੁੜ ਜਾਣ ਜਿਹੜੇ ਸੋਵੀਅਤ ਯੂਨੀਅਨ ਦੇ ਹਿੱਸੇ ਸੀਗੇ ਤੇ ਪਰ ਹੁਣ ਜਿਹੜੀ ਨੇਟੋ ਆ ਉਹ ਸਾਕਸ਼ਾ ਵੀ ਜਿਹੜਾ ਬੰਦਾ ਜਿਹਨੇ ਦੁਨੀਆਂ ਤੇ ਰਾਜ ਕੀਤਾ ਹੋਵੇ ਫਰਾਂਸ ਹੋਇਆ ਜਰਮਨ ਹੋਇਆ ਇਟਲੀ ਹੋਇਆ ਇੰਗਲੈਂਡ ਹੋਇਆ ਪੁਰਤਗਾਲ ਹੋਇਆ ਸਪੇਨ ਹੋਇਆ ਇਹ ਜਿਹੜੇ ਕੰਟਰੀ ਆ ਇਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੈਗਾ ਭਈ ਠੀਕ ਆ ਤੂੰ ਅਮਰੀਕਾ ਨੂੰ ਲੱਗਦਾ ਪਏ ਉਹ ਕਹਿ ਰਹੇ ਆ ਭਈ ਠੀਕ ਆ ਹੁਣ ਤੇਰੀ ਸਰਦਾਰੀ ਆ ਪਰ ਅਸੀਂ ਵੀ ਸਰਦਾਰ ਰਹੇ ਆ ਔਰ ਸਾਡੇ ਚ ਵੀ ਹੈਗੀ ਆ ਸੋ ਉਹ ਵੀ ਅਮਰੀਕਾ ਤੇ ਯੂਰੋਪੀਅਨ ਕੰਟਰੀ ਆ ਜਿਹੜੀ ਇਹਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦਰਾੜ ਆ ਜਿਹੜੀ ਉਹ ਮੈਨੂੰ ਲੱਗਦਾ ਭਈ ਪੈ ਗਈ ਆ ਸੋ ਹੁਣ ਕੀ ਆ ਟਰੰਪ ਸਾਹਿਬ ਪਿਛਲੇ ਇੱਕ ਦੋ ਮਹੀਨਿਆਂ ਤੋਂ ਉਹਦਾ ਸਿਗਨਲ ਸੀਗਾ ਕਿ ਫੈਸਲਾ ਕਰ ਲਓ ਤੇ ਉਹ ਯੂਕਰੇਨ ਨੂੰ ਕਹਿੰਦੇ ਸੀਗੇ ਕਿ ਤੂੰ ਭਾਈ ਤੇਰੇ ਕੋਲ ਕੁਛ ਨੀ ਹੈਗਾ ਨਾ ਤੇਰੇ ਕੋਲ ਹਥਿਆਰ ਆ ਆਪਣੇ ਨਾ ਕੁਛ ਹੋ ਰਿਹਾ ਸੀ ਤੈਨੂੰ ਕਿੰਨਾ ਚਿਰ ਤੈਨੂੰ ਦੇਵਾਂਗੇ ਜਿਹੜਾ ਰੂਸ ਕਹਿੰਦਾ ਵੀ ਆਹ ਮੇਰਾ ਏਰੀਆ ਉਹਨੂੰ ਛੱਡ ਦੇ ਤੇ ਅਸੀਂ ਤੇਰਾ ਫੈਸਲਾ ਕਰਾ ਦਿੰਦੇ ਆ ਉਹ ਫੈਸਲੇ ਦੇ ਨਾਲ ਫਿਰ ਜਿਹੜਾ ਇਹ ਯੂਰੋਪੀਅਨ ਨੇਟੋ ਤੇ ਈਯੂ ਆ ਉਹਨਾਂ ਨੂੰ ਉਹ ਜਿਹੜਾ ਮੁਨਾਸਬ ਨਹੀਂ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਉਹ ਸੋ ਉਹਨਾਂ ਨੇ ਰੱਟਾ ਪਾ ਲਿਆ ਤੇ ਗੱਲ ਆ ਹੁਣ ਜਿਹੜੀ ਤਿੰਨ ਪਾਰਟੀਆਂ ਇੱਕ ਪਾਸੇ ਰੂਸ ਆ ਦੂਸਰੇ ਪਾਸੇ ਨੇਟੋ ਤੇ ਈਯੂ ਆ ਤੇ ਤੀਸਰੇ ਪਾਸੇ ਹੈਗਾ ਅਮਰੀਕਾ ਸੋ ਇਹਨਾਂ ਦੇ ਆਪਸ ਵਿੱਚ ਵੀ ਆ ਜਿਹੜੀ ਉਹ ਥੋੜੀ ਜਿਹੀ ਫ੍ਰਿਕਸ਼ਨ ਜਿਹੜੀ ਆ ਟੁੱਟ ਭੰਨ ਭੱਜ ਹੋ ਗਈ ਆ ਇਸ ਕਰਕੇ ਹੁਣ ਫੈਸਲਾ ਪਹਿਲਾਂ ਉਹਨਾਂ ਨੇ 28 ਪੁਆਇੰਟ ਰੱਖੇ ਸੀਗੇ ਉਹਨਾਂ ਦੇ ਵਿੱਚੋਂ ਖੱਖ ਸਾਹਿਬ ਜਿਹੜੇ ਮੇਨ ਪੁਆਇੰਟ ਆ ਜਿਹੜੇ ਰੂਸ ਜਿਹਨਾਂ ਦੇ ਨਾਲ ਕਹਿੰਦਾ ਵੀ ਮੈਂ ਇਹ ਤਾਂ ਲੈਣੇ ਹੀ ਲੈਣੇ ਆ ਉਹਨਾਂ ਦੇ ਵਿੱਚ ਇੱਕ ਤਾਂ ਰੂਸ ਕਹਿੰਦਾ ਆ ਵੀ ਜਿਹੜਾ ਡੌਨ ਵੈਸ ਦਾ ਏਰੀਆ ਸਾਰਾ ਹੀ ਉਹ ਹੈਗਾ ਉਹ ਮੈਂ ਲੈਣਾ ਚਾਹੇ ਤੁਸੀਂ ਲੜ ਕੇ ਦੇ ਦਿਓ ਚਾਹੇ ਤੁਸੀਂ ਏਦਾਂ ਹੀ ਦੇ ਦਿਓ ਉਹ ਨੀ ਮੈਂ ਛੱਡਣਾ ਤੇ ਦੂਸਰੀ ਗੱਲ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਉਹ ਇਹ ਆ ਕਿ ਜਿਹੜਾ ਯੂਕਰੇਨ ਆ ਉਹ ਕਦੇ ਵੀ ਨੇਟੋ ਦਾ ਮੈਂਬਰ ਨਹੀਂ ਬਣ ਸਕੂਗਾ।
0: ਬਿਲਕੁਲ।
2: ਤੇ ਇੱਕ ਦੋ ਹੋਰ ਵੀ ਉਹਨਾਂ ਦੇ ਜਿਹੜੇ ਰੱਖੇ ਹੋਏ ਆ, ਤੇ ਤੀਸਰੀ ਗੱਲ ਇਹ ਆ ਕਿ ਕੋਈ ਵੀ ਹੋਰ ਤੀਸਰੀ ਫੋਰਸ ਆ ਜਿਹੜੀ, ਜਿੱਦਾਂ ਇਹ ਜਾ ਕੇ ਤੁਹਾਨੂੰ ਪਤਾ ਪਏ ਇਰਾਕ ਦੇ ਵਿੱਚ, ਇਰਾਨ ਦੇ ਵਿੱਚ, ਉਹ ਸਾਰੇ ਕੰਟਰੀਆਂ ਵਿੱਚ ਜਿੱਥੇ ਵੀ ਜਾ ਕੇ ਜਿੱਤਦਾ ਹੈ ਅਮਰੀਕਾ, ਉੱਥੇ ਫਿਰ ਇਹ ਸਾਰੇ ਕੰਟਰੀ ਆ ਜਿਹੜੇ 20-30 ਕੰਟਰੀ ਹੈਗੇ ਆ ਵਿੱਚ, ਉਹਦੇ ਆ ਸਾਊਥ ਅਮਰੀਕਨ ਕੰਟਰੀ ਆ, ਮੈਕਸੀਕੋ ਵਗੈਰਾ, ਬਾਕੀ ਦੇ ਜਿਹੜੇ ਥੱਲੇ ਵਾਲੇ ਕੰਟਰੀ, ਅਰਜਨਟੀਨਾ ਘੱਟ ਆਉਂਦਾ ਆ, ਬਾਕੀ ਦੇ ਕੰਟਰੀ ਜਿਹੜੇ ਨਿੱਕੇ ਨਿੱਕੇ ਨਿਕਾਰਾ ਦੇਊਗਾ ਵਗੈਰਾ, ਕੋਲੰਬੀਆ ਵਗੈਰਾ, ਇਸ ਤਰ੍ਹਾਂ ਦੇ ਕੰਟਰੀ ਆ ਜਿਹੜੇ ਜੁੜ ਜਾਂਦੇ, ਉਹ ਫਿਰ ਜਿਹੜੀ ਅਮਰੀਕਨ ਗੌਰਮੈਂਟ ਆ ਉਹ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੀ ਆ ਉੱਥੋਂ ਦੀ ਸਰਕਾਰ ਨੂੰ, ਤੇ ਉਹ ਕਹਿੰਦੇ ਭਾਵੇਂ ਤੂੰ 10-15 ਆਪਣੇ ਫੌਜੀ ਭੇਜ ਦੇ ਤਾਂ ਕਿ ਦੁਨੀਆਂ ਨੂੰ ਦਿਖਾਇਆ ਜਾਵੇ ਵੀ ਦੇਖੋ ਅਸੀਂ ਸਾਰਾ ਸਾਰੀ ਦੁਨੀਆਂ ਜਿਹੜੀ ਆ ਤੁਹਾਡੇ ਖਿਲਾਫ਼ ਆ, ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ 5-7-10-20 ਫੌਜੀ ਭੇਜ ਕੇ, ਤੇ ਉਹਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਇੱਕ ਜੁੱਟ ਹੈਗੇ ਆ। ਤੇ ਹੁਣ ਉਹ ਕੰਟਰੀ ਵੀ ਆ ਜਿਹੜੇ ਨਾ ਨੁਕਰ ਕਰ ਰਹੇ ਆ ਵੀ ਨਹੀਂ ਅਸੀਂ ਉੱਥੇ ਜਾ ਕੇ ਨਹੀਂ ਲੜਨਾ ਯੂਕਰੇਨ ਦੇ ਖਿਲਾਫ਼, ਰੂਸ ਦੇ ਖਿਲਾਫ਼ ਯੂਕਰੇਨ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਆ ਜਿਹੜੇ ਖਾਕ ਸਾਹਿਬ ਜੀ ਇੱਥੇ ਪਹਿਲਾਂ ਵੀ ਜਿਹੜਾ ਸੋਸ਼ਲਿਸਟ ਗੌਰਮੈਂਟਾਂ ਰਹੀਆਂ, ਵੈਨਜ਼ੂਏਲਾ ਲੈ ਲਓ, ਕਿਊਬਾ ਲੈ ਲਓ, ਕੋਲੰਬੀਆ ਲੈ ਲਓ, ਇਹ ਸਾਰੇ ਆ ਜਿਹੜੇ ਉਧਰ ਵਾਲੇ ਨਿਕਾਰਾ ਗੋਆ ਪਾਰਾ ਗੋਏ, ਉਹ ਸਾਰੇ ਕੰਟਰੀ ਆ ਜਿਹੜੇ ਉਹ ਆਮ ਕਰਕੇ ਸੋਸ਼ਲਿਜ਼ਮ ਵੱਲ ਨੂੰ ਉਹਨਾਂ ਦਾ ਝੁਕਾਅ ਹੈਗਾ ਆ ਲੰਮੇ ਸਮੇਂ ਤੋਂ। ਤੇ ਸੋ ਇਹ ਹੁਣ ਮਸਲਾ ਇੱਥੇ ਪੈਦਾ ਹੋ ਗਿਆ ਆ। ਤੇ ਇਹ ਜਿਹੜੀ ਹੁਣ ਫੋਰਸ ਜਿੱਦਾਂ ਦੂਸਰੇ ਕੰਟਰੀਆਂ ਚ ਆਪਾਂ ਗੱਲ ਕੀਤੀ ਆ, ਤੇ ਜਿਹੜਾ ਰੂਸ ਆ ਉਹ ਇਹ ਵੀ ਕਹਿੰਦਾ ਕਿ ਕੋਈ ਵੀ ਤੀਸਰੀ ਜਿਹੜੀ ਆ ਫੋਰਸ ਆ ਕੇ ਯੂਕਰੇਨ ਦੀ ਰੱਖਿਆ ਨਹੀਂ ਕਰੂਗੀ। ਕਹਿਣ ਦਾ ਮਤਲਬ ਨਾ ਅਮਰੀਕਾ ਤੇ ਨਾ ਇਹ ਬਾਕੀ ਕੰਟਰੀ ਜਾ ਕੇ ਉੱਥੇ ਆਪਣੀ ਜਿਹੜੀ ਫੋਰਸ ਆ ਫੌਜ ਆ ਭੇਜ ਕੇ ਯੂਕਰੇਨ ਦੀ ਰੱਖਿਆ ਨਹੀਂ ਕਰਨਗੇ। ਕਹਿਣ ਦਾ ਮਤਲਬ ਕਿਸੇ ਦੀ ਮਿਲਟਰੀ ਉੱਥੇ ਹੋਰ ਦੀ ਨਹੀਂ ਹੋਣੀ ਚਾਹੀਦੀ, ਤੇ ਇਹ ਵੀ ਉਹਦਾ ਮੇਨ ਪੁਆਇੰਟ ਹੈਗਾ। ਸੋ ਟੋਟਲ ਕੌਲ ਮਿਲਾ ਕੇ ਖਾਕ ਸਾਹਿਬ ਜੀ 28 ਪੁਆਇੰਟ ਆ ਜਿਹੜੇ ਉਹ ਟਰੰਪ ਨੇ ਸਕੀਮ ਬਣਾ ਕੇ 28 ਪੁਆਇੰਟ ਰੱਖੇ ਸੀਗੇ ਵੀ ਯੂਕਰੇਨ ਨੂੰ ਕਿਹਾ ਸੀਗਾ ਵੀ ਤੂੰ ਆ 28 ਪੁਆਇੰਟਾਂ ਤੇ ਦਸਤਖਤ ਕਰ ਦੇ ਤਾਂ ਤੇਰਾ ਫੈਸਲਾ ਅਜੇ ਹੋ ਜਾਊਗਾ, ਜੇ ਤੂੰ ਨਹੀਂ ਕਰਨੇ ਤਾਂ ਫਿਰ ਆਪਾਂ ਬਾਅਦ ਸੋਚਾਂਗੇ। ਉਹ 28 ਦੇ ਵਿੱਚੋਂ ਅਜੇ ਪੂਰੀ ਡਿਟੇਲ ਬਾਹਰ ਨਹੀਂ ਆਈ, ਪਰ ਉਹ 28 ਤੋਂ ਉਹ ਜਿਹੜੇ ਪੁਆਇੰਟ ਆ ਉਹਨਾਂ ਨੇ 20 ਕਰ ਲਏ ਹੁਣ, ਜਿਹੜਾ ਨਵਾਂ ਐਗਰੀਮੈਂਟ ਇਹਨਾਂ ਨੇ ਡਰਾ ਕੀਤਾ ਬਣਾਇਆ। ਹਾਂਜੀ 20 ਤੇ ਆ ਗਏ ਆ, ਤੇ ਉਹ 20 ਪੁਆਇੰਟ ਆ ਜਿਹੜੇ ਉਹ ਅਜੇ ਸਾਹਮਣੇ ਨਹੀਂ ਆਏ। ਤੇ ਹੁਣ ਇੱਥੇ ਮਸਲਾ ਆ, ਜਿਹੜਾ ਮਸਲਾ ਤਾਂ ਟਰੰਪ ਦਾ ਵੀ ਇਹੀ ਸੀਗਾ ਕਿ ਮੈਨੂੰ ਤੂੰ ਉਥੋਂ ਸਾਈਨ ਕਰਾ ਵੀ ਲਿਆ ਸੀ ਸ਼ਾਇਦ ਜ਼ੇਲੈਂਸਕੀ ਤੋਂ ਕਿ ਆਹ ਚੀਜ਼ਾਂ ਜਿਹੜੀਆਂ ਉਹ ਇੱਕ ਕੀ ਅਰਥ ਉਹਦਾ ਨਾਂ ਕੁਛ ਰੱਖਿਆ ਹੋਇਆ ਮਿੱਟੀ ਉੱਥੇ ਉਹ ਵਿੱਚ ਹੈਗੀ ਆ, ਤੇ ਉਹ ਲਿਆਉਣ ਦੇਣ ਲਈ ਉਹ ਫੈਸਲਾ ਫੂਸਲਾ ਵਗੈਰਾ ਉਹਦੇ ਨੇ ਕਰ ਲਿਆ ਸੀਗਾ। ਤੇ ਪਰ ਹੁਣ ਜਿਹੜੇ ਯੂਰਪੀਅਨ ਆ ਖਾਕ ਸਾਹਿਬ ਜੀ, ਤੁਹਾਨੂੰ ਪਤਾ ਵੀ ਜਿੱਥੇ ਸਰਮਾਇਆ ਜਾਂ ਸਰਮਾਇਆ ਕਮਾਉਣ ਦੇ ਸੋਰਸ ਆ ਜਿਹਦੇ ਨਾਲ ਸਰਮਾਇਆ ਕਮਾਇਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ, ਉਹ ਉੱਥੇ ਬਹੁਤ ਆ ਯੂਕਰੇਨ ਦੇ ਵਿੱਚ।
0: ਮਤਲਬ ਬਹੁਤ ਲੰਮੀ ਲੜਾਈ ਹੋ ਗਈ ਆ ਹੁਣ ਇਹਦੇ ਚ, ਯੂਕਰੇਨ ਵੀ ਹਾਰ ਗਿਆ, ਹਾਰੇ ਹਾਰ ਗਈ ਆ, ਆਪਣੀ ਜ਼ਮੀਨ ਵੀ ਗਵਾ ਲਈ, ਸਾਰਾ ਕੁਛ ਗਵਾ ਲਿਆ, ਇਹਨਾਂ ਮੁਲਕ ਦਾ ਬਰਬਾਦੀ ਵੀ ਕਰ ਲਈ,
2: ਬਰਬਾਦੀ ਬਿਲਕੁਲ
0: ਇਹਨਾਂ ਦਾ ਤਾਂ ਕੁਛ ਠੀਕ ਹੈ, ਇਹਨਾਂ ਨੇ ਆਪਣੇ ਪੈਸੇ ਪੂਹੇ ਲਾਏ, ਲਾਉਂਦੇ ਤਾਂ ਹੀ ਆ ਇਹ ਕਿ ਕੱਲ ਨੂੰ ਅਸੀਂ ਉਸ ਚ ਫਾਇਦਾ ਲਵਾਂਗੇ, ਪਰ ਹੁਣ
2: ਉਹ ਤੋਂ ਫਾਇਦਾ ਲਵਾਂਗੇ। ਰੇਅਰ ਅਰਥ ਮੈਨੂੰ ਚੱਬ ਨਹੀਂ ਯਾਦ ਆਇਆ ਸੀ, ਰੇਅਰ ਅਰਥ ਮਟੀਰੀਅਲ ਉਹਨਾਂ ਨੂੰ ਕਹਿੰਦੇ ਆ, ਤੇ ਉਹ ਸ਼ਾਇਦ ਯੂਕਰੇਨ ਦੇ ਨਾਲ ਟਰੰਪ ਦੇ ਤਾਂ ਸਾਈਨ ਹੋ ਗਏ ਸੀਗੇ, ਹੁਣ ਪਤਾ ਨੀ ਕਿੱਥੇ ਕਿਹਨਾਂ ਦੀ ਪਹੁੰਚੀ ਆ, ਕਿਉਂਕਿ ਉਹ ਸਾਰੀ ਖ਼ਬਰ ਹੈ ਜਿਹੜੀ ਉਹ
0: ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ, ਹੋਣਾ ਤਾਂ ਬੰਦ ਹੀ, ਇਹਨੂੰ ਕਰਾਉਣਾ ਹੀ ਪੈਣਾ, ਨਹੀਂ ਤਾਂ ਅਦਰਵਾਈਜ਼ ਫਿਰ ਨੁਕਸਾਨ ਤੋਂ ਨੁਕਸਾਨ ਹੋਰ। ਰਸ਼ੀਆ ਦਾ ਤਾਂ ਕੋਈ, ਰਸ਼ੀਆ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ
2: ਫਰਕ ਨਹੀਂ ਪੈਣਾ,
0: ਅਸਲਾ ਵਾਧੂ ਪਿਆ ਵਾ, ਆਪਣੀਆਂ ਫੌਜਾਂ ਉਹਦੇ ਕੋਲ ਕਾਫੀ ਹੈਗੀਆਂ, ਗਾਂਹ ਤੋਂ ਗਾਂਹ ਲੜਦਾ ਰਹੇਗਾ, ਹੋਰ 2-4 ਸਾਲ ਕੱਢ ਕੇ ਫਿਰ ਵੀ ਹਾਲ ਟੇਬਲ ਤੇ ਆ ਕੇ ਬਹਿਣਾ ਪੈਣਾ ਜੀ,
2: ਫੇਰ ਵੀ ਟੇਬਲ ਤੇ ਆ ਕੇ। ਖਾਕ ਸਾਹਿਬ ਜੀ ਉਹ ਬਹੁਤ ਵੱਡੀ ਪਾਵਰ ਬਣ ਗਈ ਵਾ ਰੂਸ ਦੇ ਨਾਲ, ਰੂਸ ਕੱਲਾ ਨੀ ਹੈ ਉਹਦੇ ਨਾਲ, ਚਾਈਨਾ ਵੀ ਆ ਜਿਹਦੇ ਕੋਲ ਬੇਸਾਬੀ ਫੌਜ ਆ, ਚਾਈਨਾ ਦੇ ਕੋਲ ਉਹਨਾਂ ਦੇ ਕੋਲ ਮੈਨ ਪਾਵਰ ਆ ਜਿਹੜੀ ਉਹਦੀ ਕੋਈ ਕਮੀ ਪੇਸ਼ੀ ਨਹੀਂ ਹੈ,
0: ਨਾਰਥ ਕੋਰੀਆ ਨਾਲ ਆ ਬਹੁਤ ਕੁਝ,
2: ਨਾਰਥ ਕੋਰੀਆ ਵੀ ਨਾਲ ਆ ਤੇ ਇਰਾਨ ਵੀ ਨਾਲ ਆ, ਤੇ ਇੰਡੀਆ ਦਾ ਵੀ ਝੁਕਾਅ ਜਿਹੜਾ ਥੋੜਾ ਬਹੁਤਾ ਉਧਰ ਨੂੰ ਹੈਗਾ, ਉਹ ਸ਼ਾਇਦ ਰਵੇ ਨਿਊਟਰਲ, ਸ਼ਾਇਦ ਕਿਸੇ ਦਾ ਵੀ ਪੱਖ ਨਾ ਕਰੇ, ਪਰ ਅੰਦਰਗਤੀ ਜਿਹੜੀ ਆ ਥੋੜੀ ਬਹੁਤੀ ਰੂਸ ਦੇ ਨਾਲ ਜਿਹੜੀ ਆ ਉਹ ਇੰਡੀਆ ਦੇ ਗੱਠਜੋੜ ਜਿਹੜਾ ਹੈਗਾ ਆ। ਤੇ ਬਾਕੀ ਹੁਣ ਜਿਹੜੇ ਯੂਰਪ ਆ ਉੱਥੇ ਖਾਕ ਸਾਹਿਬ ਜੀ ਭੁੱਖ ਵੀ ਪੈ ਗਈ ਆ, ਇਕਾਨਮੀ ਦਾ ਬਹੁਤ ਬੁਰਾ ਹਾਲ ਆ, ਇਕਾਨਮੀ ਅਮਰੀਕਾ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਤਾ ਨਹੀਂ ਹੁਣ ਸਾਰੀ ਲੜਾਈ ਕਰਕੇ ਹੀ ਆ ਜਾਂ ਕਾਰਨ ਇਹਦੇ ਹੋਰ ਵੀ ਹੋ ਸਕਦੇ ਆ ਜਿਨ੍ਹਾਂ ਦਾ ਸਾਨੂੰ ਇਸ ਵੇਲੇ ਨਹੀਂ ਪਤਾ, ਕਿਉਂਕਿ ਆਪਾਂ ਨੂੰ ਹਰੇਕ ਗੱਲ ਗੌਰਮੈਂਟ ਹੈ ਜਿਹੜੀਆਂ ਉਹ ਦੱਸਦੀਆਂ ਨਹੀਂ ਹੁੰਦੀਆਂ। ਸੋ ਇਹ ਜਿਹੜੀ ਆ ਰੂਸ ਦੇ ਹਾਲਾਤ ਹੈਗੇ ਆ, ਤੇ ਰੂਸ ਨੇ ਅੱਜ ਵੀ ਜਿਹੜੇ ਬੰਬ ਬੁੰਬ ਆ ਕਾਫੀ ਉਹਦੇ ਤੇ ਮਾਰੇ ਆ, ਤੇ ਬਿਜਲੀ ਬੁਜਲੀ ਉੱਥੇ ਹੁਣ ਖਾਤਸਾ ਵੀ ਦੇਖੋ ਤੁਹਾਡੇ ਸਨੋਅ ਪੈਂਦੀ ਆ, ਯੂਕਰੇਨ ਦੇ ਵਿੱਚ ਵੀ ਬਹੁਤ ਠੰਡ ਹੁੰਦੀ ਸਿਆਲ ਨੂੰ ਬਹੁਤ ਜ਼ਿਆਦਾ,
0: ਉੱਥੇ ਬਰਫ਼ ਪੈਂਦੀ ਆ, ਸਨੋਅ
2: ਬਰਫ਼ ਬਹੁਤ ਪੈਂਦੀ ਆ। ਓਡੀਸਾ ਵਗੈਰਾ ਦੇ ਵਿੱਚ ਮੈਂ ਉੱਥੇ ਰਹਿ ਕੇ ਆਇਆ 2.5 ਮਹੀਨੇ, ਉਹ ਸਿਆਲ ਨੂੰ ਬਾਹਰ ਨਹੀਂ ਨਿਕਲ ਹੁੰਦਾ ਇੰਨੀ ਜਿਹੜੀ ਆ ਉਹ ਬਰਫ਼ ਪੈਂਦੀ ਆ, ਤੇ ਉਹਦੇ ਨਾਲ ਹੁਣ ਰੂਸ ਨੇ ਵੀ ਜਿਹੜਾ ਆ ਉਹ ਇਹਦੇ ਜਿਹੜਾ ਬਲੈਕ ਸੀ ਦਾ ਸਭ ਤੋਂ ਜਿਆਦਾ ਵਪਾਰ ਜਿੱਥੋਂ ਬਾਹਰ ਨੂੰ ਮਾਲ ਜਾਂਦਾ ਸੀਗਾ ਨਾ ਜਦੋਂ ਇਕੱਠੀ ਸੀ ਸੋਵੀਅਤ ਯੂਨੀਅਨ, ਓਡੀਸਾ ਬਹੁਤ ਵੱਡੀ ਪੋਰਟ ਆ ਉਹਨਾਂ ਦੀ, ਉਥੋਂ ਬਹੁਤ ਜਿਹੜਾ ਸਾਰਾ ਸਮਾਨ ਆ ਜਿਹੜਾ ਉਹ ਬਲੈਕ ਸੀ ਦੇ ਵਿਚੋਂ ਨਿਕਲ ਕੇ ਮੈਡੀਟਰੇਨੀਅਨ ਸੀ ਆ ਜਾਂਦਾ, ਉਥੋਂ ਜਿਹੜਾ ਆ ਦੋ ਪਾਸਿਆਂ ਨੂੰ ਰਸਤੇ ਜਾਂਦੇ ਆ, ਇੱਕ ਤਾਂ ਉਥੋਂ ਉਹ ਕਨਾਲ ਆ ਜਿਹੜੀ ਸੁਏਜ਼ ਕਨਾਲ ਪਾਸ ਕਰਕੇ ਰੈੱਡ ਸੀ ਦੇ ਵਿੱਚ ਦੀ ਏਸ਼ੀਆ ਨੂੰ ਜਿਹੜਾ ਮਾਲ ਜਾਂਦਾ ਆ ਉਹ ਜਾਂਦਾ ਆ, ਤੇ ਦੂਸਰਾ ਫਿਰ ਮੈਡੀਟਰੇਨੀਅਨ ਸੀ ਤੋਂ ਪੱਛਮ ਵੱਲ ਨੂੰ ਜਾ ਕੇ ਉਹ ਫਿਰ ਅਫਰੀਕਨ ਕੰਟਰੀ ਜਾਂ ਜਿਹੜੇ ਯੂਰੋਪੀਅਨ ਕੰਟਰੀ ਆ ਹੋਰ ਦੂਸਰੇ ਇੰਗਲੈਂਡ ਵਗੈਰਾ ਉੱਥੇ ਨੂੰ ਜਿਹੜਾ ਸਾਜੋ ਸਮਾਨ ਬਹੁਤ ਜਾਂਦਾ ਸੀਗਾ। ਸੋ ਇਹ ਪੋਰਟ ਆ ਜਿਹੜੀ ਉਹ ਵੀ ਰੂਸ ਨੇ ਕੱਲ ਦੀ ਖ਼ਬਰ ਦੇ ਮੁਤਾਬਕ ਬੰਬ ਮਾਰ ਮਾਰ ਕੇ ਉੱਥੇ ਬਹੁਤ ਨੁਕਸਾਨ ਕਰ ਦਿੱਤਾ, ਤੇ ਉਹ ਜਿਹੜਾ ਇੱਕ ਮੇਨ ਜਿਹੜਾ ਯੂਕਰੇਨ ਤੋਂ ਮਾਲ ਬਾਹਰ ਜਾਣਾ ਜਾਂ ਆਉਣਾ ਉਹ ਇਹਨਾਂ ਦੀ ਮੇਨ ਪੋਰਟ ਸੀ, ਤੇ ਉਹ ਉਹਨੇ ਢੇਰੀ ਕਰ ਦਿੱਤੀ ਆ, ਤੇ ਪਰ ਕੀਤੀ ਆ ਜਿਹੜੀ ਆ ਉਹ ਯੂਕਰੇਨ ਨੇ ਵੀ ਘੱਟ ਨੀ, ਉਹਨਾਂ ਨੇ ਵੀ ਉਹਦੇ ਤੇ ਬੰਬ ਬੁੰਬ ਮਾਰ ਕੇ ਜਿਹੜੀਆਂ ਉਹਦੀਆਂ ਰਿਫਾਇਨਰੀਆਂ ਆ ਓਇਲ ਰਿਫਾਇਨਰੀਆਂ ਇੱਕ ਦੋ ਦਾ ਨੁਕਸਾਨ ਕੀਤਾ ਆ। ਉਹ ਤੁਹਾਨੂੰ ਪਤਾ ਬਈ ਜੇ ਕਹਿੰਦੇ ਹੁੰਦੇ ਆ ਤਕੜਾ ਜਿਹੜਾ ਉਹ ਬੀਚ ਪੇੜਾ ਮਾਰੂਗਾ ਤਾਂ ਮਾੜਾ ਜਿਹੜਾ ਹੁੰਦਾ ਕਦੀ ਤਾਂ ਮਾਰ ਹੀ ਦਿੰਦਾ,
0: ਗਾਲਾਂ ਤਾਂ ਕੱਢੂਗਾ ਹੀ ਨਾ।
2: ਹਾਂਜੀ ਹਾਂਜੀ ਕਦੀ ਤਾਂ ਮਾਰ ਹੀ ਦਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਜਿਹੜਾ ਉਹ ਉੱਥੇ ਬਣੇ ਹੋਏ ਆ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਖਾਕ ਸਾਹਿਬ ਉਹਨਾਂ ਦੇ ਥੋੜੀ ਜਿਹੀ ਮੈਨੂੰ ਲੱਗ ਰਿਹਾ ਕਿ ਉਹਨਾਂ ਦੀ ਵੀ ਸਿਹਤ ਆ ਜਿਹੜੀ ਆ ਉਹ
0: ਬਿਲਕੁਲ
2: ਪੂਰੀ ਪਹਿਲਾਂ ਵਰਗੀ ਕਾਇਮ ਨਹੀਂ ਲੱਗ ਰਹੀ। ਉਹਦੇ ਪਿੱਛੇ ਕਾਰਨ ਕੀ ਆ, ਉਹ ਪਿਛਲੀ ਵਾਰੀ ਜਦੋਂ ਉਹਨਾਂ ਨੇ ਮੇਰਾ ਖਿਆਲ ਸ਼ਾਇਦ ਹਾਸਪਿਟਲ ਗਏ ਸੀਗੇ ਜਾਂ ਆਪਣੇ ਪ੍ਰਾਈਵੇਟ ਡਾਕਟਰ ਨੂੰ ਪੁੱਛਿਆ ਹੋਣਾ, ਤੇ ਉਹਨਾਂ ਨੇ ਕਿਹਾ ਸੀਗਾ ਪਰ ਟਰੰਪ ਸਾਹਿਬ ਕਹਿ ਰਹੇ ਨਹੀਂ ਮੇਰਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਤੂੰ ਤਾਂ ਅਜੇ 2 ਸਾਲ ਨੀ ਏਦਾਂ ਹੀ ਰਹੇਗਾ, ਪਰ ਉਹ ਫਿਰ ਤੁਹਾਨੂੰ ਪਤਾ ਹੀ ਆ ਟਰੰਪ ਸਾਹਿਬ ਜਿਹੜੇ ਆ ਉਹ ਗੱਲ ਜਿਹੜੀ ਆ ਉਹਨੂੰ ਥੱਲੇ ਥੋੜੀ ਲੱਗਣ ਦਿੰਦੇ ਆ, ਉਹ ਚੱਕ ਲੈਂਦੇ ਉਸੇ ਵੇਲੇ। ਉਹ ਕਹਿੰਦੇ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ, ਮੇਰਾ ਤਾਂ ਡਾਕਟਰ ਕਹਿੰਦਾ ਵੀ ਮੈਨੂੰ 2-6 ਸਾਲ ਹੋਰ ਮੈਂ ਜੀਣਾ, ਪਰ ਪਿਛਲੇ ਮਹੀਨੇ ਤੋਂ 1.5 ਮਹੀਨੇ ਤੋਂ ਜਿਹੜੀ ਹੈਗੀ ਆ ਜਦੋਂ ਟਰੰਪ ਸਾਹਿਬ ਸਪੀਚ ਕਰਦੇ ਆ ਉਹਨਾਂ ਦੀ ਸੱਜੀ ਅੱਖ ਹੈ ਜਿਹੜੀ ਪੂਰੀ ਖੁੱਲਦੀ ਨੀ, ਤੇ ਇਹ ਵੀ ਖ਼ਬਰਾਂ ਵੀ ਬਾਹਰ ਆ ਚੁੱਕੀਆਂ ਕਿ ਉਹ ਪੂਰੇ ਜਿਹਨੂੰ ਕਹਿੰਦੇ ਪੂਰੇ ਚੇਤੰਨ ਨਹੀਂ ਹੁੰਦੇ ਜਦੋਂ
0: ਤੁਰਨ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਲੱਤ ਦੇ ਵਿੱਚ,
2: ਪੈਰ ਸੁੱਜਣੇ ਵੀ ਸ਼ੁਰੂ ਹੋ ਗਏ ਆ।
0: ਹਾਂ ਬਿਲਕੁਲ,
2: ਹਾਂ ਪੈਰ ਸੁੱਜਦੇ ਆ ਜਿਹੜੇ ਉਹ 2 ਕਾਰਨ ਮੇਨ ਉਹਦੇ ਹੁੰਦੇ ਆ, ਬਾਕੀ ਡਾਕਟਰਾਂ ਨੂੰ ਜਿਆਦਾ ਪਤਾ ਹੁੰਦਾ। ਇੱਕ ਤਾਂ ਮੇਰਾ ਮੈਨੂੰ ਸਪੀਕਰ ਪਤਾ ਹੈ ਕਿਡਨੀ ਫੇਲਿਅਰ ਜਾਂ ਫਿਰ ਜਿਹੜਾ ਹਾਰਟ ਆ ਉਹਦੇ ਕਾਰਨ ਵੀ ਪੈਰ ਆ ਜਿਹੜੇ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਹੈਗੀ ਆ, ਤੇ ਬਾਕੀ ਜਿਹੜੀ ਗੱਲਬਾਤ ਆ ਉਹ ਲੋਕ ਆ ਜਿਹੜੇ ਉਹ ਖਾਕਸਾ ਵੀ ਪਹਿਲਾਂ ਹੀ ਜਦੋਂ ਕੋਈ ਘਟਨਾ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਸਮਾਜਾਂ ਦੇ ਵਿੱਚ ਉਹ ਲੋਕ ਹੁੰਦੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆਹ ਚੀਜ਼ ਹੋਣੇ ਵਾਲੀ ਆ। ਸੋ ਕਈ ਜਿਹੜੇ ਪਾਸਿਓਂ ਇਹ ਵੀ ਉੜਦੀਆਂ ਖ਼ਬਰਾਂ ਆਉਣੀਆਂ ਕਿ ਟਰੰਪ ਸਾਹਿਬ ਤੋਂ ਜਿਹੜੇ ਆ 4 ਸਾਲ ਆ ਜਿਹੜੇ ਉਹ ਸ਼ਾਇਦ ਉਹ ਪ੍ਰੈਜੀਡੈਂਟ ਨਾ ਰਹਿ ਸਕਣ, ਤੇ ਉਹਦੇ ਪਿੱਛੇ ਕਾਰਨ ਆ ਇੱਕ ਤਾਂ ਸਿਹਤ ਦਾ ਹੈਗਾ, ਤੇ ਦੂਸਰਾ ਕਾਰਨ ਆ ਜਿਹੜੀ ਪਬਲਿਕ ਆ ਜਿਹੜੀ ਉਹ ਇਹ ਕਹਿੰਦੀ ਆ ਵੀ ਇਹਦੇ 2 ਵਾਰੀ ਇਹਦੇ ਤੇ ਹਮਲਾ ਹੋ ਚੁੱਕਿਆ, ਤੇ ਸ਼ਾਇਦ ਹੀ 3 ਸਾਲ ਹੁਣ ਰਹਿ ਗਿਆ ਸ਼ਾਇਦ ਉਹ ਹੋਰ ਕੋਈ ਉਹਦੇ ਤੇ ਹਮਲਾ ਕਰ ਦੇਵੇ ਜਾਂ ਅਸੈਸੀਨੇਸ਼ਨ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਆ ਜਿਹੜੀ ਉਹ ਮੂਹਰੇ ਆਈ ਹੋਈ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੀ ਇਹ ਟਰੰਪ ਦੀ ਗਵਰਨਮੈਂਟ ਆ ਇਹਨਾਂ ਨੇ ਜਿਹੜੀ ਆ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਇਹਨਾਂ ਦੇ ਵਿੱਚ ਖਾਸ ਕਰਕੇ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕ ਆ, ਜਿਹੜੇ ਟਰੱਕਾਂ ਦਾ ਉਹ ਸਮੋਗ ਹੁੰਦਾ ਨਾ ਜਿਹੜਾ ਧੂੰਆਂ ਨਿਕਲਦਾ ਆ ਉਹ ਬੜਾ ਪੋਇਜ਼ਨਸ ਜ਼ਹਿਰੀਲਾ ਹੁੰਦਾ ਆ, ਤੇ ਉਹਦੇ ਉੱਤੇ ਪਿਛਲੇ 10-20 ਸਾਲਾਂ ਤੋਂ ਕਾਫੀ ਜਿਹੜੀਆਂ ਉਹਨਾਂ ਨੂੰ ਉਹ ਸਪੈਸ਼ਲ ਲਗਾਉਣੇ ਪੈ ਗਏ ਸੀ ਉਹਨਾਂ ਦੇ ਉੱਤੇ ਕੀ ਉਹਨੂੰ ਕਹਿੰਦੇ ਆ ਬਰਨਰ ਬੁਰਨਰ ਜਿਹੜਾ ਐਕਸਟਰਾ ਧੂੰਏ ਨੂੰ ਜਿਹੜਾ ਉਹ ਰੀਸਾਈਕਲ ਕਰ ਦਿੰਦਾ, ਤੇ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਉਹ ਜਿਹੜੀ ਆ ਉਹ ਬਦਲ ਦਿੱਤੇ ਕਿ ਤੁਹਾਨੂੰ ਆਹ ਵੀ ਨੀ ਚਾਹੀਦਾ ਆਹ ਵੀ ਨੀ ਚਾਹੀਦਾ ਆਹ ਵੀ ਨੀ, ਜਾਣੀ ਕਿ ਛੋਟ ਦਿੱਤੀ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ। ਸੋ ਇਹਦੇ ਵਿਚ ਵੀ ਜਿਹੜਾ ਹੁਣ ਹੁਣ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹੜੇ ਪਹਿਲੇ ਗਵਰਨਮੈਂਟਾਂ ਸੀਗੀਆਂ ਉਹ ਨਿਆਣੀਆਂ ਤਾਂ ਹੈ ਨੀ ਸੀ, ਉਹ ਵੀ ਅਕਸਰ ਸਾਇੰਸ ਬੇਸ ਤੇ ਸੀਗੀਆਂ, ਪਰ ਟਰੰਪ ਕਹਿੰਦਾ ਕੋਈ ਨਾ ਚੱਲਣ ਦਿਓ, ਜਿਹੜੇ ਮਰਦੇ ਆ ਮਰਨ ਦਿਓ, ਤੇ ਬਾਕੀ ਆ ਜਿਹੜੇ ਉਹਨਾਂ ਨੂੰ ਆਪਾਂ ਦੇਖ ਲਵਾਂਗੇ, ਸੌਖੇ ਹੋ ਜਾਵਾਂਗੇ, ਕਿਉਂਕਿ ਪਰਜਾ ਜਿਹੜੀ ਆ ਉਹ ਖਾਣ ਨੂੰ ਜਿਹੜੀ ਆ ਉਹ ਘੱਟ ਜਾਊਗੀ, ਪਰ ਇਸ ਤਰ੍ਹਾਂ ਕੱਖ ਸਾਹਿਬ ਜੀ ਹੁੰਦੀ ਨੀ। ਜਿਹੜਾ ਵੀ ਲੋਕ ਆ ਉਹ ਜਦੋਂ ਖਾਣ ਵਾਸਤੇ ਇੱਕ ਮੂੰਹ ਪੈਦਾ ਹੁੰਦਾ ਕੱਖ ਸਾਹਿਬ ਜੀ, ਉਹਦੇ ਨਾਲ ਦੋ ਹੱਥ ਤੇ ਦੋ ਪੈਰ ਵੀ ਜੰਮਦੇ ਆ।
0: ਬਿਲਕੁਲ,
2: ਸੋ ਇਹ ਪਾਪੂਲੇਸ਼ਨ ਜਿਹੜੀ ਆ ਹਊਗਾ ਬਣਿਆ ਹੋਇਆ। ਭਾਰਤ ਦੇ ਲੋਕ ਆਮ ਕਹਿੰਦੇ ਆ ਸਾਡੇ ਮੁਲਕ ਦੀ ਪਾਪੂਲੇਸ਼ਨ ਸਾਡੀ ਪ੍ਰੋਬਲਮ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈ। ਚੀਨ ਹੈ ਜਿਹੜਾ ਉਹਦੀ ਪਾਪੂਲੇਸ਼ਨ ਹੁਣ ਤਾਂ ਇੰਡੀਆ ਨਾਲੋਂ ਥੋੜੀ ਜਿਹੀ ਘੱਟ ਗਈ, ਉਹਦੀ ਪਾਪੂਲੇਸ਼ਨ ਵੀ ਤਾਂ ਉਨੀ ਸੀਗੀ, ਇੰਡੀਆ ਨਾਲੋਂ ਜਿਆਦਾ ਸੀ, ਉਹਨੇ ਕਿੱਥੇ ਤਰੱਕੀ ਕਰ ਲਈ।
0: ਕੰਟਰੋਲ ਕਰ ਲਿਆ ਜੀ, ਉਹ ਕੰਟਰੋਲ ਕਰ ਸਕਦੇ ਆ, ਅਸੀਂ ਇੰਡੀਆ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਕਿਸੇ ਗੱਲ ਦੇ ਉੱਪਰ ਵੀ।
2: ਹਾਂਜੀ ਹਾਂਜੀ, ਉਹ ਜਿਹੜੀ ਗਵਰਨਮੈਂਟ ਆ ਉਹ ਆਪ ਜਿਹੜੀ ਹੈਗੀ ਆ। ਇੱਕ ਮੈਂ ਇੱਥੇ ਕੱਲ ਕਿਸੇ ਸੱਜਣ ਦੀ ਉਹ ਇੰਡੀਆ ਦੇ ਵਿੱਚ ਜਿਹੜਾ ਫਿਲੋਸਫੀ ਉਹਨੇ ਕੀਤੀ ਹੋਈ ਆ, ਤੇ ਉਹ ਵੀ ਇਹ ਦੱਸ ਰਿਹਾ ਸੀਗਾ ਕਿ ਜਿਹੜੀ ਆ ਇਹ ਪਾਪੂਲੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰਜਾ ਨੂੰ ਕੰਮ ਕਰਦੀ ਹੋਣੀ ਚਾਹੀਦੀ ਆ ਪਾਪੂਲੇਸ਼ਨ। ਖਾਕ ਸਾਹਿਬ ਜੀ, ਇੱਕ ਸਭ ਤੋਂ ਬੜੀ ਇਸ ਦੁਨੀਆਂ ਦੇ ਵਿੱਚ ਜਿਹੜੀ ਜੇ ਤਰੱਕੀ ਕਰਨ ਦਾ ਰਾਹ ਹੈ ਉਹ ਇਸ ਤਰ੍ਹਾਂ ਆ ਕਿ ਇਹ ਬਾਣੀ ਦੇ ਵਿੱਚ ਵੀ ਆਉਂਦੀਆਂ ਪੰਕਤੀਆਂ, ਜਿਨਹੀ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ, ਆਮ ਕਰਕੇ ਕਹਿ ਦਿੰਦੇ ਆ ਸੱਜਣ, ਪਰ ਉਹ ਪਾਇਓ ਸ਼ਬਦ ਨਹੀਂ ਹੈਗਾ, ਉਹ ਸ਼ਬਦ ਹੈਗਾ ਪੈਓ। ਕਹਿਣ ਦੇ ਅਰਥ ਇਹ ਹੈ ਕਿ ਜੇ ਇਸ ਬੰਦੇ ਦੇ ਅੰਦਰ ਲਗਨ ਪੈਦਾ ਹੋ ਗਈ ਨਾ, ਕਿਰਤ ਦੇ ਨਾਲ, ਪੜ੍ਹਾਈ ਦੇ ਨਾਲ, ਆਪਣੇ ਸਰੀਰ ਨੂੰ ਤਕੜਾ ਕਰਨ ਦੇ, ਜਿਹਦੇ ਅੰਦਰ ਉਹ ਜੰਮ ਪਿਆ ਨਾ, ਉਹ ਜੰਮਣ ਲੱਗ ਗਿਆ, ਜਾਮ ਲੱਗ ਗਿਆ ਭਾਈ ਮੈਂ ਆਹ ਕੰਮ ਕਰਨਾ ਹੀ ਕਰਨਾ, ਭਾਵੇਂ ਧੁੱਪ ਹੋਵੇ ਤੇ ਭਾਵੇਂ ਛਾਂ ਹੋਵੇ। ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਇੱਕ ਚੰਗਿਆੜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ, ਫਿਰ ਉਹ ਸਮਾਜ ਤਰੱਕੀ ਕਰਦੇ ਆ। ਸਾਡੇ ਗੁਰੂ ਸਾਹਿਬਾਂ ਨੇ ਇਹੀ ਬਾਰ ਬਾਰ ਇਹੀ ਕਿਹਾ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ, ਉਹ ਪ੍ਰੇਮ ਦੇ ਨਾਲ ਕਰੋ, ਐਨ ਪ੍ਰੀਤ ਦੇ ਨਾਲ ਕਰੋ ਕੰਮ ਨੂੰ, ਕਰਕੇ ਜਦੋਂ ਕੰਮ ਤੁਹਾਡਾ ਮੁੱਕ ਗਿਆ, ਪਿੱਛੇ ਖੜ ਕੇ ਪਰੇ ਥੋੜਾ ਜਿਹਾ ਹੋ ਕੇ ਉਹ ਦੇਖੋ ਬਈ ਹੋਰ ਕੋਈ ਬੰਦਾ ਇਹਦੇ ਚ ਆ ਕੇ ਨੁਕਸ ਤਾਂ ਨਹੀਂ ਕੱਢ ਸਕਦਾ। ਜਦੋਂ ਇਸ ਤਰ੍ਹਾਂ ਦੀ ਤੁਹਾਡੀ ਸੋਚ ਆ ਜਿਹੜੀ ਬਣ ਗਈ, ਫਿਰ ਤੁਹਾਡਾ ਸਮਾਜ ਆ ਜਿਹੜਾ ਉਹਨੂੰ ਫੇਲ ਕਰਨ ਵਾਲਾ ਕੋਈ ਨਹੀਂ ਜੰਮਿਆ। ਇਹੀ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਜਿਹੜੀ ਭਾਰਤ ਜਿਹੜੀ ਕ੍ਰਾਂਤੀ ਬਹੁਤ ਵੱਡੀ ਆਈ ਸੀ। ਸ਼ੁਰੂ ਤਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕ੍ਰਾਂਤੀ ਹੋ ਗਈ ਸੀ, ਜਿਹੜੇ ਭਗਤ ਸੀਗੇ ਇਹ ਵੀ ਉਹ ਕ੍ਰਾਂਤੀਕਾਰੀ ਸੀਗੇ, ਤੇ ਜਿਹੜੇ ਲੋਕ ਉਹਨਾਂ ਨੂੰ ਉਹ ਪੱਥਰ ਦਾ ਬੁੱਤ ਦੇ ਦੇ ਕੇ ਜਿਹੜਾ ਧਰਨੇ ਭਗਤ ਦੀ ਕਹਾਣੀ ਆਉਂਦੇ ਆ, ਕਹਿੰਦੇ ਪੱਥਰਾਂ ਚੋਂ ਉਹਨੇ ਰੱਬ ਪਾ ਲਿਆ ਸੀ। ਪੱਥਰਾਂ ਚੋਂ ਖਖ ਸਾਹਿਬ ਜੀ ਰੱਬ ਪਾਉਣ ਵਾਲੀ ਕੋਈ ਗੱਲ ਨਹੀਂ ਸੀ
0: ਅਸਲ ਦੇ ਵਿੱਚ, ਚੀਮਾ ਸਾਹਿਬ ਉਹਦਾ ਲੋਕਾਂ ਨੇ ਉਹਨੂੰ ਅਸਲੀਅਤ ਮੰਨ ਲਿਆ, ਉਹ ਕਹਿਣ ਦਾ ਮਤਲਬ ਕੁਛ ਹੋਰ ਸੀ ਤੇ ਸਾਡੀ ਜਨਤਾ ਨੇ ਉਹਨੂੰ ਮੰਨ ਲਿਆ ਕਿ ਵਾਕਿਆ ਹੀ ਪੱਥਰ ਚ, ਉਹਦਾ ਕਹਿਣ ਦਾ ਮਤਲਬ ਸਖ਼ਤ ਮਿਹਨਤ ਕਰਕੇ
2: ਬਿਲਕੁਲ ਬਿਲਕੁਲ
0: ਵੀ ਹਾਸਲ ਸਕਦੇ।
2: ਬਿਲਕੁਲ ਖਖ ਸਾਹਿਬ ਜੀ ਉਹ ਸੀਗਾ ਭੋਲਾ, ਮਿਹਨਤੀ ਸੀ ਪਰ ਭੋਲਾ ਸੀ, ਤੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਜਿਹੜਾ ਇਹਦੇ ਭਰਾ ਸੀਗੇ ਨਾ, ਜਦੋਂ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਫਿਰ ਵੰਡੇ ਪਾਤੇ ਜ਼ਮੀਨਾਂ, ਤੇ ਉਹਨਾਂ ਨੇ ਇਹ ਜਿਹੜਾ ਸੀਗਾ ਧੰਨਾ ਭਗਤ ਇਹਨੂੰ ਜ਼ਮੀਨ ਦੇਤੀ ਜਿਹੜੀ ਉਪਜਾਊ ਨਹੀਂ ਸੀ, ਉੱਥੇ ਹਾਂ ਬੰਜਰ ਸੀ, ਉੱਥੇ ਪਥਰੀਲੀ ਧਰਤੀ ਸੀ, ਤੇ ਇਹ ਜਦੋਂ ਫਿਰ ਹੁਣ ਤੁਹਾਨੂੰ ਪਤਾ ਵੀ ਕੱਲਾ ਰਹਿ ਗਿਆ, ਸ਼ਾਦੀ ਉਹਦੀ ਹੋਈ ਨੀ ਤੇ ਬੰਦਾ ਡਿਪਰੈਸ ਹੋ ਜਾਂਦਾ, ਤੇ ਫਿਰ ਉਹ ਜਿਹੜਾ ਸੀਗਾ ਧੰਨਾ ਭਗਤ ਉਹ ਪੰਡਿਤ ਜੀ ਦੇ ਕੋਲ ਗਿਆ ਵੀ ਪੰਡਿਤ ਜੀ ਮਹਾਰਾਜ ਤੇ ਹੁਣ ਦੱਸੋ ਮੈਂ ਕੀ ਕਰਾਂ, ਤੇ ਉਹ ਕਹਿੰਦੇ ਆ ਬਈ ਉਹ ਪੰਡਿਤ ਨੇ ਉਹਨੂੰ ਨਾ ਇੱਕ ਪੱਥਰ ਦਾ ਬੁੱਤ ਛੋਟਾ ਜਿਹਾ ਨਿਕਾ ਜਿਹਾ ਕੱਪੜੇ ਦੇ ਵਿੱਚ ਲਪੇਟ ਕੇ ਦੇਤਾ ਤੇ ਕਹਿੰਦਾ ਲੈ ਆਹ ਲੈ ਜਾ ਤੇ ਇਹਦੀ ਪੂਜਾ ਪਾਜਾ ਕਰ ਲਿਆ ਕਰ ਤੇ ਤੂੰ ਕਾਮਯਾਬੀ ਤੈਨੂੰ ਮਿਲ ਜਾਊਗੀ। ਤੇ ਉਹ ਹੁਣ ਧੰਨਾ ਭਗਤ ਭੋਲਾ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਲੋਕ ਭੋਲੇ ਹੁੰਦੇ ਸੀ ਅੱਗੇ ਆਮ ਕਰਕੇ, ਤੇ ਆਪ ਇੰਟਰਨੈਟ ਆਉਣ ਤੋਂ ਪਹਿਲਾਂ ਫੋਨ ਆਉਣ ਤੋਂ ਪਹਿਲਾਂ ਲੋਕ ਭੋਲੇ ਸੀ ਪਿੰਡਾਂ ਦੇ।
0: ਬਿਲਕੁਲ,
2: ਤੇ ਉਹ ਕੀ ਸੀਗਾ ਉਹਨੇ ਉਹਨੂੰ ਘਰ ਲੈ ਗਿਆ, ਉਹ ਠਾਕਰ ਜਿਹੜਾ ਉਹਨੇ ਦਿੱਤਾ ਸੀਗਾ ਪੰਡਿਤ ਨੇ, ਤੇ ਉਹ ਲਿਜਾ ਕੇ ਉਹਨੇ ਖੂੰਜੇ ਦੇ ਵਿੱਚ ਜਗ੍ਹਾ ਜਗ੍ਹਾ ਪੋਚਾ ਪਾਚਾ ਲਾ ਕੇ ਤੇ ਉਹਨੂੰ ਰੱਖ ਦਿੱਤਾ ਉੱਚੀ ਜਗ੍ਹਾ ਤੇ ਰੋਟੀ ਪਾਣੀ ਬਣਾਇਆ ਤੇ ਪਾ ਕੇ ਥਾਲੀ ਦੇ ਵਿੱਚ ਉਹਦੇ ਮੂਹਰੇ ਰੱਖਤਾ, ਕਹਿੰਦਾ ਖਾ ਇਹਨੂੰ, ਤੇ ਉਹ ਪੱਥਰ ਕਿੱਥੋਂ ਖਾਵੇ।
0: ਬਿਲਕੁਲ,
2: ਉਹ ਵੀ ਉਹ ਖਾਕਸਾ ਵੀ ਉਹ ਵੀ ਹਿਲਿਆ ਨੀ, ਸਿਰੜੀ ਸੀਗਾ, ਮਿਹਨਤੀ ਸੀਗਾ, ਸਿਰੜੀ ਸੀਗਾ, ਉੱਥੇ ਬੈਠਾ ਰਿਹਾ, ਕਹਿੰਦਾ ਜੇ ਖਾਏਗਾ ਤਾਂ ਖਾਊਂਗਾ ਭਾਵੇਂ ਭੁੱਖਾ ਮਰ ਜਾਣਾ, ਖਾਣੀ ਨੀ। ਜਦੋਂ ਖਾਕਸਾ ਜੀ ਦੋ ਤਿੰਨ ਕੁ ਦਿਨ ਲੰਘ ਗਏ ਤੇ ਉਹ ਕਹਿੰਦਾ ਵੀ ਇਹ ਤਾਂ ਮੰਨਦਾ ਹੀ ਨੀ ਹੁਣ ਠਾਕਰ, ਤੇ ਉਹ ਫਿਰ ਕਹਿੰਦੇ ਆ ਭਈ ਚੱਕਿਆ ਉਹਨੇ ਲਪੇਟਿਆ ਉਹ ਕੱਪੜੇ ਦੇ ਵਿੱਚ ਤੇ ਚਾਰ ਮੁੜ ਕੇ ਪੰਡਿਤ ਦੇ ਕੋਲ ਲੈ ਗਿਆ, ਤੇ ਕਹਿੰਦਾ ਭਈ ਪੰਡਿਤ ਜੀ ਇਹ ਤਾਂ ਪਤਾ ਨੀ ਮੇਰੇ ਨਾਲ ਗੁੱਸੇ ਆ, ਪਤਾ ਨੀ ਕੀ ਗੱਲ ਆ, ਇਹ ਤਾਂ ਖਾਂਦਾ ਹੀ ਨੀ। ਤੇ ਫਿਰ ਪੰਡਿਤ ਨੂੰ ਪਤਾ ਲੱਗਿਆ ਵੀ ਯਾਰੇ ਤਾਂ ਭੋਲਾ ਬੰਦਾ ਹੈ, ਮੈਂ ਇਹਨੂੰ ਕਿੱਥੇ ਗਲਤੀ ਗੇਟ ਪਾਤਾ, ਤੇ ਫਿਰ ਉਹਨੇ ਦੱਸਿਆ ਵੀ ਤੂੰ ਜਾ ਕੇ ਕੰਮ ਕਰ, ਇੱਦਾਂ ਇਹ ਦਿੰਦੇ ਨੀ ਹੁੰਦੇ ਤੁਹਾਨੂੰ ਕੁਛ, ਆਮ ਕਰਕੇ ਲੈਂਦੇ ਹੀ ਹੁੰਦੇ ਆ ਠਾਕਰ। ਤੇ ਫਿਰ ਖਤ ਸਾਹਿਬ ਜੀ ਉਹ ਜਾ ਕੇ ਮਿਹਨਤ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ। ਉਹ ਜ਼ਮੀਨ ਸੀ ਜਿਹੜੀ ਉਹਨੇ ਆਵਾਜ਼ ਕਰ ਲਈ ਪੱਟ ਪੱਟ ਕੇ ਹੌਲੀ ਹੌਲੀ, ਪੱਥਰ ਪੁੱਥਰ ਚੱਕ ਕੇ ਆਸੇ ਪਾਸੇ ਮਾਰੇ ਜਾਂ ਚਿੜਾਂ ਜੋ ਵੀ ਸੀਗਾ, ਤੇ ਜ਼ਮੀਨ ਉਪਜਾਊ ਕਰ ਲਈ ਤੇ ਫਿਰ ਉਹ ਜਿਹੜਾ ਕਾਮਯਾਬ ਹੋ ਗਿਆ ਸੀਗਾ। ਗੱਲ ਉਹ ਅਸਲ ਦੇ ਵਿੱਚ ਆ ਸੀ,
0: ਅਸਲ ਗੱਲ ਇਹ ਹੈ ਬਿਲਕੁਲ।
2: ਤੇ ਇਹ ਕਾਮਯਾਬੀ ਦਾ ਸਾਧਨ ਹੈ ਜਿਹੜਾ ਬਾਣੀ ਦੇ ਵਿੱਚ ਬਾਰ ਬਾਰ ਪ੍ਰੇਮ ਪ੍ਰੀਤ ਗੱਲਾਂ ਆਉਂਦੀਆਂ, ਤੇ ਇਹਨਾਂ ਨੂੰ ਜਿਹੜੀ ਉਰਦੂ ਭਾਸ਼ਾ ਉਹਦੇ ਵਿੱਚ ਇਸ਼ਕ ਕਹਿ ਦਿੰਦੇ ਆ, ਪਰ ਇਹ ਗੱਲ ਸੇਮ ਹੀ ਹੈ। ਇਸ਼ਕ ਹੁਣ ਜਿਹੜੀ ਅੱਜ ਦੀ ਪਰਜਾ ਹੈ ਉਹ ਇਸ਼ਕ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਸੋਚਣ ਲੱਗ ਪਈ, ਪਰ ਨਹੀਂ ਉਹ ਮਾੜਾ ਸ਼ਬਦ ਨਹੀਂ, ਉਹ ਪ੍ਰੇਮ ਪ੍ਰੀਤ ਨੂੰ ਹੀ ਕਹਿੰਦੇ ਆ, ਉਸ ਭਾਸ਼ਾ ਦਾ ਉਹ ਸ਼ਬਦ ਹੈਗਾ। ਸੋ ਜਦੋਂ ਤੁਹਾਨੂੰ ਪ੍ਰੇਮ ਪ੍ਰੀਤ ਲੱਗ ਗਈ ਨਾ ਕਿਸੇ ਚੀਜ਼ ਦੀ ਲਗਨ ਲੱਗ ਗਈ, ਤੇ ਫਿਰ ਤੁਸੀਂ ਉੱਥੇ ਪਹੁੰਚ ਹੀ ਜਾਣਾ, ਜੋ ਮਰਜ਼ੀ ਹੋਵੇ, ਜਿਹੜਾ ਵੀ ਤੁਸੀਂ ਟੀਚਾ ਆਪਣੀ ਮੰਜ਼ਿਲ ਚੁਣੋਗੇ ਫਿਰ ਤੁਸੀਂ ਉਹ ਕਰ ਲੈਣੀ। ਸੋ ਅੰਗਰੇਜ਼ੀ ਦੀ ਵੀ ਕਹਾਵਤ ਇਹ ਕਾਕ ਸਾਹਿਬ ਦੀ ਹੈਗੀ ਆ, ਉਹ ਕਹਿੰਦੇ ਆ ਵੀ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ।
0: ਬਿਲਕੁਲ,
2: ਕਹਿਣਾ ਮਤਲਬ ਜੇ ਤੁਸੀਂ ਇਹ ਸੋਚਦੇ ਨਾ ਵੀ ਮੈਂ ਕਰ ਲੈਣਾ ਤੇ ਤੁਸੀਂ ਕਰ ਹੀ ਲੈਣਾ ਉਹ।
0: ਬਿਲਕੁਲ ਬਿਲਕੁਲ।
2: ਦੂਸਰਾ ਫਿਕਰਾ ਉਹ ਕਹਿੰਦੇ ਇਫ ਯੂ ਥਿੰਕ ਯੂ ਕੈਨਟ ਡੂ ਇਟ ਦੈਨ ਯੂ ਕੈਨੋਟ ਡੂ ਇਟ।
0: ਬਿਲਕੁਲ,
2: ਕਹਿਣਾ ਮਤਲਬ ਜੇ ਤੁਸੀਂ ਉਸ ਵੀ ਮਿੱਤੋ ਨਹੀਂ ਹੋਣਾ ਫਿਰ ਤੁਹਾਡਾ ਹੋਣਾ ਹੀ ਨਹੀਂ, ਜੇ ਤੁਹਾਡਾ ਦਿਮਾਗ ਹੀ ਨਹੀਂ ਰੈਡੀ, ਸੋਚ ਹੀ ਤੁਹਾਡੀ ਨਹੀਂ ਰੈਡੀ ਹੈ ਉਹ ਕੰਮ ਕਰਨ ਵਾਸਤੇ, ਤਾਂ ਫਿਰ ਉਹ ਜਿਹੜਾ ਕੰਮ ਹੈ ਖੱਖ ਸਾਹਿਬ ਜੀ, ਜਦੋਂ ਤੁਸੀਂ ਪਹਿਲੇ ਢੇਰੀ ਤਾਂ ਆ ਕੇ ਬੈਠੇ ਫਿਰ ਉਹ ਕੰਮ ਨਹੀਂ ਹੋਣਾ ਹੁੰਦਾ। ਕੰਮ ਤਾਂ ਖੱਖ ਸਾਹਿਬ ਜੀ ਸਾਡੇ ਮਾਸਟਰ ਹੁੰਦਾ ਸੀ ਦਰਸ਼ਨ ਸਿੰਘ, ਉਹਦਾ ਵੀ ਨਾਂ ਸੀਗਾ, ਨਹੀਂ ਸਿੰਘ ਨਹੀਂ ਸੀ, ਦਰਸ਼ਨ ਲਾਲ ਸੀ ਮੇਰਾ ਖਿਆਲ ਆ, ਬੜਾ ਪਿੰਡ ਆ ਸਾਡੇ ਪਿੰਡਾਂ ਦੇ ਕੋਲ, ਬੜਾ ਪਿੰਡ ਆ ਉੱਥੋਂ ਦਾ ਸੀ, ਤੇ ਉਹ ਮੇਰਾ ਖਿਆਲ ਇੰਗਲੈਂਡ ਗਰੁੱਪ ਤੋਂ ਪੜ੍ਹ ਕੇ ਵੀ ਗਿਆ ਸੀਗਾ ਥੋੜਾ ਬਹੁਤ, ਤਾਂ ਤੇ ਅੰਗਰੇਜ਼ੀ ਬੜੀ ਵਧੀਆ ਸੀਗੀ। ਉਹ ਖੱਖ ਸਾਹਿਬ ਜੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ, ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੀਆਂ ਗੇਮਾਂ ਹੁੰਦੀਆਂ ਸੀ, ਫੁੱਟਬਾਲ ਦੀ, ਕਬੱਡੀ ਦੀ, ਹਾਕੀ ਦੀ, ਇਹ ਗੇਮਾਂ ਹੁੰਦੀਆਂ ਹੁੰਦੀਆਂ ਸੀਗੀਆਂ, ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ, ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ, ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ, ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ। ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ। ਕਹਿਣਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ, ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਅੱਧਾ ਹੋ ਗਿਆ।
0: ਬਿਲਕੁਲ।
2: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਜਿਹੜੀਆਂ ਸਕੂਲਾਂ ਦੇ ਵਿੱਚ, ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ, ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ,
0: ਹੁਣ ਜਿਹੜੇ ਟੀਚਰ ਹੈ ਨਾ ਅੱਜ ਕੱਲ ਦੇ ਟੀਚਰ ਹੈ ਜਿਹੜੇ ਨਾ, ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ, ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ, ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ
2: ਜਿਹੜੀਆਂ ਹੁੰਦਾ ਸੀਗਾ, ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੀਆਂ ਗੇਮਾਂ ਹੁੰਦੀਆਂ ਸੀ, ਫੁੱਟਬਾਲ ਦੀ, ਕਬੱਡੀ ਦੀ, ਹਾਕੀ ਦੀ, ਇਹ ਗੇਮਾਂ ਹੁੰਦੀਆਂ ਹੁੰਦੀਆਂ ਸੀਗੀਆਂ, ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ, ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ, ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ, ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ। ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ। ਕਹਿਣਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ, ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਅੱਧਾ ਹੋ ਗਿਆ।
0: ਬਿਲਕੁਲ।
2: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਜਿਹੜੀਆਂ ਸਕੂਲਾਂ ਦੇ ਵਿੱਚ, ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ, ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ,
0: ਹੁਣ ਜਿਹੜੇ ਟੀਚਰ ਹੈ ਨਾ ਅੱਜ ਕੱਲ ਦੇ ਟੀਚਰ ਹੈ ਜਿਹੜੇ ਨਾ, ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ, ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ, ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ, ਉਹ ਨਹੀਂ ਹੈ।
2: ਬਿਲਕੁਲ।

0: ਤੇ ਸਮਝ ਲਓ ਅੱਧਾ ਹੋ ਗਿਆ
1: ਬਿਲਕੁਲ।
0: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ, ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ
1: ਜਿਹੜੇ ਹੁਣ ਜਿਹੜੇ ਟੀਚਰ ਹੈ ਨਾ ਅੱਜ ਕੱਲ ਦੇ ਟੀਚਰ ਹੈ ਜਿਹੜੇ ਨਾ ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ, ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ।
0: ਦਲੀਲਾਂ ਬਹੁਤ ਸੀ ਉਹ ਅਸਲ ਦੇ ਵਿੱਚ ਉਦੋਂ ਕਾਕਸਾ ਜੀ ਅੰਗਰੇਜ਼ ਦਾ ਰਾਜ ਨਵਾਂ ਨਵਾਂ ਆਇਆ ਸੀਗਾ ਤੇ ਹੁਣ ਅੰਗਰੇਜ਼ ਦੇ ਰਾਜ ਜਿਹੜਾ ਗਏ ਨੂੰ ਸਮਾਂ ਹੋ ਗਿਆ ਤੇ ਲੋਕ ਆ ਜਿਹੜੇ ਉਹ ਤੁਹਾਨੂੰ ਪਤਾ ਵੀ ਜਾਂਦੇ ਜਾਂਦੇ ਜਿਹੜੀ ਐਜੂਕੇਸ਼ਨ ਸੀ ਭਾਰਤ ਦੀ ਉਹਨੂੰ ਉਹ ਨਿਮਾਣ ਵੱਲ ਨੂੰ ਉਹਨੇ ਤੋਰ ਦਿੱਤਾ ਤੇ ਉਧਰ ਨੂੰ ਹੁਣ ਗਾਹਾਂ ਦੀ ਗਾਹਾਂ ਜਿਹੜਾ ਸਮਾਜ ਆ ਉਹ ਡੁੱਬਦਾ ਜਾ ਰਿਹਾ ਤੇ ਕੰਮ ਕਾਰ ਆ ਜਿਹੜੀ ਉਹ ਕਰਨ ਦੀ ਲੋਕਾਂ ਦੇ ਵਿੱਚ ਫੁਰਸਤ ਹੈ ਨੀ ਤੇ ਬਾਕੀ ਆ ਜਿਹੜੇ ਖਾਣੇ ਪੀਣੇ ਆ ਕਾਕਸਾ ਵੀ ਜਿਹੜਾ ਆਪਾਂ ਖਾਣੇ ਆ ਨਾ ਉਹ ਅੰਗਰੇਜ਼ੀ ਦੀ ਕਹਾਵਤ ਆ ਉਹ ਕਹਿੰਦੇ ਯੂ ਆਰ ਵਟ ਯੂ ਈਟ। ਹਾਂ ਜੋ ਕੁਝ ਤੁਸੀਂ ਖਾਣੇ ਆ ਤੁਸੀਂ ਉਹੀ ਆ
1: ਬਿਲਕੁਲ, ਤੁਹਾਡੇ ਸਰੀਰ ਦੇ ਉੱਪਰ ਇਫੈਕਟ ਹੋ ਰਿਹਾ ਨਾ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਆ
0: ਬਿਲਕੁਲ
1: ਪੁਰਾਣੀਆਂ ਚੀਜ਼ਾਂ। ਚੀਮਾ ਸਾਹਿਬ ਜਦੋਂ ਪੁਰਾਣੇ ਬਹੁਤੀ ਪੁਰਾਣੀ ਗੱਲ ਨਹੀਂ ਕਰਦੇ ਆਪਾਂ, 10-15-20 ਸਾਲ ਦੀ ਗੱਲ ਕਰਦੇ ਆ, 30 ਸਾਲ ਲਾ ਲਓ, ਸਾਰਾ ਰੂੜੀ ਹੁੰਦੀ ਸੀ, ਰੂੜੀ ਦੇ ਨਾਲ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਸੀ, ਉਹਦੇ ਕੱਖ ਕੱਢਣੇ, ਉਹਦੇ ਵਿੱਚੋਂ ਸਫਾਈ ਕਰਨੀ, ਉਹ ਫਿਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਘਰੇ ਉਗਾਉਣੀਆਂ। ਹੁਣ ਤੇ ਕੰਮ ਹੀ ਖਤਮ ਹੋ ਗਿਆ ਜੀ, ਹੁਣ ਤੇ ਖਾਦਾਂ ਦੇ ਨਾਲ ਰਸਾਇਣਿਕ ਚੀਜ਼ਾਂ ਨਾਲ ਚੀਜ਼ਾਂ ਗਾਈਆਂ ਜਾਂਦੀਆਂ, ਦਵਾਈਆਂ ਪਾਈਆਂ ਜਾਂਦੀਆਂ, ਤੇ ਉਹ ਫਿਰ ਜਿੱਦਾਂ ਦੀ ਚੀਜ਼ਾਂ ਅਸੀਂ ਪਾਉਂਦੇ ਆ ਤੇ ਉਹ ਜਿਹੀਆਂ ਅਸੀਂ ਖਾਂਦੇ ਆ ਤੇ ਫਿਰ ਉਹਦਾ ਰਿਜ਼ਲਟ ਜਿਹੜੇ ਹੈ ਉਹ ਇਹੋ
0: ਜਿਹੇ ਬਿਲਕੁਲ ਉਦਾਂ ਦੇ ਹੋਣੇ ਆ। ਖਾਕ ਸਾਹਿਬ ਜੀ ਜਿਹੜੀ ਆਹ ਪੀੜ੍ਹੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜ੍ਹੀ ਹੈਗੀ ਆ ਮਗਰਲੀ ਪੀੜ੍ਹੀ ਸਾਤੋਂ ਜਿਹੜੀ ਮਗਰਲੀ ਪੀੜ੍ਹੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ ਔਰ ਆਟਿਜ਼ਮ ਆ ਜਿਹੜਾ ਉਹ ਦੋ ਤਿੰਨ ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ। ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੁੱਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨੀ ਹੁੰਦੀ
1: ਨਹੀਂ ਹੁੰਦੀ ਹਰ ਤੇ ਨਹੀਂ ਹੁੰਦੀ ਬਿਲਕੁਲ
0: ਹਾਂ ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਰਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਉਹਦੇ ਨਾਲ ਨਾਤਾ ਹੈ ਆਟਿਜ਼ਮ ਦਾ। ਹਾਂ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ। ਖੱਖ ਸਾਹਿਬ ਜੀ ਜਿਹੜੀ ਸਾਤੋਂ ਪਹਿਲੀਆਂ ਪੀੜ੍ਹੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਹੁੰਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਫਿਰਦੇ ਆ।
1: ਬਿਲਕੁਲ ਚੀਮਾ ਸਾਹਿਬ ਚੱਕਰ ਪਤਾ ਕੀ ਆ ਹੁਣ ਦੇਖੋ ਜਿਹੜਾ ਦੁੱਧ ਆ ਨਾ ਹੋਰ ਪਿੰਡ ਤੁਸੀਂ ਘੁੰਮ ਕੇ ਦੇਖ ਲੋ ਕਿਸੇ ਨੇ ਡੰਗਰ ਹੀ ਨੀ ਰੱਖੇ ਮੱਝਾਂ ਗਾਈਆਂ ਹੈ ਹੀ ਨੀ ਗਿਆ
0: ਰੱਖਦੇ ਨੀ ਲੋਕ ਜਿਵੇਂ ਕਿਸੇ ਨੇ ਰੱਖੀਆਂ ਵੀ ਆ ਉਹ ਵੀ ਖਾਸਾ ਹੀ ਚਾਰਾ ਸ਼ਹਿਰੋਂ ਲਿਆਉਂਦੇ ਆ ਬਾਣੀਏ ਦੇ ਕੋਲੋਂ ਚਾਰਾ ਲੈਣ ਜਾਂਦੇ ਆ ਸ਼ਰਮ ਕਰੋ
1: ਮਾੜੀ ਇਹ ਹਾਲ ਆ। ਦੂਜੀ ਬਨੇ ਇਹ ਆ ਕਿ ਉਹ ਟੀਕੇ ਲਾ ਕੇ ਮੱਝਾਂ ਜੋਈਆਂ ਜਾਂਦੀਆਂ ਤੇ ਮੱਝਾਂ ਦਾ ਜਿਹੜਾ ਦੁੱਧ ਜਾਂ ਗਾਈਆਂ ਦਾ ਦੁੱਧ ਬਹੁਤ ਮਾਤਰਾ ਦੇ ਵਿੱਚ ਥੋੜਾ ਰਹਿ ਗਿਆ ਵਾ ਲੋਕ ਉਹ ਅੱਜ ਕੱਲ ਜਿੰਨਾ ਵੀ ਦੁੱਧ ਆ ਰਿਹਾ ਨਾ ਨਕਲੀ ਦੁੱਧ ਬਣ ਕੇ ਆ ਰਿਹਾ
0: ਬਿਲਕੁਲ ਬਿਲਕੁਲ ਨਕਲੀ ਦੁੱਧ ਆ ਜਿਹੜਾ ਉਹ ਆ ਰਿਹਾ।
1: ਚੀਮਾ ਸਾਹਿਬ ਸਵੇਰੇ ਸਵੇਰੇ ਹੁਣ ਜਦੋਂ ਇੰਡੀਆ ਰਹਿ ਕੇ ਆਇਆ ਨਾ ਤੇ ਅਸੀਂ ਗਰਾਊਂਡ ਨੂੰ ਚਲੇ ਜਾਂਦੇ ਸੀ ਉੱਥੇ ਜਾ ਕੇ 4-5 ਗੇੜੇ ਕੱਢ ਲੈਣੇ ਲੱਤਾਂ ਤਾਂ ਖੋਏ ਤੇ ਨਾਲ ਹੀ ਉਹ 4 ਵਜੇ ਦੇ ਸਕੂਲ ਦੇ ਸਾਹਮਣੇ ਡੇਰੀ ਆ ਉਹ ਖੋਲ ਜਾਂਦੀ ਸੀ ਤੇ ਉੱਥੋਂ ਅਸੀਂ ਆਉਂਦਿਆਂ ਆਉਂਦਿਆਂ ਨੇ ਦੁੱਧ ਲੈ ਆਉਣਾ 2 ਕਿਲੋ ਦੁੱਧ ਲੈ ਆਉਣਾ ਤੇ ਉਹ ਦੁੱਧ ਦਾ ਦੋ ਤਰ੍ਹਾਂ ਦੇ ਦੁੱਧ ਆ ਜੀ 70 ਰੁਪਏ ਕਿਲੋ 80 ਰੁਪਏ ਕਿਲੋ ਮੱਝ ਦਾ ਤੇ 65 ਰੁਪਏ ਕਿਲੋ ਗਾਈ ਦਾ। ਉਹ ਦੁੱਧ ਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਬੰਨੇ ਮਸ਼ੀਨਾਂ ਲਾਈਆਂ ਉਹਦੇ ਚੋਂ ਪਹਿਲਾਂ ਤਾਂ ਸਾਰਾ ਕੁਛ ਹੀ ਕੱਢ ਲੈਂਦੇ ਆ ਤੇ ਉਹ ਪਤਲਾ ਜਿਹਾ ਦੁੱਧ ਲੱਸੀ ਵਰਗਾ ਤੁਹਾਨੂੰ ਫੜਾਉਂਦੇ ਤੇ ਪ੍ਰਾਈਸ ਉਹਦਾ ਲੈਂਦੇ ਹੋਲ ਮਿਲਕ ਕਹਿ ਕੇ ਪੈਸੇ ਤੁਹਾਡੇ ਕੋਲ ਚਾਰਜ ਕਰਦੇ ਹਨਾ ਤੇ ਉਹਦੇ ਨਾਲ ਮਲਾਈ ਆਉਂਦੀ ਹੈ ਚਾਹ ਵੀ ਜਿਹੜੀ ਆ ਉਹ ਮਤਲਬ ਵਾਹਵਾ ਦੁੱਧ ਪਾਓ ਤੇ ਤਾਂ ਜਾ ਕੇ ਚਿੱਟੀ ਹੁੰਦੀ ਮਾੜੀ ਜੀ ਤੇ ਮਤਲਬ ਹਾਲਾਤ ਏਦਾਂ ਦੇ ਹੋ ਗਏ ਤੇ ਖਾਣਾ ਪੀਣਾ ਜਿਹੜਾ ਸਾਡੇ ਪੰਜਾਬੀਆਂ ਦਾ ਉਹ ਬਿਲਕੁਲ ਬੇੜਾ ਹੀ ਗਰਕ ਗਿਆ ਸਹੀ ਪੁੱਛ
0: ਬੇੜਾ ਗਰਕ ਗਿਆ ਬਿਲਕੁਲ ਆ ਤੁਸੀਂ ਸ਼ਬਦ ਆ ਜਿਹੜੇ ਵਰਤੇ ਆ ਸਹੀ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਭਾਰਤੀ ਲੋਕ ਆ ਜਿਹੜੇ ਉਹ ਬਿਲਕੁਲ ਜਿਹੜਾ ਗਿਰ ਗਿਆ ਆ ਉੱਥੇ ਤੁਹਾਨੂੰ ਪਤਾ ਵੀ ਜਿਹੜਾ ਵਪਾਰੀ ਹੁੰਦਾ ਉਹਨੇ ਤਾਂ ਖੱਖ ਸਾਹਿਬ ਜੀ ਵਪਾਰੀ ਵੀ ਹੋਵੇ ਚਾਹੇ ਜਿਹੜੇ ਹੁਣ ਸਧਾਰਨ ਲੋਕ ਵੀ ਆ ਕੁਨੀ ਸਾਹਿਬ ਜਿੱਦਾਂ

0: ਲੋਕ ਰੇਹੜੀਆਂ ਵਗੈਰਾ ਲਾਉਂਦੇ ਆ ਤੇ ਉਹ ਹੁਣ ਬੇਚਾਰੇ ਭੁੱਖੇ ਮਰਨੇ, ਕਿਤੋਂ ਨਾ ਕਿਤੇ ਉਹਨਾਂ ਨੇ ਆਪਣੇ ਪੇਟ ਤਾਂ ਭਰਨਾ ਹੀ ਆ ਨਾ।
1: ਮੈਂ 2-4 ਸਾਲ ਦੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਇੱਥੇ ਰਿਸ਼ਤੇਦਾਰ ਕੈਨੇਡਾ ਸੀ ਗਏ ਤੇ ਉਹ ਕੈਨੇਡਾ ਤੋਂ ਆਇਆ ਸੀ, ਇੰਡੀਆ ਤੋਂ ਆਇਆ ਸੀ ਤੇ ਰਿਸ਼ਤੇਦਾਰ ਸੀ ਉਹ ਵੀ, ਤੇ ਉਹ ਗੱਲਾਂ ਬਾਤਾਂ ਦੱਸਣ ਲੱਗ ਪਿਆ। ਕਹਿੰਦਾ ਮੈਂ ਚਰੀ ਬੀਜ ਲਈ, ਚਰੀ ਵਾਹਵਾ ਸੀ, ਗਾਂ ਡੰਗਰ ਰੱਖੇ ਸੀ ਤੇ ਉਹ ਹਨਾ ਮੈਂ ਦਵਾਈ ਦੁਵਾਈ ਖਰਾ ਉਹਦੇ ਤੇ ਪਾਉਂਦੇ, ਚਰੀ ਦੇ ਉੱਪਰ ਦਵਾਈ ਕੌਣ ਪਾਉਂਦਾ ਹੁੰਦਾ, ਮੈਂ ਤਾਂ ਕਦੀ ਦੇਖੀ ਸੁਣਿਆ ਨੀ,
0: ਬਿਲਕੁਲ ਨੀ ਦੇਖੀ।
1: ਉਹਨੇ ਕਿਤੇ ਉਹਦੇ ਤੇ ਦਵਾਈ ਦੁਵਾਈ ਛਿਣਕੀ ਸੀ, ਉਹ ਗੁਆਂਢੀ ਆਏ ਕਹਿਣ ਲੱਗੇ ਯਾਰ ਸਾਡੇ ਪੱਠੇ ਹਜੇ ਛੋਟੇ ਆ ਹੋਏ ਨੀ ਤੇ ਅਸੀਂ ਤੇਰੇ 2 ਦਿਨ ਵੱਢ ਲਈਏ ਤੇ ਫਿਰ ਸਾਡੇ ਕੋਲੋਂ ਜਦੋਂ ਵੱਡੇ ਹੋ ਗਏ ਤੂੰ ਲੈ ਲਈ। ਤੇ ਉਹਨਾਂ ਨੇ ਪੱਠੇ ਵੱਢ ਲਿਆ, ਉਹਨਾਂ ਦੀਆਂ 3-4 ਮੱਝਾਂ ਮਰ ਗਈਆਂ ਜੀ ਖਾ ਕੇ।
0: ਓ ਮਾਈ ਗੋਡ।
1: ਹਾਂਜੀ, ਉਹ ਭਾਈ ਸਾਹਿਬ ਫੇਰ ਕਹਿੰਦਾ ਅਸੀਂ ਉਹਨਾਂ ਨੂੰ ਬਹਿ ਕੇ ਪੰਚਾਇਤ ਚ ਫੈਸਲਾ ਹੋਇਆ, ਉਹ ਕਹਿੰਦੇ ਅਸੀਂ ਕੇਸ ਕਰਾ ਲੈਣਾ ਯੇ ਹੈ ਵੋ ਆ, ਤੇ ਉਹ 3 ਮੱਝਾਂ ਦੇ ਖਰਾ ਕੋ 5-6 ਲੱਖ ਰੁਪਇਆ ਦੇ ਕੇ ਉਹਨੇ ਆਪਣੀ ਜਾਨ ਛਡਾਈ। ਮਤਲਬ ਇਹੋ ਜਿਹੇ ਹਾਲਾਤ ਵੀ ਬਣਦੇ ਆ। ਦੇਖੋ ਹਰ ਚੀਜ਼ ਦੇ ਉੱਪਰ ਅੱਜ ਕੱਲ ਦਵਾਈਆਂ ਬਣ ਗਈਆਂ, ਫਸਲਾਂ ਦੇ ਉੱਪਰ ਦਵਾਈਆਂ, ਕਣਕ ਦੇ ਉੱਪਰ ਦਵਾਈ, ਝੋਨੇ ਦੇ ਉੱਪਰ ਦਵਾਈ, ਸਾਗ ਤੁਸੀਂ ਬੀਜ ਲਓ ਉਹਦੇ ਤੇ ਦਵਾਈਆਂ, ਤੇ ਫਿਰ ਖਾਣਾ ਤਾਂ ਤੁਸੀਂ ਉਹੀ ਹੈ ਨਾ ਜੋ ਕੁਛ ਹੈਗਾ, ਤੇ ਉਹਦੇ ਨਾਲ ਫਿਰ ਇਹ ਸਾਰਾ ਕੁਛ ਤੇ ਚੀਮਾ ਸਾਹਿਬ ਹੋਣਾ ਹੀ ਹੈ। ਜੋ ਕੁਛ ਬਿਮਾਰੀਆਂ ਨੇ ਫਿਰ ਡਾਕਟਰਾਂ ਦੇ ਰੰਗ ਲੱਗੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਡਾਕਟਰਾਂ ਦੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਪੈਸੇ ਦੀ ਢੇਰ ਲੱਗੀ ਹੋਆ ਡਾਕਟਰਾਂ ਦੇ ਘਰਾਂ ਦੇ ਵਿੱਚ, ਤੇ ਉਹ ਪਰਜਾ ਦੇ ਸਿਰ ਤੇ ਆ, ਸਮਾਜ ਆ ਜਿਹੜਾ ਕੱਖ ਸਾਹਿਬ ਜੀ, ਇਹ ਨੂੰ ਹਰੇਕ ਸਮਾਜ ਨੂੰ ਕ੍ਰਾਂਤੀਆਂ ਦੀ ਲੋੜ ਹੁੰਦੀ ਆ, ਤੇ ਭਾਰਤ ਵਿੱਚ ਕੱਖ ਸਾਹਿਬ ਜੀ ਇਸ ਵੇਲੇ, ਜਦੋਂ ਮੈਂ ਕ੍ਰਾਂਤੀ ਕਹਿੰਦਾ ਖਾਕ ਸਾਹਿਬ ਜੀ, ਮੈਂ ਇਹ ਨੀ ਕਹਿ ਰਿਹਾ ਕਿ ਤੁਸੀਂ ਚੱਕ ਕੇ ਉੱਥੇ ਰਫਲਾਂ ਤੇ ਗਵਰਨਮੈਂਟ ਦੇ ਖਿਲਾਫ਼ ਨਹੀਂ, ਕ੍ਰਾਂਤੀ ਇਹਨੂੰ ਵੀ ਕਹਿੰਦੇ, ਕ੍ਰਾਂਤੀ ਹੁੰਦੀ ਆ ਜਿਹੜੀ ਵਿਦਿਅਕ ਕ੍ਰਾਂਤੀ ਜਿਹੜੀ ਹੁੰਦੀ ਆ, ਜਿਹੜੀ ਐਜੂਕੇਸ਼ਨ ਹੈ ਤੁਹਾਡੀ, ਉਸ ਕ੍ਰਾਂਤੀ ਆ ਜਿਹੜੀ ਭਾਰਤ ਦੇ ਵਿੱਚ ਲੋੜ ਆ, ਫੇਰ ਤੋਂ ਨਵੀਂ ਕ੍ਰਾਂਤੀ ਦੀ ਜਿਹੜੀ ਲੋੜ ਆ, ਉਹ ਕ੍ਰਾਂਤੀ ਇਹ ਨੀ ਹੈ ਕਿ ਤੁਸੀਂ ਗੰਨਾ ਚੱਕ ਕੇ ਤਾਂ ਮਾਰ ਮਰੀਆ ਸ਼ੁਰੂ ਕਰ ਦਿਓ ਜਾਂ ਲੁੱਟਾਂ ਖੋਹਾਂ ਕਰ ਦਿਓ, ਨਹੀਂ, ਉਹ ਕ੍ਰਾਂਤੀ ਨੀ, ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ ਜਿਹਨੂੰ ਕਹਿੰਦੇ ਆ, ਸ਼ਾਂਤੀ ਪੂਰਵਕ ਜਿਹੜੀ ਗਾਂਧੀ ਨੇ ਵੀ ਚਲਾਇਆ ਸੀ ਅੰਦੋਲਨ। ਚਲੋ ਖੈਰ, ਸਾਡਾ ਸਮਾਜ ਹੈ ਜੋ ਅੱਜ ਕੱਲ ਗਾਂਧੀ ਨੂੰ ਸਵੀਕਾਰ ਨਹੀਂ ਕਰ ਰਹੇ।
1: ਇੱਕ ਚੀਜ਼ ਇਹ ਵੀ ਹੁੰਦੀ ਨਾ ਕਿ ਨਕਲੀ ਚੀਜ਼ਾਂ ਉੱਥੇ, ਦਵਾਈਆਂ ਨਕਲੀ, ਬਹੁਤ ਕੁਛ ਮਿਲਦਾ। ਜੇ ਤੁਸੀਂ ਚਾਹੋ ਜੋ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਦਵਾਈਆਂ ਹੁੰਦੀਆਂ, ਜੋ ਮਨੁਮੈਂ ਰੱਖਿਆ ਹੋਇਆ ਉਹਨਾਂ ਲਿਮਿਟ ਰੱਖੀ ਹੋਈ, ਇੰਨੇ ਕੇ ਨਾਲ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਇਹ ਪਾ ਲਓ।
0: ਜੇ
1: ਨਕਲੀ ਆਉਂਦੀਆਂ ਉਹ ਆਪਣੀ ਮਰਜ਼ੀ ਨਾਲ ਉਹਦੇ ਵਿੱਚ ਜਿੰਨਾ ਕੁ ਉਹਨਾਂ ਮਾਤਰਾ ਵਿੱਚ ਪਾਉਣਾ ਹੁੰਦਾ ਉਨਾ ਪਾ ਕੇ ਦਵਾ ਦਾ ਬੋਲੂ, ਕੀ ਕਹਿੰਦੇ ਬਹੁਤ ਵਧੀਆ ਅਸਲੀ ਨਾਲੋਂ ਤਾਂ ਨਕਲੀ ਵਧੀਆ।
0: ਬਸ ਬਸ ਬਸ,
1: ਨਹੀਂ ਲੱਗਦਾ ਨਕਲੀ ਕਿਹੜੀ ਤੇ ਅਸਲੀ ਕਿਹੜੀ। ਉੱਥੇ ਹਰ ਕੋਈ ਵੇਚੀ ਜਾ ਰਿਹਾ, ਹਰ ਇੱਕ ਨੇ ਦੁਕਾਨਾਂ ਖੋਲੀਆਂ ਆਪਣੀ ਮਰਜ਼ੀ ਦੀਆਂ, ਕੋਈ ਲਾਇਸੈਂਸ ਨਹੀਂ ਹੈਗੇ ਕਿਸੇ ਕੋਲ, ਕੋਈ ਕੁਛ ਨਹੀਂ ਹੈਗਾ। ਤੇ ਫਿਰ ਚੀਮਾ ਸਾਹਿਬ ਹਾਲਾਤ ਕਿੱਦਾਂ ਸੁਧਰਨਗੇ, ਕਿੱਦਾਂ ਲੋਕਾਂ ਦੀ ਸਿਹਤ ਦੇ ਉੱਪਰ ਸਰਕਾਰ ਨਜ਼ਰ ਰੱਖ ਸਕਦੀ? ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ, ਪਰ
0: ਸਰਕਾਰ ਨਹੀਂ ਚਾਹੁੰਦੀ ਨਾ, ਸਰਕਾਰ ਦੇ ਮੂੰਹ ਨੂੰ ਜਿਹੜਾ
1: ਚੀਮਾ ਸਾਹਿਬ, ਜਿਹੜਾ ਪਨੀਰ ਆ ਨਾ ਤੁਸੀਂ ਪਵਨ ਟਰਨਾ ਦੇ ਹਿਸਾਬ ਨਾਲ ਸਵੇਰੇ ਵਿਆਹਾਂ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਪਨੀਰ ਨਾਲ ਲੋਕੀ ਖਾਂਦੇ ਆ, ਤੇ ਸਾਰੇ ਦਾ ਸਾਰਾ ਪਨੀਰ ਹੀ ਨਕਲੀ ਜਿਹੜਾ ਉਹ ਹਿਮਾਚਲ ਚੋਂ ਪਨੀਰ ਕਿੱਥੋਂ, ਹਰਿਆਣੇ ਤੋਂ ਆਉਂਦਾ ਜਾਂ ਯੂਪੀ ਚੋਂ ਆਉਂਦਾ, ਟਰੱਕਾਂ ਦੇ ਭਰ ਭਰ ਕੇ ਆਉਂਦੇ ਆ, ਡੰਗਰ ਲੋਕਾਂ ਕੋਲ ਹੈ ਨੀ, ਉਹ ਸਾਰਾ ਹਰ ਚੀਜ਼ ਨਕਲੀ ਬਣਨੀ ਚਾਲੂ ਹੋ ਗਈ। ਲੋਕੀ ਚਪਕੇ ਲਾ ਲਾ ਕੇ ਖਾਂਦੇ ਆ, ਪਨੀਰ ਵਾਲੇ ਪਕੌੜੇ ਦੇ ਦਿਓ ਜੀ, ਅਸੀਂ ਤਾਂ 1.5 ਮਹੀਨਾ ਰਹਿ ਗਏ ਇੱਕ ਦਾਣਾ ਵੀ ਪਨੀਰ ਦਾ ਨਹੀਂ ਖਾ ਕੇ ਦੇਖਿਆ, ਖਾਦਾ ਹੀ ਨਹੀਂ,
0: ਚਾਹੀਦਾ ਹੀ ਨਹੀਂ, ਖਾਣਾ ਹੀ ਨਹੀਂ ਚਾਹੀਦਾ,
1: ਨਹੀਂ ਚਾਹੀਦਾ, ਸਾਰੀ ਬਿਮਾਰੀ ਦੀ ਜੜ ਆ।
0: ਬਿਲਕੁਲ, ਇਹ ਵੀ ਖਾਕ ਸਾਹਿਬ ਜੀ, ਇਹ ਵੀ ਇਹਨੂੰ ਵੀ ਕ੍ਰਾਂਤੀ ਕਹਿੰਦੇ, ਜਿਹੜੀ ਤੁਸੀਂ ਆਉਣ ਗੱਲ ਕੀਤੇ, ਕ੍ਰਾਂਤੀ ਇਹ ਵੀ ਆ, ਤੁਸੀਂ ਖਾਣਾ ਛੱਡ ਦਿਓ ਆਪੇ ਅੱਗੇ ਹਟ ਜਾਣਗੇ ਵਿੱਚ ਨੂੰ।
1: ਬਿਲਕੁਲ, ਲੋਕਾਂ ਨੂੰ ਇਹਦੀ ਸਮਝ ਹੀ ਨਹੀਂ ਹੈਗੀ।
0: ਹਾਂ, ਖਾਣਾ ਛੱਡ ਦਿਓ, ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨੁਕਸਾਨ ਕਰਦੀਆਂ, ਖਾਣੀਆਂ ਛੱਡ ਦਿਓ ਤੇ ਆਪੇ ਵਿਕਣੀਆਂ ਹਟ ਜਾਣਗੀਆਂ, ਜੇ ਤੁਸੀਂ ਨਹੀਂ ਖਰੀਦੋਗੇ ਤਾਂ ਆਪੇ ਹਟ ਜਾਣਾ ਉਹਨਾਂ ਨੇ ਲਿਆਉਣਾ।
1: ਬਿਲਕੁਲ, ਬ੍ਰਾਂਡ ਨੇਮ ਦੇ ਉੱਪਰ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਜੀ, ਜਿੱਦਾਂ ਹੁਣ ਵੇਰਕਾ ਦਾ ਦੁੱਧ ਹੈਗਾ ਜਾਂ ਵੇਰਕਾ ਦਾ ਬਟਰ ਹੈਗਾ ਜਾਂ ਅਮੋਲ ਦਾ ਬਟਰ ਆ, ਉਹ ਸਾਰੀਆਂ ਉਹਨਾਂ ਦੇ ਉਹਦੇ ਨਾਂ ਦੇ ਉੱਪਰ ਗਲਤ ਸਟਿੱਕਰ ਲਾ ਲਾ ਕੇ ਲੋਕੀ ਆਪਣੇ ਕੋਲੋਂ ਬਣਾ ਬਣਾ ਵੇਚੀ ਤੁਸੀਂ
0: ਵੇਚੀ ਜਾਂਦੇ ਆ। ਬਿਲਕੁਲ ਬਿਲਕੁਲ, ਤੇ ਖਾਕਸਾ ਜੀ, ਉਹ ਤੁਹਾਡੀ ਗੱਲ ਚੋਂ ਗੱਲ ਮੈਨੂੰ ਯਾਦ ਆ ਗਈ, ਉਹ ਜਿਹੜਾ ਆਪਣਾ ਇੱਕ ਸੱਜਣ ਸੀਗਾ ਨਾ, ਉਹ ਬਹੁਤ ਛਾਪੇ ਛੁਪੇ ਮਾਰਦਾ ਹੁੰਦਾ ਸੀਗਾ ਜਾ ਕੇ ਵੀਡੀਓ ਬਣਾ ਕੇ, ਤੇ ਉਹ ਹੁਣ ਨੀ ਸੁਣਿਆ ਸੁਣਿਆ ਕਦੇ।
1: ਨਹੀਂ ਚੀਮਾ ਸਾਹਿਬ, ਉਹਨੇ ਕੀ ਕੀਤਾ ਸੀ, ਉਹ ਉਹਨੂੰ ਇਹਨਾਂ ਨੇ ਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਇਹਨੂੰ ਕਹਿ ਤੈਨੂੰ ਟਿਕਟ ਦੇਵਾਂਗੇ, ਤੇ ਉਹ ਰਿਟਾਇਰਮੈਂਟ ਲੈ ਗਿਆ ਪਹਿਲਾਂ ਹੀ ਚੰਗੀ, 1.25 ਲੱਖ ਰੁਪਇਆ ਤਨਖਾਹ ਸੀ ਉਹਦੀ, ਤੇ ਉਹਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਕਿਹਾ ਲੜਦੇ, ਇਲੈਕਸ਼ਨ ਵੀ ਨੀ ਲਾਈ ਉਹਨੂੰ, ਤੇ ਉਹਨੂੰ ਖੜਾ ਵੀ ਨੀ ਕੀਤਾ, ਉਹਨੂੰ ਮਤਲਬ ਕੈਂਡੀਡੇਟ ਵੀ ਨੀ ਬਣਾਇਆ, ਉਹ ਅੱਜ ਕੱਲ ਚੀਕਾਂ ਮਾਰਦਾ ਫਿਰਦਾ, ਰੋਂਦਾ ਫਿਰਦਾ ਕਿ ਮੇਰੇ ਨਾਲ ਧੱਕਾ ਹੋ ਗਿਆ।
0: ਏਦਾਂ ਹੁੰਦੀ ਆ, ਏਦਾਂ ਹੁੰਦੀ ਆ ਕੱਖ ਸਾਹਿਬ, ਜਿਹੜਾ ਆ ਬੜੇ ਤੋਂ ਨਾ, ਜਿਹੜਾ ਬੜਾ ਬੰਦਾ ਹੁੰਦਾ ਉਹਦੇ ਬਹੁਤਾ ਨੇੜੇ ਨੀ ਲੱਗਣਾ ਚਾਹੀਦਾ, ਕਿਉਂਕਿ ਉਹ ਬੜੇ ਲਈ ਤੁਹਾਨੂੰ ਖਾਣਾ ਹੀ ਹੁੰਦਾ, ਉਹ ਕਦੇ ਤੁਹਾਡੀ ਮਦਦ ਨਹੀਂ ਕਰਦੇ ਹੁੰਦੇ ਜਾਂ ਤੁਹਾਨੂੰ ਬਚਾਉਂਦੇ ਨਹੀਂ ਹੁੰਦੇ, ਤੇ ਲੱਗਦਾ ਸੀਗਾ ਏਦਾਂ ਵੀ ਉਹਦੇ ਕੋਈ ਨਾ ਕੋਈ ਏਜੰਡਾ ਜਿਹੜਾ ਸੀਗਾ ਉਹਦੇ ਵਿੱਚ ਚੱਲ ਰਿਹਾ ਸੀਗਾ ਵੀ ਜੇ ਮੈਂ ਮਸ਼ਹੂਰ ਹੋ ਜਾਊਂਗਾ ਤਾਂ ਮੈਨੂੰ ਟਿਕਟ ਮਿਲ ਜਾਊਗੀ ਤਾਂ ਮੈਂ ਗਾਹਾਂ ਜਿੱਤ ਜਾਊਂਗਾ, ਪਰ ਉਹ ਸਫਲ ਨਹੀਂ ਹੋਇਆ। ਇਹ ਚੀਕਾਂ ਤਾਂ ਹੁਣ ਫਿਰ ਮਾਰਨੀਆਂ ਹੀ ਆ ਜਿਹੜੀਆਂ, ਜਿਹੜੇ ਦੋਨਾਂ ਪਾਸਿਆਂ ਦੇ ਚਿੱਤਰ ਪੈਂਦੇ ਹੋਣਗੇ ਨਾ ਦੋਨਾਂ ਪਾਸਿਆਂ ਤੋਂ, ਉਧਰ ਜਿਹੜੇ ਉਹਨੂੰ ਬਸ ਬਸ ਉਹ ਕਿਸੇ ਪਾਸੇ ਦਾ ਵੀ ਨਹੀਂ ਹੈਗਾ। ਤੇ ਖਾਕ ਸਾਹਿਬ ਜੀ, ਇੱਕ ਆਪਣੇ ਕੋਲ ਜਿਹੜੀ ਆ ਲਿਖਤ ਛੋਟੀ ਜਿਹੀ ਆਪਣੇ ਸੱਜਣ ਭੇਜਦੇ ਰਹਿੰਦੇ ਆ, ਇਹ ਆਪਾਂ ਪੜ੍ਹੀਏ। ਤੇ ਇਹ ਸ਼ੁਰੂ ਹੁੰਦੀ ਆ ਮੈਰੀ ਕ੍ਰਿਸਮਸ। ਦੋਸਤੋ, ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਅਤੇ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਵਾਲੇ ਦਿਨ ਵੀ ਜਿਹੜੇ ਆ ਉਹ ਵੀ ਮਨਾਏ ਜਾਂਦੇ ਆ। ਤੇ ਸਮਾਜ ਦੀ ਖੁਸ਼ਹਾਲੀ, ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਨੇ ਵੀ ਅਗਵਾਈ ਕੀਤੀ, ਲੋਕ ਉਹਨਾਂ ਨੂੰ ਮਨ ਚਿੱਤ ਵਿਚ ਸਮੋਈ ਰੱਖਦੇ ਹਨ। ਜੀਜਸ ਕ੍ਰਾਈਸਟ ਨੇ ਵੀ ਸਮਾਜ ਦੀ ਭਲਾਈ ਲਈ ਸੰਘਰਸ਼ ਕੀਤਾ ਸੀ, ਸੱਚ ਦੀ ਚੜ੍ਹਤ ਲਈ ਜਾਨ ਤਲੀ ਉੱਤੇ ਰੱਖ ਲਈ ਸੀ। ਲੁਟੇਰੇ ਵਰਗ ਦੇ ਤਸੀਹੇ ਅਤੇ ਸਲੀਬਾਂ ਜੀਜਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ। ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ, ਜਿਸ ਦਾ ਸਿੱਟਾ ਜੀਜਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ, ਸੋ ਦੇਖੋ ਉਸੇ ਦਿਨ ਜਿਹੜਾ ਆ ਉਹ ਆਇਆ। ਹਾਂਜੀ, ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ ਉਹ ਕਹਿੰਦੇ ਹੁੰਦੇ ਆ ਖਾਕਸਾ ਦੀ ਹਿਸਟਰੀ ਰਿਪੀਟ ਇਟਸੈਲਫ, ਕਹਿਣ ਦਾ ਮਤਲਬ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ। ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ। ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ, ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸੀ ਵਿਛਾਵਰ ਕਰ ਦਿੱਤਾ ਸੀ। ਜ਼ਾਲਮ ਦੀ ਕਬਰ ਉੱਤੇ ਦੀਵਾ ਵੀ ਨਹੀਂ ਜਗਦਾ, ਜਿਸ ਦਾ ਵਰਤਮਾਨ ਵੀ ਗਵਾਹ ਹੈ। ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ। 25 ਦਸੰਬਰ ਨੂੰ ਜੀਜਸ ਕ੍ਰਾਈਸਟ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮੈਰੀ ਕ੍ਰਿਸਮਸ, ਸਤਿ ਸ੍ਰੀ ਅਕਾਲ ਤੇ ਵੱਲੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਤੋਂ ਮਨਮੋਹਨ ਪੂਨੀ ਸਾਹਿਬ ਨੇ ਇਹ ਲੇਖ ਹੈ ਜਿਹੜਾ ਛੋਟਾ ਜਿਹਾ ਆਪਾਂ ਨੂੰ ਲਿਖ ਕੇ ਭੇਜਿਆ। ਤੇ ਇਹਦੇ ਵਿਚ ਇਕ ਹੋਰ ਹੱਕ ਸਾਹਿਬ ਜੀ, ਮੇਰੇ ਕੋਲ ਵੀਡੀਓ ਆਈ ਆ, ਇਹ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਦੇਣਾ ਜੇ ਤੁਸੀਂ ਪਲੇ ਕਰਨੀ ਆ। ਤੇ ਇਹਦੇ ਵਿਚ ਉਹਨਾਂ ਨੇ ਹੱਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਨੂੰ ਜਿੰਨੇ ਵੀ ਦੁਨੀਆਂ ਦੇ ਵਿਚ ਰਹਿਬਰ ਹੋਏ ਆ, ਚਾਹੇ ਉਹ ਭਾਰਤ ਵਿਚ ਚਾਹੇ ਉਹ ਇਸਲਾਮਿਕ ਵਰਲਡ ਦੇ ਵਿਚ ਹੋਏ ਆ, ਕਿਤੇ ਵੀ ਹੋਏ ਆ, ਉਹ ਕਹਿੰਦੇ ਆ ਕਿ ਜਦੋਂ ਇਹਦੇ ਵਿਚ ਕ੍ਰਿਸ਼ਨ ਦਾ ਨਾਮ ਵੀ ਆਉਂਦਾ, ਰਾਮ ਚੰਦਰ ਦਾ ਨਾਮ ਵੀ ਆਉਂਦਾ, ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹਨਾਂ ਦੇ ਨਾਂ ਆਉਂਦੇ ਆ, ਤੇ ਉਹ ਲਿਖਣ ਵਾਲੇ ਨੇ ਸਾਰਿਆਂ ਦੇ ਨਾਂ ਲਏ ਆ ਤੇ ਨਾਲ ਉਹਨਾਂ ਦੇ ਹਾਲਾਤ ਵੀ ਦੱਸੇ ਆ ਤੇ ਕਿਹੜੇ ਹਾਲਾਤ ਦੇ ਵਿਚ ਉਹ ਵੀ ਰੋਏ। ਰਾਮ ਚੰਦਰ ਵੀ ਰੋਏ, ਕ੍ਰਿਸ਼ਨ ਵੀ ਰੋਏ, ਜਿਹੜੇ ਜੀਜਸ ਕ੍ਰਾਈਸਟ ਵੀ ਰੋਏ, ਤੇ ਇਸਲਾਮਿਕ ਜਿਹੜੇ ਆਗੂ ਸੀਗੇ ਸਾਰੇ ਰੋਏ ਆ। ਔਰ ਉਹਨਾਂ ਦੇ ਵਿਚ ਅਖੀਰ ਦੇ ਵਿਚ ਜਾ ਕੇ ਉਹਨਾਂ ਨੇ ਲਿਖਿਆ ਭਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਿਉਂ ਕਹਿਣਾ, ਤੇ ਉਹ ਰੋਏ ਨੀ
1: ਜੀ। ਬਿਲਕੁਲ ਉਹ ਰੋਏ ਨੀ, ਸਾਰਾ ਕੁਛ ਸਾਹਮਣੇ ਵਾਰਿਆ ਉਹਨਾਂ ਨੇ, ਸਾਰਾ ਕੁਛ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ, ਮਾਤਾ ਗੁਜਰ ਕੌਰ ਜੀ ਚਲੇ ਗਏ, ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਲੈ ਕੇ ਆਏ ਉੱਥੇ ਭਾਈ ਜੈਤਾ ਜੀ, ਔਰ ਉਹਨਾਂ ਦਾ ਸੰਸਕਾਰ ਕੀਤਾ, ਸਾਰਾ ਕੁਝ ਅੱਖਾਂ ਦੇ ਸਾਹਮਣੇ ਮੋਸਟ ਦੇਖਿਆ ਗਿਆ। ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ, ਉਹਨਾਂ ਦੇ ਇੱਕ ਅੱਥਰੂ ਨਹੀਂ ਆਇਆ ਉਹਨਾਂ ਨੇ, ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਉਹ ਭਲਾਈ ਕਦੀ ਜਾ ਹੀ ਨਹੀਂ ਸਕਦੀ। ਤੁਹਾਡੇ ਵਾਲੀ ਗੱਲ ਸਹੀ ਆ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ, ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ, ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ, ਖਤਮ ਹੋ ਗਿਆ, ਉਹਨਾਂ ਦੀ ਗਾਂ ਔਲਾਦਾਂ ਕੋਈ ਨਹੀਂ। ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ।
0: ਇਸੇ ਕਰਕੇ ਸਾਹਿਬੇ ਕਮਾਲ ਉਹਨਾਂ ਨੂੰ ਖੱਖ ਸਾਹਿਬ ਜੀ ਦੱਸਿਆ ਗਿਆ। ਇੱਕ ਖੱਖ ਸਾਹਿਬ ਜੀ ਜਿਹੜੀ ਆ, ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ ਓਹਦੇ ਵਿਚ ਓਹਦੇ ਵਿਚ ਇਸ ਤਰ੍ਹਾਂ ਆਉਂਦਾ ਆ ਉਹ ਕਹਿੰਦੇ ਆ ਸ਼ਬਦ ਦੇ ਵਿਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨੀ ਆਇਆ ਉਹ ਬਾਣੀ ਦੇ ਵਿਚ ਸ਼ਾਇਦ ਇਹ ਦਰਜ ਨਹੀਂ ਹੈ ਉਹਨਾਂ ਦੇ ਵਿਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਹ ਜਿਹੜੀਆਂ ਦੋ ਪੰਕਤੀਆਂ ਖਾਕ ਸਾਹਿਬ ਜੀ ਇਹਨਾਂ ਦੇ ਵਿਚ ਬਹੁਤ ਕੁਛ ਲਿਖਿਆ ਹੋਇਆ ਦੋਨਾਂ ਪੰਕਤੀਆਂ ਦੇ ਵਿਚ ਬਹੁਤ ਹੀ ਡੂੰਘਾਈ ਤਿੱਕਰ ਲਿਖਿਆ ਹੋਇਆ ਇਹਨਾਂ ਦੇ ਵਿਚ ਇਸ ਤਰ੍ਹਾਂ ਹੈ ਖਾਕ ਸਾਹਿਬ ਜੀ ਪਹਿਲਾ ਸ਼ਬਦ ਹੈ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ ਨਾਸਰੋ ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ ਇਰਾਕ ਦਾ ਰਾਜਧਾਨੀ ਆ ਜਿਹੜੀ ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ ਪਰ ਖੱਕ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿਚ ਹੈਗਾ ਬਾਗਦਾਦ ਬਾਗਦਾਦ ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸਲਾਹਾ ਯੋਗ ਜਗ੍ਹਾ ਹੋਵੇ ਤੇ ਨਾਸਰੋ ਜਿਹੜਾ ਆ ਖੱਕ ਸਾਹਿਬ ਜੀ ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ
1: ਅੱਛਾ ਜੀ
0: ਬਾਗਦਾਦ ਨੂੰ ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ ਤੇ ਇਹ ਜਿਹੜਾ ਸ਼ਹਿਰ ਆ ਬਗਦਾਦ ਇਹ ਦੋ ਦਰਿਆਵਾਂ ਦੇ ਵਿਚਾਲੇ ਆ ਯੂਫਰੇਡੀ ਆ ਤੇ ਦੂਸਰਾ ਹੈਗਾ ਇੱਕ ਯੂਫਰੇਡੀ ਆ ਤੇ ਦੂਸਰਾ ਕਿਹੜਾ ਆ ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਉਹੋ ਹੀ ਮਨਸੂਰ ਨਾਸਰੋ ਸੀਗਾ ਨਾਸਰ ਜਿਹੜਾ ਸੀ ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ ਇਹ ਅਰਬੀ ਭਾਸ਼ਾ ਦਾ ਸ਼ਬਦ ਆ ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਉਹ ਲੱਗਦੇ ਨੇ ਨਾਸਰੋ ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿਚ ਵੀ ਆਪਾਂ ਸ਼ਬਦ ਖੱਕ ਸਾਹਿਬ ਜੀ ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ ਮੋਰਚਾ ਸਰ ਕਰਨਾ
1: ਮੋਰਚਾ ਸਰ ਕਰ ਲਿਆ ਬਿਲਕੁਲ
0: ਹਾਂ ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ
1: ਬਿਲਕੁਲ
0: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ ਨਾ ਕਿਸੇ ਤੋਂ ਹਾਰਿਆ ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ ਹੁਣ ਕੀ ਆ ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿਚ ਦੋ ਨਾਂ ਵਰਤੇ ਆ ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ ਜਦੋਂ ਅਰਬੀ ਭਾਸ਼ਾ ਦੇ ਵਿਚ ਵਿਚਾਲੇ ਆਪਾਂ ਉਹ ਲਾ ਦਿੰਦੇ ਆ ਨਾਸਰ ਤੋਂ ਨਾਸਰੋ ਬਣਾਉਂਦੇ ਆ ਉਹਦਾ ਮਤਲਬ ਹੁੰਦਾ ਅਤੇ ਨਾਸਰ ਅਤੇ ਤੇ ਅਗਲਾ ਸ਼ਬਦ ਆ ਜਿਹੜਾ ਖੱਕ ਸਾਹਿਬ ਜੀ ਉਹ ਹੈਗਾ ਮਨਸੂਰ ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਦ੍ਰਿੜ ਇਰਾਦੇ ਦਾ ਇਸਲਾਮਿਕ ਵਰਲਡ ਦੇ ਵਿਚ ਪੈਗੰਬਰ ਤਾਂ ਮੇਰਾ ਖਿਆਲ ਆ ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਗਏ ਉਹ ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਖੱਕ ਸਾਹਿਬ ਜੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ ਆਪਣੇ ਕੋਲ ਸਮਾਂ ਅਜੇ ਹੈਗਾ 15-20 ਮਿੰਟ ਉਹ ਕਹਿੰਦੇ ਆ ਖੱਕ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ ਇਹਦਾ ਜਿਹੜਾ ਪੁੱਤਰ ਸੀ ਵੱਡਾ ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ
1: ਬਿਲਕੁਲ
0: ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ ਉਹਨੇ ਖੋਲਿਆ ਸੀ ਜ਼ਬਰਦਸਤੀ ਤੇ ਇਸ ਤੋਂ ਪਹਿਲਾਂ ਕੀ ਹੋਇਆ ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ
1: ਅੱਛਾ ਜੀ
0: ਔਰੰਗਜ਼ੇਬ ਦੇ ਦਰਬਾਰ ਦੇ ਵਿਚ ਤੁਹਾਨੂੰ ਪਤਾ ਵੀ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ ਤੇ ਜਿਹੜਾ ਸੀ ਇਹਦਾ ਵੱਡਾ ਮੁੰਡਾ ਕੀ ਇਹਦਾ ਨਾਂ ਸੀ ਔਰੰਗਜ਼ੇਬ ਦਾ ਵੱਡਾ ਮੁੰਡਾ ਸੀ ਹੁਣ ਯਾਦ ਨੀ ਹੋਣਾ ਚਲੋ ਕੋਈ ਨੀ ਬਾਅਦ ਚ ਆ ਜਾਣਾ ਉਹ ਖੱਕ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ
1: ਬਿਲਕੁਲ
0: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਇੱਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿਚ ਤੇ ਉੱਥੇ ਐਸ ਚੀਜ਼
1: ਭਾਈ ਨੰਦ ਲਾਲ ਵੀ ਇਨ੍ਹਾਂ ਦੇ ਦਰਬਾਰ ਦੇ ਵਿਚ ਉਥੇ ਹੁੰਦੇ ਸੀ ਨਾ ਆਪਣਾ
0: ਗੁਰੂ ਗੋਬਿੰਦ ਸਿੰਘ ਜੀ ਦੇ ਜੀ ਬਿਲਕੁਲ ਹਾਂਜੀ ਤੇ ਹੁਣ ਕੀ ਆ ਖਾਕ ਸਾਹਿਬ ਜੀ ਪਹਿਲਾਂ ਨੀ ਸੀ ਹੁੰਦੇ ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖਾਕ ਸਾਹਿਬ ਜੀ ਪੜ੍ਹਦਾ ਹੁੰਦਾ ਸੀ ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ ਉਹਦੇ ਅਰਥਾਂ ਤੋਂ ਰੌਲਾ ਸੀ ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ ਕੁਛ ਕਹਿੰਦੇ ਸੀ ਆਹ ਆ ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾਤਾ ਭਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿਚ ਆ ਹੁੰਦੇ ਆ ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆ ਹੁੰਦੇ ਆ ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ ਕਹਿੰਦਾ ਭਈ ਤੈਨੂੰ ਕਿਥੋਂ ਪਤਾ ਲੱਗਾ ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ ਤੇ ਕਹਿੰਦੇ ਆ ਭਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ
1: ਬਿਲਕੁਲ ਬੇਸੁਣੀ ਗੱਲ ਹਾਂਜੀ
0: ਤੇ ਫੇਰ ਕੀ ਹੋਇਆ ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ ਇਹ ਉਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ ਤੇ ਹਾਂ ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ ਤੇ ਉੱਥੇ ਆ ਕੇ ਫੇਰ ਉਹਨਾਂ ਦੇ ਕੋਲ ਰਹੇ ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜੂਰ ਉਹਨਾਂ ਨੇ ਇਹੀ ਲਿਖਿਆ ਭਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ ਦੋਨਾਂ ਦੇ ਗੁਣ ਕਹਿਣ ਦਾ ਮਤਲਬ ਦੋਨਾਂ ਦੇ ਗੁਣਿਆ ਜਿਹੜੇ ਇਸ ਮਹਾਂਪੁਰਸ਼ ਦੇ ਵਿਚ ਹੈਗੇ ਆ ਜੇ ਉਹਨਾਂ ਨੂੰ ਮਨਜੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਖਾਕ ਸਾਹਿਬ ਜੀ ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਭਈ ਸਕਾਲਰ ਹੀ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ ਤੇ ਔਰੰਗਜ਼ੇਬ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ ਜਿਹੜਾ ਇਹ ਬਰਮਾ ਦੇ ਵਿਚ ਨੀ ਕੈਦ ਕੀਤਾ ਸੀ ਅਸੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ ਚਲੋ ਕੋਈ ਨੀ ਫੇਰ ਸਹੀ ਆਪਾਂ ਨਾ ਉਹਦਾ ਲੱਭ ਲਵਾਂਗੇ ਪਰ ਕਈ ਸਾਡੇ ਸਰੋਤਿਆ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ ਯਾਦ ਤਾਂ ਮੈਨੂੰ ਵੀ ਸੀਗਾ ਪਰ ਖਾਕਾ ਵੀ ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਯਾਦ ਭੁੱਲ ਰਹੇ
1: ਬੁੱਢੇ ਹੋ ਨਹੀਂ ਚੱਲੇ ਬੁੱਢੇ ਹੋ ਗਏ ਚਲੋ ਜੀ ਮਸਾ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰ ਲੈਨੇ ਅੱਜ ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ ਤੇ ਡਾਕਟਰ ਸਾਹਿਬ ਦੇ ਇੱਕ ਦੋ ਦਿਨ
0: ਮੈਨੂੰ ਨੀ ਆਉਣਾ ਨੀ ਕੱਲ ਦਾ ਉਹ ਕਹਿੰਦੇ ਸੀ ਜੇ ਤਾਂ ਮੈਂ ਮੁੜਿਆ ਵੇਲੇ ਸਿਰ ਤਾਂ ਮੈਂ ਜਰੂਰ ਆਊਂਗਾ
1: ਜੇ ਉਹਨਾਂ ਨੇ ਆਪਾਂ ਕੱਲ ਨੂੰ ਵੀ ਕਰ ਲਾਂਗੇ ਜੀ ਪ੍ਰੋਗਰਾਮ
0: ਹਾਂਜੀ ਜੇ ਆਏ ਤਾਂ ਉਹ ਕੋਈ ਨੀ ਆਪਾਂ ਕੱਲ ਨੂੰ ਫੇਰ ਦੇਖ ਲਾਂਗੇ
1: ਚਲੋ ਬਹੁਤ ਮਿਹਰਬਾਨੀ ਜੀਮਾ ਸਾਹਿਬ ਬਹੁਤ ਕੁਛ ਚੀਜ਼ਾਂ ਅੱਜ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ ਔਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ
0: ਥੈਂਕ ਯੂ
1: ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਸ਼ੁਕਰੀਆ ਵਾ ਤੇ ਤੁਸੀਂ ਅਸੀਂ ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ ਆਪਣਾ ਹੀ ਆ ਜੀ ਇਹ ਮੇਰਾ ਨਹੀਂ ਹੈਗਾ ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ
0: ਤਾਂ ਬਿਲਕੁਲ ਜੀ ਗੁਰੂਆਂ ਦਾ ਫਲਸਫਾ ਇਹੀ ਆ ਉਹ ਕਹਿੰਦੇ ਮੇਰਾ ਕੁਛ ਨਹੀਂ ਸਭ ਕੁਝ ਤੁਹਾਡਾ ਹੀ
1: ਬਿਲਕੁਲ ਬਿਲਕੁਲ ਸਾਰਿਆਂ ਦਾ ਹੀ ਹੈ ਜੀ ਉਹ ਤੇ ਅਸੀਂ ਪਾਸੇ ਤੇ ਮੈਕ ਤੇ ਬਹਿ ਜੀ ਦਾ ਤੁਹਾਡੇ ਵਿਚਾਰ ਸੁਣ ਲਈਦੇ ਆ ਤੇ ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਆ ਬਹੁਤ ਮਿਹਰਬਾਨੀ ਦੋਸਤੋ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ
0: ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ

ਦੁਨੀਆ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

Parvaz Radio Frankfurt is one and only one Indian Punjabi radio station in Germany. Of course, Parvaz Radio, bilkul your own radio station. Expose yourself, hard, easy, it's wonderful, lovely, your silly world, with your own experience and watching eyes. To see a sansar no kistra vende ho dosto. Agar to see kise vishay te galbaat karni chahunde ho, you most welcome. Sade naal contact New York, Frankfurt, yaan India de vichkar sakde ho. Asi toa da welcome karangi. ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ ਦੋਸਤੋ ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ ਪਰ ਆਪਣੇ ਸਮਾਜ ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ ਉਹ ਸਟੇਟ ਦੀਆਂ ਕਰਨਗੇ ਵੀ ਆਰ ਓਨਲੀ ਫੋਨ ਕਾਲ ਅਵੇ ਵੀ ਰਿਸਪੈਕਟ ਯੂ ਐਂਡ ਯੂਰ ਵਿਊਅਰਸ. That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. www.parvazradio.com. ਆਪ ਤੇ ਤੁਸੀਂ ਸੁਣਦੇ ਹੋ ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ ਐਵੇਂ ਮਿਆਨ ਬਦਲਦੇ ਰਹਿੰਦੇ ਹੋ ਸੋਹਾਂ ਤੇ ਵਾਅਦੇ ਝੂਠੇ ਨੇ ਸਾਡਾ ਧਿਆਨ ਬਦਲਦੇ ਰਹਿੰਦੇ ਹੋ ਸੁੱਚਾ ਸਿਆਂ ਤੇਰਾ ਅਸਲੀ ਅੱਡਾ ਵੇਖ ਲਿਆ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਵੈਰੀ ਗੁੱਡ ਆਫਟਰਨੂਨ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ ਦਿਨ ਭੱਜੇ ਹੀ ਜਾ ਰਹੇ ਨੇ ਝੱਟ ਹੀ ਵੀਕਐਂਡ ਆ ਜਾਂਦਾ ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ ਤੇ ਦੋਸਤੋ ਗੱਲ ਇੱਦਾਂ ਅਗਰ ਤੁਸੀਂ 30 ਸਾਲ ਦੇ ਹੋ 40 ਦੇ 50 ਸਾਲ ਦੇ ਹੋ ਮਾੜੀ ਜੀ ਝਾਤੀ ਮਾਰੋ 50 ਸਾਲ ਕਿੰਨੀ ਛੇਤੀ ਲੰਘ ਗਏ ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ ਰੋਜ਼ ਕੁਝ ਨਵਾਂ ਸਿੱਖੋ
ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਦਿਆਂ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ ਹੈ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਜੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਹੈ ਇਸ ਵਕਤ ਦੋਸਤੋ, ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4, 0049-171-4,
ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰੱਡ ਹੈ, ਜਿਹੜੀ ਫਰੀਡਮ ਸਰਾਸਤ 106th ਫੀਐਸ ਦੇ ਵਿੱਚ ਹੈ। ਤੇ ਤੁਹਾਡੀ ਆ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ। ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਟਾਸੇ 106th ਫੀਐਸ 6th ਰਾਏ 6th ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕਿ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

सो दोस्तों गल इदा भाई सोचने वाली गल ए है कि हजारा साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां तो हवाई जहाजां तक पहुंच गए हां। हुण असी चाची नूं आंटी कहिंदे हां, हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता, असी तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां। हर तरह दी मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे अविष्कार जेड़े तुसीं गिन रहे हो, बदलाव दे जड़े ने, ए विज्ञान ते पछम दा दिता है। भारतीयो, तुहाडा तां लगभग एदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते जापान आलिया दा हरा रंग उन्हां दा, बसंती रंग उन्हां दा, ते झंडे च तुहाडा किहड़ा रंग है भारतीय? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तो तुसां कोई अंतरराष्ट्रीय खोज कीती है? सिफारशी टट्टू, नकलां मारन वाले, डिग्रियां मुल लैण वाले अविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे अटैक लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंट ने किदां दा जहाज बनाया, सारयां ने पैराशूट पा ले, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं कहदे वास्ते पैराशूट लै के बां? मैं अपने स्टूडेंटां नूं नहीं जाणदा किदां दे हैगे ने। हां, वड्डी देण नवें नवें अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के,
ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ
ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਵੱਲ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਵੱਲ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ

ਡਾਕਟਰ ਬਣੇ ਆ ਤੇ ਆਓ ਉਹਦੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, 1 ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ

0: ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ, 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ, ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਰਹੀ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਵਾਲੇ ਜਿੰਨਾ ਅੱਡਾਂਗੇ, ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ ਜਦੋਂ ਕਿ ਮੂੰਹ ਦੇ ਅੱਗੇ ਹੱਥ ਧੱਕੇ ਵਾਸੀ ਲੈਣੀ ਚਾਹੀਦੀ ਹੈ। ਚੰਗਾ ਮੂੰਹ ਅੱਡ ਕੇ ਆਲੇ ਜਿੱਡਾ, ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ, ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਦੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ, ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਉਹ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਹੈ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀਆਂ ਸਾਡੇ ਹੁੰਦੀਆਂ ਹੀ ਹੋਈਆਂ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ, ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵਿਹਲੜ, ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿਹੜੇ ਜਿਹੜੇ ਫਿੱਟੇ ਲੋਕ ਵਿਹਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ, ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਹਰੇਕ ਅੱਗੇ ਕਰ ਕੇ 2.5-2.5 ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾਂ ਨੇ, ਹਾਂਜੀ, ਇਹ ਸਾਗ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਹੀ ਫੇਰੀ ਜਾਂਦੇ ਨੇ, ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਕੁੱਟਮਾਰ, ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੰਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ। ਹੈਂ, ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ। ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਹਾਂ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ, ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇਧਰ ਨੂੰ, ਕੋਈ ਉਧਰ ਨੂੰ, ਕੋਈ ਇਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ, ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇਧਰ ਆਣ ਕੇ ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ। ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿਚ ਸਕੂਲ ਬਣਾਏ ਸਨ, ਅਸੀਂ ਜਦੋਂ ਇਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿਚ ਗੁਰਦੁਆਰਿਆਂ ਦੇ ਵਿਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਯਾਰ ਇੰਨੀ ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈਂ, ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਅਸੀਂ ਵੀ ਸਾਨੂੰ ਚੌਲ ਦਾਲ ਮੁਲਫ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ, ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿਚ ਇੱਕ ਕਮਰੇ ਦੇ ਵਿਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗਾਉਣ ਸ਼ਲੋਕ। ਮਨ ਮੰਦਰ ਵਿਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗਾਉਣ ਸ਼ਲੋਕ, ਵੱਜਣ ਟੱਲੀਆਂ ਖੜਕਣ ਸ਼ੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ, ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚੋਂ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ 2-2, 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਆ, ਉਹ ਕੀ ਕਹਿਣਾ ਚਾਹੁੰਦੇ ਨੇ ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵਿੱਚ।
1: ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਜ ਰੇਡੀਓ ਜਿਹੜਾ ਜਨਮਦੇਵ ਸਮੁੱਚੀ ਦੁਨੀਆਂ ਦੇ ਵਿੱਚ ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਹੈ ਅੱਜ ਇੰਡੀਆ ਦੇ ਵਿੱਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ।
1: ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਮੈਂ ਨਾ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਗੱਲਬਾਤ ਆ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿੱਚ ਕਦੇ ਵਿਸਾਖੀ ਦੇ ਉੱਪਰ ਛੁੱਟੀ ਹੋਈ ਆ ਤੇ ਵਿਧਾਨ ਸਭਾ ਨਹੀਂ ਜੁੜੀ। ਉਸ ਮੌਕੇ ਦੇ ਉੱਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ। ਉਸ ਸੰਦਰਭ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਪੁੱਛਦੇ ਨੇ ਉਹਨੇ ਦੇਖ ਰਹੇ ਨੇ ਇਸ ਸੰਬੰਧ ਵਿੱਚ ਮੇਰੇ ਦੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਿਹਾ ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ
2: ਠੀਕ
0: ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸੁਖਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ, 2015 ਵਿੱਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ। ਹਾਲਾਂਕਿ ਇਹ ਕਾਨੂੰਨ 2008 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿੱਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਪਹਿਲਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗੱਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਜ਼ਨ ਨੇ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਉਹ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਲੱਗਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ਼ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਨ੍ਹਾਂ ਦੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਅਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਅਪਣਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ, ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ, ਇੱਕ ਦੋ ਦਿਨ ਦੇ ਵਿੱਚ ਵਿੱਚ।
2: ਚਲੋ ਸਰ, ਕੋਸ਼ਿਸ਼ ਕਰੋ,
0: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤਾ ਗਿਆ ਚੜ੍ਹ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਘੋਸ਼ਿਤ ਕੀਤਾ ਗਿਆ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ ਸਰ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
0: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
1: ਹਾਂਜੀ, ਸਤਿਕਾਰਯੋਗ ਬਾਇਓ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲ੍ਹਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਤੇ ਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾ ਕੇ ਨਾ, ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਾਬੀ ਜੀ ਲਾਈਨ ਕੱਟੀ ਗਈ ਸੀ?
1: ਹਾਂਜੀ।
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਮੈਂ ਸੋਚ ਰਿਹਾ ਕਿ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ। ਬੱਬੀ ਦੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
1: ਹੈਲੋ
0: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਛ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।

ਪ੍ਰੋਬਲਮ ਹੋ ਗਈ ਆ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

सो दोस्तों मैं माफी चाहना हाँ कि साड़ी गलबात बबी जी उन्हां नाल नहीं हो सकी क्योंकि कुछ टेक्निकल प्रॉब्लम करके मेरे वाल टेक्निकल प्रॉब्लम नहीं कोई आई उन्हां दी कॉल जिहड़ी सी वह कुछ सैकंड विच ही बंद हो जाती सी ते उधर कोई टेक्निकल पर चलो एनी हाउ हो सकता मैं अपनी गलबात चालू रखदा ते विच विच ना गाना भी कोई ना कोई तुहाडा एंटरटेनमेंट भी करदा रहांगा अपना टाइम मैं पूरा करदा मैं दोस्तों गलबात कर रहा सी भारतीयां दे पखंड पुणे ते एक्टर पुणे ते अपने समाज दा जिहड़ा दुखांत है जिहड़ा जिहड़ा रूप सानू पसंद नहीं उहदे उत्ते मेरी गलबात चल रही सी ते उहनूं ही मैं थोड़ा जिहा अगे वधाउणा जिहड़े मेरे 15-20 मिनट रह गए ने मैं अर्ज कर रहा सी कि साडा ना जिहड़ा मतलब कि पुलिस वालियां तो गल मेरे खत्म कीती सी कि देखो पुलिस साडी जिहड़ी पुलिस है असीं कोई क्राइम करदे आं जां भारतीय नागरिक कोई भी कोई क्राइम करदा ते उहदी सजा उहनूं मिलनी चाहीदी है जुर्माना उहनूं होना चाहीदा है पर साडे जिहड़े अधिकारी ने पुलिस अधिकारी उह बहुत गंदियां गालां मावां भैणां दियां कढ़दे ने बाजार दे विच लागों दी लेडीज वी लंघ रहियां हुंदियां ने बेशर्मी दे तरीके दे नाल ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਤਾਰ ਲੱਗੇ ਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਰਿਹਾ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਅਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਇਹ ਤੋਂ ਲੈ ਕੇ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਤਾਰ ਲੱਗੇ ਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਰਿਹਾ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਅਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ ਪਰ 80-90

0: ਕਹਿੰਦੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ। ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ। ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ, ਹਾਂਜੀ। ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਰੱਬ ਤੋਂ ਬਹੁਤ, ਮੈਂ ਅਗੇਂਸਟ ਨਹੀਂ। ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਇਹ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ, ਹਾਂਜੀ। ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ 7 ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਰਿਹਾ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਹੀ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ, ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? 5 ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ। ਪਹਿਲਾਂ ਵੀ ਏਦਾਂ ਦੇ ਸਨ, ਹੁਣ ਵੀ ਏਦਾਂ ਦੇ ਨੇ, ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ, ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆਹ ਲਓ, ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਡਏ ਹੋ? ਹੱਥੀ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ ਰਾਜਨਾਥ ਸਿੰਘ ਹੁਣਾਂ ਨੇ, ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆਂ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਨੇ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਗੀਤ ਦੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਜ਼ਨ ਹੈ, ਰਿਕਾਰਡਿੰਗ ਇੱਦਾਂ ਦੀ ਹੋਈ ਹੈ ਜਾਂ ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਹਨਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨਹੀਂ ਹੈ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ ਹਾਂ।

0: ਲਓ ਸਾਥੀਓ ਦੋਸਤੋ ਭੈਣੋ ਤੇ ਭਰਾਵੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਜੀ ਖਬਰਾਂ ਵੱਲ ਚੱਲਦੇ ਨਾ ਜੀ ਖਬਰਾਂ ਵੱਲ ਚੱਲਦੇ ਜੀ ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਹੋਣਾ ਦੇ ਨਾਲ ਫਿਰਨੋ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ ਤੇ ਕੁਝ ਖਬਰਾਂ ਵੱਲ ਅਜੇ ਬੜਾ ਚੀਕ ਰਿਹਾ ਜੀ ਇਹ ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ ਚੀਮਾ ਸਾਹਿਬ ਜੀ ਆਜੋ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੋ ਕੁਛ ਵੀ ਹੈਗਾ ਸਲਾਮ ਅਦਾਬ ਤੇ ਖੱਕ ਸਾਹਿਬ ਜੀ ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮਾ ਗਰਮਾ ਤੁਹਾਨੂੰ ਪਤਾ ਪੀ ਦੁਨੀਆਂ ਤੇ ਭਾਰੀ ਪਈ ਆ ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ ਪਰ ਫੇਰ ਵੀ ਅਸੀਂ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਹੈ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ ਤੇ ਲਓ ਆਪਾਂ ਕਰਦੇ ਆ ਗੱਲਬਾਤ ਸ਼ੁਰੂ ਖੱਕ ਸਾਹਿਬ ਜੀ ਜਿਹੜੀ ਆ ਸਾਊਦੀ ਅਰਬ ਕੁਵੈਤ ਅਤੇ ਇਰਾਨ ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲ ਜਜ਼ੀਰਾ ਹੈਗਾ ਨਾ ਖਬਰਾਂ ਦਿੰਦਾ ਖਬਰ ਬਹੁਤ ਵਧੀਆ ਦਿੰਦੇ ਆ ਉਹ ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਸੱਦਿਆ ਸੀਗਾ ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ ਜਿਨ੍ਹਾਂ ਨੂੰ ਅਫਸਰ ਆਪਾਂ ਕਹਿੰਦੇ ਉਹ ਸੀਗੇ ਇਕੱਠੇ ਹੋਏ ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ ਲਈ ਤਿੰਨਾਂ ਦੇ ਮੂੰਹਾਂ ਦੇ ਵਿਚੋਂ ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਰਕੇ ਉਹਨਾਂ ਲੈ ਲਵਾਂ ਦੂਜੇ ਪਾਸੇ ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਤੇ ਲੈ ਲਓ ਜੀ ਚੱਲਦੇ ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ ਮੈਂ ਗੀਤ ਲਾ ਦਿੰਦਾ ਇੱਕ ਲਓ ਜੀ ਦੋਸਤੋ ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ ਲਓ ਜੀ ਛੱਤਰ ਗਿੱਲ ਸਾਹਿਬ ਦਾ ਇੱਕ ਗੀਤ ਸੁਣਦੇ ਹਾਂ ਤੇ ਫੇਰ ਆਪਾਂ ਚਾਲੂ ਕਰਦੇ ਹਾਂ

0: ਜੀ ਮਾਤ ਸਾਹਿਬ ਨੇ ਆ ਲੋ ਆ ਜੀ ਮਾਤ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਰੱਖ ਸਾਹਿਬ ਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ ਤਿੰਨਾਂ ਵੱਖਰੇ ਦੇਸ਼ਾਂ ਦੇ ਇਹਨੂੰ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖੱਖ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ ਅਫਸਰ ਸੀਗੇ ਅਫੀਸ਼ੀਅਲ ਸੀਗੇ ਉਹਨਾਂ ਨੇ ਖੱਖ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈਦੀ ਕਈ ਵਾਰੀ ਗੱਲਬਾਤ ਇੱਦਾਂ ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਾਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਰ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਗਈ ਉਹ ਤਾਂ ਰਿਹਾ ਹੀ ਨਹੀਂ ਉਹਨੇ ਜਵਾਬ ਦੇਖੋ ਕਿੰਨੇ ਸੱਜੇ ਢੰਗ ਨਾਲ ਖਾਕਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ ਇਤਿਹਾਸ ਦਾ ਪਤਾ ਉਹ ਬੜੇ ਲੋਕ ਆ ਜਿਹੜੇ ਉਹ ਸਮੇਂ ਦੇ ਨਾਲ ਜਵਾਬ ਦੇ ਦਿੰਦੇ ਆ ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ ਇਹਦੇ ਚ ਕੋਈ ਸ਼ੱਕ ਨਹੀਂ ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਆ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ ਤੇ ਉਹ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ ਤੇ ਉਹ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ
2: ਬਿਲਕੁਲ
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ ਉਹ ਕਹਿੰਦੇ ਹਾਂ ਬੈਠੀ ਆ
2: ਬਿਲਕੁਲ ਸਹੀ
1: ਤੇ ਉਹ ਕਹਿੰਦੇ ਫਿਰ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ ਲੜ ਰਹੇ ਹਾਂ ਨਾ ਕਿ ਅਸੀਂ ਸਾਊਦੀ ਅਰਬ ਦੇ ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ ਲੜ ਰਹੇ ਹਾਂ ਅਸੀਂ ਟੈਰੋਰਿਸਟਾਂ ਦੇ ਖਿਲਾਫ ਲੜ ਰਹੇ ਹਾਂ ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁੱਝੀ ਤੇ ਜਿਹਨੂੰ ਕਹਿੰਦੇ ਖੁੰਭ ਸੱਪ ਦਿੱਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖੱਖ ਸਾਹਿਬ ਜੀ ਇਸੇ ਕਰਕੇ ਮੈਂ ਖੱਖ ਸਾਹਿਬ ਜੀ ਵਾਰ ਵਾਰ ਕਹਿੰਦਾ ਹੁੰਦਾ ਆਪਣਾ ਪਿਛੋਕੜ ਇਤਿਹਾਸ ਪੜ੍ਹੋ ਕੱਲਾ ਆਪਣਾ ਨੀ ਯੂਰਪ ਦਾ ਵੀ ਸਪੇਨ ਦਾ ਵੀ ਪੋਰਟੁਗਾਲ ਦਾ ਵੀ ਇੰਗਲੈਂਡ ਦਾ ਵੀ ਫਰਾਂਸ ਦਾ ਜਰਮਨ ਦਾ ਵੀ ਕਹਿੰਦੇ ਸਾਰਿਆਂ ਦੇ ਇਤਿਹਾਸ ਪੜ੍ਹੋ ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ ਤੇ ਸਹੀ ਜਵਾਬ ਆ ਜਿਹੜਾ ਢੁਕਵਾਂ ਉਹ ਫਿਰ ਤੁਸੀਂ ਦੇ ਸਕਦੇ ਆ ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖੱਖ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਤੇ ਇਹਦੇ ਨਾਲ ਹੁਣ ਖੱਖ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿਚ ਜੇ ਦੇਖਿਆ ਜਾਵੇ ਅਫਗਾਨਿਸਤਾਨ ਲੀਬੀਆ ਇਰਾਕ ਵੈਨਜ਼ੁਏਲਾ ਇਰਾਨ ਅਤੇ ਕਿਊਬਾ ਉਪਰ ਹਮਲਾ ਕਰਨ ਨੂੰ ਹੁਣ ਤਿਆਰ ਆ ਇਹਨਾਂ ਦੇ ਬਾਕੀ ਦਿਨਾਂ ਉੱਤੇ ਕਰ ਚੁੱਕੇ ਆ ਅਸੀਂ ਸਿਰਫ ਉਹਨਾਂ ਦੇਸ਼ਾਂ ਵਿਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉਥੋਂ ਸਾਡੇ ਦੇਸ਼ ਉਪਰ ਹਮਲੇ
2: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ
1: ਅੱਡਿਆਂ ਨੂੰ ਹੀ ਅਟੈਕ ਕੀਤਾ ਹਾਂਜੀ ਬਿਲਕੁਲ
2: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ
1: ਆਪਣੇ ਘਰ ਵਾੜ ਕੇ ਬਿਲਕੁਲ ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਤੇ ਅਗਲੀ ਜਿਹੜੀ ਖਬਰ ਉਹ ਖੱਖ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖਰਸਾ ਵੀ ਹੁਣ ਦੇਖੋ ਇੱਕ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖੱਖ ਸਾਹਿਬ ਜੀ ਅਗਲੀ ਇੱਕ ਹੋਰ ਖਬਰ ਦੇ ਵਿਚ ਉਹਨਾਂ ਕਿਹਾ ਉਹਨਾਂ ਨੇ ਸ਼ਬਦ ਦਿੱਤਾ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਵੀ ਜਾ ਹੁੰਦਾ
2: ਬੰਦ ਆ ਸਾਰੇ ਏਅਰਪੋਰਟ
1: ਹਾਂਜੀ ਹਾਂਜੀ ਉਹੀ ਗੱਲ
2: ਮੈਂ ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਛ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀ ਨੂੰ
1: ਮਿਲਦੀ ਜਿਹੜੀ ਖਬਰਸਾਰ ਉਹ ਖਾਕ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖਰਸਾ ਵੀ ਹੁਣ ਦੇਖੋ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖਾਕ ਸਾਹਿਬ ਜੀ ਅਗਲੀ ਇੱਕ ਹੋਰ ਖਬਰ ਦੇ ਵਿਚ ਉਹਨਾਂ ਕਿਹਾ ਉਹਨਾਂ ਨੇ ਸ਼ਬਦ ਦਿੱਤਾ ਫਲੀ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਜਾ ਹੁੰਦਾ
2: ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਛ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀ ਨੂੰ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇੱਥੋਂ ਬੰਦੇ ਨਿਕਲ ਜਾਓ।

0: ਤੋਂ ਬਾਅਦ ਫਿਰ ਖਾਲਸਾ ਜੀ ਅਗਲੀ ਇੱਕ ਹੋਰ ਖਬਰ ਦੇ ਵਿਚ ਉਹਨਾਂ ਕਿਹਾ, ਉਹਨਾਂ ਨੇ ਸ਼ਬਦ ਦਿੱਤਾ ਫਲੀ, ਫਲੀ ਦਾ ਮਤਲਬ ਉੱਡ ਜਾਓ ਇੱਥੋਂ, ਭੱਜ ਜਾਓ, ਦੌੜ ਜਾਓ ਜਿੱਧਰ ਨੂੰ ਜਾ ਹੁੰਦਾ,
1: ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਛ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀ ਨੂੰ, ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇੱਥੋਂ ਬੰਦੇ ਨਿਕਲ ਜਾਓ,
0: ਬਿਲਕੁਲ
1: ਹੋ ਸਕਦਾ ਸੀਕ੍ਰੇਟਲੀ ਕਰ ਸਕਦੇ ਸੀ ਕਿ ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਹੈ ਤਾਂ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ,
0: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿਚ ਇਹ ਜਿਹੜੇ 14 ਦੇਸ਼ਾਂ ਵਿਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨੀ ਕਿਹਾ ਉੱਡ ਜਾਓ ਇੱਥੋਂ ਨਿਕਲ ਜਾਓ ਜਿੱਧਰ ਨੂੰ ਭੱਜ ਹੁੰਦਾ, ਪਰ ਫੇਰ ਖਾਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ, ਤੇ ਉਥੋਂ ਦੇਖੋ ਇਹਦੇ ਉਪਰੰਤ ਫੇਰ ਖਾਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਹੋਰ ਤੇ ਨੀ ਜਾਣੀ, ਨਹੀਂ ਉਹੀ ਆ, ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਲ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ, ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਹੈ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲੈਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ UAE ਜਿਹੜੀ ਹੈਗੀ ਆ ਉਹ, ਤੇ ਯੇਮਨ ਆ, ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ, ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ, ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿਚ ਜਾ ਕੇ ਉਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ, ਉਹ ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
1: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨਿਤਿਨ ਜਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਕੋਈ ਖਬਰ ਅਫੀਸ਼ਲੀ ਆਈ ਨਹੀਂ ਹੈ, ਪਰ ਚੈਨਲ ਘੁੰਮ ਰਹੀ ਕੀਤਾ ਗਿਆ ਤੇ ਉਹਦੇ ਘਰ ਦੇ ਉਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨੀ ਹੈ, ਇਹਦਾ ਪੱਲਾ ਹਜੇ ਕੋਈ ਨੀ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
0: ਹਾਂਜੀ ਖਾਕ ਸਾਹਿਬ ਜੀ, ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ, ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਥੇ ਨੀ ਆਉਣੀਆਂ, ਇਹ ਨਾ CNN ਤੇ ਨਾ ਅਲਜ਼ੀਰਾ ਤੇ ਨਾ ਉਹ ਕਿਸੇ ਚੈਨਲ ਤੇ ਨੀ ਆਉਣੀਆਂ ਇਹ ਖਬਰਾਂ, ਇਹ ਜਾ ਕੇ 2-4-6 ਮਹੀਨੇ ਲੜਾਈ ਬੰਦ ਹੋਣ ਤੋਂ ਬਾਅਦ ਚ ਆਉਣਗੀਆਂ, ਉਹ ਵੀ ਦੱਬੀ ਰੱਖਣੀਆਂ। ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖਾਕ ਸਾਹਿਬ ਜੀ, ਉੱਥੇ ਤਾਂ ਉਹਨਾਂ ਨੇ ਜਿਹੜੇ ਇਨ੍ਹਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਏਦਾਂ ਸੀਗੀ। ਤੇ ਹਾਂਜੀ ਇਜ਼ਰਾਈਲ ਦੇ ਵਿਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ, ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੇ ਤੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲੜਾਈ, ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ, ਪਰ ਉਹਨਾਂ ਨੇ ਤੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ, ਜਦੋਂ ਅੱਗੇ ਜੂਨ ਦੇ ਵਿਚ ਲੜਾਈ ਹੋਈ ਜਿਹੜੀ ਪਿਛਲੀ ਜੂਨ ਉਦੋਂ। ਤੇ ਪਰ ਹੁਣ ਇਜ਼ਰਾਈਲ ਦੇ ਵਿਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਆ, ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਨੀ AI ਦੇ ਨਾਲ ਕ੍ਰੀਏਟ, ਮੈਨੂੰ ਤਾਂ ਨੀ ਲੱਗਦਾ ਵੀ ਏਦਾਂ ਦੀ ਗੱਲ
1: ਕੁਛ ਨੀ ਗਾ ਚੀਮਾ ਸਾਹਿਬ, ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ, ਏਦਾਂ ਲੱਗਦਾ ਜਾਂ ਰੀਅਲ। ਇੱਕ ਵੀਡੀਓ ਮੈਂ
0: ਦੇਖਿਆ
1: ਸੀ ਚੀਮਾ ਸਾਹਿਬ ਜਿਹਦੇ ਵਿਚ ਬਹੁਤ ਔਰਤਾਂ ਇਸਰਾਇਲ ਦੇ ਵਿਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੋਰੀ, ਇਰਾਨ ਨੂੰ ਕਹਿ ਰਹੀਆਂ ਵੀ ਆਰ ਸੋਰੀ ਸਟਾਪ ਦ ਫਾਈਟ।
0: ਚੀਜ਼ਾਂ
1: ਬਣਾਈਆਂ ਜਾਂਦੀਆਂ ਵਾ, ਪਤਾ ਨੀ ਇਹ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ, ਸਾਰਾ ਕੁਛ ਕਰਦੀਆਂ ਦੂਜੇ ਮੁਲਕ ਦੀਆਂ।
0: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਇੱਦਾਂ ਦੇ ਪੈਦਾ ਕਰਦੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ।

0: ਕੋਈ ਕਰਨਾ
1: ਜੀ।
0: ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਕਾਕ ਸਾਹਿਬ ਜੀ, ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ, ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ। ਤੇ ਇਹਦੇ ਵਿੱਚ ਕਾਕ ਸਾਹਿਬ ਜੀ, ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਈਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚੱਲਦੀ ਗੰਗਾ ਵਿੱਚ ਹੱਥ ਧੋਈ ਲੈਂਦੇ। ਉਹਨੇ ਟਰੰਪ ਸਾਹਿਬ ਨੇ ਪਹਿਲੀ ਖਬਰ ਦੇ ਵਿੱਚ ਕਿਹਾ ਕਿ ਉਹਨੇ ਇਜ਼ਰਾਈਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ।
2: ਹਾਂਜੀ
0: ਬਿਲਕੁਲ। ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਈਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ। ਤੇ ਫੇਰ ਜਿਹੜਾ ਇਜ਼ਰਾਈਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ। ਤੇ ਫੇਰ ਕਾਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ, ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ। ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ। ਟਰੰਪ ਸਾਹਿਬ ਨੇ
2: ਕਿੱਥੋਂ ਦੱਬ ਲੈਣਾ ਇਰਾਨ ਤੇ, ਤੁਸੀਂ ਇਰਾਨ ਨੇ ਸਟਾਰਟ ਕੀਤਾ ਹੀ ਨਹੀਂਗਾ ਇਰਾਨ ਨੇ।
0: ਬਿਲਕੁਲ ਉਹੀ ਗੱਲ ਆ। ਹਾਂਜੀ ਹਾਂਜੀ, ਉਹ ਪਰ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨਾ, ਪਰ ਪਰਜਾ ਹੁਣ ਖਤਾ ਜੀ
2: ਪਤਾ ਜੀ ਇੱਥੇ
0: ਬਿਲਕੁਲ ਬਿਲਕੁਲ
2: ਸਾਰੇ ਬੇਕੂਫ ਥੋੜੋ।
0: ਹਾਂਜੀ ਹਾਂਜੀ,
2: ਹਰ ਚੀਜ਼ ਦੇਖਦੇ ਹੋ ਜੀ।
0: ਇਹਦੇ ਨਾਲ ਕਾਕ ਸਾਹਿਬ ਜੀ ਇੱਕ ਹੋਰ ਗੱਲ ਆ, ਦੇਖੋ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦੇ ਫਿਰ ਜਿਹੜੀ ਪਰਜਾ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਆ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਆ। ਸੋ ਇਹਨਾਂ ਗੱਲਾਂ ਤੋਂ ਜਿਹੜਾ ਆ, ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ, ਉਹ ਕਹਿੰਦਾ ਜੋ ਵੀ ਹੈ ਮੈਂ ਹੀ ਆ। ਤੇ ਟਰੰਪ ਨੇ ਕਾਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ, ਦੇ ਜੇ ਉਹ ਕੀਤਾ। ਤੇ ਫੇਰ ਅਖੀਰ ਵਿੱਚ ਟਰੰਪ ਸਾਹਿਬ ਨੇ ਮੰਨ ਲਿਆ, ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਈਲ ਦੀ ਬਾਂਹ ਮਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ। ਕਹਿਣ ਦਾ ਬਾਅਦ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਮਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੱਗ ਤੇ ਆਪਾਂ ਕਰਦੇ ਆ, ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ। ਤੇ ਫੇਰ ਦੱਸਦਾ ਵੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿਚ ਫਸ ਗਏ ਆ ਦੋਨੇ
2: ਦੇਸ਼। ਇਹਦੇ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ। ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ, ਦੋ ਦਿਨ ਪਹਿਲਾਂ ਦੀ ਹੈ ਤੇ ਉੱਥੇ ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ। ਉਹ ਇਹ ਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ। ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ। ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ, ਨਾ ਉਧਰ ਨਾ ਉਧਰ। ਅੱਛੀ ਸੋਚ ਹੈਗੀ ਆ, ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਇਰਾਨ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ।
0: ਬਿਲਕੁਲ, ਇਹ ਚ ਕੋਈ ਸ਼ੱਕ ਨਹੀਂ ਹੈ। ਖਾਕ ਸਾਹਿਬ ਜੀ ਦੇਖੋ, ਇਹ ਜਿਹੜੀਆਂ ਖਬਰਾਂ ਨਾ, ਕੱਲ ਇੱਕ ਛੋਟੀ ਜਿਹੀ ਖਬਰ ਸੀਗੀ ਨਿੱਕੀ ਜਿਹੀ, ਉਹਦੇ ਵਿਚ ਸ਼ਾਇਆ ਖਬਰ ਦੇ ਵਿਚ ਕਿ ਜਿਹੜਾ ਇੰਡੀਆ ਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾਫੇਰੀ ਦੇ ਨਾਲ ਤੁਹਾਤੋਂ ਬਹੁਤ ਕੁਛ ਕਰਾ ਲੈਂਦੇ ਆ ਉਹਨਾਂ ਦੀ, ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਭਈ ਕੀ ਆ ਚੱਕਰ ਹੈ ਨਾ। ਉਹਦੇ ਵਿਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ ਇਰਾਨੀ ਭਾਰਤ ਆ ਜਿਹੜਾ ਇੰਡੀਆ ਆ ਉਹ ਪਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੀਕਰ। ਫੇਰ ਉਹ ਕਹਿੰਦੇ ਆ ਭਾਈ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ, ਜਿਹੜੀ ਖਾਸ ਕਰਕੇ ਆ ਮੋਦੀ ਹੁਣਾਂ ਦੀ ਗਵਰਨਮੈਂਟ ਆ ਇਹਨਾਂ ਨੂੰ ਇੱਦਾਂ ਲੱਗਿਆ ਭਈ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ਼ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ, ਪਲਸਤੀਨੀਆ ਦੀ ਮਦਦ ਕਰ ਰਿਹਾ, ਇਸ ਕਰਕੇ ਜਿਹੜਾ ਆ ਭਾਈ ਮੈਨੂੰ ਤਾਂ ਇਜ਼ਰਾਈਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ ਤੁਸੀਂ
2: ਸਾਡੇ ਯਾਦ ਆ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ, ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ, ਦੋ ਤਿੰਨ ਕੰਟਰੀਆਂ ਹੁੰਦੀਆਂ, ਇਸਰਾਇਲ ਇਨਕਲੂਡ ਹੁੰਦਾ ਸੀ, ਤੁਸੀਂ ਉੱਥੇ ਨਹੀਂ ਜਾ ਸਕਦੇ।
0: ਉੱਥੇ ਨਹੀਂ ਜਾ ਸਕਦੇ, ਬਿਲਕੁਲ ਬਿਲਕੁਲ, ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਆ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ, ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ। ਹਾਂਜੀ, ਤੇ ਇਸੇ ਤਰ੍ਹਾਂ ਸੀਗਾ। ਪਰ ਹੁਣ ਜਿਹੜਾ ਆ ਉਹ ਇਜ਼ਰਾਈਲ ਦੇ ਨਾਲ ਇਹ ਤੁਹਾਨੂੰ ਪਤਾ ਵੀ ਬੜੇ ਚੁਸਤ ਲੋਕ ਆ ਤੇ ਉਹਨੂੰ ਫਿਰ ਇਹੀ ਰਲਾ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਕੱਲ ਜੋ ਕੁਛ ਹੋਇਆ, ਜੋ ਕੁਛ ਆਪਾਂ ਇੰਡੀਆ ਦੀਆਂ ਖਬਰਾਂ ਵੱਲੋਂ ਦੇਖ ਰਹੇ ਹਾਂ, ਔਰ ਜੋ ਕੁਛ ਆਪਾਂ ਖਾਕ ਸਾਹਿਬ ਜੀ ਆ ਪਿਛਲੇ ਦਿਨ ਤੋਂ ਕੱਲ ਜਿਹੜਾ ਸੀਗਾ ਪਰਸੋਂ ਦੀ ਖਬਰ ਦੇ ਵਿਚ ਨਹੀਂ ਸੀ ਲੱਗ ਰਿਹਾ, ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ ਇਨ੍ਹਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਆ।
2: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ।
0: ਹਾਂਜੀ,
2: ਅਸੀਂ ਤਿਆਰ ਬੈਠੇ ਆ, ਰੈਡੀ ਆ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿਚ ਬਹੁਤ ਬੁਰਾ ਦਿੱਤਾ, ਏਡਾ ਸੌਖਾ ਨਹੀਂ, ਉੱਥੇ ਤਬਾਹੀ ਮਚਾਤੀ ਫੜ ਕੇ,
0: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਏਦਾਂ ਆਪਾਂ ਕਹਿ ਦੇਗਾ ਵੀ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਇਜਰਾਇਲ ਦੀਆਂ, ਉਹ ਵੀ ਸੜਕਾਂ ਤੇ ਉੱਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
2: ਉਹਨਾਂ ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨਾ, ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ
0: ਰੋਟੀ ਚੱਲਦੀ
2: ਰਹੇ, ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ, ਉਹ ਫਿਰ ਲੋਕ ਅੱਕ ਜਾਂਦੇ ਆ ਜੀ। ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ, ਬਣਾ ਰਿਹਾ ਉਹਦੇ ਕੋਲ ਹੈ ਹੀ ਨੀਗਾ, ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆ ਨੇ ਹੋਰਾਂ ਨੇ ਵੀ ਬਣਾਏ ਤਾਂ ਉਹ ਵੀ ਬਣਾ ਲੇਗਾ, ਤਾਂ ਕਿੱਡਾ ਕਰ ਤੁਹਾਡੇ ਤੇ ਸਿੱਟੇ।
0: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ,
2: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ, ਜਦੋਂ ਤੱਕ ਇਜ਼ਰਾਇਲ ਉਹਨੂੰ ਛੇੜੇਗਾ ਨਹੀਂ, ਉਹ ਨਹੀਂ ਉਹ ਵੀ ਨਹੀਂ ਛੇੜੇਗਾ।
0: ਹਾਂਜੀ,
2: ਇਹੋ ਹੀ ਹੈ ਨਾ, ਜਾ ਕੇ ਪਹਿਲਾਂ
0: ਉਹੀ ਛੇੜਦੇ ਆ ਜੀ। ਹਾਂਜੀ ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ। ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ, ਇਹਦੇ ਤੋਂ ਇਹ ਲੱਗ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ। ਇਹਨਾਂ ਦੇ ਚਿਹਰਿਆਂ ਵਾਲਾ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ। ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਸੱਚੀਆਂ ਹੈਗੀਆਂ, ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ, ਇਸ ਤੋਂ ਇਹ ਲੱਗ ਰਿਹਾ।
2: ਉਥੋਂ ਦੇ ਹੋਰ ਵੀ ਮੀਡੀਆ, ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ, ਬਾਕੀ ਲੋਕ ਹੈਗੇ ਆ ਉਹ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ, ਇਹ ਨਹੀਂ ਬਿਲਕੁਲ। ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਜੀ ਜਰਨਲਿਸਟ।
0: ਹਾਂਜੀ ਬਿਲਕੁਲ, ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿਚ ਬਹੁਤ ਆ,
2: ਬਹੁਤ ਆ
0: ਤੇ ਹਾਂਜੀ ਤੇ ਫੇਰ ਖਾਕ ਸਾਹਿਬ ਜੀ ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ, ਪਰ ਇਰਾਨ ਫੈਸਲਾ ਕਰਨਾ ਚਾਹੁੰਦਾ। ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਆ ਵੀ ਲੜਾਈ ਚੱਲਦੀ ਰਹੇ ਤਾਂ ਚੰਗਾ ਆ, ਖਾਤਮਾ ਹੀ ਕਰ ਦਈਏ, ਪਰ ਜਿਹੜਾ ਇਰਾਨ ਆ ਉਹ ਮੂਹਰਿਓਂ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ, ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ। ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ, ਹੁਣ ਸ਼ੁਰੂ ਕੀਤੀ ਹੋਇਆ
2: ਸਾਹਿਬ, ਇਰਾਨ ਨੇ ਬੰਦ ਨਹੀਂ ਕਰਨੀ, ਇਹ ਕਰ ਲੈਣਾ,
0: ਹਾਂਜੀ
2: ਕੋਸ਼ਿਸ਼ ਕਰ ਰਹੇ ਆ, ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਹੇ ਕਿ ਤੁਸੀਂ ਕਰੋ
0: ਦੇ ਨਾਲ, ਐਗਜੈਕਟਲੀ
2: ਉਹਨੇ ਨਹੀਂ ਕਰਨੀ। ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ, ਸਾਰਾ ਪਰਿਵਾਰ ਮਾਰਿਆ ਗਿਆ, ਮੈਨੂੰ ਨਹੀਂ ਲੱਗਦਾ ਉਹ ਹੁਣ ਬੰਦ ਕਰਨਗੇ, ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ।
0: ਬਿਲਕੁਲ ਬਿਲਕੁਲ, ਇਹਦੇ ਵਿੱਚ ਜੀ ਖਾਕ ਸਾਹਿਬ ਜੀ ਬਿਲਕੁਲ ਸਹੀ ਗੱਲ ਆ। ਹੁਣ ਕੱਲ ਵੀ ਖਬਰ ਦੇ ਅਨੁਸਾਰ ਜਦੋਂ ਖਾਕ ਸਾਹਿਬ ਜੀ ਡੇਟਾ ਦੇਖਦੇ ਆ ਨਾ, ਉਹ ਜਿਹੜੇ ਇਰਾਨੀ ਆ ਦੇਖੋ ਖਾਕ ਸਾਹਿਬ ਜੀ, ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆਂ ਤੇ ਰਾਜ ਕੀਤਾ,
2: ਬਿਲਕੁਲ
0: ਪਰਸ਼ੀਅਨ ਅੰਪਾਇਰ ਸੀ ਜਿਹੜੀ ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ, ਉਹਨਾਂ ਨੇ ਰਾਜ ਕੀਤਾ ਦੁਨੀਆਂ ਦੇ ਉੱਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨਹੀਂ ਮਰਦੀਆਂ ਹੁੰਦੀਆਂ। ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ, ਔਰ ਆਪਾਂ ਨੂੰ ਵੀ ਪਤਾ ਖਾਕ ਸਾਹਿਬ ਜੀ, ਅਮਰੀਕਾ ਨੇ ਆਪਾਂ ਨੂੰ ਪਤਾ ਨਾ ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ, ਤੇ ਉਹ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਥੋਂ ਖਰੀਦੋ ਤੇ ਤੁਸੀਂ ਗਾਹ ਉਹਨਾਂ ਨੂੰ ਫ੍ਰੀ ਦਿਓ। ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਆ, ਹਥਿਆਰ ਘੱਟ ਗਏ ਉਹ ਆ,
2: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀ ਆ ਆਪਣੀ।
0: ਹਾਂਜੀ
2: ਦੇਖਣਾ ਤੇ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ, ਲੋਕਾਂ ਕੋਲ ਕੰਮ ਨਹੀਂ ਹੈ, ਹਾਲਾਤ ਖਰਾਬ ਆ ਅਮਰੀਕਾ ਦੇ ਵਿਚ।
0: ਬਿਲਕੁਲ, ਤੇ ਹੁਣ ਕੀ ਆ ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਨ੍ਹਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ, ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ। ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ, ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ। ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ, ਕਿਉਂਕਿ ਉਹਨੇ ਮਦਦ ਕੀਤੀ,
2: ਨਾਰਥ ਕੋਰੀਆ ਵੀ ਦੇ ਰਿਹਾ ਜੀ,
0: ਨਾਰਥ ਕੋਰੀਆ ਵੀ ਦੇ ਰਿਹਾ। ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ, ਇਹਨਾਂ ਕੋਲ ਮੁੱਕ ਜਾਣੇ ਆ ਉਹ। ਸੋ ਇਸ ਕਰਕੇ ਆ ਜਿਹੜੀ ਉਹ ਇਰਾਨ ਨਹੀਂ ਚਾਹੁੰਦਾ, ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਹਾਂ ਯਾਰ, ਇਹਨੂੰ ਬੰਦ ਹੋ ਜਾਵੇ ਤਾਂ ਚੰਗਾ, ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ। ਇਹ ਸਾਰਾ ਕੁਛ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਮੁਸੀਬਤ ਖੜੀ ਹੋ ਗਈ ਆ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖਬਰ ਆ ਜਿਹੜੀ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖਬਰ ਇਹ ਵੀ ਦਿੰਦੇ ਆ ਉਹਦੇ ਰਾਹੀਂ ਇਹ ਖਬਰ ਬਾਹਰ ਆਈ ਆ ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ ਇਹ ਚੱਲੇ ਗਈ ਹਥਿਆਰਾਂ ਦੀ ਅੱਛਾ ਘੱਟ ਗਿਆ ਆ। ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਖਾਕ ਸਾਹਿਬ ਜੀ ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆਹ ਕੱਲ ਹੀ ਲੰਘ ਕੇ ਗਿਆ ਆ ਤੇ ਅੱਜ ਸੋਰੀ ਅੱਜ ਨੂੰ ਐਲਾਨ ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਵੀ ਉੱਡਣੇ ਵਿਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ ਉਹਦਾ ਨਾਂ ਹੈਗਾ ਚਾਰਲਸ ਡੀ ਗੌਲ ਉਹਦਾ ਨਾਂ ਆ ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ ਤੇ ਜਿਹਦੇ ਵਿਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿਚੋਂ ਉਹ ਜਿੰਨੇ ਛੋਟੇ ਛੋਟੇ ਕੰਟਰੀ ਆ ਇਹ ਕਟਰ ਹੋਇਆ ਸਾਊਦੀ ਅਰਬ ਹੋਇਆ ਇਹ ਸਾਰੇ ਕੰਟਰੀਆਂ ਦੇ ਵਿਚੋਂ ਤੇਲ ਆਉਂਦਾ ਉਹਨਾਂ ਦੇ ਵਿਚ ਵੀ ਜਹਾਜ਼ ਆ ਹੁਣ ਇਰਾਨ ਨੇ ਜਿਹੜੇ ਖਾਕਸਾ ਵੀ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉੱਥੇ ਉਹਦੇ ਨਾਲ ਖਾਕਸਾ ਵੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ ਉਹਦੇ ਉੱਤੇ ਕੰਟੇਨਰ ਹੁੰਦੇ ਆ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ ਹਾਂ ਉਹ ਖਾਕ ਸਾਹਿਬ ਜੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਢੋਲੇ ਆ ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹ ਉਹਨੇ ਤੁਹਾਨੂੰ ਪਤਾ ਇਰਾਨ ਨੇ ਬੰਦ ਕਰ ਦਿੱਤੀ ਆ ਤੇ ਉੱਥੇ ਦੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿਚ ਗਏ ਸੀਗੇ ਨਾ ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ ਉਹਨੇ ਆਪੇ ਕਰ ਲਏ ਕੰਪਨੀ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰਦਿਆਂ ਨੇ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੋਂ ਨਿਕਲ ਨੀ ਦੇਣਾ ਉਹਦੇ ਕਾਰਨ ਖਾਕ ਸਾਹਿਬ ਦੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਆ ਜਹਾਜ਼ਾਂ ਨੂੰ ਉੱਥੋਂ ਜ਼ੋਰ ਨਾਲ ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉੱਥੋਂ ਬਾਹਰ ਲਿਆਉਂਗਾ ਆਪਣੀ ਉੱਥੇ ਫੌਜ ਭੇਜ ਕੇ ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨੀ ਸੀ ਨਾ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆ ਬਾਹਰ ਪਿਆ ਹੋਣੇ ਵਾਲਾ ਆ
2: ਬਿਲਕੁਲ
0: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗਵਰਨਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਿ ਸੀਏਆਈ ਦੇ ਹੁੰਦੇ ਆ ਕਿ ਕਿਸੇ ਦੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ ਇਹ ਇਰਾਨ ਆ ਸੋਚ ਕੇ ਹੱਥ ਪਾਇਓ ਪਰ ਉਹ ਤੁਹਾਨੂੰ ਪਤਾ ਵੀ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ ਕਦੇ ਉਹਨੂੰ ਫੜ ਲਿਆਂਦਾ ਕਦੇ ਉਹ ਕੋਲੰਬੀਆ ਵਾਲੇ ਨੂੰ ਦੇ ਦਿੱਤੀ ਧਮਕੀ ਤੇ ਕਦੇ ਉਹਨੂੰ ਦੇ ਦਿੱਤੀ ਜਿਹੜੀ ਚਾਮਲਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਕ ਸਾਹਿਬ ਜੀ ਹੁੰਦਾ ਸੋ ਖੁਦ ਹੀ ਨਹੀਂ ਕਦੇ ਵੀ ਕਰਨੀ ਚਾਹੀਦੀ ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ ਹੁਣ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਪਤਾ ਨਹੀਂ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ ਇਹ ਹਰੇਕ ਨਾਲ ਵਿਗਾੜੀ ਜਾਂਦੇ ਆ ਹੁਣ ਜਿਹੜਾ ਸਪੇਨ ਆ ਖਾਕ ਸਾਹਿਬ ਜੀ ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਪੱਛਮੀ ਹੈਗਾ ਵੀ ਪੱਛਮ ਦਾ ਹੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ ਇੱਕ ਸਪੇਨ ਤੇ ਇੱਕ ਪੁਰਤਗਾਲ ਚਾਰ ਕੰਟਰੀ ਆ ਜਿਹੜੇ ਸਪੇਨ ਤੇ ਪੁਰਤਗਾਲ ਇਟਲੀ ਤੇ ਜਿਹੜਾ ਹੈਗਾ ਗ੍ਰੀਸ ਇਹ ਜਿਹੜੇ ਚਾਰ ਕੰਟਰੀ ਆ ਖਾਸ ਜੇ ਤੁਸੀਂ ਇੱਥੇ ਕਿਤੇ ਜਾਓ ਨਾ ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਉਦਾਂ ਦੀ ਆ ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ ਇੱਥੇ ਆਪਣੇ ਅਮਰੀਕਾ ਚ ਨੀ ਉਹ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ ਇਹਨਾਂ ਚਾਰਾਂ ਕੰਟਰੀਆਂ ਦੀ ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਰੇ ਵਾਲਾਂ ਵਾਲੇ ਲੋਕ ਹੈਗੇ ਆ ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ ਇਹਨਾਂ ਦੇ ਸਾਰਿਆਂ ਦੇ ਬਾਲ ਕਾਲੇ ਹੁੰਦੇ ਆ ਇਟਲੀ ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੇ ਮਿਕਸ ਆ ਥੋੜੀ ਜਿਹੀ ਖਾਕ ਸਾਹਿਬ ਜੀ ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਭੂਰੇ ਵਾਲਾਂ ਵਾਲੇ ਇਟਲੀ ਦੇ ਵਿਚ ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖਾਕ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਲਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ ਸੋ ਇੱਥੋਂ ਤੂੰ ਨਾ ਆਸ ਰੱਖੀ ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਕ ਸਾਹਿਬ ਜੀ ਹੋ ਗਏ ਲੋਹੇ ਲਾ ਕੇ ਹੋ ਕੇ ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ, ਟੁੱਟ ਗਈ ਆਪਣੀ। ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚੈਂਸਲਰ ਜਿਹੜੇ ਆ ਫਰੈਡਰਿਕ ਮਰਸ, ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ US ਜਿਹੜਾ ਆ ਆਪਣੇ ਹੈਗਾ ਖਾਲਸਾ ਸਾਹਿਬ ਜੀ ਸੈਕਟਰੀ ਟ੍ਰੇਜਰੀ ਸੈਕਟਰੀ ਆ ਜਿਹੜੇ ਅਮਰੀਕਾ ਦੇ ਸਕਾਟ ਬੈਸੈਂਟ ਉਹਨਾਂ ਦਾ ਨਾਂ ਆ, ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
2: ਚੀਮਾ ਸਾਹਿਬ ਹੋਲਡ ਕਰੋ, ਡਾਕਟਰ ਸਾਹਿਬ ਪਹੁੰਚ ਗਏ।
0: ਜਿਹੜੀ ਉਹ ਜਿਹੜਾ UK ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ, ਕਿਉਂਕਿ ਉਹਨਾਂ ਨੇ ਵੀ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਹਾਂਜੀ ਮਨਾ ਕਰ ਦਿੱਤਾ ਉਹਨੇ ਵੀ। ਤੇ ਉਹ ਹੋਇਆ ਏਦਾਂ ਖਾਕ ਸਾਹਿਬ ਜੀ, ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲੋਂ, ਤੇ ਉਹਨਾਂ ਦਾ ਜਿਹੜਾ ਉੱਥੇ ਬੇਸ ਆ ਨਾ ਸਾਈਪ੍ਰਸ ਦੇ ਵਿੱਚ ਆ, ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿੱਚ। ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿੱਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ। ਉਸ ਤੋਂ ਬਾਅਦ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ, ਉਹ ਕਹਿੰਦਾ ਮੈਂ ਨਹੀਂ ਲੱਗਣਾ ਤੇਰੇ ਨਾਲ। ਸੋ ਇਹ ਇਹਦੀ ਗੱਲਬਾਤ ਸੀਗੀ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਜੀਮਾ ਸਾਹਿਬ ਖਾਕ ਸਾਹਿਬ ਅੱਜ ਦਾ ਜਿਹੜਾ ਦੌਰ ਆ
0: ਜੀ,
1: ਕਦੇ ਦਾਦੇ ਦੀਆਂ ਕਦੀ ਪੋਤੇ ਦੀਆਂ, ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਕ ਚੀਮਾ ਸਾਹਿਬ ਦੇ ਪ੍ਰੋਗਰਾਮ ਜ਼ਿਆਦਾ ਲੋਕ ਸੁਣਨਗੇ, ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜੇ ਘੱਟ ਸੁਣਨਗੇ। ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ, ਵਿਆਹ ਜਿਹਦੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ ਕਹਿੰਦੇ।
2: ਸਿਹਤ ਫੇਰ ਠੀਕ ਕਰ ਲਾਂਗੇ, ਪਹਿਲਾਂ ਬਚੀਏ ਤੇ ਸਹੀ ਲੰਬੀ ਬਾਤ ਤੋਂ ਜੀ
1: ਜੀ ਜੀ। ਸੋ ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ, ਉਹ ਕਰਦੇ ਆ
2: ਬਿਲਕੁਲ।
1: ਅਸੀਂ ਸਿਸਟਮੈਟਿਕ ਚੱਲਦਿਆਂ ਹੋਇਆ ਅੱਜ ਇਸ ਸਟੇਜ ਤੇ ਪਹੁੰਚੇ ਆ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆ। ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ। ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ, ਰੀੜ ਦੀ ਹੱਡੀ ਬਾਰੇ ਦੱਸਿਆ, ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿਚ, ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬਣਾਏ ਨੇ। ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ। ਉਹਨਾਂ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦਾ ਵਿਸਥਾਰ ਆਪਾਂ ਬਾਅਦ ਚ ਕਰਾਂਗੇ, ਲੇਕਿਨ ਹਾਂ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ, ਠੀਕ ਹੈ ਜੀ। ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿਚ ਤੁਹਾਡੇ ਨਾਲ ਵਿਚਾਰ ਕਰਾਂਗੇ ਵੀ ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿਚ ਸਭ ਤੋਂ ਵੱਡਾ ਆਰਗਨ ਆ
0: ਜੀ।
1: ਲਿਵਰ ਹੈ, ਕਿਡਨੀ ਹੈ, ਹਾਰਟ ਹੈ, ਫੇਫੜੇ ਨੇ, ਇਹਨਾਂ ਦਾ ਏਰੀਆ ਬੜਾ ਲਿਮਿਟਡ ਆ। ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ, ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ। ਹਾਂਜੀ, ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ। ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲਦੀ ਆ, ਐ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ। ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ, ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ, ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਆ ਐਪੀਡਰਮਿਸ, ਡਰਮਿਸ ਤੇ ਹਾਈਪੋਡਰਮਿਸ। ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ, ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ, ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਸ ਦੇ ਵੀ ਹੇਠਾਂ ਹੈਗਾ ਆ, ਉਸ ਨੂੰ ਅਸੀਂ ਕਹਿੰਦੇ ਹਾਂ ਹਾਈਪੋ ਡਰਮਸ ਲੇਅਰ ਹੈਗਾ ਆ। ਹਾਂਜੀ, ਸੋ ਇਹਦੇ ਮੁਤਾਬਕ ਇਹ ਤਿੰਨ ਲੇਅਰ ਹੈਗੇ ਨੇ ਔਰ ਤਿੰਨਾਂ ਲੇਅਰਾਂ ਦੇ ਵਿਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ। ਜਿਹੜਾ ਐਪੀਡਰਮਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਆ ਨਾ
0: ਜੀ,
1: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਵੀ ਉੱਥੋਂ ਬਾਹਰ ਨੂੰ ਜਾਣੇ ਆ, ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਹੇ ਹਾਂ। ਔਰ ਇਸੇ ਤਰ੍ਹਾਂ ਐਪੀਡਰਮਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਆ ਉਹ ਸਾਰੇ ਦਾ ਸਾਰਾ ਗਾਰਬੇਜ ਇੱਥੋਂ ਹੀ ਬਾਹਰ ਨਿਕਲ ਜਾਂਦਾ ਹੈ, ਅੰਦਰ ਨੂੰ ਨਹੀਂ ਜਾਂਦਾ। ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿੱਚੋਂ ਗਾਰਬੇਜ ਤਾਂ ਸਾਰਿਆਂ ਚੋਂ ਨਿਕਲਦਾ ਪਰ ਕੁਛ ਅੰਗਾਂ ਦਾ ਗਾਰਬੇਜ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੀਕ੍ਰੀਸ਼ਨ। ਕੁਛ ਅੰਗਾਂ ਦੇ ਗਾਰਬੇਜ ਨੂੰ ਅਸੀਂ ਕਹਿੰਦੇ ਹਾਂ ਐਕਸਕ੍ਰੀਸ਼ਨ। ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਵੀ ਜਿਹੜੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਾਰਬੇਜ ਹੀ ਹੈ, ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ। ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ। ਮੈਂ ਐਪੀਡਰਮਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ, ਬਾਹਰਲੇ ਪਾਸੇ ਹੀ ਸਿਕ੍ਰੀਸ਼ਨ ਹੈ ਭਾਵ ਸਿਕ੍ਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ। ਇੱਕ ਤਾਂ ਇਸ ਐਪੀਡਰਮਸ ਦੀ ਗੱਲ ਇਹ ਆ, ਦੂਸਰੀ ਇਸ ਐਪੀਡਰਮਸ ਦੇ ਵਿਚ ਬਹੁਤ ਸਾਰੀਆਂ ਨਰਵ ਤੰਤੂਜ ਨੇ। ਬੜੀ ਹੈਰਾਨੀ ਦੀ ਗੱਲ ਆ ਭਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ। ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ, ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਚਾਹ ਪੀਣ। ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਆ ਪਰ ਅਸੀਂ ਸਕਿਨ ਨੂੰ ਭੁੱਲ ਜਾਂਦੇ ਆ
0: ਜੀ।
1: ਪਹਿਲੀ ਸਾਡੀ ਗਿਆਨ ਇੰਦਰੀ ਹੈਗੀ ਆ ਜਿਸ ਤਰ੍ਹਾਂ ਅਸੀਂ ਜੀਭ ਨੂੰ ਟੇਸਟ ਦੀ ਇੰਦਰੀ ਕਹਿੰਦੇ ਆ, ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਆ, ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਆ, ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਆ ਔਰ ਸੈਕਸ ਆਰਗਨ ਨੂੰ ਵੀ ਅਸੀਂ ਇੰਦਰੀ ਕਹਿੰਦੇ ਆ ਜਿਹੜੀ ਸੰਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ ਤੇ ਪੰਚਾਂ ਕਾ ਗੁਰ ਏਕ ਧਿਆਨ। ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕੀ ਇਹ ਉਹੀ ਗੁਰਦੀਪ ਸਿੰਘ ਆ
0: ਜੀ,
1: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕੀ ਇਹ ਉਹੀ ਗੁਰਦੀਪ ਸਿੰਘ ਹੀ ਆ, ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਇਹ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ
0: ਜੀ,
1: ਇਹ ਚਿਕਨ ਬਣਿਆ ਉਹਦੀ ਸਮੈਲ ਆ, ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ
0: ਜੀ। ਮੈਨੂੰ ਇੱਕੋ ਸਕਿੰਟ ਦੋ ਸਕਿੰਟ ਮੈਨੂੰ ਦਿਓ ਡਾਕਟਰ ਸਾਹਿਬ, ਬਾਣੀ ਦੇ ਵਿਚ ਵੀ ਨਾ ਜਿਹੜੀ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ ਕਈ ਜਗ੍ਹਾ ਤੇ ਹੋਰ। ਇੱਕ ਟਾਈਮ ਬਾਣੀ ਦੇ ਵਿਚ ਇਹ ਵੀ ਪੰਕਤੀ ਆਉਂਦੀ, ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ, ਇਹ ਵੀ ਆਉਂਦੀ ਪੰਕਤੀ। ਉੱਥੇ ਗੁਰੂ ਸਾਹਿਬਾਂ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ, ਦੋ ਤੁਹਾਡੀਆਂ ਨਾਸਾਂ, ਦੋ ਤੁਹਾਡੀਆਂ ਅੱਖਾਂ, ਦੋ ਤੁਹਾਡੇ ਕੰਨ, ਇਹ ਹੋ ਗਈਆਂ ਛੇ ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ ਤੇ ਫੇਰ ਟੋਇਲਟ ਵਾਲੀ ਜਗ੍ਹਾ ਅੱਠਵੀਂ ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ। ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ। ਸੋ ਬਾਣੀ ਦੇ ਵਿਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ ਇੰਦਰੀਆਂ ਦੱਸੀਆਂ।
1: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ, ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ,
0: ਅਲੱਗ
1: ਅਲੱਗ ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
0: ਜੀ
1: ਬਈ ਜੇ ਤੇ ਬਣਤਰ ਵੇਖਣੀ ਹੈ ਤੇ ਰੀੜ ਦੀ ਹੱਡੀ ਦੇ 33 ਬਣ ਕੇ ਆ
0: ਜੀ, ਬਿਲਕੁਲ ਬਿਲਕੁਲ।
1: ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਬਣ ਕੇ ਆ,
0: 26 ਬਣ ਕੇ ਆ, ਬਿਲਕੁਲ ਬਿਲਕੁਲ।
1: ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫਿਰ ਸਾਰੇ 24 ਬਣ ਕੇ ਆ।
3: हां जी बिलकुल तो हर विद्वान ने अपने अपने मुताबिक ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੈ
0: ਵੱਖਰੇ ਵੱਖਰੇ ਸਮਿਆਂ ਤੇ ਬਿਲਕੁਲ ਡਾਕਟਰ
3: ਵੱਖਰੇ ਸਮਿਆਂ ਤੇ ਵੱਖਰੀ ਵੱਖਰੀ ਗਿਆਨ ਦੇ ਮੁਤਾਬਕ ਉਹਨਾਂ ਨੇ ਆਪਣਾ ਆਪਣਾ ਐਕਸਪਲੇਨੇਸ਼ਨ ਦਿੱਤਾ ਆ ਇਸੇ ਕਰਕੇ ਕੋਈ ਵੀ ਗਿਆਨ ਐਸਾ ਨਹੀਂ ਹੈਗਾ ਜਿਹੜਾ ਦੁਨੀਆਂ ਤੇ ਕਹਿ ਦਈਏ ਇਸ ਤੋਂ ਬਾਅਦ ਹੁਣ ਅਖੀਰ ਆ ਭਾਵੇਂ
0: ਗੁਰਬਾਣੀ
3: ਇਹ ਠੀਕ ਆ ਕਿ ਗੁਰਬਾਣੀ ਅੱਜ ਦੇ ਵਕਤ ਦੇ ਵਿਚ ਜਦੋਂ ਤੋਂ ਰਚੀ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਕਿਸੇ ਵਿਦਵਾਨ ਨੂੰ ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਿਆ
0: ਬਿਲਕੁਲ
3: ਜੀ ਜਾਂ ਐਸੇ ਪੁਆਇੰਟ ਨਹੀਂ ਮਿਲੇ ਜਿਨ੍ਹਾਂ ਤੇ ਉਹ ਕਿੰਤੂ ਕਰ ਸਕਣ ਬਿਨਿਆ ਤਾਂ ਗੁਰੂ ਸਾਹਿਬ ਗਲਤ ਲਿਖ ਗਏ
0: ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਕਰਦੇ
3: ਹੈਗੇ
0: ਉਹ ਵਿਦਵਾਨ ਨਹੀਂ ਹੈਗੇ ਜਿਹੜੇ ਕਰਦੇ ਹੈਗੇ ਨੁਕਤਾ ਚੀਨੀ ਪਰ ਉਹ ਵਿਦਵਾਨ ਨਹੀਂ ਹੈਗੇ
3: ਮੈਂ ਉਸ ਸੰਬੰਧ ਦੇ ਵਿਚ ਇਹ ਗੱਲ ਕਰਨੀ ਚਾਹੁੰਦਾ ਆ ਬੀ ਅੱਜ ਤੱਕ ਅਸੀਂ ਗੁਰਬਾਣੀ ਦੇ ਵਿਚ ਇਹ ਪੜ੍ਹਦੇ ਆਏ ਆ ਬੀ ਪੰਚਾਂ ਕਾ ਕੋ ਏਕ ਧਿਆਨ ਹਾਂਜੀ ਭਾਵ ਕੀ ਇਹ ਕਿ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ ਆ ਕੰਸੈਂਟ੍ਰੇਸ਼ਨ ਕਹਿੰਦੇ ਆ
0: ਬਿਲਕੁਲ
3: ਉਸ ਕੰਸੈਂਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸੈਂਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ
0: ਜੀ
3: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ ਜੇ ਅਸੀਂ ਕਿਸੇ ਥਾਂ ਤੇ ਕੰਸੈਂਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ
0: ਬਿਲਕੁਲ
3: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ ਦੂਰ ਰਸੋਈ ਦੇ ਵਿਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆ ਆਦਮੀ ਇੱਕ ਕਿਤਾਬ ਦੇ ਵਿਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ ਕੰਨ ਸੁਣ ਤਾਂ ਰਹੇ ਨੇ ਆਵਾਜ਼ ਤਾਂ ਜਾ ਰਹੀ ਹੈ ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ ਧਿਆਨ ਉਸ ਪਾਸੇ ਨਹੀਂ ਹੈ ਇੰਜ ਕਹਿ ਲੋ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ ਜਾਂ ਧਿਆਨ ਦਾ ਕੇਂਦਰ ਕੁਛ ਹੋਰ ਆ ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਹਾਂ ਸਮਾਧੀ ਇਸ ਤੇ ਹੋ ਗਿਆ ਤੇ ਰਸੋਈ ਦੇ ਵਿਚੋਂ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ ਤੁਹਾਨੂੰ ਸੁਣਦਾ ਨੀ ਤੁਹਾਡੀ ਸਮਾਧੀ ਕਿੱਥੇ ਲੱਗੀ ਹੈ ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਣੀ ਲੱਗੀ ਹੈ ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿਚ ਚੀਮਾ ਸਾਹਿਬ ਸਕਿਨ ਨੂੰ ਗਿਣਦੇ ਹੀ ਨਹੀਂ
0: ਜੀ
3: ਸਕਿਨ ਸਾਡੀ ਸਪਰਸ਼ ਦੇ ਰਾਹੀਂ ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿਚੋਂ ਬਹੁਤੀਆਂ ਨਰਵਸ ਦਾ ਇੰਜਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿਨ ਦੇ ਵਿਚ ਹੈਗਾ ਆ ਸਾਡੇ ਐਪੀਡਰਮਿਸ ਦੇ ਵਿਚ ਹੈਗਾ ਆ
0: ਜੀ
3: ਔਰ ਸਕਿਨ ਸਪਰਸ਼ ਮਹਿਸੂਸ ਕਰਦਾ ਠੰਡ ਹੁੰਦੀ ਹੈ ਨਾ ਤੇ ਸਕਿਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਹੈ ਮੀਂਹ ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ ਸਕਿਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਧੁੱਪ ਚ ਜਾਓ ਨਾ ਮਤਲਬ ਉਸੇ ਤਰ੍ਹਾਂ ਇਹ ਸਕਿਨ ਇੱਕ ਸੈਂਸਰੀ ਆਰਗਨ ਹੈ ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
0: ਜੀ
3: ਕਿਆ ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ ਕੋਈ ਅੰਨਾ ਹੋਵੇ ਕੋਈ ਬੋਲਾ ਹੋਵੇ ਯਾਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ
0: ਬਹੁਤ
3: ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਸਪਰਸ਼ ਦੇ ਰਾਹੀਂ ਔਰ ਸਪਰਸ਼ ਕਿਵੇਂ ਹੋਣਾ ਸਕਿਨ ਦੇ ਰਾਹੀਂ ਹੋਣਾ ਹੱਥ ਲਾ ਕੇ ਹੋਣਾ ਚਮੜੀ ਦੇ ਰਾਹੀਂ ਹੋਣਾ ਆ ਤੋ ਸਪਰਸ਼ ਜਿਹੜਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ ਹੈ ਜੀ ਸਾਡਾ ਸੈਂਸ ਆਰਗਨ ਸਕਿਨ ਜਿਹੜੀ ਹੈ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ ਇੱਕ ਤੇ ਗੱਲ ਇਹ ਆ ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ ਅੰਗਾਂ ਵਿਚ ਜਾਂਦਾ ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰਨੀ ਹੈ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿਚੋਂ ਵਾਪਸ ਆਉਂਦਾ ਹੈਗਾ ਆ ਹਾਂਜੀ ਇਸੇ ਤਰ੍ਹਾਂ ਹੀ ਸਕਿਨ ਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ। ਇਹਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਤਾਂ ਸਕਿਨ ਦਾ ਖੂਨ ਜਿਹੜਾ ਜਾਂਦਾ ਹੈ ਉਹ ਤੇ ਜਾਂਦਾ ਹੈ ਤੇ ਉੱਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ, ਲੇਕਿਨ ਐਪੀਡਰਮਸ ਤੱਕ ਪਹੁੰਚਦਿਆਂ ਹੋਇਆਂ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ, ਜੋ ਖੂਨ ਦੇ ਰਾਹੀ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ, ਅੰਦਰ ਨਹੀਂ ਆਉਂਦਾ। ਓਕੇ, ਸੋ ਇਹ ਗਾਰਬੇਜ ਜਿਹੜਾ ਸਕਿਨ ਦੇ ਵਿੱਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿੱਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ, ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ, ਉਹ ਵਾਪਸ ਨਹੀਂ ਜਾਂਦੇ। ਤਾਂ ਇਹਨੂੰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਵਨ ਵੇ ਟ੍ਰੈਫਿਕ ਆ, ਵੀ ਇਹਦੇ ਵਿੱਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿੱਚ ਗਾਰਬੇਜ ਨਹੀਂ ਜਾਂਦਾ, ਉਹ ਇੱਥੇ ਹੀ ਆ ਕੇ ਇੱਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ। ਲਿਵਰ ਵਿੱਚ ਗਿਆ ਤੇ ਫਿਰ ਲਿਵਰ ਚ ਵਾਪਸ ਆਏਗਾ, ਆਂਤੜੀਆਂ ਵਿੱਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿੱਚ ਜਾ ਕੇ ਪਹੁੰਚੇਗਾ। ਤੋ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ, ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ। ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ, ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ। ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ, ਮੰਨ ਲਿਆ ਜੇ ਤੁਹਾਨੂੰ ਪਿਆਸ ਲੱਗੀ ਹੋਵੇ, ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ ਪਾਣੀ ਨਹੀਂ ਤੁਹਾਨੂੰ ਦੇਣਾ, ਆ ਤਲਾਅ ਦੇ ਵਿੱਚ ਛਾਲ ਮਾਰੋ ਨਹਾਓ, ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁਝਦੀ, ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ, ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ। ਹਾਂ, ਜਿਹੜੇ ਰਿਸ਼ੀ ਮੁਨੀ ਨੇ, ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ, ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਕਿ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ, ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ। ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿੱਚ ਇਹ ਗੱਲ ਸੰਭਵ ਹੈਗੀ ਹੈ, ਹੋ ਸਕਦੀ ਹੈ, ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ। ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿੱਚੋਂ ਬਾਹਰ ਜਾ ਨਹੀਂ ਸਕਦੀਆਂ। ਵੱਡਾ ਕੋਈ ਦਰਖਤ ਕੱਟਿਆ ਤੁਸੀਂ, ਖੁੰਡ ਕੱਟਿਆ, ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿੱਚ ਨਹੀਂ ਨਾ ਜਾ ਸਕਦਾ, ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿੱਚ ਕੁਝ ਟੋਕੇ ਲਗਾਏ ਹੋਏ ਆ, ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਨਾ ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਾ ਦੇ ਵਿੱਚ ਜਿੱਥੇ ਡਰਮਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ। ਜਿਹੜਾ ਗਾਰਬੇਜ ਮੋਟਾ ਹੈਗਾ ਆ, ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ। ਅੱਛਾ, ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ, ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ, ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿੱਚ ਐਂਟਰ ਕਰ ਦੇਵੇ, ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ। ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨੀ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿੱਚੋਂ ਸਾਰਾ ਕੁਛ ਲੈਂਦਾ ਰਿਹਾ, ਔਰ ਡਾਕਟਰਾਂ ਨੇ ਬੜੇ ਉਹਦੇ ਤੇ ਤਜਰਬੇ ਵੀ ਕੀਤੇ ਆ, ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਐਸਾ ਹੋ ਸਕਦਾ ਹੈ, ਪਰ ਰੂਟੀਨ ਦੇ ਵਿੱਚ ਕੀ ਆ, ਇਹ ਵਨ ਵੇ ਟ੍ਰੈਫਿਕ ਆ। ਇਹਦੇ ਵਿੱਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ, ਇਹਨੇ ਵਾਪਸ ਉਹਦੇ ਵਿੱਚ ਨਹੀਂ ਜਾਣਾ, ਸਰੀਰ ਦੇ ਵਿੱਚ ਜਜ਼ਬ ਨਹੀਂ ਹੋਣਾ। ਤੇ ਜਦੋਂ ਕਿਸੇ ਹਾਲਾਤ ਦੇ ਵਿੱਚ ਸਰੀਰ ਵਿੱਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ, ਏਡਸ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ, ਇਹੋ ਜਿਹੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੰਦਾ। ਸੋ ਦੂਸਰੀ ਗੱਲ, ਇਸ ਐਪੀਡਰਮਸ ਦਾ ਲੇਅਰ ਜਿਹੜੇ ਨੇ ਉੱਪਰ ਵਾਲਾ, ਜਿਵੇਂ ਚਮੜੀ ਉਤਰਦੀ, ਜਿਵੇਂ ਸੱਪ ਦੀ ਚਮੜੀ ਸਾਡੀ ਉਤਰਦੀ ਹੈ, ਸਾਡੀ ਜਿਹੜੀ ਇੰਨੇ ਬਰੀਕ ਸੈੱਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਉਧਰਦੀ ਸਾਡੀ ਵੀ ਹੈ, ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ। ਇਸ ਐਪੀਡਰਮਸ ਦੇ ਵਿੱਚ ਨਰਵ ਇੰਡਿੰਗ ਵੀ ਹੁੰਦੇ ਨੇ ਤੇ ਨਰਵ ਇੰਡਿੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ, ਇੱਕ ਸੈਂਸਰੀ ਹੁੰਦੇ ਨੇ, ਇੱਕ ਲੋਕੋਮੋਟਰ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੈਂਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਅਰ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿੱਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹ ਇਹਦੀ ਕੁਆਲਿਟੀ ਹੈ ਇਸ ਐਪੀਡਰਮਿਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਿਸ ਦੇ ਵਿੱਚ, ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿੱਚ ਹੋਣੀਆਂ ਨੇ। ਆ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਿਸ ਦੇ ਵਿੱਚ ਹੁੰਦੀ ਹੈ, ਔਰ ਇਹਨਾਂ ਦੇ ਵਿੱਚ ਹੀ ਸਾਡੇ ਫੈਟ ਗਲੈਂਡ ਹੁੰਦੇ ਨੇ, ਇਹਨਾਂ ਦੇ ਵਿੱਚ ਹੀ ਸਾਡੇ ਸਵੈਟ ਗਲੈਂਡ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਜਿਵੇਂ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹਦੀ ਰੋਟੀ ਨੀ ਖਾਂਦੇ ਨੇ ਤਾਂ ਸਲਾਈਵਾ ਨੀ ਬਣਦਾ, ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਰਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡ ਨੇ ਨਾ, ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ। ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ। ਪਰ ਮੈਂ ਇਸ ਸਕਿਨ ਦੇ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੈਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੈਰੇਸ਼ਨ ਆਉਂਦਾ ਕਈਆਂ ਨੂੰ, ਪਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ, ਸਕਿਨ ਗਲੈਂਡ ਨੇ, ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿੱਚ ਸਾਰੇ ਸਰੀਰ ਦੇ ਖੂਨ ਵਿੱਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ, ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿੱਚ ਹੁੰਦੀ ਹੈ, ਐਪੀਡਰਮਸ ਚ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿੱਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿੱਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿੱਚ ਸਾਡੇ ਨਰਵ ਇੰਡਿੰਗਸ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿੱਲਿਆ ਜਾਵੇ, ਝਰੀਟ ਆ ਜਾਵੇ ਤੇ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ ਇਹਦੇ ਵਿੱਚ ਫੈਟ ਗਲੈਂਡਸ ਨੇ, ਇਹਦੇ ਵਿੱਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿੱਚ, ਇਹਦੇ ਵਿੱਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿੱਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਇਸ ਡਰਮਸ ਦੇ ਵਿੱਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਹਾਈਪੋਡਰਮਿਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿੱਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ, ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ, ਸਕਿਨ ਦਾ ਬੈਰੀਅਰ ਬਣਦਾ ਹੈਗਾ ਹੈ। ਬਾਹਰੋਂ ਸੱਟ ਲੱਗ ਜਾਵੇ, ਚੋਟ ਲੱਗ ਜਾਵੇ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ, ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਆ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ, ਔਰ ਉਹ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਆਪਣੀ ਥਾਂ ਤੇ। ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਹੈ। ਬਹੁਤ ਸਾਰੇ ਜ਼ਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈਗਾ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾਅ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ। ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਨਜ਼ਾਈਮਸ ਵੀ ਪੈਦਾ ਹੁੰਦਾ ਹੈ। ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡ ਦੀ ਗੱਲ ਕਰਦੇ ਹਾਂ ਨਾ, ਇੰਡੋਕ੍ਰਾਈਨ ਗਲੈਂਡ ਅਸੀਂ ਗਿਣਦੇ ਹਾਂ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ, ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਡਾਇਜੈਸਟਿਵ ਸਿਸਟਮ ਹੈ, ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ ਹੈ। ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਇਜੈਸਟਿਵ ਕੈਨਾਲ ਜਾਂ ਡਾਇਜੈਸਟਿਵ ਸਿਸਟਮ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ, ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ। ਪਰ ਜੇ ਇੰਡੋਕ੍ਰਾਈਨ ਗਲੈਂਡਸ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ, ਜਿਹੜਾ ਖੂਨ ਉਹਦੇ ਕੋਲ ਆਉਂਦਾ ਆ ਖੁਰਾਕ ਦੇਣ ਵਾਸਤੇ ਆਕਸੀਜਨ ਦੇਣ ਵਾਸਤੇ ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ, ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ, ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ। ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ, ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨਸ ਇਹ ਸਕਿਨ ਪੈਦਾ ਕਰਦੀ ਹੈ ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ ਤਾਂ ਕਿ ਸਕਿਨ ਦਾ ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਜੀਮਾ ਸਾਹਿਬ, ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ ਇੱਕ ਤਾਂ ਨੈਚੁਰਲ ਕਲਰ ਹੈਗੇ, ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ, ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜੇ ਪੀਲੇ ਰੰਗ ਦੇ ਹੋਣਗੇ, ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ।
4: ਹਾਂਜੀ,
3: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ, ਜਿਹੜਾ ਹਾਰਮੋਨ ਮੈਲਪੀਜੀਨ ਉਸ ਨੂੰ ਕਹਿੰਦੇ ਆ ਮਾਲਪੀਜੀਨ ਲੇਅਰ, ਮਾਲਪੀਜੀਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ। ਕਿਹੜੇ ਲੇਅਰ ਨੂੰ? ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਸ਼ੈਲ ਦੇ ਵਿੱਚ ਤੇ ਫਿਰ ਖੂਨ ਵਾਪਸ ਆਉਂਦਾ ਹੈ, ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ, ਉਹ ਉੱਡ ਜਾਂਦੀ ਹੈ, ਹਜਮ ਹੋ ਗਿਆ ਕੰਮ। ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿੱਚ ਗਾਰਬੇਜ ਵਾਪਸ ਆਉਂਦਾ ਆ, ਪਰ ਕੁਝ ਰੈਜੀਡੂਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ।
4: ਜੀ,
3: ਸੱਟ ਲੱਗੀ, ਖੂਨ ਸਾਫ ਕਰ ਦਿੱਤਾ, ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ। ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿੱਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ, ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡੂਅਲ ਰਹਿ ਸਕਦਾ। ਜਿਹੜੇ ਲੋਕ ਭੂਮਿਕ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ ਉੱਥੇ ਰੈਜੀਡੂਅਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ ਔਰ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ, ਰੈਜੀਡੂਅਲ ਉਹਨਾਂ ਦਾ ਘੱਟ ਰਹਿੰਦਾ ਹੈ, ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ, ਅਸੀਂ ਮਿਡਲ ਦੇ ਵਿੱਚ ਆ ਜਾਂਦੇ ਹਾਂ। ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ। ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ, ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਛੇਵੀਂ ਇੰਦਰੀ ਸਕਿਨ ਆ
4: ਜੀ।
3: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਗਲੈਂਡ ਹੈਗੇ ਨੇ ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਇਹ ਸਕਿਨ ਕਰਦੀ ਹੈ
4: ਜੀ,
3: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ। ਪੀਲੇ ਰੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਅੰਤਲੀਆਂ ਨੂੰ ਜਾਂਦਾ ਹੈ ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ। ਤੁਸੀਂ ਇੱਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ, ਜਹਾਜ਼ ਤੇ ਚੜੇ ਹੋ, ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ, ਪਰ ਪਹੁੰਚਦੇ ਉੱਥੇ ਹੀ ਨੇ। ਅੰਤਰੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿਚ ਨਹੀਂ ਆਉਂਦਾ, ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ, ਇਹ ਵੀ ਟ੍ਰੈਫਿਕ ਹੋਰ ਰਸਤੇ ਜਾਏਗੀ। ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ, ਲਿਵਰ ਦੇ ਰਸਤਿਓਂ ਜਿੰਨਾ ਵੀ ਅੰਤਰੀਆਂ ਦੇ ਵਿਚੋਂ ਖੂਨ ਇਕੱਠਾ ਹੋਇਆ, ਇਹ ਨਹੀਂ ਹੈ ਕਿ ਅੰਤਰੀਆਂ ਦੇ ਵਿਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਰਿਹਾ ਆਪਣੇ ਕੋਲ, ਐ ਨਹੀਂ ਹੁੰਦਾ। ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਹੱਥ ਰੱਖ ਲਵੇ, ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ, ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ, ਭਾਵੇਂ ਉਹ ਹਾਰਟ ਹੋਵੇ ਉਹਦੇ ਵਿਚੋਂ ਸਾਰਾ ਖੂਨ ਲੰਘਣਾ, ਤੇ ਭਾਵੇਂ ਸਾਡੀਆਂ ਅੰਤਰੀਆਂ ਹੋਣ ਜਿਹਦੇ ਵਿਚੋਂ ਸਾਰੀ ਖੁਰਾਕ ਦੇ ਵਿਚੋਂ ਖੂਨ ਬਣਨਾ ਹੁੰਦਾ ਆ, ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ। ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ, ਅੰਤਰੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ, ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ ਐਬਡੋਮੀਨਲ ਐਓਰਟਾ, ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
4: ਜੀ,
3: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ
4: ਜੀ,
3: ਐਓਰਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਗਾਂ ਨੂੰ ਖੂਨ ਦਿੰਦੀ ਹੈ। ਡਿਸੈਂਡਿੰਗ ਐਬਡੋਮੀਨਲ ਐਓਰਟਾ ਦੇ ਵਿਚੋਂ ਜਿਹੜੀ ਨਾੜੀ ਅੰਤਰੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ, ਲੇਕਿਨ ਇਹਨਾਂ ਅੰਤਰੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ, ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ, ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ। ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ, ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ, ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ, ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ। ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਹੈ ਅਫਰੀਕਨ ਕੰਟਰੀ ਦੇ ਵਿਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ, ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ, ਉਹ ਰੰਗ ਕਾਲਾ ਹੁੰਦਾ ਹੈ। ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਅੰਤਰੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ, ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
4: ਜੀ,
3: ਹੈ ਵੇਨਸ ਸਿਸਟਮ ਹੀ ਲੇਕਿਨ ਇਹਦਾ ਨਾਂ ਕੀ ਹੈ, ਪੋਰਟਲ ਸਿਸਟਮ। ਔਰ ਇਹ ਜਿਹੜਾ ਪੋਰਟਲ ਸਿਸਟਮ, ਪੋਰਟ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਚ ਦਾਣੇ ਪੈ ਗਏ ਆ
4: ਜੀ,
3: ਇਹ ਸਾਰੇ ਇਸ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿਚ ਜਾਂਦਾ ਆ, ਤੇ ਲਿਵਰ ਦੇ ਵਿਚ ਮੈਂ ਆਪਾਂ ਗੱਲ ਕਰੀਏ ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ
4: ਜੀ,
3: ਜਿਹੜੀ ਚੀਜ਼ ਇਹਦੇ ਕੋਲੇ ਚਲੀ ਗਈ ਇਹਨੇ ਸਾਰੇ ਐਂ ਪੁਰਜੇ ਖਿਲਾਰ ਦੇਣੇ ਆ, ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ, ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਹੀ ਚੱਲਦਾ। ਲਿਵਰ ਦਾ ਕੰਮ ਇਹ ਹੀ ਆ ਭਾਈ ਜਿਹੜਾ ਖੂਨ ਅੰਤਲੀਆਂ ਦੇ ਵਿਚੋਂ ਵਾਪਸ ਆਇਆ ਉਹਦੇ ਵਿਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ, ਇਹ ਨੀ ਵੀ ਅੰਤਲੀਆਂ ਦੇ ਅੰਦਰਲੇ ਪਾਸੇ ਕਿੰਨੀ ਸ਼ੂਗਰ ਖਾ ਲਏ, ਕਿੰਨੇ ਕਿੰਨੇ ਚੁਗਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ, ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿਚ ਕਿੰਨੀ ਸ਼ੂਗਰ ਸੀਗੀ, ਕਿੰਨਾ ਕੋਲੈਸਟਰੋਲ ਸੀਗਾ ਜਾਂ ਉਹਦੇ ਵਿਚ ਕਿੰਨਾ ਆਇਰਨ ਸੀਗਾ, ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਸ ਦੇ ਵਿਚ ਪਹੁੰਚਦੀਆਂ ਨੇ ਲਿਵਰ ਦੇ ਵਿਚ, ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ। ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟਰੋਲ ਹੈ, ਟੋਟਲ ਕੋਲੈਸਟਰੋਲ ਹੋ ਗਿਆ ਤੇ ਐਲਡੀਐਚ ਹੋ ਗਿਆ, ਐਚਡੀਐਲ ਹੋ ਗਿਆ, ਔਰ ਵੈਰੀ ਲੋ ਲਿਪੋਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ, ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ, ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ। ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ, ਰੰਗ ਦੇ ਮੁਤਾਬਕ ਜਿੰਨਾ ਆਇਰਨ ਅੰਤਰੀਆਂ ਦੇ ਵਿਚੋਂ ਆਉਂਦਾ ਹੈਗਾ ਆ ਲਿਵਰ ਦੇ ਵਿਚ, ਉਸ ਖੂਨ ਦੇ ਵਿਚ, ਉਸ ਲਿਵਰ ਦੇ ਵਿਚੋਂ ਆਏ ਹੋਏ ਖੂਨ ਨੂੰ ਆਇਰਨ, ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ, ਬਿਲੀ ਰੂਬਨ ਬਿਲੀ ਬਰਡਨ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ। ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ, ਔਰ ਜੇ ਇਹ ਜ਼ਿਆਦਾ ਹੋਣ ਉਹਦੇ ਕੋਲ ਤੇ ਸਾਡੇ ਕੋਲ, ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ, ਜ਼ਿਆਦਾ ਹੀ ਕੱਢ ਦੇਣਾ ਬਾਹਰ। ਜੇ ਜ਼ਿਆਦਾ ਲਿਵਰ ਦੇ ਵਿਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ, ਜਿਹੜਾ ਲਿਮਿਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲੀਆ ਹੋ ਗਿਆ। ਪਰ ਜੇ ਲਿਵਰ ਦੇ ਵਿਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ ਕਿਉਂਕਿ ਰੈਜੀਜੁਅਲ ਬਹੁਤ ਰਹਿ ਗਿਆ, ਸਕਿਨ ਦੇ ਵਿਚ ਰੈਜੀਜੁਅਲ ਪੋਰਸ਼ਨ ਬਹੁਤ ਰਹਿ ਗਿਆ, ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿਚ ਰਹਿ ਗਿਆ, ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿਚ ਜਿੰਨਾ ਕੁ ਲੋੜ ਹੈਗੀ ਓਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ, ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਿਲਤਨ ਵਿਚ ਹੁੰਦਾ, ਗੁਲਾਬੀ ਓਨਾ ਨਹੀਂ ਹੁੰਦਾ, ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ। ਇਸੇ ਕਰਕੇ ਡਾਕਟਰਾਂ ਨੇ ਇਹਦਾ ਐਚ ਬੀ ਟੈਸਟ ਕਰਾਂਗੇ ਭਾਈ, ਹੈਮੋਗਲੋਬਿਨ ਟੈਸਟ ਕਰਾਂਗੇ, ਇਹਦੇ ਖੂਨ ਦੇ ਵਿਚ ਕਿੰਨੇ ਪਰਸੈਂਟ ਆਇਰਨ ਹੈਗਾ ਹੈਗਾ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ, ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ, ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ, ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ, ਸਕਿਨ ਦੇ। ਬੜੀ ਇੰਪੋਰਟੈਂਟ ਗੱਲ ਹੋਗੀ, ਕਵਰ ਤਾਂ ਕਰਦੀ ਹੀ ਕਰਦੀ ਹੈਗੀ ਏ ਸਾਰੇ ਸਰੀਰ ਨੂੰ, ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾਵਾਇਲਟ ਰੇਜ਼ ਤੋਂ, ਗਰਮੀ ਤੋਂ, ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ, ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ, ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਨਹੀਂ ਕਰਦੀ ਹੈ, ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ, ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ। ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ, ਉਹ ਡਿਫੈਂਸਿਵ ਲੇਅਰ ਹੈ, ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ ਬਹੁਤੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ, ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ। ਭਾਵ ਇਹਨਾਂ ਤਿੰਨਾਂ ਲੇਅਰਾਂ ਦੇ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ, ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ, ਫੈਟ ਜਿਹੜੇ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ, ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ, ਉਹ ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕਰ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ, ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੇ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ, ਚਮੜੀ ਸਾਡੀ ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ, ਤੁਸੀਂ ਇਹ ਵੇਖਿਓ ਵੀ ਇਹ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ। ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪੋਟੈਸ਼ੀਅਮ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ ਉਹ ਫੈਲ ਜਾਂਦੇ ਆ, ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ 98.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ। ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸਡ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ। ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ, ਉਸ ਵੇਲੇ ਫਿਰ ਸਾਡੇ ਬੁੱਲ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰ ਦੇ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ, ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ, ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ। ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੂਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਨੇ ਜਾਂ ਸਨ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਸ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ ਸਰਕੂਲੇਟ ਕਰ ਰਹੀ ਖੂਨ ਦੇ ਵਿਚ ਤੇ ਓਹਨੂੰ ਬਾਹਰ ਕੱਢਣ ਦੇ ਵਿਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ, ਕੁਦਰਤ ਨੇ ਸਕਿਨ ਦੇ ਵਿਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡ, ਔਰ ਉਹਨਾਂ ਐਪੋਕ੍ਰਾਈਨ ਗਲੈਂਡ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਓਵੇਂ ਓਵੇਂ ਦੋ ਐਕਟੀਵਿਟੀਜ਼ ਇਹਦੇ ਵਿਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖ਼ਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ ਸਰਕੂਲੇਟ ਕਰ ਰਹੀ ਖੂਨ ਦੇ ਵਿਚ ਤੇ ਓਹਨੂੰ ਬਾਹਰ ਕੱਢਣ ਦੇ ਵਿਚ ਇਹ ਸਕਿਨ ਮਦਦ ਕਰਦੀ ਹੈ, ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ, ਕੁਦਰਤ ਨੇ ਸਕਿਨ ਦੇ ਵਿਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡ, ਔਰ ਉਹਨਾਂ ਐਪੋਕ੍ਰਾਈਨ ਗਲੈਂਡ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਓਵੇਂ ਓਵੇਂ ਦੋ ਐਕਟੀਵਿਟੀਜ਼ ਇਹਦੇ ਵਿਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖ਼ਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ

0: ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ। ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ, ਉਵੇਂ ਉਵੇਂ ਦੋ ਐਕਟੀਵਿਟੀਜ਼ ਇਹਦੇ ਵਿੱਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ, ਜਿਹੜਾ ਡਰਮਸ ਦੇ ਵਿੱਚ ਹੈਗਾ ਆ, ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ, ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿੱਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ, ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟਿਸਿਟੀ ਇਹਦੇ ਵਿੱਚ ਹੈਗੀ ਹੈਗੀ ਹੈ, ਔਰ ਇਹ ਇਲਾਸਟਿਸਿਟੀ ਨੂੰ ਉਸੇ ਵੇਲੇ ਫਿਰ ਮੈਂਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟਿਸਿਟੀ ਨੂੰ ਮੈਂਟੇਨ ਨਹੀਂ ਨਾ ਕਰਦੀ, ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟਿਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ, ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ, ਜਦੋਂ ਨੱਪੋਗੇ ਕਿਸੇ ਹੱਡੀ ਵਾਲੇ ਥਾਂ ਤੇ, ਉੱਥੇ ਟੋਇਆ ਜਾ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ, ਭਾਵੇਂ ਪਤਲੀ ਹੀ ਹੋਵੇ, ਐਕਸਰਸਾਈਜ਼ ਕਰਦਾ, ਜਵਾਨ ਸਾਰਾ ਕੁਝ ਠੀਕ ਹੈਗਾ ਆ, ਔਰ ਉਹ ਜੇ ਤੁਸੀਂ ਦੱਬੋਗੇ ਨਾ, ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫਲਾ ਦਿਓ, ਪਾਏ ਉਹਦੇ ਵਿੱਚ ਅੰਗੂਠਾ ਮਾਰੋ ਉਹਦੇ ਵਿੱਚ, ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ, ਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ, ਕਿਉਂਕਿ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿੱਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿੱਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਦੇਖ ਸਕਦੇ ਹਾਂ, ਪੇਪੜੀ ਦੀ ਜੰਮਣੀ ਸ਼ੁਰੂ ਹੋ ਗਈ ਹੈ ਵੀ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ, ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ, ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟਿਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚ ਉਹ ਇਲਾਸਟਿਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਔਨ ਪ੍ਰੈਸ਼ਰ ਕਹਿੰਦੇ ਆ, ਜਾਂ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਆ, ਉਹ ਪਿਟਿੰਗ ਔਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜੇ ਮਿਨਰਲ ਦੀ ਕਮੀ ਆ ਜਾਵੇ, ਹੁਣ ਆਇਰਨ ਹੀ ਇਹ ਮਿਨਰਲ ਹੈ ਸਾਡਾ, ਸੋਡੀਅਮ ਵੀ ਮਿਨਰਲ ਹੈ ਤੁਹਾਡਾ, ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ।
1: ਹਾਂਜੀ,
0: ਨੋਹਾਂ ਦੇ ਉੱਪਰ ਨਾ ਚਮੜੀ ਉੱਗ ਜਿਹੜੀਆਂ ਤਰੇ ਦਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿੱਚ ਸੋਡੀਅਮ ਦੀ ਕਮੀ ਆ। ਇਹੋ ਜੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ, ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ, ਚਾਹੇ ਪਸੀਨੇ ਚ ਜਾ ਰਿਹਾ, ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋਂ ਜਾ ਰਿਹਾ ਹੈ, ਜੇ ਸਰੀਰ ਚੋਂ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿੱਚੋਂ ਵੀ ਜਾ ਰਿਹਾ ਹੈ, ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿੱਚ ਛਿਲਤਾ ਫੁੱਟਣੀਆਂ। ਹਾਂਜੀ, ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਣ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ। ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਵੀ ਬਿਮਾਰੀਆਂ, ਇਹ ਜਿਹੜੀ ਸਕਿਨ ਹੈ, ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ, ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਣਾ ਹੁੰਦਾ ਆ, ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਆਂਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ, ਬਲੱਡ ਦੇ ਵਿੱਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿੱਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ, ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰ

0: ਕੈਲਕੂਲੇਟ ਕਰਦਿਆਂ ਹੋਇਆ ਸਕਿਨ ਵਿਚ ਜਦੋਂ ਜਾਏਗਾ ਤੇ ਉਥੇ ਫਿਰ ਉਸ ਟੋਕੇ ਵਿਚੋਂ ਐਪੋਕ੍ਰਾਈਨ ਚੋਂ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ। ਜੇ ਫੇਰ ਵੀ ਹੋਰ ਬਚ ਗਿਆ ਕਿ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿਚ ਸਾਡੇ ਸਾਹ ਦੇ ਵਿਚੋਂ ਆਮ ਤੌਰ ਤੇ ਤੁਸੀਂ ਵੇਖਿਆ ਨਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋਹ ਬਹੁਤ ਆਉਂਦੀ ਹੈ ਹਾਂਜੀ, ਸਾਹ ਦੇ ਵਿਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੇਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ, ਜੇ ਪੀਲੀ ਚਮੜੀ ਹੈ ਤੇ ਐਨੇਜਿਨ ਪੀਲੀਆ ਹੋ ਗਿਆ ਇਹ ਕਿੱਥੇ ਹੋਊਗਾ ਜੀ, ਲਿਵਰ ਚ ਨੁਕਸ ਹੋਊਗਾ। ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ ਔਰ ਸਕਿਨ ਦੇ ਵਿਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫਲਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ ਜੀ
1: ਜੀ।
0: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ, ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਕੈਲਸੀਫਿਕੇਸ਼ਨ। ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹਨੂੰ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ। ਨਾ ਖਾਇਆ ਜਾ ਸਕਦਾ ਹੋਵੇ ਤਾਂ ਫੇਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ। ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ, ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ, ਫੋੜਾ ਕਿਉਂ ਹੁੰਦਾ ਭਾਈ, ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ। ਹਾਂਜੀ, ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਇਹ ਚਮੜੀ ਦੀ ਗੱਲ ਹੋ ਗਈ, ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ। ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ, ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ, ਸਾਲਟਾਂ ਦੀ ਕਮੀ ਹੋ ਗਈ, ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀਆਂ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈਗੀ ਹੈ, ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ, ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ ਭਾਵੇਂ ਗਰਮੀ ਹੋਵੇ, ਬਾਹਰ ਭਾਵੇਂ ਠੰਡ ਹੋਵੇ, ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ। ਔਰ ਇਹ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ। ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ। ਗਾਰਬੇਜ ਨਾਰਮਲ ਹਾਲਾਤ ਵਿਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ। ਗਾਰਬੇਜ ਟੌਕਸਿਕ ਟਾਈਪ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ, ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੋ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ। ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿਚ ਹੁੰਦਾ, ਤੁਸੀਂ ਖਾਰਿਸ਼ ਕਰਦੇ ਹੋ, ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ, ਉਹ ਛਿਲਿਆ ਜਾਂਦਾ, ਫਿਰ ਉਹ ਫੋੜੀ ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿਚ ਹੁੰਦੀ ਹੈ, ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ, ਫਿਰ ਉਹ ਛਿਲਿਆ ਜਾਂਦਾ ਹੈਗਾ। ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ, ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ, ਉਹਨੂੰ ਅਸੀਂ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ ਰੱਖਾਂ, ਭਾਵ ਸਾਰੇ ਸਰੀਰ ਚ ਨਾ ਫੈਲੇ, ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉਥੇ ਰਹਿ ਜਾਵੇ ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ। ਕੁਛ ਹਾਲਾਤਾਂ ਦੇ ਵਿਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਚਮੜੀ ਦੀਆਂ ਬਿਮਾਰੀਆਂ ਦੀ, ਕੁਛ ਹਾਲਾਤਾਂ ਦੇ ਵਿਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿਚ ਹੁੰਦਾ ਆ, ਗਾਰਬੇਜ ਸੋਲਿਡ ਰੂਪ ਵਿਚ ਨਹੀਂ ਹੁੰਦਾ। ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ, ਜਿਹਨੂੰ ਕਹਿੰਦੇ ਧੱਫੜ ਪੈ ਗਏ ਜੀ, ਹੁਣ ਧੱਫੜ ਪੈ ਗਏ ਨੇ, ਕਦੀ ਦੇਖਿਆ ਧੱਫੜ ਦੇ ਵਿਚੋਂ ਕੋਈ ਸੀਰਮ ਨਹੀਂ ਨਿਕਲਦਾ, ਕੋਈ ਬਲੱਡ ਨਹੀਂ ਨਿਕਲਦਾ, ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿਚ ਅੰਦਰ ਦਾ ਗਾਰਬੇਜ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ। ਹਾਂਜੀ, ਸੋ ਜੁੜਪੁੱਤੀ ਕਹਿੰਦੇ ਨੇ ਹਿੰਦੀ ਦੇ ਵਿਚ ਉਸ ਨੂੰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜਾਏ। ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ। ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਜ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਵੀ ਕੁਦਰਤ ਇਹ ਚਾਹੁੰਦੀ ਹੈ ਭਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕੈਲਸੀਫਿਕੇਸ਼ਨ ਕਹਿੰਦੇ ਹਾਂ। ਆਪ ਉਹਦੇ ਮੁਤਾਬਕ ਇਹ ਹੁੰਦਾ ਵੀ ਉਹ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋੜਨ ਫਿੰਸੀਆਂ ਨਿਕਲਦੇ ਨੇ ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲ ਰਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਅੰਦਰ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ ਜਾਂ ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ, ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ। ਆਪ ਵੀ ਤਾਂ ਮਰਨਾ ਪੈਂਦਾ ਨੂੰ, ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਜੀਵ ਨੁਕਸਾਨ ਤਾਂ ਹੁੰਦਾ ਹੀ ਹੈ, ਸੋ ਅੰਦਰੋਂ ਅੰਦਰ ਹੀ ਉਹ ਨੁਕਸਾਨ ਹੁੰਦਾ ਹੈ ਤੇ ਇਹ ਕੀ ਹੋ ਜਾਂਦਾ ਹੈ ਡੀਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀਜਨਰੇਸ਼ਨ, ਕਿ ਪਹਿਲਾਂ ਫਿੰਸੀ ਸੀ ਵੈਸੀਕੁਲਰ ਰਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰਜ ਫਿਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ ਲੇਕਿਨ ਵਿੱਚ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿੱਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿੱਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ। ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ, ਚਾਹੇ ਸਧਾਰਨ ਚਾਹੇ ਕੈਂਸਰ ਕੁਛ ਵੀ ਹੈ, ਉਹਦੇ ਵਿੱਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ। ਕੁਦਰਤ ਉਸ ਸਰਕੂਲੇਸ਼ਨ ਦੇ ਵਿੱਚੋਂ ਬਲੱਡ ਦੇ ਵਿੱਚੋਂ ਉਹ ਟੌਕਸਿਨ ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ, ਫੇਗੋਸਾਈਟਿਕ ਖਾਣਾ ਹਜ਼ਮ ਕਰਨਾ, ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤਾਂ ਜਾਣਦੇ ਹੋਣੇ ਬਲੈਕ ਹੋਲ ਦੇ ਬਾਰੇ।
1: ਬਿਲਕੁਲ ਪੜ੍ਹਿਆ ਜੀ।
0: ਹਾਂ, ਬਲੈਕ ਹੋਲ ਨੇ ਤਾਂ ਪਤਾ ਨੀ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੇ ਕਿੰਨੇ ਪਲੈਨਟਸ ਜਿਹੜੇ ਨੇ ਰੋਜ਼ ਦੇ ਉਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ। ਸੋ ਇਹ ਫੇਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ ਤੇ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਫੈਲ ਗਈ ਕੰਡੀਸ਼ਨ ਹੈ ਔਰ ਇਹ ਠੀਕ ਨਹੀਂ ਹੋ ਰਹੀ ਤੇ ਜਦੋਂ ਇਹ ਸਟੇਜ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ। ਹਾਂਜੀ, ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ ਚੇਂਜਸ ਦੀ ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਰਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਹਾਂ ਇਰਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ, ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ, ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਐਨਾਬੋਲਿਕ ਰੇਟ ਰਿਪੇਅਰ ਦਾ ਰੇਟ ਘੱਟ ਗਿਆ, ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ, ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲ੍ਹਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀ। ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਹੇ ਕਾਰਵਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕੇਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ, ਔਰ ਤਿੰਨਾਂ ਲੇਅਰਾਂ ਨੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਸਾਰਾ ਕੁਝ ਸਾਨੂੰ ਦੱਸਦੇ ਕਿ ਇਸ ਸਕਿਨ ਦੇ ਵਿੱਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ। ਇਸੇ ਕਰਕੇ ਵਾਲ ਜਿਹੜੇ ਨੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿੱਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿਨਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ, ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ, ਇਸ ਦੀ ਗੱਲਬਾਤ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ, ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਹਾਂ ਵੀ ਬਾਹਰ ਬਾਹਰ ਠੰਡ ਲੱਗਦੀ ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਵੀ ਉੱਥੇ ਸਾਡੀ ਠੰਡ ਹੈਗੀ ਹੈ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਹਾਂ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿੱਚ ਕੀ ਕੀ ਹੈਗਾ ਆ, ਔਰ ਉਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿੱਚ, ਉਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿੱਚ ਕੀ ਹੈਗਾ ਆ, ਉਹਦਾ ਕੰਮ ਕੀ ਹੈਗਾ, ਉਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਉਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿੱਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿੱਚ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਤੁਹਾਡਾ ਵੀ ਧੰਨਵਾਦ ਵੀਰੋ ਜਿੰਨੇ ਤੁਸੀਂ ਸੁਣਦੇ ਹੋ, ਸਾਹਿਬ ਤੁਹਾਡਾ ਵੀ ਥੈਂਕ ਯੂ। ਮਿਲਦੇ ਹਾਂ
2: ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਪਿਆਰੇ ਪਿਆਰੇ ਗੀਤਾਂ ਨਾਲ, ਤੇ ਉਸ ਤੋਂ ਬਾਅਦ ਫਿਰ ਖਬਰਾਂ ਤੇ ਫਿਰ ਡਾਕਟਰ ਸਾਹਿਬ। ਤੇ ਲਓ ਦੋਸਤੋ, ਸ਼ਾਜੀਆ ਮਨਜ਼ੂਰ ਹੋਣਾ ਦਾ ਗੀਤ ਬੜਾ ਪਿਆਰਾ ਹੈ, ਉਹਨੂੰ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਤੇ ਸੁਣਦੇ ਰਹੋ ਪ੍ਰਵਾਸ ਰੇਡੀਓ, ਦਿਲ ਦੀ ਆਵਾਜ਼।

ਦੋਸਤੋ, ਕੁਲਦੀਪ ਮਾਨਕ ਸਾਹਿਬ ਦਾ ਗੀਤ ਬਹੁਤ ਪਿਆਰਾ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ। ਤੇ ਉਸ ਤੋਂ ਬਾਅਦ ਅਗਲਾ ਗੀਤ ਮਾਨਕ ਸਾਹਿਬ ਦਾ ਫੇਰ ਸੁਣਾਵਾਂਗੇ, ਬੰਦਾ ਸਿੰਘ ਬਹਾਦਰ ਜੀ ਬਾਰੇ।

0: ਸ੍ਰੀ ਅਕਾਲ ਅਗੇਨ। ਸ਼ੁਕਰੀਆ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ, ਜਿਹੜੇ ਵੀ ਜਿੰਨੇ ਵੀ ਸਾਡੇ ਨਾਲ ਜੁੜਦੇ ਆ, ਬਹੁਤ ਸ਼ੁਕਰੀਆ ਤੁਹਾਡਾ ਵੀ, ਤੁਸੀਂ ਸਾਥ ਦਿੰਦੇ ਹੋ ਤੇ ਮਿਹਰਬਾਨੀ ਤੁਹਾਡੀ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿਹੜੀਆਂ ਸੱਚੀਆਂ ਕਹਾਣੀਆਂ, ਖਬਰਾਂ ਵਾਂ, ਗੱਲਾਂ ਬਾਤਾਂ ਵਾਂ, ਉਹ ਤੁਹਾਡੇ ਤੱਕ ਇਸੇ ਤਰ੍ਹਾਂ ਅਸੀਂ ਪਹੁੰਚਾਉਂਦੇ ਰਹੀਏ, ਔਰ ਸਾਡੀ ਸਿਰ ਤੋੜ ਯਤਨ ਇਹੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਖਬਰਾਂ ਦੇ ਵਿਚ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ, ਸਾਡੇ ਸੀਨੀਅਰ, ਜੁੜ ਗਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ। ਆਓ ਜੀ ਡਾਕਟਰ ਚੀਮਾ ਸਾਹਿਬ, ਆ ਜਾਓ ਜੀ। ਸਤਿ ਸ੍ਰੀ ਅਕਾਲ
1: ਜੀ। ਰੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਜੀ ਤੇ ਪਿਆਰੇ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਪਿਆਰੀ ਸਤਿ ਸ੍ਰੀ ਅਕਾਲ, ਜੈ ਹਿੰਦ, ਸਲਾਮ, ਅਦਾਬ। ਤੇ ਖੱਖ ਸਾਹਿਬ ਜੀ, ਖਬਰਾਂ ਅੱਜ ਕੱਲ ਬੜੀਆਂ ਜਿਹੜੀਆਂ, ਉਹ ਤੁਹਾਨੂੰ ਪਤਾ ਪਈ ਸਾਰੀ ਦੁਨੀਆਂ ਦੇ ਵਿਚ ਆ ਜਿਹੜਾ ਉਹ ਇਸ ਵੇਲੇ ਹਫਤਾ ਤਕੜੀ ਮਚੀ ਹੋਈ ਆ, ਔਰ ਇਹਦੇ ਤੋਂ ਲੱਗ ਰਿਹਾ ਹਫਤਾ ਤਕੜੀ ਆ ਜਿਹੜੀ ਇਹ ਸ਼ਾਇਦ ਸੋਚ ਵੀ ਸੁਲਝਾਈ ਵੀ ਜਾ ਸਕੇ, ਲੱਗ ਇਸ ਤਰ੍ਹਾਂ ਰਿਹਾ। ਪਰ ਦੇਖੋ ਬਣਦਾ ਕੀ ਅੱਗੇ ਅੱਗੇ। ਸਭ ਤੋਂ ਪਹਿਲੀ ਖਬਰ ਖੱਖ ਸਾਹਿਬ ਜੀ ਇਹ ਹੈਗੀ, ਤਾਂ ਮੈਂ ਲਿਖੀ ਸਭ ਤੋਂ ਮਗਰ, ਪਰ ਪਹਿਲਾਂ ਪੜ੍ਹਦੇ ਨੀ ਆਏ ਕਿਉਂਕਿ ਆਪਣੇ ਫਾਇਦੇ ਦੀ ਆ ਤੇ ਬਹੁਤ ਸਾਰੇ ਲੋਕਾਂ ਦੇ ਹੋਰਨਾਂ ਦੇ ਵੀ ਫਾਇਦੇ ਦੀ ਆ। ਇਹ ਖਬਰ ਇਸ ਤਰ੍ਹਾਂ ਖੱਖ ਸਾਹਿਬ ਜੀ, ਈਯੂ ਆ ਜਿਹੜੀ ਯੂਰੋਪੀਅਨ ਯੂਨੀਅਨ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਮੇਰਾ ਖਿਆਲ ਆ 20-25 ਸਾਲ ਹੋਏ ਹੋਣੇ ਬਣੀ ਨੂੰ, ਬਹੁਤਾ ਦੇਰ ਨੀ ਹੋਈ ਈਯੂ ਨੂੰ। ਤੇ ਇਹਦੇ ਜਿਹੜੇ ਸਾਰੇ ਦੇਸ਼ ਆ ਖੱਖ ਸਾਹਿਬ ਜੀ, ਜਿਨ੍ਹਾਂ ਦੀ ਗਿਣਤੀ ਕੋਈ 27 ਆ, ਤੇ ਇਹਨਾਂ ਦੇ ਨਾਲ ਹੀ ਜਿਹੜੀ ਆ UK, ਯੂਨਾਈਟਿਡ ਕਿੰਗਡਮ, ਜਿਹਨੂੰ ਆਪਾਂ ਆਮ ਕਰਕੇ ਭਾਰਤੀ ਲੋਕ ਆ ਜਿਹੜੇ, ਉਹ ਤਾਂ ਇਹਨੂੰ ਇੰਗਲੈਂਡ ਹੀ ਕਹਿ ਦਿੰਦੇ ਆ ਸਾਰੇ, ਬਲੈਤ ਵੀ ਕਹਿ ਦਿੰਦੇ। ਹਾਂਜੀ ਹਾਂਜੀ, ਬਲੈਤ ਵੀ ਕਹਿ ਦਿੰਦੇ ਆ। ਤੇ ਇਹ ਜਿਹੜਾ UK ਹੈਗਾ, ਇਹਦੇ ਨਾਲ ਜਿਹੜਾ ਹੁਣ ਨਵਾਂ ਇੱਕ ਸਮਝੌਤਾ ਹੋਇਆ ਨਾ ਸਾਰੇ ਯੂਰੋਪੀਅਨ ਦੇ ਦੇਸ਼ 27 ਤੇ ਨਾਲ ਇਹਨਾਂ ਦੇ UK, ਇਹਨਾਂ ਸਾਰਿਆਂ ਦਾ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਦਾ ਸਮਝੌਤਾ ਜਿਹੜਾ ਉਹ ਤੈਅ ਕਰ ਲਿਆ ਗਿਆ ਹੈ।
0: ਹਾਂਜੀ ਬਿਲਕੁਲ।
1: ਇਹਨੂੰ ਖੱਖ ਸਾਹਿਬ ਜੀ ਦੇਖੋ, ਉਹਨਾਂ ਨੇ ਦੱਸਿਆ ਜਿਹਨੂੰ ਪੰਜਾਬੀ ਅੰਗਰੇਜ਼ੀ ਦੇ ਵਿਚ ਉਹ ਕਹਿੰਦੇ ਆ ਮਦਰ ਆਫ ਆਲ ਡੀਲਸ
0: ਜੀ।
1: ਤੇ ਜੇ ਆਪਾਂ ਇਹਨੂੰ ਪੰਜਾਬੀ ਦੇ ਵਿਚ ਤਰਜਮਾ ਕਰਨਾ ਹੋਵੇ ਤਾਂ ਉਹਦੇ ਵਿਚ ਆਪਾਂ ਕਹਾਂਗੇ ਕਿ ਸਾਰੇ ਸੌਦਿਆਂ ਦਾ ਬਾਪ। ਸੋ ਮਦਰ ਆਫ ਆਲ ਡੀਲਸ, ਦੇਖੋ ਭਾਸ਼ਾ ਤੋਂ ਇੱਕ ਤੋਂ ਦੂਜਾ ਉਧਰ ਉਹ ਮਦਰ ਦਾ ਨਾਂ ਲਿਆ ਹੈ, ਪਰ ਪੰਜਾਬੀ ਵਿਚ ਆਪਾਂ ਮਦਰ ਨਹੀਂ ਕਹਿੰਦੇ, ਆਪਾਂ ਬਾਪ ਕਹਿੰਦੇ
0: ਜੀ।
1: ਤੇ ਸੋ ਪੰਜਾਬੀ ਵਿਚ ਦੱਸਣਾ ਪਵੇ ਤਾਂ ਇਹਨੂੰ ਆਪਾਂ ਕਹਾਂਗੇ ਸਾਰੇ ਹੀ ਸੌਦਿਆਂ ਦਾ ਬਾਪ ਜਿਹੜਾ ਸੀ ਉਹ ਤੈਅ ਹੋ ਗਿਆ ਆ। ਤੇ ਇਹ ਸਾਰਾ ਕੁਝ ਟਰੰਪ ਦੀਆਂ ਕੂਟਨੀਤੀਆਂ ਜਿਹੜੀਆਂ ਉਹਨਾਂ ਦੇ ਕਰਕੇ ਹੀ ਹੋਇਆ ਇਸ ਤਰ੍ਹਾਂ। ਤੇ ਇਹ ਮਾਮਲਾ ਜਿਹੜਾ ਆਇਆ ਖੱਖ ਸਾਹਿਬ ਜੀ, ਇਹਨੂੰ ਕਿਹਾ ਜਾਂਦਾ ਕਿ ਇਹ ਪਿਛਲੇ ਕੋਈ 20 ਸਾਲ ਤੋਂ ਹੌਲੀ ਹੌਲੀ ਹੌਲੀ ਹੌਲੀ ਸੁਲਟਦਾ ਰਿਹਾ ਸੀ
0: ਜੀ,
1: ਪਰ ਟਰੰਪ ਨੇ ਪੈਟਰੋਲ ਪਾ ਕੇ ਤੇ ਭਾਂਬੜ ਜਿਹੜਾ ਉਹ ਮਚਾ ਦਿੱਤਾ, ਜਿਹੜਾ ਬਾਲਣ ਇੰਡੀਆ ਉੱਪਰ ਲਾਏ ਗਏ ਟੈਰਿਫ ਬਣਿਆ।
0: ਹਾਂਜੀ ਬਿਲਕੁਲ,
1: ਉਹੀ ਹੋਇਆ ਨਾ। ਤੇ ਯੂਰੋਪੀਅਨ ਕਮਿਸ਼ਨ ਜਿਹੜਾ ਹੈਗਾ ਆ, ਉਹਦੀ ਪ੍ਰੈਜੀਡੈਂਟ ਉਰਸੁਲਾ ਵਾਨ ਡਰ ਲੇਅਨ ਜਿਹੜੀ ਹੈਗੀ ਆ, ਉਹਨੇ ਕਿਹਾ ਕਿ ਅਸੀਂ ਮਦਰ ਆਫ ਆਲ ਡੀਲਸ ਤੈਅ ਕਰ ਲਿਆ ਹੈ, ਅਤੇ ਸੋਸ਼ਲ ਮੀਡੀਆ ਉੱਪਰ ਉਹਨੇ ਪੋਸਟ ਕਰ ਦਿੱਤਾ ਇਹ ਦੀ। ਹੈਡ ਆਫ ਦੀ EU ਐਗਜ਼ੈਕਟਿਵ ਜਿਹੜਾ ਦਿੱਲੀ ਵਿਚ ਮੌਜੂਦ ਸੀ, ਜਿਸ ਨਾਲ ਯੂਰੋਪੀਅਨ ਕੌਂਸਲ ਪ੍ਰੈਜੀਡੈਂਟ ਜਿਹੜਾ ਐਂਟੋਨੀਓ ਕੋਸਟਾ ਨੇ ਵੀ ਕਿਹਾ ਕਿ ਇਹ 2 ਅਰਬ ਲੋਕਾਂ ਵਿਚ ਹੋਇਆ ਸਮਝੌਤਾ ਦੋਹਾਂ ਧਿਰਾਂ ਵਾਸਤੇ ਲਾਹੇਵੰਦ ਹੋਵੇਗਾ
0: ਜੀ।
1: ਤੇ ਮੋਦੀ ਸਾਹਿਬ ਨੇ ਵੀ, ਖੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਤਾਂ ਅੱਗੇ ਭਾਲਦੇ ਹੁੰਦੇ ਆ, ਤੇ ਮੋਦੀ ਸਾਹਿਬ ਨੇ ਵੀ ਉਤਸ਼ਾਹ ਭਰਪੂਰ ਲਹਿਜੇ ਵਿਚ ਕਿਹਾ ਕਿ ਇਸ ਨਾਲ ਇੰਡੀਆ ਦੇ ਉਤਪਾਦਨ ਦੀ ਸਮਰੱਥਾ, ਜਿਹਨੂੰ ਮੈਨੂਫੈਕਚਰਿੰਗ ਕਹਿੰਦੇ ਆ, ਖੱਖ ਸਾਹਿਬ ਜੀ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਕਾਰਖਾਨਿਆਂ ਚ, ਇੰਡੀਆ ਦੇ ਉਤਪਾਦਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ, ਅਤੇ ਇਨਵੈਸਟਰ ਦਾ ਹੌਸਲਾ, ਕਹਿਣ ਦਾ ਮਤਲਬ ਜਿਨ੍ਹਾਂ ਲੋਕਾਂ ਨੇ ਪੈਸੇ ਖਰਚਣੇ ਆ, ਗਾਹਾਂ ਇੰਡਸਟਰੀ ਲਾਉਣੀ ਆ, ਉਹਨਾਂ ਨੂੰ ਇਨਵੈਸਟਰ ਕਹਿ ਦਿੰਦੇ ਆ, ਉਹਦੇ ਵਿਚ ਜਿਹੜੇ ਭਾਰਤ ਦੇ ਲੋਕ ਆ ਜਿਨ੍ਹਾਂ ਕੋਲ ਸਰਮਾਇਆ ਹੈਗਾ ਉਹ ਵੀ ਆ ਜਾਂਦੇ ਆ, ਤੇ ਵਿਚੇ ਜਿਹੜੇ ਯੂਰੋਪੀਅਨ ਆ ਉਹ ਵੀ ਫਿਰ ਉੱਥੇ ਜਾ ਕੇ ਕਾਰਖਾਨੇ ਜਿੱਦਾਂ ਚਾਈਨਾ ਦੇ ਵਿਚ ਪਹਿਲਾਂ ਲਾਏ ਸੀਗੇ, ਇਸ ਤਰ੍ਹਾਂ ਸ਼ਾਇਦ ਹੁਣ ਉਹ ਜਿਹੜਾ ਬਹਾ ਆ ਉਹ ਭਾਰਤ ਵੱਲ ਨੂੰ ਸ਼ਾਇਦ ਝੁਕ ਜਾਊਗਾ।
0: ਬਿਲਕੁਲ।
1: ਤੇ ਜਿਸ ਦੇ ਕਾਰਨ ਖੱਖ ਸਾਹਿਬ ਜੀ ਭਰੋਸੇ ਵਿਚ ਵੀ ਵਾਧਾ ਹੋਊਗਾ, ਇੱਕ ਦੂਜੇ ਦੇ ਉੱਪਰ ਫਿਰ ਭਰੋਸਾ ਵੀ ਤਾਂ ਕਰਨਾ ਹੀ ਪਊਗਾ ਨਾ, ਯਕੀਨ ਵੀ ਕਰਨਾ ਹੀ ਪਊਗਾ, ਕਿਉਂਕਿ ਇੰਡੀਆ ਇਸ ਸਮੇਂ ਏਸ਼ੀਆ ਦੀ ਤੀਸਰੀ ਵੱਡੀ ਮੰਡੀ ਆ ਜਿਹੜੀ ਉਹ ਬਣ ਚੁੱਕੀ ਆ। ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਇੱਕ ਇਤਿਹਾਸਕ ਵਪਾਰਕ ਸੌਦਾ ਜਿਹੜਾ ਉਹ ਹੋਇਆ ਤੇ ਜਿਹਦੇ ਨਾਲ ਭਾਰਤੀ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਮਾਲ ਆ ਜਿਹੜਾ ਯੂਰਪ ਦੀਆਂ ਮੰਡੀਆਂ ਵਿਚ ਜਾਣਾ ਸ਼ੁਰੂ ਹੋ ਜਾਏਗਾ। ਸੋ ਇਹ ਬੜੀ ਵਧੀਆ ਖਬਰ ਹੈਗੀ ਆ ਤੇ ਬਾਕੀ ਦੀਆਂ ਖਬਰਾਂ ਜਿਹੜੀਆਂ ਆਪਾਂ ਉਹ ਵੀ ਕਰਦੇ ਆ ਇਹਦੇ ਇਹ ਤੋਂ ਮਗਰੋਂ ਤੇ ਇਹਦੇ ਵਿਚ ਹੁਣ ਖੱਕ ਸਾਹਿਬ ਦੀ ਜਿਹੜੀ ਆਪਣੇ ਕੋਲ ਹੋਰ ਇੱਕ ਖਬਰ ਆ ਉਹ ਹੈਗੀ ਆ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੱਕ ਸਾਹਿਬ ਦੀ ਜੁਲਾਈ 2025 ਤੋਂ ਲੈ ਕੇ ਹੁਣ ਤੀਕਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਇਹਨੇ ਖੱਕ ਸਾਹਿਬ ਦੀ 16 ਵਾਰੀ ਗੋਲੀਆਂ ਜਿਹੜੀਆਂ ਚਲਾਈਆਂ 16 ਵਾਰੀ
0: ਬਿਲਕੁਲ ਤਿੰਨ ਹੋ ਗਏ ਨਾ
1: ਹਾਂਜੀ ਤੇ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਪਰਜਾ ਵਿਚ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਹ ਖੱਕ ਸਾਹਿਬ ਜੀ ਐਵੀ ਗੋਲੀਆਂ ਮਾਰ ਕੇ ਤਾਂ ਪਰਜਾ ਨੂੰ ਕੋਈ ਪਰਜਾ ਬਾਹਰ ਨਿਕਲੇ ਨਾ, ਅਸਲ ਦੇ ਵਿਚ ਇਹਦੇ ਪਿੱਛੇ ਜਿਹੜੀ ਛੁਪਿਆ ਹੋਇਆ ਮਕਸਦ ਆ ਉਹ ਇਹ ਆ,
0: ਇਹੋ ਹੀ ਆ ਨਾ ਕਿ ਜਿੱਦਾਂ ਉਹ ਕੱਢ ਰਹੇ ਆ ਰੈਲੀਆਂ ਕੱਢ ਰਹੇ ਆ ਜਲੂਸ ਕੱਢ ਰਹੇ ਆ ਤੇ ਉਹਨਾਂ ਨੂੰ ਡਰਾਉਣ ਦੀ ਖਾਤਰ ਵੀ ਇਹ ਬਾਹਰ ਨਾ ਨਿਕਲ ਘਰਾਂ ਚੋ।
1: ਹਾਂਜੀ ਘਰਾਂ ਚੋ ਬਾਹਰ ਨਾ ਨਿਕਲ, ਬਸ ਇੱਕ ਦੋ ਮਾਰ ਦਿਓ ਬਾਕੀ ਦੇ ਡਰ ਕੇ ਬਹਿ ਜਾਣਗੇ, ਪਰ ਨਹੀਂ ਖੱਕ ਸਾਹਿਬ ਜੀ ਏਦਾਂ ਹੁੰਦੀ ਨਹੀਂ। ਆਮ ਕਰਕੇ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਪਰਜਾ ਹੋਰ ਭੜਕਦੀ ਆ, ਖਾਸ ਕਰਕੇ ਇਨ੍ਹਾਂ ਦੇਸ਼ਾਂ ਦੇ ਵਿਚ। ਹਾਂਜੀ
0: ਬਿਲਕੁਲ,
1: ਤੇ ਜਿਨ੍ਹਾਂ ਨੂੰ ਸ਼ਰੇਆਮ ਜਿਹੜਾ ਆ ਉਹ 16 ਸ਼ੂਟਿੰਗ ਹੋ ਚੁੱਕੀਆਂ, ਜਿਨ੍ਹਾਂ ਨੂੰ ਸ਼ਰੇਆਮ ਕਿਹਾ ਗਿਆ ਖੱਕ ਸਾਹਿਬ ਜੀ ਕਿ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਅਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਇਕਦਮ ਖੱਕ ਸਾਹਿਬ ਜੀ ਜਿਹੜੀਆਂ ਇਹ ਏਜੰਸੀਆਂ ਹੁੰਦੀਆਂ ਪੁਲਿਸ ਵਾਲੀ ਜਾਂ ਆਈਸ ਹੋਈ ਜਾਂ ਉਹ ਹੋਮਲੈਂਡ ਸਿਕਿਉਰਿਟੀ ਹੋਈ ਜਿੰਨੇ ਵੀ ਇਹ ਹੈਗੇ ਆ ਇਹ ਸਾਰੇ ਕਿਸੇ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਹੀ ਉਸੇ ਹੀ ਵੇਲੇ ਜਦੋਂ ਉਹ ਸ਼ੂਟਿੰਗ ਹੁੰਦੀ ਆ ਉਸੇ ਵੇਲੇ ਟੀਵੀ ਦੇ ਉੱਤੇ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਕੋਲ ਗੰਨਾ ਸੀ, ਇਹਦੇ ਕੋਲ ਆਹ ਸੀ, ਸਾਨੂੰ ਆਹ ਖਤਰਾ ਸੀ, ਹਾਲਾਂਕਿ ਇੱਦਾਂ ਦੀ ਕੋਈ ਵੀ ਜਿੰਨੀਆਂ ਵੀ
0: ਚੀਮਾ ਸਾਹਿਬ ਇਹ ਜਿੱਦਾਂ ਚੱਲ ਰਿਹਾ ਕੰਮ ਆ ਇਹਦੇ ਨਾਲ ਤੇ ਸਟੇਟ ਦੀ ਪੁਲਿਸ ਵੀ ਖੜੀ ਹੋ ਸਕਦੀ ਅਗੇਂਸਟ ਇਹਨਾਂ ਦੇ, ਕੱਲ ਨੂੰ ਤਾਂ ਬਹੁਤ ਵੱਡਾ ਖੂਨ ਖਰਾਬਾ ਵੀ ਹੋ ਸਕਦਾ, ਇਹਨੂੰ ਰੋਕਣਾ ਪਏਗਾ ਕਿਸੇ ਤਰੀਕੇ ਨਾਲ।
1: ਉਹ ਰੁਕ ਗਿਆ ਜੀ, ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਰੁਕ ਗਿਆ ਉਹ ਇਹ ਜਿਹੜੀ ਆ ਸਿਲਸਿਲਾ ਵਿਗੜ ਗਿਆ ਸੀਗਾ ਕਿਉਂਕਿ ਉੱਥੇ ਦੇ ਜਿਹੜੇ ਹੈਗੇ ਗਵਰਨਰ ਉਹਨੇ ਕਹਿਤਾ ਸੀਗਾ ਮੈਂ ਆਪਣੀ ਜਿਹੜੀ ਨੈਸ਼ਨਲ ਗਾਰਡ ਹੈ ਉਹ ਬੁਲਾ ਰਹਿਣੀ ਹੈ, ਤੁਸੀਂ ਇੱਥੋਂ ਨਿਕਲ ਜਾਓ।
0: ਅੱਛਾ
1: ਹਾਂਜੀ, ਤੇ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਫਿਰ ਇਕਦਮ ਇਹ ਰੌਲਾ ਪਾਉਣ ਲੱਗ ਪੈਂਦੇ ਤੇ ਜੇ ਕਸੂਰ ਆ ਜਿਹੜਾ ਉਹਦੇ ਸਿਰ ਜਿਹੜਾ ਮੱਤਦੇ ਆ ਜਿਹਨੇ ਜਿਹਨੂੰ ਮਾਰਿਆ, ਦੇਖੋ ਇੱਕ ਪਾਸੇ ਮਾਰ ਕੇ ਫਿਰ ਉਹਦੇ ਸਿਰ ਇਹਦੇ ਕੋਈ ਨੀ ਗੰਨਾ ਸੀ, ਇਹ ਸੀ ਉਹ ਸੀ ਕੁਛ ਸੀ, ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ, ਉਹ ਵਿਚਾਰੀ ਲੇਡੀ ਸੀਗੀ ਉਹਦੇ ਨਾਲ ਤਿੰਨ ਬੱਚੇ ਵੀ ਸੀਗੇ ਉਹਦੇ ਗੱਡੀ ਦੇ ਵਿਚ ਜਿਹੜੀ ਉਹ ਗੋਡੇ ਦਾ ਲਾਸਟ ਨੇ ਰਹੇ ਨੇ ਫਸਟ ਨੇ ਉਹਦਾ ਹੈਗਾ, ਉਹਦੇ ਕੋਲ ਕੋਈ ਖਤਰੇ ਵਾਲੀ ਗੱਲ ਨੀ ਸੀ, ਉਹ ਤਾਂ ਵਿਚਾਰੀ ਉਹ ਡਰਦੀ ਇਹਨਾਂ ਤੋਂ, ਉਹਨੂੰ ਪਤਾ ਸੀ ਭਾਈ ਮੇਰੇ ਕੋਲ ਭਾਵੇਂ ਮੈਂ ਇੱਥੇ ਦੀ ਸਿਟੀਜਨ ਹੈਗੀ ਆ ਮੈਨੂੰ ਇਹਨਾਂ ਨੇ ਖੱਜਲ ਖੁਆਰ ਕਰਨਾ ਹੈ, ਉਹਨੂੰ ਇਸ ਗੱਲ ਦਾ ਪਤਾ ਸੀ ਤੇ ਉਹਨੇ ਤਾਂ ਆਪਣੀ ਗੱਡੀ ਦੇ ਸਟੇਅਰਿੰਗ ਬੋਰਡ ਤੇ ਦੂਜੇ ਪਾਸੇ ਨੂੰ ਆਪਣੀ ਗੱਡੀ ਨੂੰ ਲੈ ਕੇ ਚੱਲੀ ਸੀ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਤੋਂ ਬਸ ਜਮਾਂ, ਤੇ ਇਹ ਕਹਿੰਦੇ ਉਹ ਸਾਡੇ ਤੇ ਗੱਡੀ ਚੜਾਉਣ ਲੱਗੀ ਸੀ, ਉਹ ਆਹ ਸੀ, ਉਹ ਫਲਾਨਾ ਸੀ, ਤੈਨੂੰ ਕਹਿੰਦੇ ਐਵੇਂ ਹੀ ਕੋਲੋਂ ਬਣਾ ਬਣਾ ਕੇ ਲਾਈ ਜਾਂਦੇ ਆ, ਪਰ ਉਹ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਹੁਣ ਖਤਰਾ ਜੀ ਸਮਾਂ ਜਦੋਂ ਦੇ ਆ ਸੈੱਲ ਫੋਨ ਆ ਗਿਆ ਹੈ ਨਾ
0: ਉਸੇ ਵੇਲੇ
1: ਉਦੋਂ ਦਾ ਜਿਹੜਾ ਇਹ ਸਾਹਮਣੇ ਆਉਣ ਲੱਗ ਪਿਆ, ਪਹਿਲਾਂ ਪਤਾ ਨੀ ਕੀ ਕਰਦੇ ਹੋਣਗੇ। ਤੇ ਅੱਛਾ ਉਹ ਫਿਰ ਜਿਹੜਾ ਸੀਗਾ ਕਸੂਰ ਜਿਹੜਾ ਮਰੇ ਜਾਣ ਵਾਲਾ ਉੱਪਰ ਕੱਢਿਆ ਜਾਂਦਾ ਤੇ ਫੇਰ ਤਕਰੀਬਨ ਹਰ ਵਾਰੀ ਜਿਹੜਾ ਵੀਡੀਓ ਬਣਾਉਣ ਵਾਲਿਆਂ ਦੇ ਫੋਨ ਆ ਕੁਝ ਹੋਰ ਦੱਸਦੇ ਹੁੰਦੇ ਆ, ਤੇ ਇਹਦੇ ਨਾਲ ਇਸ ਵਾਰੀ ਖੱਕ ਸਾਹਿਬ ਜੀ ਜਿਹੜਾ ਉਹ ਐਲੈਕਸ ਪ੍ਰੈਟੀ ਜਿਹੜਾ ਮੁੰਡਾ ਸੀਗਾ ਨੌਜਵਾਨ 37 ਸਾਲ ਦਾ, ਦੇਖੋ ਕੋ ਇੰਸੀਡੈਂਟਲੀ ਉਹ ਜਿਹੜੀ ਲੜਕੀ ਸੀ ਮਾਰੀ ਇਹਨਾਂ ਨੇ ਉਹ ਵੀ 37 ਸਾਲ ਦੀ ਸੀ ਤੇ ਇਹ ਜਿਹੜਾ ਸੀਗਾ ਇਹ ਵੀ 37 ਸਾਲ ਦਾ ਹੀ ਸੀਗਾ, ਔਰ ਇਹ ਖੱਕ ਸਾਹਿਬ ਜੀ ਅਮਰੀਕਾ ਦਾ ਬੋਰਨ ਸਿਟੀਜਨ ਸੀਗਾ
0: ਜੀ,
1: ਇੱਥੋਂ ਦਾ ਤੇ ਇੱਥੇ ਜੰਮਿਆ ਇੱਥੇ ਹੀ ਪੜਿਆ, ਔਰ ਉਹਦੇ ਬਾਰੇ ਖੱਕ ਸਾਹਿਬ ਜੀ ਜਿੰਨੇ ਵੀ ਲੋਕਾਂ ਨੇ ਜਾਂ ਉਹਦੇ ਜਿਹੜੇ ਕਲਾਸ ਫੈਲੋ ਸੀਗੇ ਜਾਂ ਉਹਦੇ ਟੀਚਰ ਸੀਗੇ ਜਾਂ ਹਾਸਪਿਟਲ ਦੇ ਵਿਚ ਜਿੱਥੇ ਉਹਦੇ ਕੋ ਵਰਕਰ ਸੀਗੇ ਜਾਂ ਜਿਨ੍ਹਾਂ ਦੇ ਨਾਲ ਉਹ ਨਰਸਿੰਗ ਦਾ ਡਿਪਲੋਮਾ ਕਰਦਾ ਸੀਗਾ, ਉਹ ਇੱਕ ਰਿਸਰਚ ਦੇ ਵਿਚ ਵੀ ਖੱਕ ਸਾਹਿਬ ਜੀ ਉਹਦਾ ਯੋਗਦਾਨ ਹੈਗਾ ਸੀਗਾ, ਖੋਜ ਕਰਦੇ ਸੀਗੇ ਉਹ ਕਿਸੇ ਵਿਸ਼ੇ ਦੇ ਉੱਤੇ ਤੇ ਉਹਦੇ ਵਿਚ ਵੀ ਇਹ ਆ, ਜਿੰਨੇ ਵੀ ਲੋਕਾਂ ਦੇ ਨਾਲ ਉਹਦਾ ਵਾਹ ਪਿਆ ਸੀ ਕਦੇ ਵੀ ਕਿਸੇ ਨੇ ਇੱਕ ਨੇ ਵੀ ਉਹਦੀ ਜਿਹੜੀ ਆ ਨਿਖੇਧੀ ਨਹੀਂ ਕੀਤੀ, ਹਰ ਇੱਕ ਨੇ ਕਿਹਾ ਵੀ ਉਹ ਤਾਂ ਇੱਕ ਸਾਧੂ ਸੰਤ ਵਰਗਾ ਬੰਦਾ ਸੀਗਾ, ਹਰੇਕ ਦੀ ਮਦਦ ਕਰਦਾ ਸੀਗਾ, ਆਪਣੇ ਕੋਲੋਂ ਆਪਣਾ ਵਿਗਾੜ ਕੇ ਦੂਸਰੇ ਦੀ ਮਦਦ ਕਰਨ ਵਾਲਾ ਜਿਹੜਾ ਉਹ ਇਨਸਾਨ ਸੀਗਾ, ਤੇ ਉਹਦੇ ਫਿਰ ਗੋਲੀਆਂ ਇਹਨਾਂ ਨੇ ਖਾਕੇ ਇਹ ਤਿੱਕਰ ਦੱਸਿਆ ਤਾਂ ਹੈ ਨੀ, ਨਾ ਹੀ ਜਿਹੜੀ ਉਹ ਹੈਗੇ ਸੀ ਆਇਸ ਵਾਲੇ ਕਹਿ ਲੋ ਜਾਂ ਬਾਰਡਰ ਪੈਟਰੋਲ ਵਾਲੇ ਸੀਗੇ, ਉਹਨਾਂ ਨੇ ਅਜੇ ਤਿੱਕਰ ਨਾ ਇਹ ਦੱਸਿਆ ਵੀ ਕਿੰਨੀਆਂ ਗੋਲੀਆਂ ਚੱਲੀਆਂ, ਨਾ ਹੋਰ ਕਹਿਣ ਦਾ ਮਤਲਬ ਕੁਛ ਕਿਸੇ ਨੂੰ ਸਿਰਾ ਹੀ ਨਹੀਂ ਦਿੱਤਾ ਉਹਨਾਂ ਨੇ, ਫੜਾਉਣ ਹੀ ਨਹੀਂ ਦਿੱਤਾ। ਤੁਹਾਨੂੰ ਪਤਾ ਵੀ ਉਹ ਦੁਆਲੇ ਟੇਪ ਜਿਹੀ ਲਾ ਦਿੰਦੇ ਆ ਤੇ ਉਹਦੇ ਫਿਰ ਉਹ ਕਿਸੇ ਨੂੰ ਵੜਨ ਨਹੀਂ ਦਿੰਦੇ ਉਹਦੇ ਵਿੱਚ, ਫਿਰ ਉੱਥੋਂ ਆਪਣਾ ਜਿਹੜਾ ਐਵੀਡੈਂਸ ਆ ਉਹ ਜਿੱਦਾਂ ਉਹਨਾਂ ਨੂੰ ਫੈਕਟ ਹੁੰਦਾ ਫਿਰ ਉਦਾਂ ਕਰ ਲੈਂਦੇ ਆ। ਪਰ ਜਿਹੜੀਆਂ ਹੁਣ ਜਿਹੜੇ ਸੈੱਲ ਫੋਨ ਵਗੈਰਾ ਹੈਗੇ ਆ ਜਾਂ ਲੋਕਾਂ ਦੇ ਦੁਕਾਨਾਂ ਚ ਸਟੋਰਾਂ ਚ ਹਰ ਥਾਂ ਵੀਡੀਓ ਕੈਮਰੇ ਚ ਟੀਮ ਲੱਗੇ ਹੋਏ ਆ, ਬਹੁਤਾ ਕੁਛ ਜਿਹੜਾ ਉਹ ਛਪਾਉਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਆ। ਸੋ ਇਹਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਇਹੀ ਕਹਾਣੀ ਆਮ ਕਰਕੇ ਜਿੰਨੀ ਵਾਰੀ ਵੀ ਗੋਲੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਚਲਾਵੇ, ਚਾਹੇ ਉਹ ਬਾਰਡਰ ਪੈਟਰੋਲ ਚਲਾਵੇ, ਚਾਹੇ ਕੋਈ ਵੀ ਏਜੰਸੀ ਚਲਾਉਂਦੀ ਆ, ਚਾਹੇ FBI ਹੋਵੇ, CIA ਹੋਵੇ, CIA ਦੀ ਤਾਂ ਤੁਸੀਂ ਗੱਲੇ ਛੱਡੋ, ਉਹਨਾਂ ਤੱਕ ਬਾਹਰ ਆਉਂਦੀ ਨੀ ਕੋਈ ਗੱਲ ਨਾ, ਉਹ ਤਾਂ ਆਉਣੀ ਨੀ ਦੇਣਗੇ ਕਦੇ ਵੀ। ਤੇ ਇਹਦੇ ਨਾਲ ਖਾਕ ਸਾਹਿਬ ਜੀ ਫਿਰ ਜਿਹੜੀ ਅਫਸਰ ਹੈਗੀ ਐਡਮਿਨਿਸਟ੍ਰੇਸ਼ਨ ਉਹ ਜਿਹੜੀ ਆ ਉਹ ਦੇ ਦਿੰਦੇ ਆ ਉਹਨੂੰ। ਤੇ ਇਸ ਵਾਰੀ ਐਲੈਕਸ ਪ੍ਰੇਟ ਦੇ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਅਫਸਰਾਂ ਨੇ ਜਿਹੜਾ ਆ ਉਹ ਉਹਨਾਂ ਨੂੰ ਆਮ ਕਰਕੇ ਕੀ ਹੁੰਦਾ ਖਾਕ ਸਾਹਿਬ ਜੀ, ਜਿੰਨੀ ਵਾਰੀ ਇਹ ਗੋਲੀ ਚੱਲਦੀ ਆ ਨਾ ਪੁਲਿਸ ਵਾਲੇ, ਇਹ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਐਡਮਿਨਿਸਟ੍ਰੇਟਿਵ ਲੀਵ ਜਿਹਨੂੰ ਕਹਿੰਦੇ ਆ, ਇੱਕ ਕਿਸਮ ਦੀ ਛੁੱਟੀ ਦੇ ਦਿੰਦੀ, ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਤਨਖਾਹ ਦਿੰਦੇ ਰਹਿੰਦੇ ਹੋਣਗੇ,
0: ਉਹਨਾਂ ਨੂੰ ਘਰ ਭੇਜ ਦਿੰਦੇ ਥੋੜੇ ਚਿਰ ਲਈ।
1: ਹਾਂ ਥੋੜੇ ਚਿਰ ਲਈ ਘਰ ਭੇਜਦੇ, ਉਹਦਾ ਮਕਸਦ ਨੀ ਮੈਨੂੰ ਸਮਝ ਲੱਗਦਾ, ਜਾਂ ਤਾਂ ਉਹ ਪਰਜਾ ਦੇ ਵਿੱਚ ਲੋਕ ਇਹਦੇ ਤੇ ਮਤਲਬ ਹਮਲਾ ਨਾ ਕਰਦੇ ਜਾਂ ਏਦਾਂ ਦੀ ਕੋਈ ਗੱਲ ਨਾ ਹੋਵੇ,
0: ਲੋਕਾਂ ਨੂੰ ਠੰਡਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ,
1: ਠੰਡਾ ਕਰਨ ਦਾ ਵੀ, ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਉਹਨੂੰ ਘਰ ਭੇਜ ਦਿੰਦੇ ਆ, ਪਰ ਇਸ ਵਾਰੀ ਆਹ ਜਿਹੜੀ ਗੋਲੀ ਚੱਲੀ ਆ ਇਹਦੇ ਉੱਤੇ ਉਹਨਾਂ ਨੂੰ ਇੱਥੋਂ ਸਿੱਧੇ ਚੱਕ ਕੇ ਹੋਰ ਪਾਸੇ ਮਤਲਬ ਲਾ ਤਾ, ਉਹਨਾਂ ਦੀ ਡਿਊਟੀਆਂ ਜਿਹੜੀਆਂ ਹੋਰ ਪਾਸੇ ਲਾ ਤੀਆਂ, ਉਹਨਾਂ ਨੂੰ ਲੀਵ ਵੀ ਨਹੀਂ ਦਿੱਤੀ। ਤੇ ਇਸ ਵਾਰੀ ਖਾਕ ਸਾਹਿਬ ਜੀ ਪਰਜਾ ਵਿੱਚ ਬਹੁਤ ਭਾਰੀ ਜਿਹੜਾ ਵਿਰੋਧ ਪੈਦਾ ਹੋ ਗਿਆ, ਤੇ ਟਰੰਪ ਦੀ ਆਵਾਜ਼ ਦੀ ਜਿਹੜੀ ਆ ਸੁਰ ਉਹ ਥੋੜੀ ਜਿਹੀ ਖਾਕ ਸਾਹਿਬ ਜੀ ਢਿੱਲੀ ਪਈ ਲੱਗਦੀ ਹੈ, ਤੇ ਪਰਜਾ ਜਿਹੜੀ ਆ ਉਹ ਜਿਹੜੀ ਹੈਗੀ ਆ ਆਪਣੇ DHS ਆ ਉਹਦੇ ਕੋਲੋਂ ਲੇਖਾ ਹਿਸਾਬ ਮੰਗ ਰਹੀ ਹੈ। ਇਸ ਵੇਲੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਖਾਕ ਸਾਹਿਬ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਕੋਲ, ਤੇ ਹਰ ਵਾਰੀ ਜਿਹੜਾ ਛਾਣਬੀਨ ਤੋਂ ਪਹਿਲਾਂ ਹੀ ਗੋਲੀ ਚਲਾਉਣ ਵਾਲਿਆਂ ਨੂੰ ਜਿਹੜਾ ਉਹ ਸਹੀ ਠਹਿਰਾਇਆ ਜਾਂਦਾ ਤੇ ਦੂਸਰਿਆਂ ਦੇ ਉੱਤੇ ਜਿਹੜੀ ਤੁਹਮਤ ਲਾ ਦਿੱਤੀ ਜਾਂਦੀ ਹੈ ਵੀ ਇਹਨੇ ਆ ਕੀਤਾ ਸੀ। ਜ਼ਿਆਦਾਤਰ ਜਿਹੜੀ ਆ ਆਇਸ਼ਾ ਖਾਕ ਸਾਹਿਬ ਜੀ ਇਹਦੇ ਅਫਸਰ ਆ ਜਿਹੜੇ ਉਹ ਗੱਡੀਆਂ ਦੇ ਡਰਾਈਵਰਾਂ ਉੱਪਰ ਗੋਲੀਆਂ ਚਲਾਉਂਦੇ ਆ, ਜਦੋਂ ਗੱਡੀ ਰੋਕਦੇ ਆ ਤੇ ਉਹ ਕਹਿ ਦਿੰਦੇ ਇਹਦੇ ਕੋਲ ਗਨ ਸੀਗੀ ਤੇ ਮੇਰੇ ਵੱਲ ਗਨ ਕੱਢਣ ਲੱਗਾ ਸੀ, ਮੈਂ ਪਹਿਲਾਂ ਮਾਰ ਦਿੱਤਾ, ਆਮ ਕਰਕੇ ਉਹ ਇੱਦਾਂ ਹੁੰਦੇ ਆ, ਦੋ ਤਿੰਨ ਜਿਹੜੇ ਉਹ ਅਫਸਰ ਹੁੰਦੇ ਆ ਉਹ ਦੋ ਤਿੰਨਾਂ ਪਾਸਿਆਂ ਦੀ ਹੋ ਕੇ ਉਹ ਗੋਲੀਆਂ ਚਲਾ ਦਿੰਦੇ ਆ ਦੁਬਾਰਾ। ਤੇ ਹੁਣ ਕੀ ਆ ਕੇ ਪਰ ਆਹ ਜਿਹੜਾ ਚਲਾਈਆਂ ਜਾਂਦੀਆਂ ਤੇ ਇਹ 10 ਲੋਕਾਂ ਨਾਲ ਜਿਹੜਾ ਇਹ ਵਾਪਰ ਚੁੱਕਾ ਆ, ਮਤਲਬ ਜੁਲਾਈ ਤੋਂ ਦੀ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਆ ਖਾਕ ਸਾਹਿਬ ਜੀ, ਤੇ ਇਹਨਾਂ ਦੀ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਆ, ਔਰ ਇਹ ਦੋਨੇ ਸ਼ਹਿਰ ਆ ਖਾਕ ਸਾਹਿਬ ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ, ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿੱਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗੂੜੇ ਰੰਗ ਵਾਲੇ, ਆਇਸ਼ਾ ਖਾਕ ਸਾਹਿਬ ਜੀ ਇਹਦੇ ਅਫਸਰ ਆ ਜਿਹੜੇ ਉਹ ਗੱਡੀਆਂ ਦੇ ਡਰਾਈਵਰਾਂ ਉੱਪਰ ਗੋਲੀਆਂ ਚਲਾਉਂਦੇ ਆ, ਜਦੋਂ ਗੱਡੀ ਰੋਕਦੇ ਆ ਤੇ ਉਹ ਕਹਿ ਦਿੰਦੇ ਇਹਦੇ ਕੋਲ ਗਨ ਸੀਗੀ ਤੇ ਮੇਰੇ ਵੱਲ ਗਨ ਕੱਢਣ ਲੱਗਾ ਸੀ, ਮੈਂ ਪਹਿਲਾਂ ਮਾਰ ਦਿੱਤਾ, ਆਮ ਕਰਕੇ ਉਹ ਇੱਦਾਂ ਹੁੰਦੇ ਆ, ਦੋ ਤਿੰਨ ਜਿਹੜੇ ਉਹ ਅਫਸਰ ਹੁੰਦੇ ਆ ਉਹ ਦੋ ਤਿੰਨਾਂ ਪਾਸਿਆਂ ਦੀ ਹੋ ਕੇ ਉਹ ਗੋਲੀਆਂ ਚਲਾ ਦਿੰਦੇ ਆ ਦੁਬਾਰਾ। ਤੇ ਹੁਣ ਕੀ ਆ ਕੇ ਪਰ ਆਹ ਜਿਹੜਾ ਚਲਾਈਆਂ ਜਾਂਦੀਆਂ ਤੇ ਇਹ 10 ਲੋਕਾਂ ਨਾਲ ਜਿਹੜਾ ਇਹ ਵਾਪਰ ਚੁੱਕਾ ਆ, ਮਤਲਬ ਜੁਲਾਈ ਤੋਂ ਦੀ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਆ ਖਾਕ ਸਾਹਿਬ ਜੀ, ਤੇ ਇਹਨਾਂ ਦੀ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿਚ ਜ਼ਿਆਦਾਤਰ ਇਹ ਹੁੰਦਾ ਆ, ਔਰ ਇਹ ਦੋਨੇ ਸ਼ਹਿਰ ਆ ਖਾਕ ਸਾਹਿਬ ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ, ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗੂੜੇ ਰੰਗ ਵਾਲੇ ਉਹ ਜ਼ਿਆਦਾ ਜੁਰਮ ਕਰਦੇ ਆ, ਪਰ ਇਹ ਵੀ ਇਹਦੇ ਪਿੱਛੇ ਵੀ ਪਤਾ ਨਹੀਂ

0: ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਆ। ਔਰ ਇਹ ਦੋਨੇ ਸ਼ਹਿਰ ਆ ਖਾਸਾਈ ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ। ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿੱਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗੂੜੇ ਰੰਗ ਵਾਲੇ ਉਹ ਜਿਆਦਾ ਜੁਰਮ ਕਰਦੇ ਆ। ਪਰ ਇਹ ਵੀ ਇਹਦੇ ਪਿੱਛੇ ਵੀ ਪਤਾ ਨਹੀਂ ਐਵੇਂ ਵੀ ਤੁਹਾਨੂੰ ਪਤਾ ਵੀ ਦੂਸਰੀਆਂ ਕੌਮਾਂ ਨੂੰ ਜਿਹੜੇ ਗੋਰੇ ਨਹੀਂ ਹੈਗੇ ਉਹਨਾਂ ਨੂੰ ਬਦਨਾਮ ਕਰਨ ਦਾ ਵੀ ਸਿਲਸਿਲਾ ਚੱਲ ਪੈਂਦਾ। ਤੇ ਦੂਜੇ ਪਾਸੇ ਉਹ ਹੈਗੇ ਵੀ ਥੋੜੇ ਗਰੀਬ ਹੁੰਦੇ ਆ ਉਹ ਮਾੜੀ ਮੋਟੀ ਕਿਸੇ ਦੀ ਕੈਂਡੀ ਚੱਕ ਲਈ ਤਾਂ ਇੱਕ ਦੋ ਵਾਰੀ ਉਹ ਕਿਸੇ ਨੇ ਸ਼ਿਕਾਇਤ ਸ਼ਕੂਤ ਕਰ ਦਿੱਤੀ ਤੇ ਮੁੜ ਕੇ ਫਿਰ ਉਹਨੂੰ ਦਸਤ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਨਹੀਂ ਆ। ਪਰ ਇਹ ਦੋਨੇ ਸ਼ਹਿਰਾਂ ਦਾ ਨਾਂ ਆ ਜਿਹੜਾ ਮੂਹਰੇ ਆਇਆ ਲਾਸ ਏਂਜਲਸ ਦਾ ਤੇ ਜਿਹੜਾ ਸ਼ਿਕਾਗੋ ਆ। ਤੇ ਵਕੀਲਾਂ ਦਾ ਕਹਿਣਾ ਇਹ ਆ ਸਖਤ ਸਾਹਿਬ ਜੀ ਕਿ ਗੋਲੀ ਚਲਾਉਣ ਵਾਲੇ ਪਿੱਛੋਂ ਝੱਟ ਪੱਟ ਜਿਹੜਾ ਆ ਉਹ ਗੋਲੀ ਲੱਗਣ ਵਾਲੇ ਖਿਲਾਫ਼ ਫੈਲੋਨੀ ਚਾਰ ਜਿਹੜਾ ਜੁਰਮ ਜਿਹੜੇ ਪਾਪੀ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦਾ ਮੁਕਦਮਾ ਕਹਿੰਦੇ ਆ ਦਰਜ ਕਰ ਲਏ। ਇਹ ਵਕੀਲ ਕਹਿ ਰਹੇ ਆ ਸਖਤ ਸਾਹਿਬ ਜੀ ਇੱਥੋਂ ਉਹਨਾਂ ਦੇ ਖਿਲਾਫ਼ ਕਹਿੰਦੇ ਆ ਉਹ ਫੈਲੋਨੀ ਦਾ ਜਿਹੜਾ ਮੁਕਦਮਾ ਦਰਜ ਕਰਾ ਦਿੰਦੇ ਆ ਤੇ ਦਸ ਪਿੱਛੋਂ ਪੰਜ ਜਿਹੜੇ ਸੀਗੇ ਉਹ ਚਾਰ ਜਿਹੜੇ ਲੋਕ ਖੱਖ ਸਾਹਿਬ ਜੀ ਸੀਗੇ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਮੁਕਦਮੇ ਚਲਾਏ ਸੀਗੇ ਉਹਦੇ ਵਿੱਚੋਂ ਜਾਂ ਤਾਂ ਜਿਹੜਾ ਪ੍ਰੋਸੀਕਿਊਟਰ ਹੁੰਦਾ ਆਪਣੇ ਇੰਡੀਆ ਚ ਮੇਰਾ ਖਿਆਲ ਹੈ ਉਹਨੂੰ ਸਰਕਾਰੀ ਵਕੀਲ ਕਹਿੰਦੇ ਆ ਜਿਹੜਾ ਸਰਕਾਰ ਵੱਲੋਂ ਤੁਹਾਡੇ ਖਿਲਾਫ਼ ਲੜਦਾ ਹੈ।
1: ਸਰਕਾਰੀ ਵਕੀਲ ਵੀ ਨਹੀਂ ਹੁੰਦਾ ਜੀ ਉਹ ਸਰਕਾਰੀ ਵਕੀਲ ਜਿਹੜਾ ਹੁੰਦਾ ਉਹ ਸਰਕਾਰ ਵੱਲੋਂ ਹੁੰਦਾ
0: ਉਹ ਸਰਕਾਰ ਇੱਕ ਤਾਂ ਹੁੰਦਾ ਖੱਖ ਸਾਹਿਬ ਜੀ ਜਿਹੜਾ ਇੱਥੇ ਆ ਜਿਹੜੇ ਉਹ ਹੁੰਦੇ ਆ ਇੱਕ ਤਾਂ ਹੁੰਦੇ ਆ ਪ੍ਰੋਸੀਕਿਊਟਰ ਦੂਜੇ ਹੁੰਦੇ ਆ ਪਬਲਿਕ ਡਿਫੈਂਡਰ।
1: ਉੱਥੇ ਦਾ ਸਿਸਟਮ ਵੱਖਰਾ ਹੀ ਆ ਮੇਰੇ ਹਿਸਾਬ ਨਾਲ ਮੈਨੂੰ।
0: ਹਾਂ ਜਿਹੜਾ ਪਬਲਿਕ ਡਿਫੈਂਡਰ ਆ ਉੱਥੇ ਹੀ ਮੇਰਾ ਖਿਆਲ ਆ ਸਰਕਾਰੀ ਵਕੀਲ ਹੁੰਦਾ ਆਈ ਥਿੰਕ ਉਹਨੂੰ ਹੀ ਕਹਿੰਦੇ ਆ।
1: ਚਲੋ ਇਹਨਾਂ ਤੋਂ ਮੈਨੂੰ ਪਤਾ ਕਿ ਜਿਹੜੇ ਸਰਕਾਰ ਦੇ ਵਕੀਲ ਹੁੰਦੇ ਨਾ ਉਹ ਜਦੋਂ ਕੇਸ ਕਿਸੇ ਤੇ ਕਰਦੇ ਆ
0: ਹਾਂਜੀ
1: ਉਹ ਜਿਹੜਾ ਕਰਨ ਉਹ ਜਾਂਦੇ ਆ ਦੂਜੇ ਵਕੀਲਾਂ ਦੇ ਨਾਲ ਜਿਸ ਤਰ੍ਹਾਂ ਹੁਣ ਅੰਦਰ ਆ ਉਹਦੇ ਸਰਕਾਰੀ ਵਕੀਲ ਜਾ ਕੇ ਉੱਥੇ
0: ਜਿਹਨੇ ਜਿਹੜਾ ਪਾਪੀ ਹੁੰਦਾ ਪਾਪ ਕਰਨ ਵਾਲਾ ਉਹਦੇ ਗਵਰਨਮੈਂਟ ਦੇ ਹੱਕ ਦੇ ਵਿੱਚ ਉਹਦੇ ਖਿਲਾਫ਼ ਜਿਹੜਾ ਆ ਉਹ ਕੇਸ ਉਹ ਦਰਜ ਕਰਦਾ ਆ ਤੇ ਉਹੀ ਉਹ ਕੇਸ ਲੜਦਾ ਆ ਉਹਨੂੰ ਹੀ ਪ੍ਰੋਸੀਕਿਊਟਰ ਕਹਿੰਦੇ ਆ।
1: ਹੋ ਸਕਦਾ ਜੀ ਇੰਡੀਆ ਦਾ ਮੈਨੂੰ ਹੋ ਸਕਦਾ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਜੀ।
0: ਤੇ ਉਹ ਜਾਂ ਤਾਂ ਇਹ ਜਿਹੜੇ ਦਸਾਂ ਦੇ ਵਿੱਚੋਂ ਚਾਰ ਸੀਗੇ ਉਹਨਾਂ ਦੇ ਵਿੱਚੋਂ ਪ੍ਰੋਸੀਕਿਊਟਰ ਆ ਜਿਹੜਾ ਉਹਨੇ ਉਹ ਕੇਸ ਜਾਂ ਤਾਂ ਆਪੇ ਕਹਿ ਤੇ ਕਹਿੰਦੇ ਕੇਸ ਦੇ ਵਿੱਚ ਕੁਛ ਵੀ ਮੈਂ ਨਹੀਂ ਕਰਨਾ ਇਹ ਕੇਸ ਤੇ ਉਹ ਬੰਦੇ ਨੂੰ ਘਰ ਨੂੰ ਤੋੜ ਦਿੰਦੇ ਆ। ਤੇ ਬਾਕੀ ਦੇ ਜਿਹੜੇ ਕੇਸ ਆ ਉਹਨਾਂ ਦੇ ਕੇਸ ਆ ਜਿਹੜੇ ਜੱਜ ਫਿਰ ਉਹ ਯਾਨੀ ਕਿ ਜਿਊਰੀ ਸਿਲੈਕਟ ਕਰਨ ਤੋਂ ਪਹਿਲਾਂ ਹੀ ਉਹ ਜੱਜ ਵੱਲੋਂ ਹੀ ਉਹਦਾ ਜਿਹੜਾ ਕੇਸ ਆ ਉਹ ਖਾਰਜ ਕਰ ਦਿੰਦੇ ਆ। ਸੋ ਇਹ ਤੋਂ ਕਹਿਣ ਦਾ ਮਤਲਬ ਇਹੀ ਆ ਕਿ ਉਹਨਾਂ ਦੇ ਹੁੰਦਾ ਕੁਛ ਨਹੀਂ ਤੇ ਉਹ ਐਵੇਂ ਚੱਕ ਕੇ ਖੱਜਲ ਖੁਆਰੀ ਕਰਨ ਦੇ ਮਾਰੇ ਜਾਂ ਆਪਣੇ ਆਪ ਨੂੰ ਉਹ ਬਚਾਉਣ ਦੇ ਮਾਰੇ ਉਹ ਇਸ ਤਰ੍ਹਾਂ ਦੇ ਜਿਹੜੇ ਕਰ ਦਿੰਦੇ ਆ। ਤੇ 16 ਘਟਨਾਵਾਂ ਵਿੱਚੋਂ ਖੱਖ ਸਾਹਿਬ ਜੁਲਾਈ ਮਹੀਨਾ ਜਿਹੜਾ ਲੰਘ ਕੇ ਗਿਆ ਪਿਛਲੇ ਸਾਲ ਦਾ 2025 ਦਾ ਉਦੋਂ ਤੋਂ ਲੈ ਕੇ 16 ਘਟਨਾਵਾਂ ਵਿੱਚੋਂ ਕਿਸੇ ਵੀ ਅਫਸਰ ਉੱਪਰ ਜਾਂ ਆਈਸ ਦਾ ਹੋਵੇ ਜਾਂ ਉਹ US ਬਾਰਡਰ ਪੈਟਰੋਲ ਦਾ ਹੋਵੇ ਤੇ ਜਾਂ ਹੋਮਲੈਂਡ ਸਿਕਿਉਰਿਟੀ ਦਾ ਹੋਵੇ ਕਿਸੇ ਉੱਪਰ ਵੀ ਮੁਕਦਮਾ ਦਰਜ ਨਹੀਂ ਕੀਤਾ ਗਿਆ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਕੋਈ ਐਕਸ਼ਨ ਕਿਸੇ ਦੇ ਉੱਤੇ ਲਿਆ ਗਿਆ। ਤੇ ਅਗਲੀ ਖਬਰ ਖੱਖ ਸਾਹਿਬ ਜੀ ਇਹ ਆ ਕਿ ਜਿਹੜੇ ਫੈਡਰਲ ਜੱਜ ਹੁੰਦੇ ਆ ਤੁਹਾਨੂੰ ਪਤਾ ਕਿ ਉਹ ਹੁਣ ਜਿਹੜੀ ਆਹ ਸਾਰੀਆਂ ਏਜੰਸੀਆਂ ਆ RDHS ਹੋਈ ਜਾਂ ਉਹ ਆਈਸ ਹੋਈ ਜਾਂ ਉਹ ਬਾਰਡਰ ਪੈਟਰੋਲ ਹੋਇਆ ਇਹ ਸਾਰੀਆਂ ਜਿਹੜੀਆਂ ਏਜੰਸੀਆਂ ਆ ਇਹ ਫੈਡਰਲ ਗਵਰਨਮੈਂਟ ਦੀਆਂ ਆ। ਤੇ ਇਹਨਾਂ ਦੇ ਜਦੋਂ ਫਿਰ ਕੇਸ ਹੁੰਦੇ ਆ ਤੇ ਇਹਨਾਂ ਦੇ ਵਾਸਤੇ ਜਿਹੜੇ ਫੈਡਰਲ ਜੱਜ ਆ ਉਹੀ ਫਿਰ ਇਹਨਾਂ ਦੇ ਕੇਸ ਮੇਰੇ ਹਿਸਾਬ ਨਾਲ ਉਹੀ ਲੈਂਦੇ ਆ। ਤੇ ਇੱਕ ਫੈਡਰਲ ਜੱਜ ਸਾਹਿਬ ਵੱਲੋਂ ਅੱਜ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਮੇਰਾ ਤਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਧੀਰਜ ਕਹਿੰਦੇ ਖਤਮ ਹੋ ਗਿਆ ਮੇਰੇ ਅੰਦਰ ਹੋਰ ਜਿਗਰਾ ਨਹੀਂ ਇਹ ਬਰਦਾਸ਼ਤ ਕਰਨ ਦਾ ਜੋ ਕੁਛ ਹੋ ਰਿਹਾ। ਉਸ ਜੱਜ ਨੇ ਇਸ ਤਰ੍ਹਾਂ ਕਿਹਾ ਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਜਿਹੜੇ ਹੈਗੇ ਆ ਡਾਇਰੈਕਟਰ ਇਹਨਾਂ ਦੇ ਖੱਖ ਸਾਹਿਬ ਜੀ ਉਹਨੂੰ ਜੱਜ ਸਾਹਿਬ ਨੇ ਸਿੱਧਾ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਉਹ ਕਹਿੰਦਾ ਆ ਇੱਥੇ ਪੇਸ਼ ਹੋ। ਤੇ ਇਹ ਖਬਰ ਆ ਜਿਹੜੀ ਖੱਖ ਸਾਹਿਬ ਜੀ ਇਹ ਮਿਨੀਸੋਟਾ ਜਿਹੜਾ ਹੈਗਾ ਉਹ ਸੂਬਾ ਉਹ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਆ ਜਿੱਥੇ ਉਹ ਘਟਨਾ ਹੋਈ ਆ ਇਹ ਉਹਦੇ ਜਿਹੜੇ ਆ ਸਟਾਰ ਟ੍ਰਿਬਿਊਨ ਆ ਜਿਹੜੀ ਉੱਥੋਂ ਦੀ ਉਹਦੇ ਵਿੱਚ ਇਹ ਖਬਰ ਛਪੀ ਆ ਤੇ ਉੱਥੋਂ ਆਪਾਂ ਖਬਰ ਲਈ ਹੈ। ਤੇ ਅਗਲੀ ਜਿਹੜੀ ਉਹ ਹੈਗੀ ਆ ਉਹ ਆਪਾਂ ਪਹਿਲਾਂ ਹੀ ਕਰ ਦਿੱਤੀ ਆ ਤੇ ਹੁਣ ਆਪਾਂ ਖੱਖ ਸਾਹਿਬ ਜੀ ਚੱਲਦੇ ਆ ਸ਼ੁਰੂ ਕਰਦੇ ਆ ਅਗਲੀਆਂ ਬਾਕੀ ਦੀਆਂ ਖਬਰਾਂ। ਤੇ ਇਹਦੇ ਵਿੱਚ ਖੱਖ ਸਾਹਿਬ ਜਿਹੜੀ ਆ ਅਮਰੀਕਾ ਦਾ ਜਿਹੜਾ ਅਮਰੀਕਾ ਹੈਗਾ ਉਹ ਭਿਆਨਕ ਅਤੇ ਤਬਾਹੀ ਆ ਜਿਹੜੀ ਨਾ ਤਬਾਹੀ ਤੂਫਾਨ ਜਿਹੜਾ ਸੀਗਾ ਉਹ ਲੰਘ ਕੇ ਚਲੇ ਗਿਆ ਆਪਣੇ ਕੋਲ ਤੁਹਾਨੂੰ

0: ਪਤਾ ਵੀ ਇੱਧਰ ਤਾਂ ਅਜੇ ਵੀ ਸ਼ਾਇਦ ਸਨੋ ਜਿਹੜੀ ਆ ਬਹੁਤ ਜ਼ਿਆਦਾ ਅਜੇ ਤੀਕਰ ਵੀ ਇੱਧਰ ਪਈ ਆ।
1: ਹਾਂਜੀ ਹਾਂਜੀ ਉਹ ਪਈ ਉਦਾਂ ਦੀ ਉਦਾਂ ਪਈ, ਸੜਕਾਂ ਹਾਈਵੇ ਰੋਡ ਸਾਰੇ ਖਾਲੀ ਆ।
0: ਹਾਂਜੀ ਬਿਲਕੁਲ, ਤੇ ਲੋਕ ਕੰਮਾਂ ਤੇ ਵੀ ਗਏ ਜਿੱਥੋਂ ਤੀਕਰ ਮੈਨੂੰ ਪਤਾ, ਬੈਂਕਾਂ ਬੁੰਕਾਂ ਵੀ ਸ਼ਾਇਦ ਬੰਦ ਰਹੀਆਂ।
1: ਹਾਂਜੀ ਹਾਂਜੀ ਬਿਲਕੁਲ,
0: ਇਹਦੇ ਕਾਰਨ ਤੇ ਇਹ ਜਿਹੜੀ ਹੈਗੀ ਆ ਕਾਕ ਸਾਹਿਬ ਜੀ, ਇਹ ਜਿਹੜਾ ਹੁਣ ਇਹ ਤੂਫਾਨ ਲੰਘ ਕੇ ਗਿਆ, ਹੁਣ ਲੰਘ ਤਾਂ ਗਿਆ ਪਰ ਜਿਹੜਾ ਉਹਦਾ ਅਸਰ ਆ ਉਹ ਅਜੇ ਵੀ ਹੈਗਾ। ਇਹਦੇ ਨਾਲ ਨੌ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਜਾਨਾਂ ਵੀ ਜਾ ਰਹੀਆਂ।
1: ਉਹਦੀ ਗੱਲ ਹੋਈ ਸੀ, ਤੂੰ ਚੇਤਾ ਰੱਖਿਓ ਤੁਸੀਂ ਕੀ ਕਹਿ ਰਹੇ, ਮੈਨੂੰ ਇੱਕ ਮਿੰਟ ਮੈਂ ਗੱਲ ਥੋੜੀ ਜੀ ਕਰ ਦਵਾਂ। ਮੇਰੀ ਅੱਜ ਜਗਪ੍ਰੀਤ ਨਾਲ ਗੱਲ ਹੋਈ ਸੀ
0: ਜੀ,
1: ਇੱਕ ਲੇਡੀ ਉਹਦਾ ਬਿਜਲੀ ਦੀ ਇਹਦੀ ਵਜ੍ਹਾ ਨਾਲ ਨਾ ਸਨੋ ਦੀ ਵਜ੍ਹਾ ਨਾਲ ਉਹਦੇ ਖੰਭਾ ਖੁੰਭਾ ਖਰੇ ਡਿੱਗ ਪਿਆ, ਤਾਰਾਂ ਟੁੱਟ ਗਈਆਂ।
0: ਹਾਂਜੀ
1: ਉਹ ਘਰੇ ਸੀ ਤੇ ਉਹ ਠੰਡ ਦੇ ਨਾਲ ਹੀ ਵਿਚਾਰੀ ਦੀ ਮੌਤ ਹੋ ਗਈ। ਤੇ ਪੰਜ ਬੰਦੇ ਜਿਹੜੇ ਆ ਹੋਰ ਨਿਊਯਾਰਕ ਦੇ ਵਿੱਚ ਹੋਮਲੈਸ ਬੰਦੇ ਜਿਹੜੇ ਆ ਉਹਨਾਂ ਦੀ ਵੀ ਬਾਹਰ ਕਿਤੇ ਪਏ ਹੋਣਗੇ ਵਿਚਾਰੇ, ਜਗ੍ਹਾ ਤਾਂ ਹੁੰਦੀ ਨੀ ਸੌਣ ਨੂੰ,
0: ਬਿਲਕੁਲ
1: ਉਹਨਾਂ ਦੀ ਵੀ ਡੈਥ ਹੋ ਗਈ। 6 ਟੋਟਲ ਹੋ ਗਿਆ ਜੀ ਇਹਦੇ ਵਿੱਚ ਨਿਊਯਾਰਕ ਦੇ ਵਿੱਚ।
0: ਹਾਂਜੀ ਇਹਦੀ ਪਰ ਜਿੰਨਾ ਆਪਾਂ ਸਾਰੇ ਦੇਸ਼ ਦੀ ਲਈਏ ਤਾਂ 9 ਜਿਹੜੇ ਆ ਲੋਕ ਆ ਉਹਨਾਂ ਦੀਆਂ ਕਾਕਸਾ ਵੀ ਜਾਨਾਂ ਇਹ ਤੂਫਾਨ ਨੇ ਲਈਆਂ, ਤੇ ਲੱਖਾਂ ਲੋਕ ਆ ਜਿਹੜੇ ਉਹ ਬਿਜਲੀ ਦੀਆਂ ਸੇਵਾਵਾਂ ਤੋਂ ਜਿਹੜੇ ਵਿਰਵੇ ਰਹੇ। ਕਈ ਲੋਕ ਆ ਬਹੁਤੇ ਕਾਕ ਸਾਹਿਬ ਜੀ ਜਿਨ੍ਹਾਂ ਨੂੰ ਥੋੜੇ ਜਿਹਾ ਜਾਗਰਤ ਹੁੰਦੇ ਆ, ਉਹ ਆਪਣੇ ਜਨਰੇਟਰ ਵਗੈਰਾ ਏਦਾਂ ਦਾ ਲਿਆ ਕੇ ਪਹਿਲਾਂ ਇੰਤਜ਼ਾਮ ਕਰ ਕੁਰ ਲੈਂਦੇ ਆ, ਤੇ ਪਰ ਜਿਹੜਾ ਹੁਣ ਗਰੀਬ ਆ ਕਾਕ ਸਾਹਿਬ ਜੀ ਜਿੱਦਾਂ ਤੁਸੀਂ ਦੱਸਦੇ ਜਿਹੜੇ ਵਿਚਾਰਿਆਂ ਕੋਲ ਘਰੇ ਹੀ ਕਾਰੋਬਾਰ ਹੈ ਹੀ ਨਹੀਂ, ਰਹਿਣ ਦੀ ਜਗ੍ਹਾ ਨੀ, ਉਹ ਕੀ ਕਰਨਗੇ ਵਿਚਾਰੇ? ਉਹਨਾਂ ਨੇ ਬਾਹਰ ਹੀ ਠੰਡ ਦੇ ਨਾਲ ਕਾਕ ਸਾਹਿਬ ਜੀ ਠੁਰ ਠੁਰ ਕਰਦੇ, ਫਿਰ ਖਾਣ ਨੂੰ ਵੀ ਨਹੀਂ ਹੁੰਦਾ ਜਿਹਦੇ ਨਾਲ ਉਹ ਗਰਮ ਰਹਿ ਸਕਣ, ਫਿਰ ਉਹਨਾਂ ਨੂੰ ਕੋਈ ਆਪਣੀ ਦੁਕਾਨ ਚ ਨੀ ਵੜਨ ਦਿੰਦਾ। ਅਗਲਾ ਕਹਿੰਦਾ ਯਾਰ ਮੈਂ ਤੇ ਤੂੰ ਕੀ ਕਰਨਾ ਇੱਥੇ, ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਠੰਡ ਦੇ ਨਾਲ ਉਹ ਠੰਡ ਲਾ ਕੇ ਹੌਲੀ ਹੌਲੀ ਉਹ ਨਿਮੋਨੀਆ ਵਗੈਰਾ ਹੋ ਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਇਹਨਾਂ ਦੇ ਵਿੱਚੋਂ ਖਾਸਾ ਜੀ ਲੱਖਾਂ ਲੋਕ ਆ ਜਿਹੜੇ ਉਹ ਬਿਜਲੀ ਦੀਆਂ ਸੇਵਾਵਾਂ ਤੋਂ ਵਿਰਵੇ ਰਹੇ, ਤੇ ਤੂਫਾਨ ਜਿਹੜਾ ਸੀਗਾ ਉਹ ਪਹਿਲਾਂ ਤੇ ਵੀ ਤੂਫਾਨ ਖਹਿੜਾ ਛੱਡ ਨਹੀਂ ਗਿਆ ਅਜੇ ਤੀਕਰ ਵੀ, ਉਹ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਅਜੇ ਵੀ ਉਹ ਜਿਹੜੀਆਂ ਤਕਲੀਫ ਆ ਉਹ ਲੋਕਾਂ ਨੂੰ ਦੇ ਰਿਹਾ, ਕਿਉਂਕਿ ਬਰਫਾਂ ਪਈਆਂ ਆ, ਬਰਫਾਨੀ ਬਾਰਿਸ਼ ਤੇ ਮੀਂਹ ਆ ਜਿਹੜਾ ਉਹ ਬੰਦ ਹੋ ਚੁੱਕਿਆ ਆ। ਜਿਹੜੀਆਂ ਜਹਾਜ਼ਾਂ ਦੀਆਂ ਉਡਾਨਾਂ ਨੂੰ ਕਾਕ ਸਾਹਿਬ ਜੀ ਖਾਰਜ ਕਰਨ ਦੀ ਗਿਣਤੀ ਆ ਜਿਹੜੀ ਉਹ ਦੇਖੋ ਕਾਕ ਸਾਹਿਬ ਜੀ, ਕਿਹਾ ਜਾਂਦਾ ਕਿ ਜਦੋਂ ਕੋਵਿਡ-19 ਹੋਇਆ ਸੀਗਾ ਨਾ, ਜਦੋਂ ਉਦੋਂ ਜਿੰਨੀਆਂ ਫਲਾਈਟਾਂ ਜਿਹੜੀਆਂ ਸੀ ਉਹ ਕੈਂਸਲ ਹੋਈਆਂ ਸੀ, ਉਸ ਤੋਂ ਵੀ ਵੱਧ ਗਿਣਤੀ
1: ਹੋਈ ਸੀ, ਬੰਦ ਹੀ ਹੋ ਗਏ ਦੋ। ਸਾਡਾ ਏਅਰਪੋਰਟ ਲਗਵਾੜੀ ਏਅਰਪੋਰਟ ਹੈ ਟੋਟਲੀ ਬੰਦ।
0: ਹਾਂਜੀ
1: ਬੰਦ ਰਿਹਾ ਉਹ
0: ਬਿਲਕੁਲ, ਤੇ ਦਾਤਰੀ ਕੰਮਾਂ ਕਾਰਾਂ ਦੇ ਨਾਲ ਨਾਲ ਜਿਹੜੇ ਸਕੂਲ ਸੀਗੇ ਉਹ ਵੀ ਸੋਮਵਾਰ ਜਿਹੜੇ ਉਹ ਬੰਦ ਰਹੇ ਆ, ਤੇ ਮੇਰਾ ਖਿਆਲ ਹੈ ਸ਼ਾਇਦ ਅੱਜ ਵੀ ਬੰਦ ਉਹ ਹੋਣਗੇ। ਇਹਦੇ ਬਾਰੇ ਮੈਨੂੰ ਅੱਜ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਤੇ ਐਮਰਜੈਂਸੀ ਮੈਨੇਜਮੈਂਟ ਅਦਾਰੇ ਆ ਜਿਹੜੇ ਖਾਕ ਸਾਹਿਬ ਜੀ ਉਹਨਾਂ ਨਾਲ ਜੁੜੇ ਹੋਏ ਜਿਹੜੇ ਕਾਰਕੁਨ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਤੂਫਾਨ ਆ ਜਿਹੜਾ ਇਹਦੇ ਪਿੱਛੋਂ ਤਾਪਮਾਨ ਬਹੁਤ ਜ਼ਿਆਦਾ ਠੰਡਾ ਹੋ ਜਾਣਾ ਆ, ਕਿਉਂਕਿ ਉਹ ਬਰਫ਼ ਜ਼ਿਆਦਾ ਚਿਰ ਪੈ ਗਈ ਨਾ ਇਹ ਜਿਹੜੀ ਮਗਰੋਂ ਠੰਡ ਹੁੰਦੀ, ਖਾਸ ਕਰਕੇ ਕਾਕ ਸਾਹਿਬ ਜਦੋਂ ਇਸ ਦਾ ਤੂਫਾਨ ਲੰਘ ਕੇ ਜਾਂਦਾ ਨਾ, ਜਦੋਂ ਫਿਰ ਸੂਰਜ ਨਿਕਲਦਾ ਉਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇਕਦਮ। ਤੇ ਜਿਹਦੇ ਨਾਲ ਖਤਰਾ ਉਹ ਕਹਿੰਦੇ ਆ ਵੀ ਹੋਰ ਵੀ ਵੱਧ ਸਕਦਾ ਆ,
1: ਤੇ ਬਲੈਕ ਆਈਸ ਜਿਹੜੀ ਹੁੰਦੀ ਹੈ ਤੁਹਾਨੂੰ ਦੇ ਦੀ ਨਹੀਂ ਹੈ,
0: ਬਿਲਕੁਲ ਬਹੁਤ
1: ਖਤਰਨਾਕ ਹੁੰਦੀ ਆ। ਉਹਦੇ ਤੋਂ ਵੀ ਗੱਡੀ ਦਾ ਟਾਇਰ ਏਦਾਂ ਜਾਂਦਾ ਨਾ ਘੁੰਮ ਕੇ ਪੁੱਛੋ ਨਾ,
0: ਤੇ ਉਹ ਰੁਕਦੀ ਨੀ।
1: ਪਰ ਇਹ ਆ ਕਿ ਇੱਥੇ ਸਾਡੇ ਨਿਊਯਾਰਕ ਨਿਊਜਰਸੀ ਦੇ ਵਿੱਚ ਸਵੇਰੇ ਮੈਂ ਕੰਮ ਤੇ ਗਿਆ ਸੀ ਚੀਮਾ ਸਾਹਿਬ, ਇੱਦਾਂ ਲੱਗਦਾ ਕਿ ਸਨੋ ਪਈ ਨੀ ਹਾਈਵੇ ਸਾਈਡਾਂ ਦੇ
0: ਉੱਤੇ,
1: ਲੂਣ ਪਾ ਕੇ ਤੇ ਉਹ ਫਿਰ ਉਹਨੂੰ ਸਾਰਾ ਚੱਕ ਕੇ ਸਾਈਡਾਂ ਤੋਂ ਕੱਢ ਕੇ ਬਾਹਰ ਸੁੱਟ ਦਿੰਦੇ ਆ, ਔਰ ਸਵੇਰੇ ਸਵੇਰੇ ਹੀ ਸਾਫ ਸੁਥਰਾ ਹਾਈਵੇ ਤੇ ਨਿਊਯਾਰਕ ਸਿਟੀ ਵੀ ਏਦਾਂ ਸੀ ਕਲੀਨ ਆ, ਕੋਈ ਗਲੀ ਨੀ ਕੋਈ ਮਹੱਲਾ ਨੀ ਛੱਡਿਆ ਜਿੱਥੇ ਨਾ ਕਲੀਨ ਕੀਤੀ ਹੋਵੇ ਉਹਨਾਂ ਨੇ, ਕੰਮ ਬਹੁਤ ਫਾਸਟ ਹੁੰਦਾ ਜੀ।
0: ਹਾਂਜੀ ਉਹ ਪਹਿਲਾਂ ਹੀ ਉਹਨਾਂ ਨੂੰ ਤੂਫਾਨ ਆਉਣਾ ਹੁੰਦਾ ਕਾਕ ਸਾਹਿਬ ਜੀ, ਉਹ ਮੈਂ ਉਹ ਬਰਜੂਟਾ ਚ ਰਹਿ ਕੇ ਆਇਆ 3 ਸਾਲ, ਸਾਲਟ ਲੇਕ ਸਿਟੀ ਤੋਂ ਲੈ ਕੇ ਉਹ 70 ਮੀਲ ਦਾ ਜਿਹੜਾ ਹਾਈਵੇ ਹੈਗਾ ਆਪਣਾ I-15, ਉਹਦੇ ਤੇ ਉਹ 70 ਮੀਲ ਦੇ 65-70 ਮੀਲ ਦੇ ਏਰੀਏ ਦੇ ਵਿੱਚ ਸਟੋਰ ਹੁੰਦੇ ਸੀ 6-7, ਤੇ ਉੱਥੇ ਮੈਂ ਰਹਿ ਕੇ ਆਇਆ। ਉੱਥੇ ਏਦਾਂ ਹੀ ਹੁੰਦੀ ਸੀ ਉਹ, ਜਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਸਨੋ ਸਟੋਰਮ ਆ ਰਿਹਾ, ਉਹ ਪਹਿਲਾਂ ਹੀ ਆਪਣੇ ਟਰੱਕ ਵਗੈਰਾ ਤਿਆਰ ਕਰਕੇ ਐਨ ਤੇਲ ਤੂਲ ਪਾ ਕੇ ਉਹਨਾਂ ਦੇ ਵਿੱਚ ਉਹ ਰੈਡੀ ਰੱਖਦੇ ਆ, ਉਹਨਾਂ ਦੇ ਮੂਹਰੇ ਲੱਗਿਆ ਹੁੰਦਾ ਛੱਜ ਜਿਹਾ, ਉਹ ਪਾਸੇ ਨੂੰ ਉਹ ਕਰੀ ਜਾਂਦੇ ਆ।
1: ਚੀਮਾ ਸਾਹਿਬ 5 ਜਾਂ 6 ਇਕੱਠੇ ਤੁਰਦੇ, ਇੱਕ ਮੋਹਰੇ ਇੱਕ ਨਾਲ ਇੱਕ ਤੀਜਾ ਨਾਲ ਥੱਲ ਪਿੱਛੇ, ਉਹ ਐ ਲਾਈਨ ਬਣਾ ਕੇ ਉਧਰ ਸਿੱਟੀ ਜਾਂਦੇ ਉਧਰ ਸਿੱਟੀ ਜਾਂਦੇ ਦੂਜਾ ਟਰੱਕ ਉਧਰ ਇੱਕ ਵਾਰੀ ਫੇਰਦੇ ਉਹਦੇ ਨਾਲ ਹੀ ਸਾਰਾ ਕੁਝ ਸਾਫ਼ ਹੋ ਜਾਂਦਾ
0: ਬਸ ਬਸ ਸਾਫ਼ ਹੋ ਜਾਂਦਾ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਕਿਹਾ ਗਿਆ ਕਿ ਬਰਫਾਨੀ ਤੂਫਾਨ ਪਿੱਛੋਂ ਕਹਿੰਦੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਿਜਲੀ ਦੀ ਸੁਵਿਧਾ ਨਾ ਹੋਣ ਕਾਰਨ ਵੀ ਖਤਰੇ ਵਿੱਚ ਜਿਹੜੀਆਂ ਉਹ ਪਈਆਂ ਆ ਤੇ ਉਹਦੇ ਨਾਲ ਖਾਕ ਸਾਹਿਬ ਜੀ ਸੋਮਵਾਰ ਤੀਕਰ ਕਹਿੰਦੇ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਰਹਿਣੇ ਸੀਗੇ ਸੋ ਸੋਮਵਾਰ ਲੰਘ ਗਿਆ ਆ ਤੇ ਬਰਫ਼ ਤਾਂ ਖਤਮ ਹੋ ਗਈ ਤੂਫਾਨ ਤਾਂ ਲੰਘ ਗਿਆ ਪਰ ਜਿਹੜਾ ਨੁਕਸਾਨ ਆ ਉਹ ਕਾਫ਼ੀ ਜ਼ਿਆਦਾ ਹੋਇਆ ਤੇ ਇਹਦੇ ਨਾਲ ਅਗਲੀ ਖ਼ਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਇਰਾਨ ਦੇ ਪ੍ਰੈਜੀਡੈਂਟ ਦਾ ਬੇਟਾ ਜਿਹੜਾ ਆ ਉਹ ਹੱਥਾਂ ਵਿੱਚ ਫੋਨ ਫੜੀ ਖੜਾ ਨਜ਼ਰ ਆਉਂਦਾ ਇਰਾਨ ਦੀ ਗੱਲ ਹੈ ਖਾਕ ਸਾਹਿਬ ਜੀ ਤੇ ਉਹ ਕਹਿ ਰਿਹਾ ਬਈ ਉਹਦਾ ਫੋਨ ਫਾਨ ਉਹ ਕਿਤੇ ਕੋਸ਼ਿਸ਼ ਕਰ ਰਿਹਾ ਲਾਉਣ ਦੀ ਤੇ ਉਹ ਲੱਗ ਨਹੀਂ ਰਿਹਾ ਕਿਉਂਕਿ ਉੱਥੇ ਇੰਟਰਨੈਟ ਹੈ ਨਹੀਂ ਤੇ ਉਹਦੀ ਪੇਸ਼ ਨਹੀਂ ਜਾਂਦੀ ਕਿ ਮੈਂ ਆਹ ਕੀ ਹੋ ਗਿਆ ਤੇ ਫੇਰ ਉਹ ਜਿਹੜਾ ਇਰਾਨ ਦੇ ਗਵਰਨਮੈਂਟ ਹੈਗੀ ਆ ਉਹਨੂੰ ਫੇਰ ਉਹਨੇ ਆਪਣੇ ਕਿਹਾ ਵੀ ਭਾਈ ਆ ਜਿਹੜਾ ਇੰਟਰਨੈਟ ਆ ਇਹ ਤੁਸੀਂ ਬੰਦ ਤਾਂ ਕਰ ਦਿੱਤਾ ਹੁਣ ਇਹਨੂੰ ਮੁੜ ਕੇ ਫੇਰ ਆਨ ਤਾਂ ਕਰ ਦਿਓ ਮਸਲਾ ਤਾਂ ਖਤਮ ਹੋ ਗਿਆ ਉਹ ਜਿਹੜੀ ਬਗਾਵਤ ਉੱਥੇ ਹੋਈ ਸੀ ਉਹ ਤਾਂ ਦੱਬ ਗਈ ਆ ਤੇ ਇਹਨੂੰ ਜਿਹੜਾ ਆ ਉਹ ਆਨ ਕਰ ਦਿਓ ਨਹੀਂ ਤਾਂ ਪਰਦਾ ਆ ਜਿਹੜੀ ਉਹ ਫੇਰ ਹੋਰ ਭੜਕੂਗੀ ਤੇ ਇਹਨੂੰ ਜਿੰਨੀ ਛੇਤੀ ਹੋ ਸਕਦਾ ਚਾਲੂ ਕਰ ਦਿਓ ਤੇ ਉਹਨੇ ਜਿਹੜੇ ਨਾਰਾਜ਼ ਪਰਦਾ ਨੂੰ ਨਾ ਕੀਤੀ ਜਾਵੇ ਵਿਰੋਧ ਆ ਜਿਹੜਾ ਉਹ ਹੁਣ ਖਤਮ ਹੋ ਚੁੱਕਾ ਆ ਤੇ ਤੁਸੀਂ ਹੁਣ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਇਹਨਾਂ ਸਾਰੀਆਂ ਨੂੰ ਮੁੜ ਕੇ ਫੇਰ ਜਿਹੜੀਆਂ ਉਹ ਪਰਜਾ ਨੂੰ ਦਿਓ ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਮਿਨੀਐਪੋਲਿਸ ਦੇ ਸ਼ਹਿਰ ਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਉਹਨੇ ਗੁੱਡ ਲੇਡੀ ਸੀਗੀ ਆਈਸ ਵੱਲੋਂ ਜਿਹਦੀ ਜਾਨ ਉਹ ਲਈ ਗਈ ਸੀ ਉਹਦੇ ਉਪਰੰਤ ਆ ਜਿਹੜਾ ਹੁਣ ਅਗਲਾ ਹੋਰ ਕੇਸ ਹੋਇਆ ਐਲੈਕਸ ਪ੍ਰੈਟੀ ਦਾ ਇਹਦੇ ਵਿੱਚ ਖਾਕ ਸਾਹਿਬ ਜੀ ਬਾਰਡਰ ਪੈਟਰੋਲ ਦੇ ਏਜੰਟ ਸੀਗੇ ਜਿਹੜੇ ਉਹ ਪੰਜ ਜਣੇ ਸੀ ਖਾਕ ਸਾਹਿਬ ਜੀ ਤੇ ਦੇਖੋ ਇਹ ਏਜੰਸੀਆਂ ਵੀ ਦੋ ਤਿੰਨ ਆ ਹਾਂਜੀ ਸਾਰੇ ਇਕੱਠੇ ਕੀਤੇ ਬਾਰਡਰ ਪੈਟਰੋਲ ਵੀ ਆ ਉੱਥੇ ਤੇ ਆਈਸ ਵੀ ਆ ਉੱਥੇ ਤੇ ਇੱਕ ਉਹ ਜਿਹੜਾ ਹੈਗਾ ਤੀਸਰਾ DHS ਜਿਹਨੂੰ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ ਉਹਦੇ ਏਜੰਟ ਵੀ ਆ ਤੇ ਇਕੱਲਿਆਂ ਇਕੱਲਿਆਂ ਨੂੰ ਔਰ ਖਾਕ ਸਾਹਿਬ ਜੀ ਦੇਖੋ ਇਹ ਜੋ ਕੁਛ ਹੁਣ ਹੋ ਰਿਹਾ ਅੱਗੇ ਮੈਂ ਕਦੇ ਨੀ ਦੇਖਿਆ ਇੱਥੇ ਅਮਰੀਕਾ ਦੇ ਵਿੱਚ ਇਹਨਾਂ ਦੇ ਹਾਂਜੀ ਇਹਨਾਂ ਦੇ ਸਾਰਿਆਂ ਦੇ ਮੂੰਹ ਵੀ ਬੰਨੇ ਹੁੰਦੇ ਆ
1: ਮੂੰਹ ਵੀ ਬੰਨੇ ਆ ਬਿਲਕੁਲ
0: ਮੂੰਹ ਲਪੇਟੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਮਿਲਟਰੀ ਦਾ ਰਾਜ ਹੋ ਗਿਆ ਨਾ
1: ਮਿਲਟਰੀ ਦਾ ਰਾਜ ਵੀ ਨੀ ਜੀ ਮਿਲਟਰੀ ਤੇ ਮੂੰਹ ਖੋਲ ਕੇ ਲਿਆਂਦੀ ਆ ਇਹ ਤੇ ਰਾਜ
0: ਹਾਂਜੀ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਹੁਣ ਕੀ ਆ ਕਿ ਜਿਹੜੇ ਏਜੰਟ ਆ ਇਹਨਾਂ ਨੇ ਪੰਜਾਂ ਜਣਿਆਂ ਨੇ ਉਹਨੂੰ ਘੇਰ ਲਿਆ ਘੇਰ ਕੇ ਉਹਨੂੰ ਫਿਰ ਥੱਲੇ ਸਿੱਟਿਆ ਪਹਿਲਾਂ ਤਾਂ ਪਹਿਲਾਂ ਦਾ ਖਾਕ ਸਾਹਿਬ ਜੀ ਉਹ ਕਹਿੰਦੇ ਸੀਗੇ ਕਿ ਇਹਦੇ ਕੋਲ ਦੋ ਮੈਗਜ਼ੀਨ ਵੀ ਸੀਗੇ ਨਾਲ ਜਿਹੜੇ ਜਿਹਨਾਂ ਦੇ ਵਿੱਚ ਗੋਲੀਆਂ ਹੁੰਦੀਆਂ ਮੈਗਜ਼ੀਨ ਪਤਾ ਨੀ ਉਹ ਚ ਕਿੰਨੀਆਂ ਗੋਲੀਆਂ ਪੈਂਦੀਆਂ ਵੱਖਰੇ ਵੱਖਰੇ ਉਹ ਹੁੰਦੇ ਕਿਸੇ ਚ ਕਿੰਨੀਆਂ ਪੈਂਦੀਆਂ ਕਿਸੇ ਚ ਕਿੰਨੀਆਂ ਪੈਂਦੀਆਂ ਐਨੀਵੇ ਤੇ ਪਰ ਨਿਕਲਿਆ ਉਹਦੇ ਕੋਲ ਕੁਛ ਨੀ ਹੈਗਾ ਹੁਣ ਇੱਥੋਂ ਤੱਕ ਤਾਂ ਕਹਿਤਾ ਉਹਨਾਂ ਨੇ ਜਿਹੜੀ ਗੰਨ ਸੀਗੀ ਉਹ ਅਸੀਂ ਇਹ ਤੋਂ ਖੋਲੀ ਸੀ ਪਹਿਲਾਂ ਗੰਨ ਖੋਈ ਤੋਂ ਬਾਅਦ ਦੇ ਵਿੱਚ ਫੇਰ ਉਹਨੂੰ ਥੱਲੇ ਢਾ ਕੇ ਪੰਜਾਂ ਜਣਿਆਂ ਨੇ ਗੋਲੀਆਂ ਪੰਜਾਂ ਨੇ ਨੀ ਮਾਰੀਆਂ ਉਹਨਾਂ ਚ ਸ਼ਾਇਦ ਦੋ ਅਫਸਰਾਂ ਨੇ ਜਿਹੜੀ ਗੋਲੀ ਉਹ ਚਲਾਈ ਆ ਪਰ ਪੰਜਾਂ ਜਣਿਆਂ ਨੇ ਪਹਿਲਾਂ ਉਹਨੂੰ ਥੱਲੇ ਸਿੱਟ ਲਿਆ ਸੀਗਾ ਥੱਲੇ ਢਾ ਕੇ ਫੇਰ ਗੋਲੀਆਂ ਮਾਰੀਆਂ ਉਹਦੇ ਤੇ ਉਦੋਂ ਤੀਕਰ ਖਾਕ ਸਾਹਿਬ ਜੀ ਉਹਨੂੰ ਛੱਡਿਆ ਨੀ ਜਿੰਨਾ ਚਿਰ ਉਹਦਾ ਉਹਨੂੰ ਦੇਖਿਆ ਵੀ ਇਹਦਾ ਅਖੀਰੀ ਸਾਹ ਨਿਕਲ ਨਹੀਂ ਗਿਆ ਪੰਜਾਂ ਜਣਿਆਂ ਨੇ ਢਾਈ ਰੱਖਿਆ ਉਨਾ ਚਿਰ ਗੋਲੀਆਂ ਮਾਰਨ ਤੋਂ ਮਗਰੋਂ ਵੀ ਛੱਡਿਆ ਨੀ ਉਹਨੂੰ ਹਾਲਾਂਕਿ ਖਾਕ ਸਾਹਿਬ ਜੀ ਜਦੋਂ ਕਿਸੇ ਦੀ ਗੋਲੀ ਵੱਜਦੀ ਜਦੋਂ ਥੱਲੇ ਡਿੱਗ ਪੈਂਦਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਨਾ ਇਹਨਾਂ ਨੂੰ ਫਸਟ ਏਡ ਆ ਜਿਹੜੀ ਉਹ ਦੇਣੀ ਪੈਂਦੀ ਆ ਉਹਨੂੰ
1: ਪੁਲਿਸ ਨੂੰ ਦੇਣੀ ਪੈਂਦੀ ਨਾ ਇਹਨਾਂ ਨੂੰ ਤਾਂ ਨਹੀਂ ਦੇਣੀ ਪੈਂਦੀ
0: ਹਾਂਜੀ ਇਹ ਨਹੀਂ ਦਿੰਦੇ ਹੋਣਗੇ ਉਹ ਪੁਲਿਸ ਦੇ ਕੋਲ ਹੁੰਦੀ ਆ ਉਹ ਜਿਹੜੀ ਆ ਉਹਨਾਂ ਨੂੰ ਫਸਟ ਏਡ ਉਹਨਾਂ ਨੂੰ ਜਿਹੜਾ ਉਹ ਆਪਣੇ ਉਹ ਮੂੰਹ ਲਾ ਕੇ ਦੂਜਾ ਕਰਦੇ ਆ ਸਾਹ ਦਵਾਉਣਾ ਤੇ ਇਹਨਾਂ ਦੇ ਕੋਲ ਫਸਟ ਏਡ ਦਾ ਥੋੜਾ ਬਹੁਤਾ ਸਮਾਨ ਵੀ ਹੁੰਦਾ ਆ ਜਿਹੜੀ ਪੁਲਿਸ ਡਿਪਾਰਟਮੈਂਟ ਦੀ ਗੱਡੀਆਂ ਦੇ ਵਿੱਚ ਉਹ ਫਸਟ ਏਡ ਕਿੱਟ ਵੀ ਹੁੰਦੀ ਆ ਜਿਹਦੇ ਨਾਲ ਜੇ ਉਹਦੇ ਖੂਨ ਕਿਤੇ ਜ਼ਿਆਦਾ ਚੱਲਦਾ ਆ ਤੇ ਉਹਦੇ ਉੱਤੇ ਲਾ ਕੇ ਪੱਟੀ ਖੂਨ ਨੂੰ ਬੰਦ ਕਰਨ ਦੇ ਰੋਕਣ ਦਾ ਇਸ ਤਰ੍ਹਾਂ ਦਾ ਹੁੰਦਾ ਤੇ ਨਾਲ ਹੀ ਫਿਰ ਜਦ ਨੂੰ ਐਂਬੂਲੈਂਸ ਵਗੈਰਾ ਆ ਜਾਂਦੀ ਆ ਤੇ ਪਰ ਇਸ ਵਾਰੀ ਜਿਹੜਾ ਹੋਇਆ ਉਹ ਇਹਨਾਂ ਨੇ ਉਹ ਵੀ ਛੱਡਿਆ ਨੀ ਜਦੋਂ ਤੀਕਰ ਉਹਦਾ ਅਖੀਰਲਾ ਸਾਹ ਨੀ ਨਿਕਲ ਗਿਆ ਤੇ ਪਹਿਲੀ ਦਿੱਤੀ ਗਈ ਖਬਰ ਦੇ ਵਿੱਚ ਆਓ ਕਿ ਏਜੰਟ ਜਿਹੜੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਆ ਉਹਦੇ ਕੋਲ ਗੰਨ ਸੀ ਤੇ ਨਾਲ ਦੋ ਮੈਗਜ਼ੀਨ ਵੀ ਸੀਗੇ ਤੇ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਖੱਕ ਸਾਹਿਬ ਜੀ ਕਿ ਓਹਦੇ ਕੋਲ ਕੋਈ ਗਨ ਨੀ ਨਿਕਲੀ ਤੇ ਨਾ ਹੀ ਓਹਦੇ ਕੋਲ ਕੋਈ ਹੋਰ ਵਾਧੂ ਗੋਲੀ ਨਿਕਲੀ ਆ ਕੁਛ ਨੀ ਓਹਦੇ ਕੋਲ
1: ਤੂਫਾਨ ਜਿੱਦਾਂ ਦਾ ਕੀ ਕਹਿੰਦੇ
0: ਕੋਕੋ ਦੇ ਬੱਚੇ ਬਿਲਕੁਲ ਇਹ 37 ਸਾਲਾ ਜਿਹੜਾ ਵਿਅਕਤੀ ਆ ਬਹੁਤ ਹਰਮਨ ਪਿਆਰਾ ਸੀ ਤੇ ਹਸਪਤਾਲ ਵਿਚ ਨਰਸ ਦਾ ਕੰਮ ਕਰਦਾ ਸੀਗਾ ਇਹਦੇ ਸੰਪਰਕ ਵਿਚ ਜਿੰਨੇ ਵੀ ਲੋਕ ਆਏ ਇਹਦੇ ਸਕੂਲ ਦੇ ਟੀਚਰ ਹੋਣ ਜਾਂ ਉਹ ਜਿਹਨੂੰ ਕਹਿੰਦੇ ਕਲਾਸ ਫੈਲੋ ਹੋਣ ਜਾਂ ਫਿਰ ਉਹ ਇਹਦੇ ਕੋ ਵਰਕਰ ਹੋਣ ਮਰੀਜ਼ਾਂ ਨੇ ਵੀ ਇਹਦੀ ਜਿਹੜੀ ਬਹੁਤ ਸ਼ਲਾਘਾ ਕੀਤੀ ਤੇ ਜਿਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਨਰਮ ਦਿਲ ਇਨਸਾਨ ਜਿਹੜਾ ਸੀਗਾ ਤੇ ਹਰੇਕ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਸੀਗਾ ਤੇ ਅਗਲੀ ਖਬਰ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੇਖੋ ਆਪਾਂ ਨੂੰ ਹੁਣ ਖੱਕ ਸਾਹਿਬ ਜੀ ਤੁਸੀਂ ਵੀ ਉਹ ਕੰਟਰੀਆਂ ਦੇ ਵਿਚ ਰਹਿ ਕੇ ਆਏ ਆ ਤੇ ਆਪਾਂ ਨੂੰ ਨਾ ਜਿਹੜੇ ਬਹੁਤੇ ਸਾਰੇ ਲੋਕ ਆ ਨਾ ਸਪੈਨਿਸ਼ ਲੋਕ ਆ ਇਟਾਲੀਅਨ ਲੋਕ ਆ ਗ੍ਰੀਸ ਦੇ ਲੋਕ ਆ ਜਾਂ ਉਹ ਜਰਮਨ ਦੇ ਲੋਕ ਆ ਇਹਨਾਂ ਲੋਕਾਂ ਦੇ ਜਿਹੜਾ ਲਾਸਟ ਨੇਮ ਹੁੰਦਾ ਉਹਦੇ ਤੋਂ ਪਤਾ ਤਕਰੀਬਨ ਲੱਗ ਜਾਂਦਾ ਵੀ ਇਹ ਫਲਾਣੇ ਮੁਲਕ ਦਾ ਬੰਦਾ ਆ ਤੇ ਹੁਣ ਕੀ ਆ ਤੁਹਾਨੂੰ ਪਤਾ ਇਟਲੀ ਦਾ ਜਿਹੜਾ ਹੈਗਾ ਉਹ ਆਪਣੇ ਕੀ ਉਹਨੂੰ ਕਹਿੰਦੇ ਆ ਜੀ ਡਰੱਗ ਉਹ ਗੈਂਗ ਸੀਗੀ ਮੇਰੇ ਮੂੰਹ ਚ ਫਿਰਦਾ ਉਹ ਸ਼ਬਦ ਜਿਹਨੂੰ ਕਹਿੰਦੇ ਮਾਫੀਆ ਉਹ ਇਟਲੀ ਦਾ ਮਾਫੀਆ ਮਸ਼ਹੂਰ ਆ ਨਾ
1: ਬਿਲਕੁਲ ਬੜਾ ਮਸ਼ਹੂਰ
0: ਹਾਂਜੀ ਤੇ ਇਹਦਾ ਕਨੈਕਸ਼ਨ ਇਹਦੇ ਨਾਲ ਇਸ ਤਰ੍ਹਾਂ ਜੁੜਦਾ ਕਿ ਜਿਹੜਾ US ਵਾਟਰ ਪੈਟਰੋਲ ਦੇ ਇੱਕ ਅਫਸਰ ਆ ਜਿਹਦਾ ਨਾਂ ਉਹਦਾ ਨਾਂ ਹੈਗਾ ਗ੍ਰਿਗੋਰੀ ਬੋਵੀਨੋ ਉਹਦਾ ਨਾਂ ਆ ਹੁਣ ਇਹ ਜਿਹੜਾ ਬੋਵੀਨੋ ਨਾਂ ਆ ਕੱਖ ਸਾਹਿਬ ਜੀ ਇਹ ਇਟਾਲੀਅਨ ਨਾਂ ਹੁੰਦੇ ਆ ਇਟਲੀ ਦੇ ਤੇ ਜਿਹੜੇ ਆਪਣਾ ਸੀਗੇ ਉਹ ਨਿਊਯਾਰਕ ਦੇ ਮੇਅਰ ਰੂਡੀ ਜੁਲੀਆਨੀ ਉਹ ਵੀ ਇਟਾਲੀਅਨ ਸੀਗੇ ਉਹ ਵੀ ਇਟਾਲੀਅਨ ਸੀਗਾ ਤੇ ਹੁਣ ਇਹ ਜਿਹੜਾ ਬੰਦਾ ਆ ਗ੍ਰਿਗੋਰੀ ਬੋਵੀਨੋ ਹੈਗਾ ਆ ਇਹ ਜਿਹੜਾ ਆ ਇਹ ਉਹ ਜਿਹੜਾ ਉੱਥੇ ਵਾਟਰ ਪੈਟਰੋਲ ਆ ਉਹਦਾ ਸਭ ਤੋਂ ਵੱਡਾ ਅਫਸਰ ਇਹ ਸੀਗਾ ਇਹ ਉੱਥੇ ਫਿਰਦਾ ਸੀਗਾ ਉਹ ਕੋਟ ਪਾਈ ਵੱਡਾ ਸਾਰਾ ਕੋਟ ਮਹਿਕਮੇ ਦੇ ਕੁਝ ਅਫਸਰ ਆ ਜਿਹੜੇ ਉਹਨਾਂ ਨੇ ਪੂਰੀ ਫੌਜੀ ਹਥਿਆਰ ਪਹਿਨੇ ਹੋਏ ਸਨ ਤੇ ਚਿਹਰੇ ਵੱਖ ਵੱਖ ਤਰੀਕਿਆਂ ਨਾਲ ਢਕੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਦੇ ਵਿਚਕਾਰ ਖੜਾ ਅਤੇ ਉਸ ਉਹਨੇ ਇੱਕ ਲੰਬਾ ਸਾਰਾ ਕੋਟ ਖਾਤਾ ਵੀ ਜਿੱਦਾਂ ਉਹ ਪਾਉਂਦੇ ਨੇ ਉੱਥੇ ਜਰਮਨ ਵਗੈਰਾ ਚ ਰਸ਼ੀਆ ਚ ਵੀ ਪਾ ਲੈਂਦੇ ਯੂਕਰੇਨ ਵਗੈਰਾ ਚ ਵੀ ਪਾਉਂਦੇ ਉਹ ਥੱਲੇ ਤਿਕਰ ਗੋਡਿਆਂ ਤੋਂ ਵੀ ਥੱਲੇ ਤਿਕਰ ਤਕਰੀਬਨ ਗਿੱਟਿਆਂ ਤੋਂ ਥੋੜਾ ਹੀ ਉੱਪਰ ਹੁੰਦਾ ਉਹ ਕੋਟ ਜਿਹਾ ਆਮ ਕਰਕੇ ਉਹ ਹਰੇ ਰੰਗ ਦੇ ਹੁੰਦੇ ਆ
1: ਓਵਲ ਕੋਟ
0: ਹਾਂਜੀ ਉਹ ਆਮ ਕਰਕੇ ਜਾਂ ਫੌਜੀਆਂ ਦੇ ਜਾਂ ਜਿਹੜੇ ਗਾਰਡ ਵਗੈਰਾ ਨੇ ਉਹਨਾਂ ਦੇ ਪਾਏ ਹੁੰਦੇ ਜਿਹੜੇ ਬਰਫ਼ ਦੇ ਵਿਚ ਵੀ ਉਹ ਬਾਹਰ ਹੀ ਖੜੇ ਰਹਿੰਦੇ ਆ ਤੇ ਉਹ ਇੱਦਾਂ ਦਾ ਕੋਟ ਪਾਇਆ ਸੀਗਾ ਇਹਦੇ ਲੰਮਾ ਸਾਰਾ ਤੇ 8 ਬਟਨ ਸੀਗੇ ਉਹਦੇ ਪਿੱਤਲ ਦੇ ਬਟਨ ਹੁੰਦੇ ਆਮ ਕਰਕੇ ਉਹਨਾਂ ਦੇ ਤੇ ਉਹ ਪਾਇਆ ਹੋਇਆ ਸੀਗਾ ਤੇ ਇਹ ਉਹ ਖੜਾ ਸੀਗਾ ਉੱਥੇ ਤੇ ਇਹਨਾਂ ਦੇ ਵਿੱਚ ਇਸ ਤਸਵੀਰ ਦੇ ਵਿੱਚ ਖਾਤਾ ਵੀ ਜਰਮਨ ਵਿੱਚ ਜਿਹੜੀ ਆ ਵੀ ਪਹੁੰਚ ਗਏ ਤੇ ਜਰਮਨ ਦੇ ਜਿਹੜੇ ਲੋਕ ਸੀਗੇ ਨਾ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਖਬਰ ਦੇਖੀ ਉਹਨਾਂ ਨੇ ਉਹ ਕਹਿੰਦੇ ਇਹ ਤਾਂ ਸਾਰਾ ਨਾਜ਼ੀ ਕਿੱਥੇ ਆ ਗਿਆ ਅਮਰੀਕਾ ਚ ਕਿੱਦਾਂ ਆ ਵੜਿਆ ਉਹਦੇ ਨਾਲ ਦੇਸ਼ ਚ ਤੇ ਉਹਨੂੰ ਫੇਰ ਖਾਕ ਸਾਹਿਬ ਜੀ ਜਿਹੜੀ ਵੱਖਰੇ ਵੱਖਰਾ ਦੇ ਖਾਸ ਕਰਕੇ ਜਰਮਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨੂੰ ਵੱਖਰੇ ਵੱਖਰੇ ਨਾਂ ਦਿੱਤੇ ਕਿਸੇ ਨੇ ਇਹਨੂੰ ਨਾਜ਼ੀ ਕਹਿਤਾ ਕਿਸੇ ਨੂੰ ਫਾਸੀਵਾਦ ਕਹਿਤਾ ਤੇ ਕਿਸੇ ਨੂੰ ਕੁਛ ਕਹਿਤਾ ਜਾਣੀ ਕਿ ਇਸ ਤਰ੍ਹਾਂ ਦੇ ਨਾਂ ਆ ਜਿਹੜੇ ਉਹਦੇ ਉਹਨਾਂ ਨੇ ਲਏ ਉਹਦੇ ਤੇ ਮਤਲਬ ਉਹਨੂੰ ਵਿਜਾ ਕਰਨ ਲਈ ਬੰਦਾ ਦੇਖਣ ਨੂੰ ਵੀ ਖਤਰਨਾਕ ਲੱਗਦਾ ਸੀਗਾ ਤੇ ਉਹ ਇਹਨਾਂ ਦਾ ਵੱਡਾ ਲੀਡਰ ਲੂਡਰ ਹੈਗਾ ਸਾਰਾ ਜਿਹੜੇ ਬਾਰਡਰ ਪੈਟਰੋਲ ਵਾਲੇ ਆ ਤੇ ਇਹ ਖੱਕ ਸਾਹਿਬ ਜਿਹੜਾ ਮਿਨੀਆਪੋਲਿਸ ਵਿਚ ਆਮ ਹੀ ਜਿਹੜੀ ਆ ਨਜ਼ਰਾਂ ਦੇ ਵਿਚ ਆ ਰਿਹਾ ਕਿ ਗੂੜੇ ਰੰਗ ਦੇ ਜਿਹੜੇ ਕੋਟ ਆ 8 ਪਿੱਤਲ ਦੇ ਬਟਨਾਂ ਵਾਲੇ ਉਹ ਜਿਹੜੇ ਆ ਉਹ ਨਾਜ਼ੀ ਦੇ ਹੁੰਦੇ ਆ ਤੇ ਪੂਰਾ ਆਕੜ ਕੇ ਉਹ ਖੜਾ ਸੀਗਾ ਵੀ ਇੱਦਾਂ ਲੱਗਦਾ ਸੀਗਾ ਵੀ ਜਿੱਦਾਂ ਇਹਨੇ ਪਤਾ ਨੀ ਕੀ ਕਰ ਦੇਣਾ ਆ ਤੇ ਇਸ ਤੋਂ ਅਗਲੀ ਜਿਹੜੀ ਖਬਰ ਆ ਖੱਕ ਸਾਹਿਬ ਜੀ ਹੁਣ ਜਿਹੜੀ ਆ ਆਪਣੇ ਵਕੀਲ ਆ ਤੇ ਜੱਜ ਆ ਉਹਦੇ ਮਗਰ ਵੀ ਪੈ ਗਿਆ ਵਾ ਇਹ ਜਿਹੜਾ ਬਵੀਨੋ ਦੀ ਆਪਾਂ ਗੱਲ ਕਰਦੇ ਆ ਹਾਂਜੀ ਤੇ ਇਹਦੇ ਨਾਲ ਖੱਕ ਸਾਹਿਬ ਦੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਆਇਸ ਦੇ ਏਜੰਟ ਆ ਜਿਹੜੇ ਉਹਨਾਂ ਨੇ 2 ਸਾਲ ਦੀ ਲੜਕੀ ਖੱਕ ਸਾਹਿਬ ਜੀ ਤੇ ਉਹਦਾ ਬਾਪ ਉਹ ਸਟੋਰ ਤੋਂ ਆ ਰਹੇ ਸੀਗੇ ਘਰ ਨੂੰ ਤੇ ਉਹਨੀ ਅੰਦਰ ਨੀ ਵੜਨ ਦਿੱਤੇ ਬਾਹਰ ਹੀ ਘਰ ਦੇ ਮੋਹਰੇ ਉੱਥੇ ਬਾਹਰੋਂ ਹੀ ਉਹਨਾਂ ਦੋਨਾਂ ਨੂੰ ਫੜ ਲਿਆ ਤੇ ਉਹ ਜਿਹੜਾ ਬੰਦਾ ਸੀਗਾ ਉਹਦੇ ਕੋਲ ID ਵਗੈਰਾ ਸਾਰਾ ਕੁਛ ਹੈਗਾ ਸੀਗਾ ਪਰ ਉਹਨਾਂ ਨੇ ਇਹਨੂੰ ਇਕਦਮ ਉਥੋਂ ਫੜ ਲਿਆ ਫੜ ਕੇ ਤੇ ਗੱਡੀ ਬਿਠਾ ਕੇ ਤੇ ਹਵਾਈ ਜਹਾਜ਼ ਦੇ ਵਿਚ ਚਾੜ ਕੇ ਟੈਕਸਾਂ ਭੇਜ ਦਿੱਤਾ
1: ਕਿੱਥੇ ਭੇਜਤਾ
0: ਟੈਕਸਸ ਭੇਜ ਦਿੱਤਾ ਤੇ ਫੇਰ ਖੱਟ ਸਾਹਿਬ ਜੀ ਜਿਹੜਾ ਅਦਾਲਤ ਦੇ ਕਾਗਜ਼ਾਤਾਂ ਨੂੰ ਪਤਾ ਲੱਗਾ ਪਈ ਜਿਹੜਾ ਇਹਦਾ ਉਹ ਸੀਗਾ ਬਾਪ ਸੀਗਾ ਉਹਦਾ ਨਾਂ ਐਲਵਿਸ ਜੋਲ ਦੱਸਿਆ ਕਿ ਦੱਸਿਆ ਗਿਆ ਤੇ ਇਹ ਦੋਨੋਂ ਪਿਓ ਧੀ ਸਟੋਰ ਤੋਂ ਵਾਪਸ ਆ ਰਹੇ ਸੀਗੇ ਪਹੁੰਚਣ ਤੋਂ ਪਹਿਲਾਂ ਹੀ ਦੋਨਾਂ ਨੂੰ ਫੜ ਕੇ ਆਪਣੀ ਗੱਡੀ ਵਿਚ ਬਗੈਰ ਕਿਸੇ ਬੱਚੇ ਦੀ ਸੀਟ ਤੋਂ ਦੇਖੋ ਜੇ ਹੋਰ ਕੋਈ ਬੱਚੇ ਨੂੰ ਸੀਟ ਤੋਂ ਬਗੈਰ ਬਿਠਾਲਦਾ ਤੇ ਉਹਨੂੰ ਫਿਰ ਟਿਕਟ ਮਿਲਦੀ ਆ ਬਹੁਤ ਭਾਰੀ ਤੇ ਪਰ ਉਹਨਾਂ ਨੇ ਕੋਈ ਸੀਟ ਦੀ ਕੇਅਰ ਨਹੀਂ ਕੀਤੀ ਉਹਨਾਂ ਨੇ ਆਪਣੀ ਗੱਡੀ ਦੇ ਵਿਚ ਬਿਠਾ ਕੇ ਤੇ ਉੱਥੇ ਲੈ ਗਏ ਤੇ ਲਿਜਾ ਕੇ ਜਹਾਜ਼ ਦੇ ਵਿਚ ਝਾੜ ਕੇ ਚੜਾ ਕੇ ਤੇ ਉਹਨੂੰ ਟੈਕਸਾਂ ਨੂੰ ਜਿਹੜਾ ਉਹ ਭੇਜ ਦਿੱਤਾ ਤੇ ਫੇਰ ਖਾਕਾ ਜੀ ਮਸਲਾ ਜਿਹੜਾ ਸੀ ਉਹ ਜੱਜ ਤੱਕ ਪਹੁੰਚ ਗਿਆ ਤੇ ਹਾਂਜੀ ਤੇ ਜੱਜ ਸਾਹਿਬ ਨੇ ਫਿਰ ਹੁਕਮ ਕਰ ਦਿੱਤਾ ਭਈ ਇਹਨੂੰ ਸਵੇਰ ਦੇ 9 ਵਜੇ ਤੋਂ ਪਹਿਲਾਂ ਇਹ ਤੇ ਧੀ ਨੂੰ ਛੱਡੋ ਤੇ ਲਿਆਓ ਇਹਨਾਂ ਨੂੰ ਤੇ ਇਹਨਾਂ ਨੇ ਫਿਰ ਤਕਰੀਬਨ ਦੁਪਹਿਰ ਦੇ 1 ਵਜੇ ਜਿਹੜਾ ਸੀ ਉਹ ਫੜਿਆ ਸੀਗਾ ਤੇ ਦੂਸਰੇ ਦਿਨ ਫੇਰ ਇਹਨਾਂ ਨੂੰ ਵਾਪਸ ਜਿਹੜਾ ਜੱਜ ਦੇ ਆਰਡਰ ਦੇਣ ਤੋਂ ਫੇਰ ਇਹਨਾਂ ਨੂੰ ਖਾਕਸਾ ਵੀ ਵਾਪਸ ਮੁੜ ਕੇ ਫੇਰ ਇੱਥੇ ਲਿਆਂਦਾ ਗਿਆ ਤੇ ਹੁਣ ਜਿਹੜਾ ਆ ਉਹ ਪਤਾ ਨੀ ਕੀ ਕੁਛ ਕਹਾਂ ਕੀ ਬਣਨਾ ਆ ਤੇ ਇਹਦੇ ਵਿਚ ਉਹ ਜਿਹੜਾ ਉਹ ਸੀਗੇ ਪੇ ਸੀ ਉਹਦੀ ਮਤਲਬ ਮਦਰ ਸੀ ਜਿਹੜੀ ਅੰਦਰ ਘਰ ਦੇ ਸੀਗੀ ਉਹਨੇ ਵੀ ਕਿਹਾ ਕਿ ਇਹ ਪੱਕੇ ਹੈਗੇ ਆ ਸਾਰੇ ਇਹਨਾਂ ਨੂੰ ਕਿਉਂ ਪਰ ਉਹ ਦੇ ਡੋਂਟ ਕੇਅਰ ਮਕਸਦ ਇੱਥੇ ਸਿਰਫ ਇਹੀ ਆ ਕਿ ਆਪਾਂ ਦਹਿਸ਼ਤ ਫੈਲਾਉਣੀ
1: ਲੋਕਾਂ ਨੰਬਰ ਪੂਰੇ ਕਰਨੇ
0: ਨੰਬਰ ਹਾਂ ਨੰਬਰ ਜਿੱਦਾਂ ਉਹ ਕਹਿੰਦਾ 3000 ਮੇਰਾ ਖਿਆਲ ਕਿਹਾ ਉਹਨੇ ਬੰਦਾ ਰੋਜ਼ ਫੜਨਾ ਕਿ ਪਤਾ ਨੀ ਮਹੀਨੇ ਦਾ ਕਹਿੰਦਾ ਸੀ ਫੜਨਾ ਰੋਜ਼ ਦਾ 3000 ਤੇ ਖੱਟ ਸਾਹਿਬ ਜੀ ਖਬਰਾਂ ਦਾ ਸਮਾਂ ਆਪਣਾ ਜਿਹੜਾ ਉਹ ਪੂਰਾ ਹੋ ਗਿਆ
1: ਠੀਕ ਹੈ ਜੀ
0: ਤੇ ਹੋਰ ਕੋਈ ਗੱਲਬਾਤ ਤੁਸੀਂ ਅੱਜ ਡਾਕਟਰ ਸਾਹਿਬ ਆਏ ਨੀ ਕੀ ਗੱਲ
1: ਅੱਜ ਉਹਨਾਂ ਦਾ ਮੈਸੇਜ ਹੁਣੇ ਆਇਆ ਥੋੜਾ ਚਿਰ ਹੋਇਆ 15 ਮਿੰਟ ਪਹਿਲਾਂ
0: ਅੱਛਾ ਅੱਛਾ ਤੇ ਗਾਣਾ ਗੁਣਾ ਸੁਣਾ ਦਿਓ ਕੋਈ
1: ਬਿਜ਼ੀ ਬੂਜ਼ੀ ਹੈਗੇ ਗਾਣੇ ਸੁਣਾ ਦਿਓ ਜਿੰਨੇ ਮਰਜ਼ੀ ਸੁਣੋ
0: ਗਾਣੇ ਸੁਣਾ ਦਿਓ ਵਧੀਆ ਜੇ
1: ਚਲੋ ਮੈਂ ਕੋਸ਼ਿਸ਼ ਕਰਦਾ ਲੱਭਦਾ ਕੋਈ ਮੈਂ ਲੱਭਦਾ ਜੀ ਮਾਸਾ ਕੋਸ਼ਿਸ਼ ਕਰਦਾ ਇਕਦਮ ਲੱਭਦੇ ਵੀ ਨਹੀਂ ਹੁੰਦੇ ਤੇ ਕੋਸ਼ਿਸ਼ ਜਾਰੀ ਹੈ ਲੋ ਜੀ ਲੋ ਜੀ ਇਹ ਲੋ ਗਾਣਾ ਸੁਣੋ

0: ਸੀ ਆਪਣਾ ਅੱਜ ਦਾ ਪ੍ਰੋਗਰਾਮ। ਥੈਂਕ ਯੂ ਸੋ ਮਚ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਧੰਨਵਾਦ, ਪ੍ਰੋਗਰਾਮਾਂ ਦਾ ਸਾਥ ਦਿੰਦੇ ਹੋ। ਸੀਮਾ ਸਾਹਿਬ ਥੈਂਕ ਯੂ ਸੋ ਮਚ, ਮਿਲਦੇ ਹਾਂ ਜੀ ਫਿਰ ਆਪਾਂ ਪਰਸੋਂ ਨੂੰ। ਤੇ ਬਾਕੀ ਸਭ ਠੀਕ ਹੈ ਜੀ, ਹੁੰਦੀ ਹੈ ਜੀ ਪਰਸੋਂ ਨੂੰ ਫਿਰ ਮੁਲਾਕਾਤ ਸੀਮਾ ਸਾਹਿਬ। ਸੀਮਾ ਸਾਹਿਬ ਨਾਲ ਹੀ ਹੋ? ਸੀਮਾ ਸਾਹਿਬ
1: ਹੈਲੋ। ਹਾਂਜੀ
0: ਜੀ ਜੀ, ਮੇਰੀ ਤੁਹਾਡੀ ਆਵਾਜ਼ ਬੰਦ ਕੀਤੀ, ਮੈਨੂੰ ਚੇਤਾ ਨਹੀਂ ਰਿਹਾ। ਮੈਂ ਕਿਹਾ ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਬਹੁਤ ਪਿਆਰੀਆਂ ਖਬਰਾਂ ਕੱਢ ਕੇ ਲਿਆਉਂਦੇ ਹੋ, ਕਾਫੀ ਟਾਈਮ ਤੁਹਾਨੂੰ ਇਹਦੇ ਤੇ ਲਾਉਣਾ ਪੈਂਦਾ ਹੈ
1: ਜੀ। ਥੈਂਕ ਯੂ,
0: ਸਾਡੇ ਸਰੋਤਿਆਂ ਤੱਕ ਜਿਹੜੀਆਂ ਇਹ ਗੱਲਾਂ ਪਹੁੰਚਦੀਆਂ, ਤੇ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਮਿਲਦੇ ਹਾਂ ਜੀ ਫਿਰ ਪਰਸੋਂ ਨੂੰ ਸਰੋਤਿਓ, ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ, ਤੁਹਾਡਾ ਵੀ ਤੇ ਸੀਮਾ ਸਾਹਿਬ ਤੁਹਾਡਾ ਵੀ
1: ਜੀ। ਖਾਕ ਸਾਹਿਬ ਜੀ, ਸਤਿ ਸ੍ਰੀ ਅਕਾਲ।

Hello. Hello. Dosto, sat sri akal. Namaste, adab, tusi, sunreo dil di awaz. Main haan tuhada dost te host Darshan Singh Khak. Tusi sunreo Parvaz Radio dil di awaz program leke tuhade naal hazir ho gaye ji. New York studio to New Jersey to main haan tuhada dost te host Darshan Singh Khak. ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਉਂਠਾਂ ਵਾਲੇ ਬਲੋਚ ਪੰਨੂ ਨੂੰ ਚੁੱਕ ਕੇ ਲੈ ਗਏ। ਹਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਆ।

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਜੀ ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਆ ਜੀ ਦੋਸਤੋ ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ ਜੇ ਨਹੀਂ ਕੀਤਾ ਤੇ ਕਰ ਲਓ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਥੈਂਕ ਯੂ ਸੋ ਮਚ ਸੁਣਦੇ ਰਹੋ ਜੀ।

0: ਦੋਸਤੋ ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੁਝ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖੱਕ ਸਾਹਿਬ ਜੀ, ਗੱਲਾਂ ਬਾਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਸ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਈਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਜੀ ਹੋਣੀ ਹਮੇਸ਼ਾ ਹੀ ਤੁਸੀਂ ਰੈਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਜੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਣ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖੱਕ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਆ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖੱਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ ਖੱਕ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਤੇ ਮੇਅਰ ਮਮਦਾਨੀ ਵਜੋਂ ਸਜੀ ਜੁੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਕ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ, ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸ਼ਬਦ ਲਿਖਿਆ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਕ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਕ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਬਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਡ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਕਰਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਬਦਲਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਖਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਰ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਡੀ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ ਵੋਟਾਂ
0: ਕੁਛ ਵੋਟਾਂ ਪਾਉਂਦੇ ਵੀ ਨੀ ਨਾ, ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ। ਪਰ ਕੁਛ ਸਾਡੀ ਇੱਕ ਸਟੇਟ ਹੈਗੀ ਆ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ, ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਆ ਲੋਕਾਂ ਦੀ ਉਹ ਪਈ ਆ। ਜੀ
1: ਜੀ, ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹਦਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ, ਮੈਂ ਵੀ ਨੀ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਡੇਸੀਜ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ, ਤੇ ਉਹਦੇ ਡਾਇਰੈਕਟਰ ਹੈ। ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ, ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਮਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਾ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ਼ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਕ ਸਾਹਿਬ ਜੀ ਕਿਆ ਬਾਤ ਆ, ਦੇਖੋ ਖੱਕ ਸਾਹਿਬ ਜੀ ਚੰਗੀ ਔਲਾਦ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਕ ਸਾਹਿਬ ਜੀ ਉਹ ਕਹਿ ਲਓ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਔਲਾਦ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਤੇ ਇਸ ਲਈ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ, ਤੇ ਹੁਣ ਆਪਾਂ ਖੱਕ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰਹਿ ਗਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ। ਜਿਹਦੇ ਵਿਚ ਖੱਕ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ, ਤੇ ਉਹਨਾਂ ਨੇ ਖੱਕ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਕ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ, ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋ ਸਕੇ, ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਹਫ਼ਤਾ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ, ਪਹਿਲਾਂ ਆਪਾਂ ਬਾਕੀ ਦੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ, ਇਹ ਵੀ ਬੜੀ ਜ਼ਰੂਰੀ ਆ। ਖਾਲਸਾ ਜੀ ਜਿਹੜਾ ਪਾਕਿਸਤਾਨ ਆ ਨਾ, ਪਾਕਿਸਤਾਨ ਦੇ ਵਿਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ।
0: ਹਾਂਜੀ ਬਿਲਕੁਲ।
1: ਹੁਣ ਖਾਲਸਾ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਤੇ ਉਹਦੇ ਬਲੋਚਿਸਤਾਨ ਦੇ ਵਿਚ ਇੱਕ ਤਰ੍ਹਾਂ ਦੀ ਸਮਝ ਜਾਣੀ ਸ਼ੁਰੂ ਹੋ ਗਈ ਆ।
0: ਬਿਲਕੁਲ ਜੀ, ਕਾਫੀ ਚਿਰ ਤੋਂ ਹੋ ਰਹੀ ਹੈ ਜੀ।
1: ਹਾਂਜੀ, ਹੁਣ ਖਾਲਸਾ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ, ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
0: ਅੱਛਾ ਜੀ, ਵੱਡੀ ਸਟੇਟ ਆ।
1: ਹਾਂਜੀ, ਵੱਡੀ ਬਹੁਤ ਵੱਡੀ ਸਟੇਟ ਆ। ਤੇ ਇਹ ਸਮਝ ਲਓ ਅੱਧਾ ਹੋ ਗਿਆ, ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ, ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ। ਹੁਣ ਅਗਲੀ ਖਾਸ ਗੱਲ ਆ ਜਿਹੜੀ ਖੱਕ ਸਾਹਿਬ ਜੀ, ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ, ਪੂਰੀ ਕੁੱਲ ਆਬਾਦੀ ਆ ਜਿਹੜੀ, ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿਚ ਰਹਿ ਰਹੇ ਆ।
0: ਅੱਛਾ ਜੀ, ਬਹੁਤ ਥੋੜੇ ਆ,
1: ਬਹੁਤ ਥੋੜੇ ਲੋਕ ਆ। ਤੇ ਹੁਣ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
0: ਜੀ,
1: ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਹੈ ਖਾਕਾ ਵੀ ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ ਉਹ ਤੁਹਾਨੂੰ ਪਤਾ ਪਈ ਉਹ ਵੀ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ
0: ਬਿਲਕੁਲ
1: ਤੇ ਉਹ ਜਿਹੜਾ ਏਅਰਬੇਸ ਆ ਖਾਕਾ ਵੀ ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ ਪਤਾ ਨੀ ਕੀ ਕੀਤਾ ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ ਇੰਡੀਆ ਨੇ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ ਤੇ ਹੁਣ ਕੀ ਆ ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗੌਰਮੈਂਟ ਆ ਉਹਦੇ ਵਿਚ ਲੜਾਈ ਆ ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ
0: ਕਰ ਰਿਹਾ ਜੀ ਕਰ ਰਿਹਾ
1: ਹਾਂਜੀ ਕਰ ਰਿਹਾ ਤੇ ਹੁਣ ਕੀ ਆ ਜੇ ਉੱਥੇ ਲੜਾਈ ਹੁੰਦੀ ਆ ਤੇ ਖਾਕਸਤਾਨ ਦੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਹੀ
0: ਬਿਲਕੁਲ
1: ਜੇ ਉਹ ਵੱਖਰੀ ਸਟੇਟ ਬਣਦਾ ਆ ਔਰ ਉਹ ਬਣ ਜਾਣਾ ਆ ਕਿਉਂਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ ਤੁਹਾਨੂੰ ਪਤਾ ਪਈ ਯੂਰੋਪੀਅਨ ਸਾਰੇ ਆ ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ ਹੁਣ ਅਸੀਂ ਇੱਥੇ ਹੱਲਾ ਚੇਰੀ ਦੇਈਏ ਤਾਂ ਇਹ ਵੰਡ ਹੋ ਜਾਣਾ ਇਹ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੀ ਸੋ ਇਹ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ
0: ਚੀਮਾ ਸਾਹਿਬ ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ ਆਰਮੀ ਦਾ ਰਾਜ ਰਿਹਾ ਵਾ ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ ਕਦੇ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ ਪੈਸਾ ਕਮਾ ਰਹੇ ਆ ਉਹ ਜਦੋਂ ਰਿਟਾਇਰ ਹੁੰਦੇ ਆ ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ ਪੈਸਾ ਉਹਨਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
1: ਦੁੱਭਰ ਹੋ ਗਿਆ
0: ਬਿਲਕੁਲ
1: ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ ਉੱਥੇ ਖਾਕ ਸਾਹਿਬ ਜੀ ਦੇਖ ਲਓ ਭਾਈ ਦੋ ਸਾਲ ਹੋ ਗਏ ਆ ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ ਤੁਹਾਨੂੰ ਪਤਾ ਕਿ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ ਅਮਰੀਕਾ ਦਿੰਦਾ ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕ ਸਾਹਿਬ ਦੀ ਇੰਨੀ ਤਬਾਹੀ ਆ ਮੈਂ ਕਦੇ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਇੰਨੀ ਤਬਾਹੀ ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੇ ਨੇ ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕ ਸਾਹਿਬ ਜੀ ਘਰ ਸਾਰਿਆਂ ਦੇ ਘਰ ਤੇ ਆ ਕੋਈ ਉਹਨਾਂ ਕੋਲ ਚੀਜ਼ ਨਹੀਂ ਹੈਗੀ ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ ਵਿਚਾਰੇ ਦੁਨੀਆਂਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲ ਰਹੀ ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ ਇਹ ਮੇਰੀ ਆਪਣੀ ਲਾਈਨ ਸੀਗੀ ਇਹ ਸੀਗੀ ਖਬਰ ਤੇ ਇਹਦੇ ਨਾਲ ਅਗਲੀ ਖਬਰ ਤੱਕ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ ਰੋਜ਼ਾਨਾ ਹੀ ਖਾਕ ਸਾਹਿਬ ਜੀ ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸੋਸ਼ੇ ਰੋਜ਼ਾਨਾ ਛੱਡਦੇ ਆ ਤੇ ਅੱਜ ਜਿਹੜਾ ਨਵਾਂ ਸੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ
0: ਬਿਲਕੁਲ
1: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਰਹੇ ਆ ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਦੇ ਕੋਲ ਹੈਗਾ
0: ਇਹ ਗੱਲਾਂ ਹੀ ਹੈਗੀਆਂ ਵਾ ਇਹ ਉੱਤੇ ਜੱਜ ਬੈਠੇ ਆ ਉੱਪਰ ਸਾਰਾ ਬੈਠੇ ਆ ਕਾਂਗਰਸਮੈਨ ਬੈਠੇ ਆ ਸੈਨੇਟਰ ਬੈਠੇ ਹੈਗਾ ਕਰ ਲੈਣਾ ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਿਆ ਕੀ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਬਹੁਤ ਸ਼ਾਤਰ ਇਨਸਾਨ ਆ ਉਹ ਦੇਖਦੇ ਆ ਜੇ ਮੈਂ ਆ ਕਹਾਂ ਤਾਂ ਦੇਖੀ ਮੁਰੇ ਜਵਾਬ ਕੀ ਆਉਂਦਾ ਇਸ ਵਾਸਤੇ ਖਾਕ ਸਾਹਿਬ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ ਜਦੋਂ ਤੋਂ ਇਹ ਦੇਸ਼ ਬਣਿਆ ਖਾਕ ਸਾਹਿਬ ਜੀ ਇੱਥੇ 10,000 ਲੋਕਲ ਜੁਰੀਡਿਕਸ਼ਨ ਆ ਜਿਨ੍ਹਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ ਕਹਿੰਦੇ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਹੋਈ ਕੀਤੀ ਗਈ ਆ। 220 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤਿੱਕਰ ਵੀ ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨੀ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
0: ਜੀ? ਜੀ,
1: ਟਰੈਵਰ ਨੋਆ ਚ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਮੇਡੀ ਆ, ਕਮੇਡੀਅਨ ਆ। ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
0: ਨਹੀਂ,
1: ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟਰੈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ? ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇਕੋ ਕਾਰਨ ਆ, ਐਪਸਟੀਨ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ ਖਾਕ ਸਾਹਿਬ ਦੀ ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਜੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ
0: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
1: ਬਸ ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਖਾਕ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦੇ ਤਾਂ ਉਹ ਇਕਦਮ ਚਕੰਨੇ ਹੋ ਜਾਂਦੇ ਪਏ, ਮੇਰੇ ਮਗਰ ਨਹੀਂ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ,
0: ਬਿਲਕੁਲ ਏਦਾਂ ਹੀ।
1: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਕੋਰਟਾਂ ਦੇ ਵਿਚ ਕਰਦੇ ਕਿ ਜਿਸਦੇ ਜੋ ਮਰਜ਼ੀ, ਪਰ ਪਰਜਾ ਨੂੰ ਜੇ ਸੈਫਟੀ ਆ ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
0: ਉਹ ਡਾਕਟਰ ਸਾਹਿਬ ਆ ਗਿਆ ਜੀ, ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਐਨੋ
2: ਸਤਿ ਸ੍ਰੀ ਅਕਾਲ ਜੀ,
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਤੁਹਾਡਾ।
0: ਡਾਕਟਰ ਸਾਹਿਬ ਮੈਂ ਇੱਕ ਅਨਾਊਂਸ ਕਰਦੇ ਆ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋਅ ਰੋਜ਼ ਕਰਦੇ ਆ, ਬੇਨਤੀ ਇਹ ਹੈ ਕਿ ਉਹਨਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ। ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ, ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ।
2: ਹਾਂਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਔਰ ਇਸ ਵੇਲੇ ਜਿਹੜੀ ਆਪਣੀ ਜਿਮ ਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ, ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ
0: ਨੂੰ।
2: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਆ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜ਼ਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਵੇਖਿਆ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ, ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਕਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀਗਾ, ਕਦੀ ਆਕਰ ਕਰਦਾ ਤੂੰ?
0: ਬਿਲਕੁਲ,
2: ਦਸ ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕ ਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ, ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ। ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ, ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਟਲ ਪਾਸਾ। ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ। ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕੇ ਹਾਂ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾੜੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ। ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਏ ਹਾਂ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ ਜਿੰਨੇ ਵੀ ਸਿਧਾਂਤ ਹਨ ਉਹ ਅੱਜ ਅਸੀਂ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਇਹ ਨੀ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਂਦੇ ਹਾਂ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
1: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ ਕਿਸੇ ਵੀ ਸਰਕਾਰ ਦੇ ਵਿਚ ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ ਪੜ੍ਹ ਲਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
1: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
1: ਡਾਕਟਰ ਸਾਹਿਬ ਜੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਆ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
1: ਬਿਲਕੁਲ
2: ਹੋਇਆ ਹੀ ਆ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਐਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਣ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ ਯਾਰ, ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਹਾਂ, ਲੈ ਬੱਚੇ ਦਾਣੀ ਦਾ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਦਾਣੀ ਕੱਢ ਕੇ ਪਰੇ ਮਾਰਦੇ ਹਾਂ। ਕਿੰਨੀ ਖਰਾਬ ਹੋ ਗਈ ਜੀ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਫਿਰ ਸੁੱਟ ਦਿੰਦੇ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿੱਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ, ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿੱਚ ਜਿਹੜਾ ਹੈ ਉਹ ਕਿਉਰ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਭਈ ਇਸ ਸਬੰਧ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਿਆ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨ ਹੈਗੇ ਨੇ ਲੈ ਕੇ, ਜਾਂ ਤੇ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ। ਔਰ ਲੂਨਰ ਸਾਈਕਲ ਦੇ ਵਿੱਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ। ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਆ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਤੇ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ। ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਲ ਯਾਦ ਰੱਖਣ ਲਈ। ਕਈ ਵੇਰਾਂ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਲ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾ ਹੀ ਨੀ ਬਚੇ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ। ਹੁਣ ਕਿਨੂੰ ਸ਼ੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਯਾਰ, ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਨਾ ਰੱਖਦਾ ਕੋਈ ਹੈ ਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚੱਲਣ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਯਾਰ ਕਿਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ, ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਿਧਾਂਤ ਸਾਂਝਾ ਕਰਨਾ ਹੈ। ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ। ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ੍ਹ ਦੀ ਹੱਡੀ ਦਾ ਬਣਨਾ। ਰੀੜ੍ਹ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ, ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ, ਯਾਰ ਜਿੱਥੇ ਵੀ ਜਾਓਗੇ ਮਿਲਟਰੀ ਜਾ ਰਹੀ ਹੈ ਕਿਸੇ ਵੀ ਪਾਸੇ ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿੱਚ ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕਿੰਡ ਪ੍ਰੋਗਰਾਮ ਇਹ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਫਿਫਥ ਵੀਕ ਦੇ ਵਿੱਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਹੈ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕੀਅਰ ਸਕਲਟਨ ਸਾਡਾ ਇਹ ਹੈਗਾ ਆ ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ ਸੋ ਇਹ ਸੈਕਿੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ ਜੇ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਡ ਪਾਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਵੀਕਲ ਹਸਲੀ ਦੀ ਹੱਡੀ ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਛੇਵਾਂ ਹਫ਼ਤਾ ਇੰਟਰਾ ਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਨਾ ਉਹ ਅਸੀਂ ਫਸਟ ਡੇ ਆਫ ਲਾਸਟ ਮੈਨਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ ਉਸ ਤੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ ਠੀਕ ਆ ਸੋ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ੍ਹ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਹੈੱਡ ਬਣਦਾ ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ ਪਰ ਨਹੀਂ ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ ਜੇ ਇਹਨੇ ਜੋੜ ਬਣਾਉਣਾ ਆ ਤਾਂ ਜੇ ਹੱਡੀ ਬਣਾਉਣੀ ਹੈ ਤਾਂ ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲੈ ਸ਼ਰੇਦਾ ਹੈ ਜੀ ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ ਗੱਲ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਇਹ ਹੱਡੀਆਂ ਹੁੰਦੀਆਂ ਨੇ ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ ਪਰੀ ਮੰਡਨ ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਹੋਏ ਪਿਛਲਾ ਪਾਸਾ ਖੁੱਤੀ ਦਾ ਜਿਹੜਾ ਏਰੀਆ ਹੈਗਾ ਆ ਉਹ ਵੀ ਹੋਏਗਾ ਹਾਲਾਂਕਿ ਖੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈ ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਟਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ ਇਹ ਇਸੇ ਤਰ੍ਹਾਂ ਦਾ ਹੈਗਾ ਆ ਜਦੋਂ ਕਿ ਜਿਹੜੀ ਖੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਆ ਉਹ ਵੀ ਇੱਕ ਹੀ ਹੈਗੀ ਹੈ ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ ਰੀੜ ਦੀ ਹੱਡੀ ਚ ਜਾਣੀ ਹੈ ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ ਠੀਕ ਆ ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈਗਾ ਇੱਕ ਫਰੰਟਲ ਦੀ ਹੱਡੀ ਹੈ ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ ਇੱਕ ਸੱਜੇ ਪਾਸੇ ਦੀ ਆ ਇੱਕ ਖੱਬੇ ਪਾਸੇ ਦੀ ਆ ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ ਕਿੰਗਰੇ ਇੱਕ ਦੂਜੇ ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ ਘੜੀਆਂ ਦੇ ਤਕਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿੱਚ ਫਿੱਟ ਹੋਣ ਵਾਲੀਆਂ ਗਰਾਰੀਆਂ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿੱਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿੱਚ ਇਹਦੇ ਵਿੱਚ ਕੰਪੈਕਟ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜੀਨਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਇਹਦੀ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਤਿਲਪਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜੀਅਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿੱਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ, ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਵੀ ਰਹਿ ਜਾਂਦਾ। ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨੇਲ ਕਹਿੰਦੇ ਹਾਂ, ਜਿਹੜੇ ਪੰਜਾਬੀ ਚ ਤਾਰੂ ਉਹਨਾਂ ਦੀ ਹਾਂਜੀ, ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿੱਚ ਪੇਂਡੂ ਬੋਲੀ ਦੇ ਵਿੱਚ ਸਿਰਫ ਫਰੰਟ ਤਾਰੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ ਜਿੱਥੇ ਪਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾਂ ਦੀ ਨਜ਼ਰ ਦੇ ਵਿੱਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿੱਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ। ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ, ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿੱਚ ਇਸ ਤਰ੍ਹਾਂ ਗਰਾਰੀਆਂ ਦੇ ਵਿੱਚ ਨਹੀਂ ਫਸੀਆਂ ਹੋਈਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ, ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ। ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਵਾਰਾਂ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਜਬਾੜਿਆਂ ਦੇ ਸਾਈਡਾਂ ਤੇ ਉੱਪਰ ਸਾਹਮਣੇ ਫਰੰਟ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ, ਔਰ ਉਸ ਨੂੰ ਪੰਜਾਬੀ ਚ ਕਹਿੰਦੇ ਅਸੀਂ ਕਾਂ। ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ। ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਅੰਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ, ਇੰਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜਮ ਨਹੀਂ ਕਰ ਸਕਿਆ, ਇਹੋ ਜਿਹੀ ਕੰਡੀਸ਼ਨ ਵਿੱਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਾਂ ਬੁਖਾਰ ਹੋ ਗਿਆ, ਹੀਟ ਜ਼ਿਆਦਾ ਹੋ ਗਈ, ਅਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਅਸੀਂ ਇਹਨੂੰ ਕਿਹਾ ਵੀ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ। ਇਹ ਸਾਨੂੰ ਬੱਚੇ ਦੇ ਹਾਲਾਤ ਵਿੱਚ, ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਆ, ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ। ਸੋ ਇਹ ਫਰੰਟਲ ਜਿਹੜਾ ਸਾਡਾ ਹੈਗਾ ਆ ਤਾਲੂ, ਇਹਦੇ ਸਬੰਧ ਚ ਇਹ ਗੱਲ ਸੀਗੀ। ਉਸ ਤੋਂ ਬਾਅਦ ਅਸੀਂ ਇਹ ਗੱਲ ਕੀਤੀ ਕਿ ਇੱਕ ਬੋਨ ਐਸੀ ਹੈਗੀ ਹੈ ਜਦੋਂ ਕਿਸੇ ਦੀ ਖੁੱਲੀ ਹੋਈ ਖੋਪੜੀ ਤੁਸੀਂ ਦੇਖੋ ਨਾ, ਖੁੱਲੀ ਹੋਈ ਖੋਪੜੀ ਜਿਹੜੀ ਕਿਸੇ ਡੈਡ ਬਾਡੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਮੋਰਚਰੀ ਚ ਪਈ ਹੋਈ ਡੈਡ ਬਾਡੀ, ਉਸ ਡੈਡ ਬਾਡੀ ਦੇ ਅੰਦਰ ਇੱਕ ਹੋਰ ਹੱਡੀ ਹੁੰਦੀ ਜਿਹੜੀ ਸਾਨੂੰ ਦਿਖਾਈ ਨਹੀਂ ਦੇ, ਜਿਹੜੀ ਅੰਦਰ ਦਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਦੀ ਹੈ, ਵਾਧੇ ਘਾਟੇ ਨੂੰ ਬੈਲੈਂਸ ਕਰਦੀ ਹੈ, ਨਹੀਂ ਤਾਂ ਇੱਕ ਅੰਗ ਜਿਹੜਾ ਕਈ ਅੰਗ ਨੇ ਨਾ ਸਾਡੇ ਸਿਰ ਦੇ ਵਿੱਚ, ਤੇ ਇੱਕ ਅੰਗ ਇੱਕ ਪਾਸੇ ਦੂਜੇ ਪਾਸੇ ਹੋ ਜਾਏ, ਦੂਜੇ ਪਾਸੇ ਤੀਜੇ ਪਾਸੇ ਹੋ ਜਾਏ, ਇਹ ਹੱਡੀਆਂ ਦੀ ਬਾਉਂਡਰੀ ਇੱਕ ਐਸੀ ਸਫੇਨੋਇਡ ਬੋਨ ਅਸੀਂ ਇਹਨੂੰ ਕਹਿੰਦੇ ਹਾਂ, ਇਹ ਜਿਹੜੀ ਸਫੇਨੋਇਡ ਬੋਨ ਹੈ ਦਿਖਾਈ ਤੇ ਨਹੀਂ ਦਿੰਦੀ, ਪਰ ਇਹ ਉਸ ਬੈਰੀਅਰ ਦਾ ਕੰਮ ਕਰਦੀ ਹੈ ਤਾਂ ਕਿ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਉਹਨਾਂ ਦੀ ਆਪਣੀ ਪੋਜੀਸ਼ਨ ਇੱਕ ਥਾਂ ਤੇ ਸਟੇਬਲ ਰਹੇ। ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦਾ ਤੁਹਾਡੇ ਨੂੰ, ਇਹਦੇ ਵਾਸਤੇ ਮੈਨੂੰ ਯਾਦ ਆ ਗਈ, ਤੁਸੀਂ ਜਿਹੜਾ ਰੇਲਵੇ ਦਾ ਯਾਰਡ ਹੁੰਦਾ ਨਾ ਜਿੱਥੇ ਆ ਕੇ ਇੰਜਨ ਖੜਾ ਕਰਦੇ ਸੀ, ਅੱਗੇ ਇੰਜਨ ਆ ਕੇ ਖੜਾ ਹੋ ਗਿਆ, ਉਹਦੇ ਅਗਲੇ ਪਾਸੇ ਇੱਕ ਲੱਕੜ ਦੀ ਲਾ ਕੇ ਤੇ ਉਹਦੇ ਇਸ ਤਰ੍ਹਾਂ ਦੇ ਥੰਮਲੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਇੰਜਨ ਜਾ ਕੇ ਵੱਜਦਾ ਆ, ਤੇ ਉਹ ਜਿਹੜੀ ਸਪੋਰਟ ਹੈ ਉਹਦੇ ਸਪੋਰਟ ਦੇ ਨਾਲ ਲੱਗ ਜਾਂਦਾ ਕਿ ਇੱਥੇ ਖੜਾ ਹੋ। ਅੰਦਰ ਦੇ ਅੰਗ ਸੁਕੜਦੇ ਵੀ ਆ, ਅੰਦਰ ਦੇ ਅੰਗ ਫੈਲਦੇ ਵੀ ਆ, ਔਰ ਉਹਨਾਂ ਫੈਲਣ ਵਾਲਿਆਂ ਨੂੰ ਉਹਨਾਂ ਨੂੰ ਸੁਕੜਨ ਵਾਲਿਆਂ ਨੂੰ ਸਟੇਬਲ ਕਰਨ ਵਾਸਤੇ ਇਸ ਹੱਡੀ ਦਾ ਬਹੁਤ ਵੱਡਾ ਯੋਗਦਾਨ ਆ, ਜਿਹਨੂੰ ਅਸੀਂ ਸਫੇਨੋਇਡ ਬੋਨ ਕਹਿੰਦੇ ਹਾਂ। ਔਰ ਇਹ ਆਮ ਤੌਰ ਤੇ ਸਾਡੇ ਨੱਕ ਦੇ ਬੈਕ ਸਾਈਡ ਤੇ ਸਾਨੂੰ ਦਿਖਾਈ ਨਹੀਂ ਦਿੰਦੀ। ਉਸ ਤੋਂ ਬਾਅਦ ਇੱਕ ਅਸੀਂ ਕਹਿੰਦੇ ਹਾਂ, ਆ ਲੋਕਾਂ ਤੋਂ ਬਹੁਤਾ ਸੁਣਿਆ ਨਾ ਤੁਸੀਂ, ਮੇਰੀਆਂ ਤਾਂ ਉੱਲਾਂ ਪੈਂਦੀਆਂ ਨੇ ਜੀ, ਉਲਪੜੀਆਂ ਵੱਜਦੀਆਂ ਨੇ ਜਾਂ ਉੱਲਾਂ ਪੈਂਦੀਆਂ ਨੇ, ਆਮ ਲਫ਼ਜ਼ ਸੁਣਿਆ ਹੋਣਾ ਤੁਸੀਂ। ਔਰ ਇਹ ਵੀ ਬੇਸਿਕਲੀ ਇਹਨੂੰ ਅਸੀਂ ਟੈਂਪੋਰਲ ਬੋਨ ਕਹਿੰਦੇ ਹਾਂ, ਦੋਵੇਂ ਪਾਸੇ ਹੈਗੀ ਹੈ, ਕੰਨਾਂ ਤੇ ਅੱਖਾਂ ਦੇ ਵਿਚਕਾਰ ਇਹਦੀ ਜਗ੍ਹਾ ਹੈਗੀ ਹੈ। ਔਰ ਇਹ ਵੀ ਜ਼ਿਆਦਾਤਰ ਆਮ ਤੌਰ ਤੇ ਪਹਿਲਾਂ ਕਾਰਟੀਲੇਜਿਨਸ ਹੀ ਰਹਿੰਦੀ ਹੈ, ਭਾਵ ਹਾਰਡ ਬੋਨ ਨਹੀਂ ਹੁੰਦੀ, ਕਾਰਟੀਲੇਜ ਸੋਫਟ ਬੋਨ ਹੁੰਦੀ ਹੈ, ਤੇ ਉਲਟੀ ਉਲਟੀ ਜਿਵੇਂ ਅਸੀਂ ਬੁੱਢੇ ਹੁੰਦੇ ਹਾਂ ਉਵੇਂ ਇਹ ਹਾਰਡ ਬੋਨ ਦੇ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਟਾਰਟਿੰਗ ਦੇ ਵਿੱਚ ਇਹ ਵੀ ਉਹ ਸਾਡੇ ਉਤਲੇ ਤਾਰੂ ਦੇ ਵਾਂਗ ਹੀ ਹੁੰਦੀ ਹੈ। ਅਸੀਂ ਇਹਨੂੰ ਵੀ ਇੱਕ ਤਰ੍ਹਾਂ ਦਾ ਫੌਂਟਾਨੇਲ ਸਮਝ ਸਕਦੇ ਹਾਂ, ਤੇ ਕਾਰਨ ਕੀ ਆ ਕਿ ਜਦੋਂ ਬ੍ਰੇਨ ਦੇ ਵਿੱਚ ਅੰਦਰ ਵਾਲਾ ਪ੍ਰੈਸ਼ਰ ਵਧਿਆ, ਉਸ ਵੇਲੇ ਇਸ ਪ੍ਰੈਸ਼ਰ ਨੂੰ ਅਸੀਂ ਇੱਥੇ ਜਿਵੇਂ ਤੁਸੀਂ ਨਬਜ਼ ਦੇਖਦੇ ਹੋ ਨਾ, ਨਬਜ਼ ਦੇਖਦੇ ਹੋ ਤੁਸੀਂ ਰਿਸ ਆਪਦੇ ਇਸ ਹੱਥ ਦੇ ਪਿਛਲੇ ਪਾਸੇ ਤੇ ਉਸ ਬੁੱਤ ਤੋਂ, ਇਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਦਿਲ ਟਕ ਟਕ ਟਕ ਟਕ ਕਰ ਰਿਹਾ, ਔਰ ਇਹ ਦੋਵੇਂ ਪਾਸੇ ਹੁੰਦੀ। ਨਾਰਮਲ ਤੌਰ ਤੇ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ, ਪਰ ਜਿਵੇਂ ਹੁਣ ਪਲਸ ਦਾ ਸਾਨੂੰ ਪਤਾ ਤੇ ਨਹੀਂ ਨਾ ਲੱਗਦਾ, ਜਦੋਂ ਤੁਸੀਂ ਚੈੱਕ ਕਰਦੇ ਹਾਂ ਪ੍ਰੈਸ਼ਰ ਪਾਉਂਦੇ ਹਾਂ ਉਹਦੇ ਤੇ ਤਾਂ ਹੀ ਪਤਾ ਲੱਗਦਾ ਨਾ। ਇਸੇ ਤਰ੍ਹਾਂ ਹੀ ਜਿਹੜੀ ਸਫੇਨੋਇਡ ਬੋਨ ਹੈਗੀ ਹੈ, ਇਹ ਸੋਰੀ ਟੈਂਪੋਰਲ ਬੋਨ ਹੈਗੀ ਹੈ, ਇਹਨਾਂ ਦਾ ਕੰਮ ਦੋਵੇਂ ਪਾਸਿਓਂ ਹੀ ਸਾਨੂੰ ਇੱਕ ਇਸ ਤਰ੍ਹਾਂ ਦਾ ਸਿਗਨਲ ਦੇਣਾ ਹੈ ਕਿ ਅੰਦਰ ਕੀ ਚੱਲ ਰਿਹਾ। ਹਾਲਾਂਕਿ ਬੋਨ ਹੈ ਜਿਹੜੀ ਕਿ 50-60 ਸਾਲ ਤੋਂ ਬਾਅਦ ਉਹ ਹਾਰਡ ਬੋਨ ਚ ਕਨਵਰਟ ਹੋ ਜਾਂਦੀ ਹੈ, ਔਰ ਫਿਰ ਸਾਨੂੰ ਬਹੁਤੀਆਂ ਅੰਦਰ ਦੀਆਂ ਗੱਲਾਂ ਦਾ ਪੱਕਾ ਪਤਾ ਨਹੀਂ ਲੱਗਦਾ। ਕਾਰਨ ਕੀ ਹੈ, ਕੁਦਰਤ ਨੇ ਅੰਦਰ ਵੀ ਉਸ ਤਰ੍ਹਾਂ ਬਣਾਇਆ ਹੋਇਆ, ਤੇ ਉਸ ਵੇਲੇ ਸਾਡੇ ਸਰੀਰ ਦੇ ਵਿੱਚ ਰੀਟ੍ਰੋਗ੍ਰੈਸਿਵ ਚੇਂਜ, ਜਿਹਨੂੰ ਕਹਿੰਦੇ ਹਾਂ ਰੀਟ੍ਰੋਗ੍ਰੈਸਿਵ, ਇੱਕ ਹੁੰਦੀ ਨਾ ਪ੍ਰੋਗ੍ਰੈਸਿਵ ਤੇ ਦੂਜਾ ਹੁੰਦਾ ਰੀਟ੍ਰੋਗ੍ਰੈਸਿਵ। ਪ੍ਰੋਗ੍ਰੈਸਿਵ ਤਾਂ ਇਹ ਹੈ ਨਾ ਵੀ ਸਰੀਰ ਵੱਧ ਰਿਹਾ, ਬੱਚਾ ਜਵਾਨ ਹੋ ਰਿਹਾ, ਦੂਸਰੀ ਹੁੰਦੀ ਹੈ ਰੀਟ੍ਰੋਗ੍ਰੈਸਿਵ, ਪਹਿਲਾਂ ਹੀ ਹੁਣ ਬੁੱਢਾ ਹੋ ਗਿਆ ਹੁਣ ਇਹਨੇ ਹੋਰ ਵਧਣਾ ਕਿਤੇ, ਬੁੱਢੇ ਨੂੰ ਕੋਈ ਗੱਲ ਨਹੀਂ ਘਿਓ ਪਾ ਕੇ ਨਹੀਂ ਦੇਣ ਦੀ ਲੋੜ, ਇਹਦੀ ਕਿਹੜੀ ਹੱਡੀ ਵਧਣੀ, ਆਮ ਬੁੱਢੀ ਚ ਆਪਾਂ ਬੁੱਢਾ ਚ ਕਹਿੰਦੇ ਤੇ ਮੇਰੇ ਕਿਸੇ ਤੋਂ ਪਾਵੇ ਆ, ਤੇ ਉਸ ਵੇਲੇ ਸਮੇਂ ਇਹ ਜਿਹੜੀ ਹੱਡੀ ਆ ਇਹ ਉਸ ਵੇਲੇ ਹਾਰਡ ਹੋ ਜਾਂਦੀ ਹੈ, ਤੇ ਜਿਹੜੀ ਕੰਮ ਜਿਹੜੀ ਇੰਡੀਕੇਸ਼ਨ ਸਾਨੂੰ ਇਹ ਪਹਿਲਾਂ ਜਵਾਨੀ ਦੇ ਸਮੇਂ ਦੇ ਰਹੀ ਹੁੰਦੀ ਹੈ ਉਹ ਫਿਰ ਬੁੱਢਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ, ਤੇ ਫਿਰ ਬੁੱਢਿਆਂ ਦੇ ਵੀ ਮੇਰਾ ਸਿਰ ਬੋਰਾ ਹੋ ਗਿਆ, ਮੈਨੂੰ ਸਮਝ ਨਹੀਂ ਲੱਗਦੀ, ਮੈਂ ਸੁਣਦਾ ਨਹੀਂ ਕਿਉਂਕਿ ਕੰਨਾਂ ਤੇ ਵੀ ਓਪਰੇਸ਼ਨ ਪਾਉਂਦੀ ਹੈ। ਸੋ ਇਸ ਕਰਕੇ ਇਹ ਜਿਹੜੀ ਸਾਡੀ ਟੈਂਪੋਰਲ ਬੋਨ ਆ ਇਹ ਦੋ ਟੈਂਪੋਰਲ ਬੋਨ ਹੁੰਦੀਆਂ ਨੇ, ਤੇ ਹੁਣ ਜੇ ਅਸੀਂ ਇਹਨਾਂ ਦੀ ਗਿਣਤੀ ਕਰੀਏ ਤੇ ਫਰੰਟਲ ਇੱਕ, ਆਕਸੀਪੀਟਲ ਇੱਕ, ਦੋ ਹੋ ਗਈਆਂ, ਪੈਰਾਈਟਲ ਦੋ ਹੋ ਗਈਆਂ, ਚਾਰ ਹੋ ਗਈਆਂ, ਔਰ ਸਫੇਨੋਇਡ ਇੱਕ ਹੋ ਗਈ, ਪੰਜ ਹੋ ਗਈਆਂ, ਟੈਂਪੋਰਲ ਬੋਨ ਜਿਹੜੀਆਂ ਉਹ ਦੋ ਹੋ ਗਈਆਂ, ਟੋਟਲ ਹੋ ਗਈਆਂ ਸੱਤ। ਆਹ ਜਿਹੜਾ ਸਾਡਾ ਗੁੰਬਦ ਹੈ ਨਾ ਗੁਰਦੁਆਰੇ ਦਾ ਉੱਪਰ ਵਾਲਾ, ਇਹ ਸਾਰਾ ਇਹਨਾਂ ਸੱਤ ਹੱਡੀਆਂ ਦਾ ਬਣਿਆ ਹੋਇਆ, ਔਰ ਉਸ ਤੋਂ ਬਾਦ ਇਹਦੇ ਵਿਚ ਹੋਰ ਹਿੱਸੇ ਜੀ ਮੁਸਾਰਫੀਏ ਬੇਸਿਕਲੀ ਇਹਦੇ ਵਿੱਚ ਹੀ ਆ ਰਿਹਾ ਨਾ, ਇਹਦਾ ਮਤਲਬ ਹੈ ਕਿ ਸ਼ੇਸ ਦੀਆਂ ਹੱਡੀਆਂ ਵੱਖਰੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕਰਨਾ ਪਏਗਾ, ਹਾਲਾਂਕਿ ਉਸ ਗਲੋਬ ਦਾ ਹਿੱਸਾ ਹੈ, ਉਸ ਹੈਡ ਦਾ ਹਿੱਸਾ
3: ਹੈਗੀ,
2: ਆਸਾਨੀ ਨਾਲ ਸਮਝ ਸਕੀਏ। ਹਾਲਾਂਕਿ ਇਹ ਸਾਹਮਣੇ ਪਾਸੇ ਤੋਂ ਗਲੋਬ ਦੀ ਸ਼ਕਲ ਬਣਾਉਣ ਵਾਸਤੇ ਵੱਖਰੇ ਤੌਰ ਤੇ ਲਾਈਆਂ ਹੋਈਆਂ ਹੱਡੀਆਂ ਨੇ, ਪਰ ਅਸੀਂ ਇਹਨੂੰ ਪੜ੍ਹਨ ਲਈ ਯਾਦ ਰੱਖਣ ਲਈ ਫੇਸ ਕਹਿ ਦਿੱਤਾ। ਹੁਣ ਫੇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਜਾਂਦਾ, ਪੂਰੇ ਦਾ ਪੂਰਾ ਜਿਹੜਾ ਫੇਸ ਦਾ ਢਾਂਚਾ ਹੈਗਾ ਆ ਉਹਦੇ ਵਿੱਚ ਆ ਸਭ ਤੋਂ ਉੱਪਰ ਵਾਲਾ ਜਿੱਥੇ ਦੰਦ ਸਾਡੇ ਲੱਗਦੇ ਨੇ ਇਹਨੂੰ ਇਹ ਮੈਗਜ਼ੀਲਾ ਕਹਿੰਦੇ ਆ। ਉੱਪਰ ਵਾਲੇ ਦੰਦ ਜਿਸ ਹੱਡੀ ਦੇ ਨਾਲ ਲੱਗਦੇ ਨੇ ਇਹ ਗੋਲਾਈ ਦੇ ਵਿੱਚ ਜਾਂਦੀ ਆ, ਪਿਛਲੇ ਪਾਸੇ ਕੰਨਾਂ ਦੇ ਕਨੇਰੇ ਇੱਕ ਜੋੜ ਹੈਗਾ ਆ, ਔਰ ਉਸ ਜੋੜ ਤੱਕ ਇਹ ਹੱਡੀ ਪਹੁੰਚਦੀ ਹੈ ਗੋਲਾਈ ਦੇ ਵਿੱਚ। ਇਹਦੇ ਵਿੱਚ ਹੀ ਉੱਪਰ ਵਾਲੇ ਦੰਦ ਜਿਹੜੇ ਨੇ ਉਹ ਫਿੱਟ ਹੁੰਦੇ ਨੇ, ਔਰ ਇਹਦੇ ਦੋ ਹਿੱਸੇ ਨੇ। ਮੈਂ ਦੱਸਿਆ ਸੀ ਕਿ ਬਹੁਤ ਸਾਰੇ ਅੰਗ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਉਹਨੂੰ ਓਸੀਫਿਕੇਸ਼ਨ ਕਹਿੰਦੇ ਆ, ਅਲੱਗ ਅਲੱਗ ਥਾਵਾਂ ਤੋਂ ਇਹਦੀ ਓਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਲਟੀਮੇਟ ਉਹ ਆਪਸ ਆ ਕੇ ਜੁੜਦੇ ਨੇ, ਪਰ ਜੇ ਕਿਸੇ ਦੀ ਮੈਗਜ਼ੀਲਾ ਬੋਨ ਆਪਸ ਨਾ ਜੁੜੇ ਅਖੀਰ ਤੱਕ ਜਾ ਕੇ ਵੀ ਚੰਮ ਪਿਆ ਆ, ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਕਲੈਫਟ ਪਲੇਟ ਜਾਂ ਕਲੈਫਟ ਲਿਪ। ਅੱਜ ਦਾ ਬੁੱਲ ਫਟਿਆ ਹੁੰਦਾ ਕਈਆਂ ਦਾ, ਕਈਆਂ ਦੀ ਪਲੇਟ ਹੀ ਫਟੀ ਹੁੰਦੀ ਹੈ। ਉਹ ਸੀਰੀਅਸ ਗੱਲ ਹੈ ਜੀ, ਜਿਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇਹ ਮੈਗਜ਼ੀਲਰੀ ਬੋਨ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਓਸੀਫਾਈ ਹੋ ਕੇ ਫਰੰਟ ਤੱਕ ਆਉਂਦੀ ਹੈ, ਤੇ ਕਈ ਵਾਰ ਫਰੰਟ ਤੇ ਜੋਰ ਕੰਪੈਕਟ ਨਹੀਂ ਹੁੰਦਾ, ਦੂਰ ਰਹਿ ਜਾਂਦੀ ਹੈ। ਔਰ ਇਸ ਹੱਡੀ ਦਾ ਅੱਜ ਜਿਹੜੀਆਂ ਗੱਲਾਂ ਨੇ ਸਾਡੀਆਂ, ਇਹ ਵੀ ਇਸ ਪੋਰਸ਼ਨ ਦੇ ਵਿਚੋਂ ਬਣਦੀਆਂ ਨੇ। ਔਰ ਜਿਹੜਾ ਇਸ ਹੱਡੀ ਦੇ ਉੱਪਰ ਇੱਕ ਉਭਾਰ ਹੈ ਨਾ ਦੋਵੇਂ ਪਾਸੇ, ਅੱਜ ਗੱਲਾਂ ਦਾ ਉੱਚਾ ਹਿੱਸਾ ਹੈ ਜਿਹੜਾ, ਇਸ ਉਭਾਰ ਨੂੰ ਅਸੀਂ ਜਾਈਗੋਮੈਟਿਕ ਕਹਿੰਦੇ ਹਾਂ। ਔਰ ਇਹ ਵੀ ਦੋਵੇਂ ਪਾਸੇ ਹੋ ਗਿਆ, ਇੱਕ ਤਾਂ ਅਸੀਂ ਮੈਗਜ਼ੀਲਾ ਕਹਿ ਦਿੱਤੀ ਕਿ ਦੋ ਹੋ ਗਈਆਂ, ਸੱਜੇ ਖੱਬੇ ਦੀ ਵੀ ਹੋ ਗਈ, ਵਿਚਕਾਰ ਆ ਕੇ ਜੁੜਦੀਆਂ। ਇੱਕ ਇਹਦੇ ਉੱਪਰ ਜਿਹੜਾ ਗੱਲਾਂ ਦੇ ਉੱਪਰ ਜਿਹੜਾ ਉਭਾਰ ਜਿਹਾ ਬਣਿਆ ਹੋਇਆ ਹੈ, ਇਹਨੂੰ ਅਸੀਂ ਕਹਿ ਦਿੱਤਾ ਜਾਈਗੋਮੈਟਿਕ ਪ੍ਰੋਸੈਸ। ਪ੍ਰੋਸੈਸ ਕਹਿ ਲਓ ਜਾਂ ਟਿੱਬਾ ਕਹਿ ਲਓ, ਜਾਈਗੋਮੈਟਿਕ ਟਿੱਬਾ ਜਿਹੜਾ ਬਣਿਆ ਹੋਇਆ ਆ, ਇਹ ਦੋਵੇਂ ਪਾਸੇ ਹੀ ਹੈਗਾ, ਇਹਦਾ ਮਤਲਬ ਦੋ ਇਹ ਹੋ ਗਏ। ਇਸੇ ਤਰ੍ਹਾਂ ਹੀ ਹੇਠਾਂ ਵਾਲਾ ਜਬਾੜਾ ਜਿਹੜਾ ਸਾਡਾ ਬਣਿਆ ਹੋਇਆ ਹੈ, ਅੱਜ ਆ ਜਿੰਨਾ ਜੀ ਹਜੇ ਦੰਦ ਲੱਗਦੇ ਨੇ, ਹੈ ਇਹ ਵੀ ਉਸੇ ਤਰ੍ਹਾਂ ਦੀ ਗੁਲਾਈ ਵਾਲਾ, ਇਹ ਵੀ ਪਿਛਲੇ ਪਾਸੇ ਜਾ ਕੇ ਕੰਨਾਂ ਦੇ ਹੇਠਲੇ ਪਾਸੇ ਜਾ ਆਪਸ ਚ ਜੁੜਦੇ ਨੇ। ਜਿਹੜਾ ਮੈਗਜ਼ੀਲੋ ਮੈਂਡੀਕੁਲਰ ਜੁਆਇੰਟ ਜਿੱਥੇ ਦੋਵੇਂ ਆਪਸ ਜਾ ਕੇ ਜੁੜਦੇ ਨੇ, ਔਰ ਇਹ ਜੁੜਦੇ ਇਸ ਤਰ੍ਹਾਂ ਦੇ ਨੇ ਬਈ ਫਿਕਸ ਜੁਆਇੰਟ ਇਹ ਨਹੀਂ ਹੁੰਦਾ ਜਿਵੇਂ ਕੋਈ ਘੁਰੀ ਦੇ ਵਿੱਚ ਜਿਵੇਂ ਤੁਸੀਂ ਟਰਾਲੀ ਜੇ ਆ ਕੇ ਟਰੈਕਟਰ ਆ ਕੇ ਟਰਾਲੀ ਫਿਕਸ ਕਰਦੇ ਹੋ ਨਾ, ਟਰਾਲੀ ਫਿਕਸ ਹੋ ਜਾਂਦੀ, ਬੁੱਕ ਲੱਗੀ ਹੁੰਦੀ ਹੈ, ਇਸ ਟਾਈਪ ਦਾ ਜੁਆਇੰਟ ਹੈਗਾ। ਜੁਆਇੰਟ ਦੀ ਵੀ ਆਪਾਂ ਕੱਲ ਚੈਪਟਰ ਹੱਗ ਕਰਾਂਗੇ ਕਿਸ ਟਾਈਪ ਦੇ ਸਾਡੇ ਕੋਲ ਜੁਆਇੰਟ ਹੈਗੇ ਨੇ, ਕਿਵੇਂ ਕਿਵੇਂ ਉਹ ਕੰਮ ਕਰਦੇ ਨੇ। ਸੋ ਇੱਥੇ ਇਸ ਤਰ੍ਹਾਂ ਆ ਵੀ ਇਹ ਆਪਸ ਉਹ ਫਸ ਜਾਂਦੇ ਨੇ, ਕਿਉਂਕਿ ਅਸੀਂ ਜਬਾੜੇ ਨੂੰ ਖਲਾਉਣਾ ਵੀ ਹੁੰਦਾ, ਚਬਾਉਂਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਮੂੰਹ ਖੋਲਦੇ ਹਾਂ, ਉੱਚੀ ਹੇਕ ਲਾਉਣੀ ਤਾਂ ਅਸੀਂ ਬੋਲਦੇ ਹਾਂ। ਸੋ ਉਹ ਜਿਹੜਾ ਜੁਆਇੰਟ ਹੁੰਦਾ ਆ ਹੇਠਾਂ ਵਾਲੇ ਜਬਾੜੇ ਦਾ ਤੇ ਉੱਪਰ ਵਾਲੇ ਜਬਾੜੇ ਦਾ, ਉਹ ਆਪਸ ਦੇ ਵਿੱਚ ਇਸ ਤਰ੍ਹਾਂ ਫਿੱਟ ਹੁੰਦੇ ਨੇ ਕਿ ਉਹਦੇ ਚ ਫਲੈਕਸੀਬਿਲਿਟੀ ਹੁੰਦੀ ਹੈ, ਹਿੱਲ ਸਕਦੇ ਨੇ ਇੱਕ ਦੂਜੇ ਦੇ ਨਾਲ, ਹਿੱਲਣ ਦਾ ਉਹਨਾਂ ਦਾ ਕੰਮ ਹੋ ਜਾਂਦਾ। ਪਰ ਕਈਆਂ ਦਾ ਵੇਖਣਾ ਤੁਸੀਂ ਸੁਣਿਆ ਹੋਣਾ ਵੀ ਜਬਾੜੇ ਚ ਦਰਦ ਹੋਣ ਲੱਗ ਪਈ ਕੰਨਾਂ ਦੇ ਵਿੱਚ, ਇਸ ਥਾਂ ਤੇ ਦਰਦ, ਖਾਸ ਤੌਰ ਤੇ ਜਿਹਨਾਂ ਦੀ ਵਿਜ਼ਟਮ ਫੀਸ ਨਿਕਲਦਾ ਉਹ ਵਧੇ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕਈਆਂ ਦੇ ਗਲੇ ਖਰਾਬ ਹੋ ਜਾਂਦੇ ਨੇ, ਉਸ ਵੇਲੇ ਵੀ ਜੁਆਇੰਟ ਉੱਪਰ ਪ੍ਰੈਸ਼ਰ ਪੈਂਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਲੱਗ ਅਲੱਗ ਪੇਨ ਜੇ ਇੱਥੇ ਦਰਦ ਹੋਣ ਤੇ ਬਹੁਤ ਸਾਰੇ ਹੋਰ ਕਾਰਨ, ਕੰਨਾਂ ਚ ਪ੍ਰੋਬਲਮ ਹੋ ਗਈ ਤਾਂ ਵੀ ਇਸ ਮੈਂਡੀਬਲੋ ਮੈਗਜ਼ੀਲਰ ਜੋਨ ਜੁਆਇੰਟ ਪੇਨ ਹੋਣੀ ਹੈ, ਟੌਨਸਲ ਹੋ ਗਏ ਤਾਂ ਵੀ ਇਸ ਜੁਆਇੰਟ ਦੇ ਵਿੱਚ ਪੇਨ ਹੋਣੀ ਹੈ। ਔਰ ਇਸ ਕਰਕੇ ਵੱਖ ਵੱਖ ਕਾਰਨਾਂ ਕਰਕੇ ਵੀ ਇਹਨੂੰ ਵਿਚਾਰੀ ਨੂੰ ਤੇ ਇਸ ਮੋੜ ਨੂੰ ਸਫ਼ਰ ਕਰਨਾ ਪੈਂਦਾ ਆ। ਸੋ ਉਹ ਮੈਗਜ਼ੀਲੋ ਮੈਂਡੀਬਲਰ ਜੁਆਇੰਟ ਹੈਗਾ ਆ ਜਿਹੜਾ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਪਿਛਲੇ ਪਾਸੇ ਜੋੜਦਾ ਹੈ। ਜਾਈਗੋਮੈਟਿਕ ਦਾ ਮੈਂ ਪ੍ਰੋਸੈਸ ਇਸ ਟਿੱਬੇ ਦਾ ਨਾਂ ਲੈ ਦਿੱਤਾ, ਇਹਨਾਂ ਹੱਡੀਆਂ ਦੇ ਉੱਪਰ ਸਰਾਈਕਲ ਬੋਨ ਜਿਹੜੀ ਹੈਗੀ ਹੈ ਉਹਨਾਂ ਦੇ ਉੱਪਰ ਉਭਰਿਆ ਹੋਇਆ ਇੱਕ ਟਿੱਬਾ ਹੈਗਾ ਆ। ਉਸ ਤੋਂ ਬਾਅਦ ਇੱਕ ਹੋਰ ਬੋਨ ਹੈਗੀ ਆ ਜਿਹੜੀ ਸਾਨੂੰ ਆਮ ਓਪਨ ਸਾਹਮਣੇ ਬਾਹਰੋਂ ਨਹੀਂ ਦਿਖਿਆ, ਜਿੱਥੇ ਤੁਸੀਂ ਵੇਖਦੇ ਹੋ ਨਾ ਵੀ ਤੁਹਾਡੀਆਂ ਅੱਖਾਂ ਆ ਕੇ ਜੁੜਦੀਆਂ ਨੇ, ਅੱਖਾਂ ਦੇ ਵਿਚਕਾਰ ਆ ਕੇ ਜਿੱਥੇ ਨੱਕ ਦੀ ਬ੍ਰਿਜ ਹੈਗੀ ਹੈ ਉਹਦੇ ਹੇਠਾਂ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ, ਉਹਦਾ ਨਾਂ ਰੱਖਿਆ ਸੀ ਇਸਮਾਇਡ ਬੋਨ। ਬੇਸਿਕਲੀ ਉਹਦਾ ਪਰਪਸ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ। ਆ ਲੋਕ ਆਉਂਦੇ ਨਾ ਮੇਰਾ ਤਾਂ ਫਿਰੋਂ ਰੇਸ਼ਾ ਡਿੱਗਦਾ ਆ, ਇਹ ਗਾਲ ਸੁਣਨ ਵਾਲੀ ਹੈ ਧਿਆਨ ਵਾਲੀ। ਆਮ ਲੋਕ ਕਹਿੰਦੇ ਨੇ ਮੈਨੂੰ ਤਾਂ ਫਿਰੋਂ ਕੇਰਾ ਪੈਂਦਾ ਆ, ਮੈਨੂੰ ਤਾਂ ਰੇਸ਼ਾ ਡਿੱਗਦਾ ਆ। ਪਰ ਅਸਲ ਗੱਲ ਮੇਰੇ ਵੀਰ ਆਹ ਜਿਹੜੀ ਬੋਨ ਹੈ ਨਾ ਇਸਮਾਇਡ ਬੋਨ, ਇਹ ਤੁਹਾਡੇ ਸਿਰ ਨਾਲ ਇਸ ਨੱਕ ਨੂੰ ਸੈਪਰੇਟ ਕਰ ਲਈ, ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ, ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸਿਰ ਦੇ ਜਿਹੜਾ ਜ਼ੁਕਾਮ ਹੈ ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ, ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰਦੇ ਕਿਉਂਕਿ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ। ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮ ਦੇ ਨਾਲ ਰਿਝਣੀ ਸ਼ੁਰੂ ਹੋਈ, ਰਿਜ ਦੀ ਇਹ ਗੈਸ ਬਣੂਗੀ, ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਕਿ ਇਹ ਗੈਸ ਹੇਠਾਂ ਨਿਕਲ ਜਾਵੇ, ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ ਉਹਦਾ ਨਾਂ ਰੱਖਿਆ ਸੀ ਇਸਮਾਇਡ ਬੋਨ। ਬੇਸਿਕਲੀ ਉਹਦਾ ਪਰਪਜ਼ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ। ਆ ਲੋਕ ਆਉਂਦੇ ਨਾ ਮੇਰਾ ਤਾਂ ਫਿਰੋਂ ਰੇਸ਼ਾ ਡਿੱਗਦਾ ਆ, ਇਹ ਗਾਲ ਸੁਣਨ ਵਾਲੀ ਹੈ ਧਿਆਨ ਵਾਲੀ। ਆਮ ਲੋਕ ਕਹਿੰਦੇ ਨੇ ਮੈਨੂੰ ਤਾਂ ਫਿਰੋਂ ਕਿਹੜਾ ਪੈਂਦਾ ਆ, ਮੈਨੂੰ ਤਾਂ ਰੇਸ਼ਾ ਡਿੱਗਦਾ ਆ। ਪਰ ਅਸਲ ਗੱਲ ਮੇਰੇ ਵੀਰ ਆ ਜਿਹੜੀ ਬੋਨ ਹੈ ਨਾ ਸਮਾਇਡ ਬੋਨ, ਇਹ ਤੁਹਾਡੇ ਸਿਰ ਨਾਲ ਉਹ ਇਸ ਨੱਕ ਨੂੰ ਸੈਪਰੇਟ ਕਰ ਲਈ, ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ। ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸਿਰ ਤੇ ਜ਼ੁਕਾਮ ਹੈ, ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ। ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰ ਦੇ, ਕੋਈ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ। ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮ ਦੇ ਨਾਲ ਰਿਜਣੀ ਸ਼ੁਰੂ ਹੋਈ। ਰਿਜ ਦੀ ਇਹ ਗੈਸ ਬਣੂਗੀ, ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਕਿ ਇਹ ਗੈਸ ਰਸਤੇ ਹੇਠਾਂ ਨਿਕਲ ਜਾਵੇ, ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ ਮੂੰਹ ਤੋਂ ਗੋਸ਼ੀ ਹੇਠਾਂ ਜਾਂਦੀ

ਫਿਰ ਕੌਮ ਹੈ ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰ ਦੇ ਕਿਉਂਕਿ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮ ਦੇ ਨਾਲ ਰਿਝਣੀ ਸ਼ੁਰੂ ਹੋਈ ਰਿਝਦੀ ਹੈ ਤੇ ਗੈਸ ਬਣੂਗੀ ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਵੀ ਇਹ ਗੈਸ ਰਸਤੇ ਹੀ ਨਾ ਨਿਕਲ ਜਾਵੇ ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ ਮੂੰਹ ਤੋਂ ਬੋਤੀ ਹੇਠਾਂ ਜਾਂਦੀ ਹੈ ਤੇ ਐਪੀ ਗਲੋਬਸ ਆ ਇੰਡੀਆ ਹੈਗਾ ਐਪੀ ਗਲੋਬਸ ਤੋਂ ਹੇਠਾਂ ਜਾਂਦੀ ਹੈ ਤੇ ਡਾਇਸ ਰੈਗੂਲੇਟਿਕ ਏਰੀਆ ਜਿਹਦੇ ਬਾਰਡਰ ਬਣਿਆ ਹੋਇਆ ਛਾਤੀ ਦਾ ਤੇ ਪੇਟ ਦਾ ਉਹ ਬਾਰਡਰ ਏਰੀਆ ਹੈਗਾ ਆ ਉਸ ਤੋਂ ਹੇਠਾਂ ਜਾਂਦੀ ਹੈ ਤੇ ਫਿਰ ਕਾਰਡੀਓ ਕੋਰੀਫਿਸ ਦੇ ਕਹਿੰਦੇ ਦੋ ਦਰਵਾਜ਼ਾ ਹੈਗਾ ਜਿੱਥੇ ਮੇਦੇ ਦੇ ਨਾਲ ਖੁਰਾਕ ਵਾਲੀ ਨਾਲੀ ਜੁੜਦੀ ਹੈ ਉਸ ਤੋਂ ਮੇਦੇ ਤੋਂ ਬਾਹਰ ਜਾਂਦੀ ਹੈ ਤੇ ਇੱਕ ਹੋਰ ਜਿੱਥੇ ਆਂਤਰੀਆਂ ਨਾਲ ਜੁੜਦਾ ਮੇਦਾ ਉਹਨੂੰ ਪਾਇਲੋਰਿਕ ਦਰਵਾਜ਼ਾ ਕਹਿੰਦੇ ਆ ਇਸੇ ਤਰ੍ਹਾਂ ਵੱਖਰੇ ਵੱਖਰੇ ਟਾਈਪ ਦੇ ਦਰਵਾਜ਼ੇ ਹਨ ਅਲਟੀਮੇਟ ਜਦੋਂ ਗੈਸ ਲਗਾਤਾਰ ਬਣਨੀ ਸ਼ੁਰੂ ਹੋ ਜਾਂਦੀ ਹੈ ਪਰ ਬੱਚੇ ਦੇ ਵਿੱਚ ਹੁੰਦੀ ਸੌਫਟ ਬੱਚੇ ਜੰਮਦਾ ਉਦੋਂ ਸਾਰਾ ਕੁਝ ਸੌਫਟ ਹੁੰਦਾ ਤੇ ਰੇਹ ਦਰਵਾਜ਼ੇ ਸਾਰੇ ਇਹ ਗੈਸ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਔਰ ਇਹ ਜਦੋਂ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਉੱਪਰ ਲਿੰਕ ਜਿਹਦੇ ਨਾਲ ਆ ਲੈਰਿੰਗ ਟਿਊਬ ਸਾਹ ਵਾਲੀ ਨਾਲੀ ਜਿਹੜੀ ਬਾਹਰਲੇ ਪਾਸੋਂ ਨੱਕ ਨਾਲ ਜੁੜ ਕੇ ਤੇ ਪਿਛਲੇ ਪਾਸੇ ਫੇਫੜਿਆਂ ਨਾਲ ਜੁੜਦੀ ਹੈ ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਤੋਂ ਜਾ ਕੇ ਹੇਠਾਂ ਮੇਦੇ ਨਾਲ ਜੁੜਦੀ ਹੈ ਇਹਨਾਂ ਦਾ ਆਪਸ ਵਿੱਚ ਜੰਕਸ਼ਨ ਹੈਗਾ ਆ ਤਾਂ ਲੋਕ ਨੂੰ ਕਿਹਾ ਹੈਗਾ ਸੀ ਪਰ ਜੋ ਦੱਸਣਾ ਮੈਂ ਚਾਹੁੰਦਾ ਇਸ ਮਾਡ ਬੋਨ ਦੇ ਸੰਬੰਧ ਦੇ ਵਿੱਚ ਕਿ ਇਹ ਉਸ ਬ੍ਰੇਨ ਵਾਲੇ ਕੰਮ ਨੂੰ ਸੈਪਰੇਟ ਕਰਦੀ ਬਾਟਲ ਨਹੀਂ ਆ ਸਾਡੀ ਵਾਟਿਆ ਇਸ ਤੋਂ ਬਾਅਦ ਤੇਰਾ ਇਸ ਕੋਈ ਸੰਬੰਧ ਨਹੀਂ ਹੈਗਾ ਅੰਦਰੋਂ ਜਿਹੜੀ ਗੈਸ ਬਣਦੀ ਆ ਉਹੀ ਗੈਸ ਜਦੋਂ ਨੱਕ ਰਹੀ ਪਾਸ ਹੁੰਦੀ ਹੈ ਠੰਡੀ ਹੁੰਦੀ ਹੈ ਦਿਖਦਾ ਰੇਸ਼ਾ ਬਣ ਕੇ ਮੈਨੂੰ ਤੇਰਾ ਪੈਂਦਾ ਜੀ ਸਿਰ ਤੋਂ ਹਾਲਾਂਕਿ ਸਿਰ ਵਿੱਚ ਨਹੀਂ ਦਿਖਣੀ ਹੁੰਦੀ ਜਿਹੜੇ ਵੀ ਲੋਕ ਇਸ ਵੇਲੇ ਸੁਣ ਰਹੇ ਨੇ ਉਹ ਇਸ ਗੱਲ ਨੂੰ ਸਮਝ ਲਓ ਕਿ ਜਦੋਂ ਵੀ ਤੁਹਾਨੂੰ ਕੇਰਾ ਪੈਂਦਾ ਜਦੋਂ ਵੀ ਤੁਹਾਨੂੰ ਰੇਸ਼ਾ ਦਿਖਦਾ ਆ ਚਾਹੇ ਨੱਕ ਦੇ ਰਾਹੀਂ ਬਾਹਰ ਦਿਖੇ ਚਾਹੇ ਗਲੇ ਰਾਹੀਂ ਕੰਘਾਰਾਂ ਦੇ ਰਾਹੀਂ ਨਿਕਲੇ ਜਾਂ ਚਾਹੇ ਸਵੇਰੇ ਉੱਠਦਿਆਂ ਤੁਹਾਡਾ ਸਾਹ ਔਖਾ ਹੋ ਜਾਵੇ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਤੁਹਾਡਾ ਪੇਟ ਖਰਾਬ ਆ ਤੁਹਾਡਾ ਜਿਹੜਾ ਹਾਜ਼ਮਾ ਆ ਉਹ ਦਰੁਸਤ ਨਹੀਂ ਹੈ ਉਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਹੈ ਜਿਹੜੀ ਬਜਾਏ ਜਾਂ ਜਾਂਦੇ ਉੱਪਰ ਵਾਲੇ ਪਾਸੇ ਨਹੀਂ ਔਰ ਜਿਸ ਕਰਕੇ ਉੱਪਰੋਂ ਜਦੋਂ ਠੰਡੀ ਹੁੰਦੀ ਹੈ ਰੇਸ਼ਾ ਬਣ ਕੇ ਜੰਮ ਕੇ ਡਿੱਗਦੀ ਹੈ ਜਿਵੇਂ ਬਰਸਾਤ ਵਾਲਾ ਪਾਣੀ ਉੱਪਰ ਜਾਂਦਾ ਹੈ ਤੇ ਜਦੋਂ ਵਰਦਾ ਕਈ ਵਾਰ ਔਲੇ ਵੀ ਪੈਂਦੇ ਨੇ ਬਰਫ਼ ਬਣ ਕੇ ਵੀ ਡਿੱਗਦਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜੀ ਜੋ ਵੀ ਚੀਜ਼ ਕੋਈ ਹੁੰਦੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਜਿਹਦਾ ਖਰਾਬ ਹੈ ਉਹਦਾ ਦਿਮਾਗ ਨਾਲ ਕੋਈ ਸੰਬੰਧ ਨਹੀਂ ਇਹ ਸੁਣ ਲੈਣ ਦੀ ਗੱਲ ਕਹੀ ਹੈ ਸੋ ਇਹ ਇਸ ਮੋਇਡ ਬੋਨ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਬ੍ਰੇਨ ਦੀ ਤੇ ਤੁਹਾਡੇ ਅਗਲੇ ਸਾਰੇ ਸਿਸਟਮ ਦੀ ਇਹ ਬਾਉਂਡਰੀ ਹੈ ਹੁੰਦੀ ਹੈ ਸਪੰਜੀ ਪੰਜ ਵਰਗੀ ਹੁੰਦੀ ਹੈ ਔਰ ਵਾਧੇ ਘਾਟੇ ਨੂੰ ਆਪਸ ਵਿੱਚ ਸਮੋਹ ਵੀ ਲੈਂਦੀ ਹੈ ਕਈ ਵਾਰ ਐਦਾਂ ਮੈਂ ਤਾਂ ਰੋਟੀ ਨੀ ਖਾਧੀ ਜੀ ਰੇਸ਼ਾ ਤੇ ਮੈਨੂੰ ਦਿਲ ਵੀ ਬਣੀ ਜਾ ਰਿਹਾ ਜਿਹੜਾ ਇਹਦੇ ਵਿੱਚ ਮੁਆਦ ਜਮ੍ਹਾਂ ਹੋ ਗਿਆ ਉਹ ਵੀ ਤਾਂ ਨਿਕਲਣਾ ਹੀ ਨਿਕਲਣਾ ਹੈ ਸੋ ਇਸ ਕਰਕੇ ਇਹਦਾ ਸੰਬੰਧ ਆਮ ਤੌਰ ਤੇ ਉਸ ਚੀਜ਼ ਨਾਲ ਆ ਜਿਹੜੀ ਹੇਠੋਂ ਆਈ ਬੱਦਲ ਬਣੀ ਫੇਰ ਮੀਂਹ ਦੇ ਤੌਰ ਤੇ ਵੱਤੀ ਜਿਹਨੂੰ ਅਸੀਂ ਰੇਖਾ ਕਹਿੰਦੇ ਹਾਂ ਇਹ ਡਾਈਜੈਸ਼ਨ ਨਾਲ ਸੰਬੰਧਿਤ ਗੱਲ ਹੈਗੀ ਹੈ ਬ੍ਰੇਨ ਨਾਲ ਸੰਬੰਧਿਤ ਗੱਲ ਹੈ ਉਸ ਤੋਂ ਬਾਅਦ ਇਸੇ ਹੀ ਕੇਸ ਦੀ ਗੱਲ ਕਰਦਿਆਂ ਹੋਇਆ ਮੈਂ ਕਹਾਂਗਾ ਵੀ ਨੱਕ ਹੈ ਨਾ ਅੱਜ ਦਾ ਸਾਡਾ ਨੱਕ ਬਣਿਆ ਹੋਇਆ ਤੁਸੀਂ ਵੇਖੋ ਨਾ ਅਗਲਾ ਹਿੱਸਾ ਤਾਂ ਸੌਫਟ ਹੀ ਆ ਅਗਲਾ ਹਿੱਸਾ ਤਾਂ ਕਾਰਟੀਲੇਜ ਹੈ ਯਾਰ ਮੂਮ ਦਾ ਨੱਕ ਹੈ ਕਿਧਰ ਮਰਜ਼ੀ ਬੋਲ ਦੋ ਹਾਂਜੀ ਅਗਲਾ ਹਿੱਸਾ ਤਾਂ ਦਾ ਨੱਕ ਵਰ ਕਰੀਏ ਮੋੜ ਲੈਂਦੇ ਹਾਂ ਪਿਛਲੇ ਪਾਸੇ ਜਿਹੜਾ ਇਹ ਜੈਗੋਪੈਟਿਕ ਪ੍ਰੋਸੈਸ ਦੇ ਬਰਾਬਰ ਕੇ ਆਉਂਦਾ ਇਹ ਸਾਡਾ ਹਾਰਡ ਹਿੱਸਾ ਔਰ ਇਸ ਹਾਰਡ ਹਿੱਸੇ ਦੀਆਂ ਜਿਹੜੀਆਂ ਦੋਵੇਂ ਪਾਸੇ ਆ ਸੱਜੇ ਵੀ ਆ ਖੱਬੇ ਵੀ ਆ ਇੱਕ ਮਿਡਲ ਸੈਪਟਮ ਹੈਗਾ ਆ ਇਹਨਾਂ ਨੂੰ ਅਸੀਂ ਨੇਜ਼ਲ ਬੋਨ ਨੱਕ ਦੇ ਨਾਲ ਇੱਕ ਹੋਰ ਸੈਪਰੇਟ ਨਾਂ ਇਹਦਾ ਨਹੀਂ ਰੱਖਿਆ ਨੱਕ ਦੇ ਨਾਲ ਸੰਬੰਧਿਤ ਨੇ ਤੇ ਅਸੀਂ ਕਹਿ ਸਕੀਏ ਨੇਜ਼ਲ ਬੋਨ ਔਰ ਨੇਜ਼ਲ ਬੋਨ ਦੇ ਦੋਨੋਂ ਪਾਸੇ ਹੀ ਜਦੋਂ ਇਹ ਨੇਜ਼ਲ ਬੋਨ ਅੱਖਾਂ ਦੇ ਬਰਾਬਰ ਆਉਂਦੀਆਂ ਨੇ ਤਾਂ ਉਸ ਵੇਲੇ ਇਹਨਾਂ ਦੇ ਵਿੱਚ ਇੱਕ ਸੁਰਾਗ ਰੱਖਿਆ ਹੋਇਆ ਜਿਵੇਂ ਤੁਸੀਂ ਆਮ ਤੌਰ ਤੇ ਮੰਜੀ ਬਣਾਉਂਦੇ ਮਿਸਤਰੀ ਨੇ ਦੇਖਿਆ ਹੋਊਗਾ ਪਾਵੇ ਦੇ ਵਿੱਚ ਇਧਰੋਂ ਵੀ ਇੱਕ ਸੁਰਾਖ ਕੱਢਿਆ ਇੱਥੇ ਸੇਵੂ ਵੱਜ ਗਿਆ ਇੱਧਰ ਵੀ ਇੱਕ ਸੁਰਾਖ ਕੱਢਿਆ ਇੱਥੇ ਹੀ ਆ ਗਈ ਤੇ ਜੋਰ ਬਣ ਗਿਆ ਇਸ ਤਰ੍ਹਾਂ ਦਾ ਇੱਕ ਸੁਰਾਖ ਹੈਗਾ ਆ ਜਿਹਦੇ ਵਿੱਚ ਬਾਅਦ ਕੁਦਰਤ ਨੇ ਸੇਰੂ ਫਸਾ ਦਿੱਤਾ ਉਹਨੂੰ ਇਲੈਕਟ੍ਰੀਮਲ ਗਲੈਂਡ ਕਹਿੰਦੇ ਇਲੈਕਟ੍ਰੀਮਲ ਗਲੈਂਡ ਜਿਹੜਾ ਅੱਖ ਨੂੰ ਬਣਾਉਂਦਾ ਹੈ

0: ਕਿਉਂ ਬਣਾ ਕੇ ਉਹਦਾ ਕੰਮ ਇਹ ਆ ਕਿ ਹਰ ਵੇਲੇ ਅੱਖਾਂ ਨੂੰ ਕਿਉਂਕਿ ਅੱਖਾਂ ਮਿੰਟ ਮਿੰਟ ਹੁੰਦੀ ਰਹਿੰਦੀ ਦਿਸਿਆ ਦੱਸਿਆ ਕਰਿਆ ਪਹਿਰਾ ਉਹ ਤੁਸੀਂ ਸੁਣਿਆ ਹੋਣਾ ਗੁਰਬਾਣੀ ਜੀ ਕਹਿੰਦੀ ਹੈ ਸਕਿੰਟ ਦੇ ਵਿੱਚ ਇਹ ਦਿਸਿਆ ਦੇ ਤੌਰ ਤੇ ਇਹ ਸਾਡੀਆਂ ਅੱਖਾਂ ਮੂਵ ਕਰਦੀਆਂ ਰਹਿੰਦੀਆਂ ਨੇ ਔਰ ਇਹ ਮੂਵ ਕਰਦੀਆਂ ਰਹਿਣਗੀਆਂ ਤੇ ਖੁਸ਼ਕ ਹੋ ਜਾਣਗੀਆਂ ਨਾ ਜਿਵੇਂ ਇੰਜਨ ਦੇ ਵਿੱਚ ਮੋਬਲਾਇਲ ਵੀ ਪਾਉਣੇ ਆ ਨਾ ਤੇਲ ਤਾਂ ਪਾਉਣੇ ਚੱਲਣ ਵਾਸਤੇ ਸਪੀਡ ਬਣੇ ਚੱਲੇ ਮੋਬਲਾਇਲ ਕਿਉਂ ਪਾਉਣੇ ਆ ਤਾਂ ਕਿ ਇਹਦੇ ਜਿਹੜੇ ਪੁਰਜੇ ਨੇ ਆਪਸ ਵਿੱਚ ਇੰਨੀ ਸਪੀਡ ਨਾਲ ਚੱਲਦੇ ਹੋਏ ਗਰਮ ਹੋ ਕੇ ਖਰਾਬ ਨਾ ਹੋ ਜਾਣ ਇਸੇ ਤਰ੍ਹਾਂ ਹੀ ਇਹ ਲੈਕਰੀਮਲ ਡਕਟ ਕੁਦਰਤ ਨੇ ਇੱਥੇ ਰੱਖੇ ਨੇ ਗਲੈਂਡ ਰੱਖੇ ਨੇ ਜਿਹੜੇ ਕਿ ਅੱਖਾਂ ਨੂੰ ਰੈਗੂਲਰਲੀ ਮੁਆਇਸ ਰੱਖਦੇ ਅਗਰ ਲੈਕਰੀਮਲ ਗਲੈਂਡ ਨਾ ਹੋਣ ਤਾਂ ਕਈਆਂ ਨੇ ਮੇਰੀਆਂ ਅੱਖਾਂ ਡਰਾਈ ਹੋ ਗਈਆਂ ਨੇ ਖੁਸ਼ ਹੋ ਗਈਆਂ ਦੇਖਣ ਚ ਬਲਾਰੀ ਵਿਜ਼ਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅੱਖਾਂ ਤੇ ਬਰਬੱਟੇ ਜਿਹੜੇ ਨੇ ਚੁੱਕੇ ਨਹੀਂ ਜਾਂਦੇ ਯਾਰ ਦਰਦ ਕਰਨ ਲੱਗ ਜਾਂਦੀਆਂ ਨੇ ਅੱਖਾਂ ਜਿਵੇਂ ਅੱਖਾਂ ਚ ਰੇਤ ਪਈ ਹੁੰਦੀ ਹੈ ਡਰਾਈ ਹੋ ਗਈਆਂ ਨੇ ਨਾ ਇਸ ਕਰਕੇ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਲੇਜ਼ਰ ਬੂਨ ਦੇ ਦੋਨੋਂ ਸਾਈਡ ਦੇ ਜਿੱਥੇ ਅੱਖਾਂ ਮਿਲਦੀਆਂ ਨੇ ਉੱਥੇ ਦੋ ਗੈਪ ਟੋਏ ਬਣੇ ਹੋਏ ਨੇ ਉਸ ਟੋਇਆਂ ਦੇ ਵਿੱਚ ਕੁਦਰਤ ਨੇ ਗਲੈਂਡ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਇਲੈਕਟ੍ਰੀਕ ਮਿਲ ਗਿਆ ਔਰ ਇਸੇ ਕਰਕੇ ਉਹ ਜਿਹੜਾ ਗੋਲ ਬਣਾਇਆ ਇੱਥੇ ਇਲੈਕਟ੍ਰੀਕਲ ਗਲੈਂਡ ਰੱਖਿਆ ਲੇਜ਼ਰ ਬੂਨ ਯਾਦ ਰੱਖਣਾ ਮੈਂ ਗੱਲ ਲੇਜ਼ਰ ਬੂਨ ਦੀ ਕਰ ਰਿਹਾ ਲੇਜ਼ਰ ਬੂਨ ਦੋਵੇਂ ਪਾਸੇ ਦੀ ਹੈਗੀ ਆ ਅੱਖਾਂ ਦੇ ਬਰਾਬਰ ਆ ਕੇ ਦੋਵੇਂ ਪਾਸੇ ਦੋ ਟੋਏ ਬਣਾ ਦਿੱਤੇ ਕੁਦਰਤ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਹੱਡੀ ਰੱਖ ਦਿੱਤੀ ਹੈ ਉਸਦੀ ਟੋਏ ਨੇ ਅਲੱਗ ਪੀਸ ਜਿਹੜਾ ਉਸਨੇ ਬਣਾ ਦਿੱਤਾ ਇੱਕ ਪਾਵੇ ਦਾ ਤੇਰੂ ਫਸਲ ਵਾਸਤੇ ਇੱਕ ਪਾਵੇ ਦੀ ਹੀ ਫਸਲ ਵਾਸਤੇ ਇਸ ਤਰ੍ਹਾਂ ਦਾ ਉਹਨੇ ਜੋੜ ਬਣਾ ਦਿੱਤਾ ਹੈਗਾ ਆ ਔਰ ਉਸ ਨੂੰ ਕਹਿੰਦੇ ਹਾਂ ਅਸੀਂ ਇਲੈਕਟ੍ਰੀਕਲ ਬੂਨ ਜਿਹੜੀ ਦੋ ਹੋ ਗਈ ਇੱਕ ਸੱਜੇ ਪਾਸੇ ਦੀ ਇਲੈਕਟ੍ਰੀਕਲ ਬੂਨ ਹੋ ਗਈ ਇੱਕ ਖੱਬੇ ਪਾਸੇ ਦੀ ਇਲੈਕਟ੍ਰੀਕਲ ਬੂਨ ਹੋ ਗਈ ਔਰ ਇਹਨਾਂ ਦਾ ਜੁਆਇੰਟ ਦਾ ਫਿੱਟ ਕਰਨਾ ਇਸੇ ਤਰ੍ਹਾਂ ਹੀ ਆ ਜਿਵੇਂ ਮੰਜੇ ਦਾ ਹੀ ਤੇ ਸੇਰੂ ਪਾਵਿਆਂ ਦੇ ਵਿੱਚ ਫਸਦੇ ਨੇ ਇਸੇ ਤਰ੍ਹਾਂ ਇਹ ਇਸ ਤਰ੍ਹਾਂ ਦਾ ਜੁਆਇੰਟ ਇਹ ਹੈਗਾ ਆ ਜਿਹਦੇ ਵਿੱਚ ਉਹ ਗੈਪ ਫਸ ਜਾਂਦਾ ਆ ਤੇ ਉਹਦੇ ਵਿੱਚੋਂ ਅਥਰੂ ਵਗੈਰਾ ਰੈਗੂਲਰਲੀ ਆਮ ਤੌਰ ਤੇ ਰੁਟੀਨ ਆਮ ਨੀ ਸਾਨੂੰ ਪਤਾ ਲੱਗਦਾ ਆਮ ਸਾਡੀਆਂ ਅੱਖਾਂ ਜੀ ਨਾ ਜਿਵੇਂ ਅੰਦਰ ਨਾਰਮਲ ਤੰਦਰੁਸਤ ਹੁੰਦੇ ਆ ਭਾਵ ਕੀ ਆ ਕਿ ਜਿੰਨੀ ਕੁਆਂਟਿਟੀ ਦੇ ਵਿੱਚ ਪਾਣੀ ਮੁਆਇਸਚਰ ਰੱਖਣਾ ਚਾਹੀਦਾ ਆ ਜਿੰਨਾ ਮੋਬਲਾਇਲ ਤੁਹਾਨੂੰ ਚਾਹੀਦਾ ਹੈ ਓਨਾ ਹੀ ਹੈ ਜੇ ਪਾਣੀ ਵੱਧ ਆ ਗਿਆ ਤੇ ਧੂੰਆਂ ਮਾਰਨਾ ਸ਼ੁਰੂ ਕਰ ਦੋਗੇ ਜੇ ਪਾਣੀ ਵੱਧ ਆ ਗਿਆ ਅੱਖਾਂ ਚ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਜੇ ਪਾਣੀ ਘੱਟ ਹੋ ਗਿਆ ਤੇ ਅੱਖਾਂ ਡਰਾਈ ਹੋ ਜਾਂਦੀਆਂ ਕੁਦਰਤ ਦੇ ਨਿਯਮ ਦੇ ਮੁਤਾਬਕ ਉਹਨੇ ਨਵੀਂ ਗੱਡੀ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ ਕਿ ਧੂੰਆਂ ਨਹੀਂ ਮਾਰਦਾ ਉਹ ਉਹਨਾਂ ਦੀ ਬਰਾਬਰ ਹੀ ਉਹਦੇ ਚ ਮੋਬਲਾਇਲ ਪਾਇਆ ਜਾਂਦਾ ਹੈ ਜਿਹੜਾ ਕਿ ਧੂੰਆਂ ਨਹੀਂ ਮਾਰ ਲੈਂਦਾ ਇਸੇ ਤਰ੍ਹਾਂ ਜਦੋਂ ਅਸੀਂ ਯੰਗ ਹੁੰਦੇ ਹਾਂ ਉਸ ਵੇਲੇ ਸਾਡੀਆਂ ਅੱਖਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਓਨੇ ਹੀ ਡ੍ਰੌਪ ਬਾਹਰ ਨਿਕਲਦੇ ਨੇ ਜਿਹਨਾਂ ਸਾਡੀਆਂ ਅੱਖਾਂ ਨੂੰ ਲੁਬਰੀਕੇਟ ਕਰ ਸਕਣ ਤੇ ਅਸੀਂ ਨਾਰਮਲ ਵਿਜ਼ਨ ਨਾਰਮਲ ਸਾਰਾ ਕੁਝ ਵੇਖ ਸਕੀਏ ਹੁਣ ਇਹਦੀ ਲੇਜ਼ਰ ਕੈਵਿਟੀ ਨੇ ਤੁਹਾਨੂੰ ਦੱਸਿਆ ਹੈ ਇਹਦੇ ਬੈਕ ਸਾਈਡ ਹੋਰ ਦੋ ਬੋਨਸ ਹੈਗੀ ਜਿਹਨੂੰ ਅਸੀਂ ਪੌਂਕਾਈ ਬੋਨਸ ਇਹਦਾ ਉੱਪਰ ਵਾਲੇ ਪਾਸੇ ਦਾ ਮੈਂ ਇਹ ਦੱਸਿਆ ਸੀਗਾ ਕਿ ਭਾਈ ਸਮਾਜ ਬੋਨ ਜਿਹੜੀ ਹੈ ਉਹ ਬ੍ਰੇਨ ਨੂੰ ਤੇ ਇਸ ਸਾਰੇ ਸਿਸਟਮ ਨੂੰ ਵੱਖਰਾ ਕਰਦੀ ਉਹਦੇ ਤੋਂ ਠੀਕ ਵਾਲੇ ਪਾਸੇ ਕਹਿ ਲਓ ਜਾਂ ਬਾਹਰਲੇ ਪਾਸੇ ਆਪਣੀ ਬਾਉਂਡਰੀ ਬਣਾਈ ਹੋਈ ਹੈ ਭਾਈ ਠੀਕ ਹੈ ਅਗਰ ਬ੍ਰੇਨ ਚ ਕੋਈ ਵਾਧਾ ਘਾਟਾ ਹੋਇਆ ਤਾਂ ਉਸ ਨੂੰ ਰੋਕ ਰਹੇਗੀ ਅਗਰ ਨੱਕ ਵਾਲੇ ਪਾਸੇ ਜਾਂ ਚਿਹਰੇ ਵਾਲੇ ਪਾਸੇ ਕੋਈ ਵਾਧਾ ਘਾਟਾ ਹੋਏਗਾ ਇਹ ਬ੍ਰੇਨ ਚ ਜਾਣ ਵਾਲੇ ਪਾਸੇ ਤੋਂ ਰੋਕ ਲੈਗੀ ਉਹਨੂੰ ਅਸੀਂ ਕਹਿੰਦੇ ਕੌਂਕਾਈ ਬੋਨ ਭਾਵ ਇੱਕ ਸਾਂਝੀ ਲੱਟ ਕਰਦੀ ਹੈ ਲੋ ਮੈਨ ਲੈਂਡ ਤੇ ਹੈਗੀ ਹੈ ਇਹ ਜਿਹੜੇ ਲੋ ਮੈਨ ਲੈਂਡ ਬਣਾਈ ਹੋਈ ਹੈ ਨਾ ਇਹ ਮਾਇਡ ਬੋਨ ਤੇ ਇਸ ਕੌਂਕਾਈ ਬੋਨ ਨਹੀਂ ਬਣਾਈ ਜਿਹਦੇ ਕਰਕੇ ਇਹ ਗੈਪ ਵਿੱਚ ਰਹਿ ਗਿਆ ਜੇ ਬ੍ਰੇਨ ਵਾਲੇ ਪਾਸੋਂ ਕੋਈ ਖੁੱਲਿਆ ਤੇ ਗੈਪ ਕਵਰ ਕਰ ਲੂਗਾ ਜੇ ਨੱਕ ਵਾਲੇ ਪਾਸੋਂ ਕੋਈ ਜ਼ਿਆਦਾ ਸੋਚ ਆ ਗਈ ਕੁਛ ਐਸਾ ਹੋ ਗਿਆ ਤੇ ਇਹ ਗੈਪ ਨੂੰ ਕਵਰ ਕਰ ਲੂਗਾ ਇੱਕ ਗੈਪ ਇਸ ਤਰ੍ਹਾਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਾਇਦ ਯਾਦ ਲੈ ਕੇ ਆਓਗੇ ਜੇ ਤੁਸੀਂ ਸੁਣਿਆ ਹੋਵੇ ਤਾਂ ਭਾਈ ਸਾਡੇ ਗੱਡੀ ਵਾਲੇ ਰਸਤੇ ਦੇ ਅਗਲੇ ਪਾਸੇ ਇੱਕ ਗੈਪ ਬਣਾਇਆ ਬੰਦਿਆਂ ਦੇ ਵਿੱਚ ਅਗਲੇ ਪਾਸੇ ਪ੍ਰੋਸਟੇਟ ਹੁੰਦਾ ਆ ਪ੍ਰੋਸਟੇਟ ਦੇ ਉੱਤੇ ਰੈਕਟਮ ਦੇ ਗੱਡੀ ਵਾਲੇ ਪਾਸੇ ਦੇ ਵਿੱਚ ਇੱਕ ਗੈਪ ਰੱਖਿਆ ਔਰ ਇਸ ਗੈਪ ਦੇ ਕਰਕੇ ਇਸੇ ਕਰਕੇ ਇਹ ਗੈਪ ਹੈਗਾ ਆ ਤਾਂ ਕਿ ਜੇ ਮਲ ਜ਼ਿਆਦਾ ਇਕੱਠਾ ਹੋ ਜਾਵੇ ਤੇ ਉਹ ਜਗ੍ਹਾ ਨੂੰ ਇਸਤੇਮਾਲ ਕਰ ਲਵੇ ਜੇ ਪ੍ਰੋਸਟੇਟ ਕਿਸੇ ਦਾ ਵੱਧ ਗਿਆ ਹੈਗਾ ਆ ਤੇ ਉਸ ਜਗ੍ਹਾ ਨੂੰ ਉਹ ਕਵਰ ਕਰ ਲੈਂਦਾ ਹੈਗਾ ਉਹਦੇ ਮੁਤਾਬਕ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਹ ਇਸ ਤਰ੍ਹਾਂ ਦਾ ਇਹ ਗੈਪ ਇੱਥੇ ਵੀ ਹੈਗਾ ਆ ਔਰ ਇਹ ਗੈਪ ਮੈਂ ਤੁਹਾਡਾ ਬ੍ਰੇਨ ਤੇ ਨੱਕ ਦੇ ਵਿਚਕਾਰ ਹੋਣ ਵਾਲਾ ਜਿਹੜਾ ਗੈਪ ਆ ਮੈਂ ਉਹਦੀ ਗੱਲ ਕਰ ਲੈਣਾ। ਉਸ ਤੋਂ ਬਾਅਦ ਪਲਾਟਾਈਨ ਦੀ ਗੱਲ, ਆ ਜਿਹੜਾ ਸੌਫਟ ਹਿੱਸਾ ਸਾਨੂੰ ਦਿਸਦਾ ਹੈ ਨਾ, ਇਹ ਅੰਦਰ ਵਾਲੇ ਪਾਸੇ ਜਿੱਥੇ ਸਾਨੂੰ ਰੂਫ ਆਫ ਦੀ ਮਾਊਥ, ਆ ਸਾਡਾ ਮੂੰਹ ਹੈ ਨਾ, ਜਿਹੜਾ ਜਿਹੜਾ ਦੋਵੇਂ ਦੁਬਾਰੇ ਜੁੜਦਾ ਮੀਨ ਦਾ ਜਿਹੜਾ ਕੈਵਿਟੀ ਬਣਦੀ ਹੈ, ਉਸ ਕੈਵਿਟੀ ਦੇ ਉੱਪਰ ਵਾਲੇ ਪਾਸੇ ਕਿਉਂਕਿ ਨੱਕ ਦੀਆਂ ਦੋਵੇਂ ਸਾਈਡਾਂ ਚ ਹੱਡੀਆਂ ਦੱਸਦੀਆਂ ਤੇ ਨੱਕ ਦੋਵਾਂ ਦੇ ਫਲੋਰ ਕਿਵੇਂ ਬਣੂਗੀ ਜਾਂ ਮੂੰਹ ਦੀ ਰੂਫ ਕਿਵੇਂ ਬਣੂਗੀ। ਮੂੰਹ ਦੀ ਰੂਫ ਤੇ ਨੱਕ ਦੀ ਫਲੋਰ ਬਣਾਉਣ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੈਲਾਟਾਈਨ ਬੋਨ, ਔਰ ਇਸ ਪੈਲਾਟਾਈਨ ਬੋਨ ਦੇ ਉੱਪਰ ਯਾਰ ਸਾਡੇ ਭਾਰ ਹੈਗਾ ਨਾ, ਔਰ ਜਿਹਨੂੰ ਅਸੀਂ ਜਾਈਗੋਮੈਟਿਕ ਪ੍ਰੋਸੈਸ ਕਹਿੰਦੇ ਹਾਂ, ਟਿੱਬੇ ਕਹਿੰਦੇ ਜਾਈਗੋਮੈਟਿਕ ਟਿੱਬੇ, ਔਰ ਇਹ ਪੈਲਾਟਾਈਨ ਬੋਨ ਦੇ ਉੱਪਰ ਹੀ ਹੁੰਦੇ ਨੇ ਜਿਹੜੀਆਂ ਇਹ ਦੋਵੇਂ ਬੋਨ ਸੱਜੇ ਹੁੰਦੀ ਹੈ ਖੱਬੇ ਵੀ ਹੁੰਦੀ ਹੈ, ਔਰ ਸੱਜੇ ਖੱਬੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਇਹ ਜੁੜ ਕੇ ਰੂਫ ਜਿਹੜੀ ਨੱਕ ਦੀ ਹੈ ਫਲੋਰ ਇਹਨੂੰ ਪੂਰਾ ਕਰਦੀਆਂ ਨੇ, ਜਾਂ ਇੰਝ ਕਹੋ ਕਿ ਮੂੰਹ ਦੀ ਛੱਤ ਜਿਹੜੀ ਹੈ ਉਹਨੂੰ ਪੂਰਾ ਕਰਦੀਆਂ ਨੇ। ਪਰ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਵੇ ਤੇ ਆਹ ਜਿਹੜੀ ਮੈਂ ਹੁਣੇ ਦੱਸ ਕੇ ਹੈਗਾ, ਲੈਫਟ ਲਿਪ, ਲੈਫਟ ਪਲੇਸ, ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜੇ ਤਾਂ ਸਧਾਰਨ ਛੋਟਾ ਮੋਟਾ ਕਲੀਅਰ ਹੈਗਾ ਆ ਤੇ ਕੋਈ ਗੱਲ ਨਹੀਂ, ਚੱਲ ਸਕਦਾ। ਪਹਿਲਾਂ ਲੋਕ ਫਟੇ ਬੁੱਲ ਨਾਲ ਗੁਜ਼ਾਰਦੇ ਸੀ, ਅੱਜ ਕੱਲ੍ਹ ਤੇ ਸਰਜਰੀ ਐਡਵਾਂਸ ਹੋ ਗਈ ਹੈ ਬਹੁਤ ਕੁਝ ਹੈ, ਔਰ ਕੋਈ ਵੀ ਐਸਾ ਹੁੰਦਾ ਕੋਈ ਸਰਜਰੀ ਕਰਕੇ ਤੇ ਉਹਨੂੰ ਫਿਕਸ ਕਰਨੀ ਪੈ ਜਾਂਦਾ। ਪਰ ਜੇ ਪਹਿਲਾਂ ਟਾਈਮ ਬੋਨ ਦੇ ਵਿੱਚ ਕੋਈ ਡਿਫੈਕਟ ਹੋਵੇ ਤੇ ਲੰਬੇ ਹਿੱਸੇ ਤੱਕ ਇਹ ਬੋਨ ਆਪਸ ਚ ਜੁੜੀ ਨਹੀਂ, ਇਹਨੇ ਨੱਕ ਦੇ ਹੇਠਾਂ ਹੇਠਾਂ ਨੱਕ ਦੀ ਫਲੋਰ ਬਣਾਉਣੀ ਹੈ, ਔਰ ਸਾਰੇ ਨੇ ਇੱਕ ਦੂਸਰੇ ਨਾਲ ਜੁੜਨਾ ਹੈ ਤੇ ਤਾਂ ਸੱਜੇ ਤੇ ਖੱਬੇ ਦੀ ਹੱਡੀ ਨੇ ਜੁੜਨਾ ਪੈਲਾਟਾਈਨ ਨੇ ਤੇ ਤਾਂ ਹੀ ਫਲੋਰ ਬਣਨੀ ਹੈ। ਤੇ ਇਸ ਫਲੋਰ ਦੇ ਬਣਾਉਣ ਵਾਸਤੇ ਜੇ ਜੁੜੀ ਨਹੀਂ ਤੇ ਫਲੋਰ ਨਹੀਂ ਬਣਨੀ, ਜੇ ਜੁੜੀ ਨਹੀਂ ਫਲੋਰ ਨਹੀਂ ਬਣਨੀ, ਉਹਦਾ ਮਤਲਬ ਕੀ ਹੋਏਗਾ ਕਿ ਜਦੋਂ ਅਸੀਂ ਦੁੱਧ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਤੇ ਇਹਦਾ ਇੱਕ ਮੂੰਹ ਦੇ ਅੰਦਰ ਇੱਕ ਪ੍ਰੈਸ਼ਰ ਬਣਦਾ, ਉਸ ਪ੍ਰੈਸ਼ਰ ਦੇ ਨਾਲ ਸਾਡੀ ਖੁਰਾਕ ਹੇਠਾਂ ਨਿਕਲ ਜਾਂਦੀ, ਉਪਰੋਂ ਜਿਸ ਚੀਜ਼ ਨੂੰ ਬੰਦ ਕੀਤਾ ਉਹ ਹੇਠਾਂ ਨਿਕਲ ਜਾਂਦੀ ਹੈ। ਪਰ ਹੁਣ ਤੁਸੀਂ ਇਹ ਵੇਖੋ ਕਿ ਜੇ ਕਿਸੇ ਪ੍ਰੈਸ਼ਰ ਮੰਗ ਆ, ਮੈਂ ਹੋਰ ਐਗਜ਼ਾਮਪਲ ਦੇ ਸਕਦਾ ਹਾਂ, ਜੇ ਤੁਸੀਂ ਬੁਲਬਲਾ ਭਗਾਉਣਾ, ਰਬੜ ਦਾ ਕੋਈ ਹੈਗਾ ਆ, ਬਲੈਂਡਰ ਹੈਗਾ ਆ, ਉਹਦੇ ਚ ਪਾਣੀ ਪਾ ਲਿਆ, ਉਹਨੂੰ ਤੁਸੀਂ ਹੇਠਾਂ ਜਲੇਬੀਆਂ ਕੱਢਦੇ ਵੇਖੇ ਹੋ ਨਾ ਤੁਸੀਂ, ਜਲੇਬੀਆਂ ਨੇ ਹੇਠਾਂ ਮੋਰੀ ਰੱਖੀ ਹੁੰਦੀ, ਉਹ ਮੋਰੀ ਦੇ ਨਾਲ ਹੇਠਾਂ ਵਗਣਾ ਸ਼ੁਰੂ ਹੋ ਜਾਂਦਾ ਤੇ ਉਸਨੂੰ ਉਹ ਘੁੱਟ ਕੇ ਉਹਨੂੰ ਪੜ ਲੈਂਦੇ ਨੇ ਤਾਂ ਕਿ ਤਾਂ ਨੂੰ ਨਾ ਨਿਕਲੇ, ਤੇ ਜੇ ਉੱਪਰ ਵਾਲਾ ਕੰਮ ਲੂਜ਼ ਹੋ ਜਾਏ ਜਾਂ ਉੱਪਰ ਕਿਤੇ ਵਧੀਆ ਹੀ ਨਹੀਂ ਦਿੱਤੀ ਹੋਏਗਾ, ਜਿਵੇਂ ਪ੍ਰੈਸ਼ਰ ਉਹਦੇ ਤੇ ਪਏਗਾ, ਜਲੇਬੀ ਬਣਾਉਣ ਵਾਲੇ ਦਾ ਹੇਠਾਂ ਤਾਂ ਨਿਕਲੇਗਾ ਹੀ ਨਿਕਲੇਗਾ, ਪਰ ਉੱਪਰ ਜ਼ਿਆਦਾ ਨਿਕਲੇ। ਇਸ ਤਰ੍ਹਾਂ ਹੀ ਜੇ ਕਿਸੇ ਦੀ ਪੈਲਾਟਾਈਨ ਬੋਨ ਨਾਰਮਲ ਨਾ ਰਹੇ, ਨਾਰਮਲ ਨਾ ਬਣੀ ਹੋਵੇ ਸਟ੍ਰਕਚਰ ਉਹਦਾ, ਉਸ ਹਾਲਾਤ ਦੇ ਵਿੱਚ ਇਸ ਨੱਕ ਰਾਹੀਂ ਜਦੋਂ ਬੱਚੇ ਨੂੰ ਦੁੱਧ ਪਿਆਓਗੇ, ਨੱਕ ਨਹੀਂ ਦੁੱਧ ਬਾਹਰ ਆ ਜਾਏ, ਇੱਕ ਤਾਂ ਉਹਦਾ ਸਾਹ ਔਖਾ ਹੋ ਜਾਏਗਾ, ਜੇ ਮਾਂ ਦਾ ਦੁੱਧ ਪੀਂਦਾ ਆ ਤਾਂ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ, ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬੁਖਾਰ ਰੁਕਦਾ ਹੈ। ਔਰ ਦੂਸਰੀ ਗੱਲ, ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੱਕ ਨਹੀਂ ਬਾਹਰ ਚਲੇ ਜਾਂਦਾ, ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ, ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਬੱਚੇ ਨੂੰ ਇੰਸਟਰਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ, ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ, ਅਨੋਮਲੀਸ ਕਹਿੰਦੇ ਹਾਂ ਅਸੀਂ, ਇਹ ਅਨੋਮਲੀਸ ਸਾਡੀ ਪੈਲਾਟਾਈਨ ਬੋਨ ਦੀ ਹੁੰਦੀ ਹੈ, ਔਰ ਪੈਲਾਟਾਈਨ ਬੋਨ ਦੀ ਅਨੋਮਲੀ ਦੇ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ, ਜਿਹਨਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ, ਦੇਖਣ ਦੀ ਲੋੜ ਹੁੰਦੀ ਹੈ। ਤੇ ਬਹੁਤ ਵੱਡਾ ਯੋਗਦਾਨ ਹੈ ਇਸ ਪੈਲਾਟਾਈਨ ਬੋਨ ਦਾ, ਦਿਸਦੀ ਤੇ ਹੈ ਨੀ ਸਾਨੂੰ, ਨਹੀਂ ਖੋਲ ਕੇ ਵੇਖਦੇ ਹਾਂ, ਅੱਖ ਵਾਲੇ ਪਾਸੇ ਵੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਆਹ ਪੈਲਾਟਾਈਨ ਬੋਨ ਹੈ। ਔਰ ਸਿਉਣ ਜਿਹੜੀ ਹੈ ਨਾ, ਦੋਹਾਂ ਬੋਨਾਂ ਨੇ, ਸੱਜੇ ਪਾਸੇ ਦੀ ਪੈਲਾਟਾਈਨ ਬੋਨ ਤੇ ਖੱਬੇ ਪਾਸੇ ਦੀ ਪੈਲਾਟਾਈਨ ਬੋਨ, ਅਗਰ ਤੁਸੀਂ ਮੂੰਹ ਖੋਲ ਕੇ ਵੇਖੋਗੇ ਤੇ ਉਹਦੀ ਸਿਉਣ ਆਪਸ ਜਿਹੜੀ ਹੈ ਉਹ ਅਲੱਗ ਦਿਖਾਈ ਦਿੰਦੀ ਹੈ ਕਿ ਹਾਂ ਜੋਰ ਪੈਦਾ ਹੋਇਆ। ਮੇਰੇ ਕਹਿਣ ਤੋਂ ਭਾਵ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹਦੀ ਜ਼ਿੰਮੇਵਾਰੀ ਹੈਗੀ ਹੈ, ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਸ ਕਰਕੇ ਆ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ। ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ, 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ, ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆ ਉੱਪਰ ਵਾਲਾ ਬਿੰਬਦ ਪੂਰਾ ਕਰਦੀਆਂ ਨੇ, ਢਾਉਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਸਾਡਾ ਬੋਨੀ ਸਟਰਕਚਰ ਹੈ ਨਾ, ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ, ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਅੰਦਰ ਕੀ ਹੈਗਾ, ਸਿਰ ਦੇ ਅੰਦਰ ਕੀ ਹੈਗਾ, ਛਾਤੀ ਦੇ ਅੰਦਰ ਕੀ ਹੈਗਾ ਆ, ਕਿੱਥੇ ਰੱਖਿਆ ਹੋਇਆ ਹੈਗਾ ਆ, ਉਹਦਾ ਕੰਮ ਕੀ ਹੈਗਾ ਆ, ਉਹਦੇ ਚ ਡਿਫੈਕਟ ਕਿਵੇਂ ਪੈ ਸਕਦੇ ਨੇ, ਔਰ ਜੇ ਡਿਫੈਕਟ ਪੈਣ ਤੇ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ। ਇਹ ਇੱਕ ਸਿਲਸਿਲੇਵਾਰ ਸਟੱਡੀ ਹੈ। ਜੇ ਸੱਜਣ ਸੁਣਨਾ ਚਾਹੁੰਦੇ ਨੇ ਉਹ ਰੈਗੂਲਰਲੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਲੈਣ, ਜਾਂ ਸਾਬਰੰਗ ਰੇਡੀਓ ਸਟੇਸ਼ਨ ਜਾਂ ਪ੍ਰਵਾਸ ਰੇਡੀਓ ਸਟੇਸ਼ਨ ਆਪਣੇ ਉਹਨਾਂ ਦੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਲਓ। ਯੂਟਿਊਬ ਤੁਸੀਂ ਲੈ ਸਕਦੇ ਹੋ, ਮੇਰਾ ਯੂਟਿਊਬ ਦੇ ਵਿੱਚ ਆ ਸਕਦੇ ਹੋ, ਜਾਂ ਫੇਸਬੁੱਕ ਤੇ ਫਰੈਂਡਸ਼ਿਪ ਦੇ ਤੌਰ ਤੇ ਆ ਸਕਦੇ ਹੋ, ਤੇ ਫੇਰ ਤੁਸੀਂ ਇਹ ਹਮੇਸ਼ਾ ਇਹ ਗੱਲਾਂ ਸੁਣ ਸਕਦੇ ਹੋ। ਔਰ ਫੇਰ ਬਹੁਤਾ ਸਾਰਾ ਅਨੋਟਮੀ ਦੇ ਨਾਲ ਤੁਹਾਡਾ ਸੰਬੰਧ ਨਾ ਹੋਵੇ, ਪਰ ਮੈਂ ਉਸ ਅਨੋਟਮੀ ਨੂੰ ਇਸ ਤਰੀਕੇ ਦੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਇੰਟਰਸਟ ਬਣ ਜਾਵੇ। ਹਰ ਹੱਡੀ ਦਾ ਪਰਪਸ ਕੀ ਹੈ, ਉਹਦਾ ਮਕਸਦ ਕੀ ਆ, ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਉਹ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ, ਜਿਵੇਂ ਤਾਲੂ ਦੇ ਬਾਰੇ ਦੱਸਿਆ ਹੈਗਾ। ਜੇ ਤੌਰ ਤੇ ਤਾਂ ਸਾਡੀਆਂ ਮਾਈਆਂ ਸਾਡੇ ਘਰਾਂ ਦੇ ਵਿੱਚ ਸਾਰਾ ਕੁਝ ਕਰਦੀਆਂ ਕਰਦੀਆਂ ਨੇ, ਇਹ ਤਾਂ ਤਾਲੂ ਡਿੱਗ ਪਿਆ ਜੀ, ਤਾਲੂ ਟੁੱਟਣਾ ਜੀ। ਹੁਣ ਤਾਲੂ ਟੁੱਟੇ ਨਾਲ ਤਾਂ ਕੰਮ ਸਾਰੇ ਠੀਕ ਨਹੀਂ ਨਾ ਹੁਣ, ਜਦ ਤੱਕ ਅੰਦਰੋਂ ਪੇਟ ਸਹੀ ਨਹੀਂ ਹੁੰਦਾ। ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸ ਗੱਲ ਦੇ ਪਿੱਛੇ ਕੀ ਕਹਾਣੀ ਹੁਣ ਤੱਕ ਚੱਲਦੀ ਆ ਰਹੀ ਹੈ, ਕੀ ਉਹ ਕਹਾਣੀ ਸੈਂਟੀਫਿਕ ਹੈ, ਪਰਫੈਕਟ ਹੈ, ਜਾਂ ਸਾਨੂੰ ਹੋਰ ਸਮਝਣ ਦੀ ਲੋੜ ਹੈ। ਜੇ ਉਹਦਾ ਸੈਂਟੀਫਿਕ ਅਪਰੋਚ ਹੈ ਕਿਸੇ ਗੱਲ ਦੀ, ਜਿਵੇਂ ਮੈਂ ਤਾਲੂ ਵੀ ਤੁਹਾਨੂੰ ਦੱਸੀ ਹੈਗੀ ਹੈ, ਇਸੇ ਤਰ੍ਹਾਂ ਨੇ ਹਰ ਬੋਣ ਦਾ ਕੀ ਕੰਮ ਹੈਗਾ ਆ, ਉਹਦਾ ਜਿੰਮੇਵਾਰੀ ਕੀ ਹੈ, ਜੇ ਨੁਕਸ ਉਹਦੇ ਚ ਪੈ ਜਾਵੇ ਜਾਂ ਉਹ ਆਪਣਾ ਕੰਮ ਨਾਰਮਲ ਨਾ ਕਰ ਸਕਦੀ ਹੋਵੇ, ਉਹਦਾ ਸਟਰਕਚਰ ਪੂਰਾ ਨਾ ਬਣਿਆ ਹੋਵੇ, ਤੇ ਫਿਰ ਸਰੀਰ ਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ। ਜਿਵੇਂ ਮੈਂ ਇਲੈਕਟ੍ਰੀਨਲ ਗਲੈਂਡ ਦੀ ਤੁਹਾਨੂੰ ਗੱਲ ਦੱਸੀ ਹੈ, ਜਿਵੇਂ ਮੈਂ ਤੁਹਾਨੂੰ ਨੇਸਲ ਬੋਨ ਜਾਂ ਕੌਂਕਾਈ ਬੋਨ ਦੀ ਤੁਹਾਨੂੰ ਅੰਦਰ ਵਾਲੀ ਪਾਸੇ ਦੀ ਗੱਲ ਦੱਸੀ ਹੈਗੀ ਹੈ, ਕਿੱਦਾਂ ਸੈਪਰੇਟ ਬਾਉਂਡਰੀ ਬਣਾਈ ਹੈ ਕਿ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ, ਦੂਜੇ ਪਾਸੇ ਇੰਡੀਆ ਦਾ ਬਾਰਡਰ, ਵਿਚਕਾਰ ਇੱਕ ਨੋ ਮੈਨ ਲੈਂਡ ਹੈ। ਹਾਂਜੀ, ਇਹ ਜਿਹੜੀਆਂ ਅਸੀਂ ਬੋਨਸ ਬਣਾ ਦਿੱਤੀਆਂ ਨੇ, ਇੱਕ ਮਾਡ ਬੋਨ ਅਲੱਗ ਕਰ ਦਿੱਤੀ ਹੈ, ਕੌਂਕਾਈ ਬੋਨ ਅਸੀਂ ਅਲੱਗ ਕਰ ਦਿੱਤੀ ਹੈ, ਤੇ ਇੰਨੇ ਕਿਸਾਨ ਦੇ ਵਿੱਚ ਤੁਸੀਂ ਅੱਖਾਂ ਦੇ ਨੱਕ ਆਪ ਜੋ ਕਿਸਾਨ ਦੇ ਨਾ, ਪਰ ਉਹ ਦੋਵੇਂ ਬਾਉਂਡਰੀਆਂ ਨੋ ਮੈਨ ਲੈਂਡ ਕ੍ਰੀਏਟ ਕਰਦੀਆਂ ਨੇ, ਜਿਹਦੇ ਵਿੱਚ ਅਗਰ ਨੱਕ ਵਾਲੇ ਪਾਸੇ ਕੋਈ ਚੀਜ਼ ਫਸ ਗਈ ਜਾਂ ਕੁਝ ਐਸਾ ਆ ਗਿਆ, ਸੋਚ ਪੈ ਗਈ, ਤੇ ਇਹ ਐ ਨਾ ਹੋਵੇ ਵੀ ਜਿਹੜਾ ਉਹ ਬ੍ਰੇਨ ਵਾਲਾ ਹਿੱਸਾ ਆ ਉਹਨੂੰ ਤਕਲੀਫ ਦੇ ਦੇਵੇ, ਤੇ ਜੇ ਬ੍ਰੇਨ ਵਾਲੇ ਹਿੱਸੇ ਚ ਕੋਈ ਐਸੀ ਗੱਲ ਆ ਗਈ ਕਿ ਐਸਾ ਨਾ ਹੋ ਜਾਵੇ ਵੀ ਸਾਹ ਹੀ ਮਾਮਲੇ, ਕਈ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਹੱਡੀਆਂ ਕੁਦਰਤ ਨੇ ਇੱਥੇ ਸੈੱਟ ਕੀਤੀਆਂ ਨੇ, ਤਾਂ ਕਿ ਸਾਡਾ ਇਹਦੇ ਵਿੱਚੋਂ ਬਚਾ ਰਹੇ। ਜੇ ਕਿਸੇ ਦੇ ਘਰ ਪਾਕਿਸਤਾਨ ਦੀ ਪ੍ਰੋਬਲਮ ਹੈ, ਜੋ ਪਾਕਿਸਤਾਨ ਦੀ ਪ੍ਰੋਬਲਮ ਰਹਿ ਜਾਵੇ, ਇੰਡੀਆ ਦੀ ਪ੍ਰੋਬਲਮ ਹੈ, ਇੰਡੀਆ ਦੀ ਪ੍ਰੋਬਲਮ ਰਹਿ ਜਾਵੇ, ਵਿਚਕਾਰ ਵਾਲੇ ਨੂੰ ਮੈਂ ਲੈਣ ਤੱਕ ਵੀ ਅਸਾਂ ਦਾ ਐਸਾ ਕੁਛ ਨਾ ਹੋਵੇ, ਔਰ ਨਾ ਹੀ ਉਹ ਗੱਡੀ ਵਾਲੇ ਰਸਤੇ ਦੀ ਡੌਗਲੈਸ ਪਹੁੰਚ, ਜਿਹਦਾ ਮੈਂ ਨਾਂ ਚੱਲ ਨਹੀਂ ਗਿਆ ਹੁਣ ਅੱਗੇ ਦੱਸਦਿਆਂ, ਉਹ ਡੌਗਲੈਸ ਪਹੁੰਚ ਕਹਿੰਦੇ ਆ, ਗੱਡੀ ਵਾਲੇ ਰਸਤੇ ਦੇ ਵਿੱਚ ਕ੍ਰੋਸ ਕਰਦੇ ਨੇ, ਕਾਰਗੇ ਦੀ ਜਗ੍ਹਾ ਖਾਲੀ ਹੁੰਦੀ ਹੈ, ਡੌਗਲੈਸ ਪਹੁੰਚ ਹੁੰਦੀ ਹੈ, ਇਸੇ ਕਰਕੇ ਕੁਦਰਤ ਨੇ ਛੱਡੀ ਆ ਵੀ ਕਈ ਵਾਰ ਕਈਆਂ ਨੂੰ ਕਬਜ਼ ਹੋ ਜਾਂਦੀ, ਦੋ ਦੋ ਚਾਰ ਚਾਰ ਦਿਨ ਗੱਡੀ ਨਹੀਂ ਹੁੰਦੀ, ਤੇ ਫਿਰ ਉਸ ਵੇਲੇ ਉਹ ਕਿੱਥੇ ਜਾਏ, ਬੜੀ ਪ੍ਰੋਬਲਮ ਹੋ ਜਾਏਗੀ। ਉਹ ਡੌਗਲੈਸ ਪਹੁੰਚ ਵਾਲਾ ਜਿਹੜਾ ਹਿੱਸਾ ਪਹੁੰਚ ਹੁੰਦੀ ਹੈ ਖਾਲੀ ਜਗ੍ਹਾ, ਉਹ ਪਾਊਚ ਦੇ ਵਿੱਚ ਭਰਿਆ ਜਾ ਸਕਦਾ ਹੋਵੇ, ਉਹਨੂੰ ਕਵਰ ਕਰ ਲਓ, ਤੇ ਜੇ ਪ੍ਰੋਸਟੇਟ ਵੱਧ ਜਾਂਦਾ ਮੁੰਡਿਆਂ ਵਿਚਾਰਿਆਂ ਦਾ, ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾ ਉਹ ਭਰ ਲੂਗੀ, ਤੇ ਫਿਰ ਉਹਨਾਂ ਵਿਚਾਰਿਆਂ ਨੂੰ ਕਬਜ਼ ਰਹਿਣੀ ਆਮ ਜੀ ਗੱਲ ਹੋ ਜਾਂਦੀ। ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਖਰਾਬੀ ਹੋ ਗਈ ਹੈ, ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ, ਕਿਹੜੇ ਪਾਸੇ ਪਿਆ ਹੈਗਾ, ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ, ਡੌਗਲੈਸ ਪਹੁੰਚ ਨੂੰ ਵੇਖਣ ਦੀ ਲੋੜ ਨਹੀਂ। ਜਿਹੜਾ ਇਸ ਤਰ੍ਹਾਂ ਦੇ ਪੰਚਾਇਤ ਬੋਨ ਜਾਂ ਸਮਾਰਟ ਬੋਨ ਦੇ ਵਿੱਚ ਆ ਗਿਆ ਗੈਪ, ਇਹ ਗੈਪ ਜਿਹੜੇ ਫਾਇਦੇ ਵਾਸਤੇ ਕੋਈ ਰੂਪ ਨੇ ਰੱਖਿਆ ਹੈਗਾ, ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ, ਬਾਰ ਬਾਰ ਦਿਮਾਗ ਨਾਲ ਇਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ, ਤੇ ਜੇ ਬ੍ਰੇਨ ਖੁਦਾ ਨਾ ਖਾਸਤਾ ਕੋਈ ਐਸੀ ਗੱਲ ਹੋ ਗਈ, ਪਾਣੀ ਵੱਧ ਗਿਆ ਹੈਗਾ, ਜਿਹੜੇ ਮਨ ਦੇ ਸੋਚ ਪੈ ਗਈ ਹੈਗੀ, ਇਹ ਜਾਂਦਾ ਕਿ ਕੋਈ ਟਿਊਮਰ ਆ ਗਿਆ ਜਾਂ ਉਹਦਾ ਸਾਰੀ ਸੰਬੰਧ ਵਿੱਚ ਰਹਿਣਾ ਔਖਾ ਹੋ ਜਾਵੇ। ਇਹ ਸਾਰੀਆਂ ਗੱਲਾਂ ਕੁਦਰਤ ਨੇ ਬੜੇ ਢੰਗ ਦੇ ਨਾਲ ਕੀਤੀਆਂ ਹੋਈਆਂ ਨੇ, ਕਿਵੇਂ ਕਿਵੇਂ ਉਸ ਸਮੇਂ ਅਸੀਂ ਕਰਨਾ ਹੈਗਾ, ਸੋ ਉਸ ਤੋਂ ਬਾਅਦ ਅਸੀਂ ਅੱਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਚੱਲਾਂਗੇ। ਅੱਜ ਦਾ ਸਮਾਂ ਮੇਰਾ ਸਮਾਪਤ ਹੈ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਹਿਰਾ ਐਂਡ ਕੋਰਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 408-687-1899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਮਝਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਇਲਾਜ ਕਰਵਾਉਣਾ ਚਾਹੁੰਦੇ ਹੋ, ਜਾਂ ਇਲਾਜ ਕਰਵਾਉਂਦੇ ਥੱਕ ਗਏ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਇਹ ਗੁਜ਼ਾਰਿਸ਼ ਫਿਰ ਕਰਦੇ ਹਾਂ ਕਿ ਜੇ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਅੱਛੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਯੋਗਦਾਨ ਵਧੀਆ ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਤੇ ਫਿਰ ਹੋਰ ਆਪਣੇ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਲੋਕਾਂ ਨੂੰ ਦੱਸੋ ਤਾਂ ਕਿ ਉਹ ਵੀ ਫੇਸਬੁੱਕ ਮੀਡੀਆ ਤੇ ਜੁੜ ਸਕਣ ਯੂਟਿਊਬ ਤੇ ਜੁੜ ਸਕਣ ਜਾਂ ਦੋ ਰੇਡੀਓ ਸਟੇਸ਼ਨ ਮੈਂ ਤੁਹਾਡੇ ਨਾਲ ਦੱਸਾਂ ਜੇ ਕਿਸੇ ਨੇ ਰੇਡੀਓ ਸਬਰਨ ਜਾਂ ਰੇਡੀਓ ਪ੍ਰਵਾਸ ਇਹਨਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਨੂੰ ਰੈਗੂਲਰ ਤੌਰ ਤੇ ਸੁਣ ਸਕਦੇ ਹੋ ਲਾਭ ਉਠਾ ਸਕਦੇ ਹੋ ਮੁਫ਼ਤ ਮੁਫ਼ਤ ਦੀ ਗੱਲ ਹੈਗੀ ਹੈ ਹਾਂਜੀ ਲੋਕ ਤਾਂ ਕਹਿੰਦੇ ਨੇ ਜੀ ਮੁਫ਼ਤ ਦੀ ਮਿਲੀ ਤਾਂ ਕਾਜ਼ੀਆਂ ਨੇ ਸ਼ਰਾਬ ਹੀ ਨਹੀਂ ਛੱਡੀ ਉਹਨਾਂ ਕਹਿੰਦਾ ਮੈਂ ਪੀਣੀ ਤੇ ਨਹੀਂ ਮੇਰੀ ਜੁੱਤੀ ਜੀ ਪਾ ਦਿਓ ਹਾਂਜੀ ਸੁੱਖਮ ਕੋਈ
1: ਸਹੀ ਹੈ
0: ਜੁੱਤੀ ਜੀ ਪਾ ਦਿਓ ਦਾ ਫਾਇਦਾ ਹੋਜੂਗਾ ਸਾਂਭ ਕੇ ਰੱਖ ਲਓ ਇਹ ਨੌਲੇਜ ਨੂੰ ਕਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੋਗੇ ਬਈ ਭਾਈ ਇਹ ਆਸ ਕਰਕੇ ਨਹੀਂ ਹੁੰਦੀ ਆਹ ਗੱਲ ਇਹਦੇ ਕਰਕੇ ਹੁੰਦੀ ਹੈ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਸੀਗਾ ਇਹ ਹਾਂਜੀ ਤੇ ਡਾਕਟਰ ਰਣਜੀਤ ਸਿੰਘ ਨੇ ਜੋ ਦੱਸਣਾ ਆ ਕੇਵਲ ਕੁਦਰਤ ਦੀ ਗੱਲ ਉਹਨੇ ਬਣਾਇਆ ਕਿਵੇਂ ਆ ਸਰੀਰ ਤੇ ਕਿਉਂ ਇਵੇਂ ਬਣਾਇਆ ਸੂਗਾ ਉਹਦੇ ਪਿੱਛੇ ਗੱਲ ਵੀ ਹੈਗੀ ਹੈ ਮੈਂ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਾ ਹਾਂ ਸੋ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ ਕੱਲ ਦਾ ਪ੍ਰੋਗਰਾਮ ਅੰਗਰੇਜ਼ੀ ਦਾ ਪ੍ਰੋਗਰਾਮ ਹੋ ਚੁੱਕਿਆ ਆ ਅੱਜ ਪੰਜਾਬੀ ਦਾ ਸੀ ਕੱਲ ਨੂੰ ਅਸੀਂ ਹਿੰਦੀ ਦਾ ਪ੍ਰੋਗਰਾਮ ਕਰਾਂਗੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਖਾਲਸਾ ਜੀ ਸਤਿ ਸ੍ਰੀ ਅਕਾਲ
1: ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਚੀਮਾ ਸਾਹਿਬ ਥੈਂਕ ਯੂ ਸੋ ਮਚ ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸੁਣਦੇ ਹੋ ਸ਼ੁਕਰੀਆ ਜੀ ਮਿਲਦੇ ਹਾਂ ਪਰਸੋਂ ਥੈਂਕ ਯੂ

ਅੱਜ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। Expose yourself what you see this wonderful world with your own watching eyes and we are only phone call away. Bilkul bilkul dosto assi sirf phone call away hain tade to kal assa apne dil di gal baat kiti si te ajj tade dil di gal baat sunni hai। ਤੁਸੀਂ ਇਸ ਤਰ੍ਹਾਂ ਕਰਨਾ ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusa te kiti hai, te karwao bhi, aapdi meherbani hovegi. www.pravasradio is a one word in small letters, not capital letters. PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਫਨ ਆ ਐਪਸੀਲੋਨ ਫਰੀਡਮ ਸਲਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ ਤੇ ਸਿੱਕੇਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟ੍ਰਾਸ 106 ਮਿਊਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਹੈ ਕਰਾਂਗੇ।

0: वारिवा, वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबा लाल दी, लाल जी दी। गल इस तरह के जो मैं फील करदा ओ ए के लता जी हुनी, मलका इतरंदम नूरजहां जी, आशा उषा ते जिन्ने भी मतलब की है टॉप दियां सिंगर होईयां ने, नसीबो लाल उन्हां दे टक्कर दी सिंगर सिंगर है, पर गलत हत्थां दे विच आ जान करके ते अनपढ़ होण करके बेचारी थोड़ी ओ जिहड़े हुंदे ने ना बैकवर्ड लोग जिहड़े पढ़े पढ़िया इलाका नहीं हुंदा, पर इहदे आर्ट विच इहदी आवाज जिहड़ी आ ओ टक्कर वड्डियां वड्डियां ओलंपिक दियां जिहड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता, बिल्कुल नसीबो लाल उन्हां दे टक्कर दी आर्टिस्ट है। सो सजनों, मैं ना तुहानू अपनी एक रचना सुनाउणा, उहदे बाद मैं तुहाडे वल आ रहा, ते तुसी रेडी हो जाओ ते मैं टर्न बाय तुहाडे वल आवांगा सारिआं वल ही, क्योंकि अज प्रोग्राम ही तुहाडा। अर्ज इस तरह सजनों के गुस्सा माड़े ते ही क्यों आउंदा है गुस्सा माड़े ते ही क्यों आउंदा है ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गुरूर हुंदा है, अकल क्यों थां थां झुकदी है, हर मूर्ख नूं क्यों गुरूर हुंदा है, ते तरक्की क्यों पैर हैवाना दे चुमदी है, शरीफ क्यों इज्जत तो दूर हुंदा है, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नूं सस दा क्यों मशहूर हुंदा, सौरा भी तो उसे घर च ही हुंदा, बहुत घट वेख्या होगा सौरा नूं ना लड़दा होवे, नहीं, औरत औरत दी क्यों शरीक हुंदी, झगड़ा नूं सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, ओ क्यों रहिंदी है औरत मजलूम बन के, मनुख नू बंदा होण दा क्यों गुरूर हुंदा, मनुख नू बंदा होण दा क्यों गुरूर हुंदा, ते नीवी जात क्यों मंदिर नहीं वड़ सकदी, पुरोहित क्यों प्रभु तो दूर हुंदा, आ नीवी जात क्यों मंदिर नहीं वड़ सकदी, ते पुरोहित क्यों परमात्मा तो दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, ज्यूंदिया दा क्यों नहीं माण करदे, ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ, ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ, ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ, ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਤੁਹਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਗਈਆਂ ਯਾਦਾਂ ਮੇਰੀਆਂ,
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਕਿਤੇ। ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਹਾਂਜੀ। ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ, ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀ। ਆਹ ਸਵੀਟ, ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਜੀ ਸੀ, ਨਹੀਂ ਹੈ ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ, ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹ ਵੀ, ਤੇ ਛੂਹਦੀ ਹੈ। ਆ ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ ਤੇ ਜਿਹੜੀਆਂ ਸਾਰੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਉਹਦੇ ਵਿਚ ਇਕ ਲਾਈਨ ਆਈ ਸੀ ਵੀ ਛੱਡ ਪਰਾਂ ਇਹੋ ਜਿਹੀ ਨੌਕਰੀ, ਹਾਂਜੀ
0: ਨੌਕਰੀ ਛੱਡ, ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿਚ ਇਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ,
0: ਵਾਹ,
1: ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ,
1: ਨਿੱਤ ਉਡੀਕਾਂ ਵੇ।
0: ਵਾਹ ਜਿਉਂਦੇ ਰਹੋ।
1: ਲਾਲਾ ਲਾਰੇ, ਲਾਲਾ ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਤਾਰੇ ਪਲ ਵਿੱਚ ਲੈਣਾ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਪਾਪਾ ਕਹਿ ਲਈ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀ ਵੀਰ ਪੇ ਕਰਦੇ ਨੇ,
0: ਅਗਨੀ ਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆ ਕੇ ਕਹਿੰਦੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਆਹ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਆ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਯੇ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹੀ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਯੇ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਯੇ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ ਹਮਾਰਾ, ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ, ਜੇ ਯੂਟਿਊਬ ਤੇ ਉਹ ਵੀਡੀਓ ਹੈਗੀ ਹੈ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਯੇ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਯੇ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਯੇ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ ਹਮਾਰਾ, ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚੋਂ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ

0: ਸੰਗਤ ਖੋਰਾ ਮਾਲਾ ਪੈਣ ਪਰੋਈ ਜਾਵੇ ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ ਮਹਿਲ ਤੇਰਾ ਸੱਪਾਂ ਦੀ ਵਰਮੀ ਮਹਿਲ ਤੇਰਾ ਸੱਪਾਂ ਦੀ ਵਰਮੀ ਦੁੱਧ ਮੂੰਹਾਂ ਵਿੱਚ ਚੋਈ ਜਾਵੇ ਮੂੰਹ ਕਾਲੇ ਨਾ ਕਾਲਖ ਬੱਥੇ ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ ਮੂੰਹ ਕਾਲੇ ਨਾ ਕਾਲਖ ਲੱਥੇ ਝਾੜੇ ਪੂੰਜੇ ਧੋਈ ਜਾਵੇ ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ ਫਿਰਦੇ ਭੁੱਖੇ ਨੰਗੇ ਲੋਕੀ ਰੋਜੀ ਰਿਜਕਲ ਕੋਈ ਜਾਵੇ ਰੋਜੀ ਰਿਜਕਲ ਕੋਈ ਜਾਵੇ ਹੱਕ ਮੰਗਦੇ ਨੂੰ ਗੋਲੀ ਸੂਲੀ ਹੱਕ ਮੰਗਦੇ ਨੂੰ ਗੋਲੀ ਸੂਲੀ ਤੇ ਜ਼ੁਲਮ ਕਮਾਵੇ ਕੋਈ ਜਾਵੇ
1: ਵੰਡਰਫੁਲ ਬਾਈ ਵੰਡਰਫੁਲ
0: ਭੇਡਾਂ ਵਾਂਗੂ ਖਲਕਤ ਮੁੰਨੇ ਭੇਡਾਂ ਵਾਂਗੂ ਖਲਕਤ ਮੁੰਨੇ ਤੇ ਢੱਗਿਆਂ ਵਾਂਗੂ ਜੋਈ ਜਾਵੇ ਕੁੱਲੀ ਗੁੱਲੀ ਜੁੱਲੀ ਦੀ ਗੱਲ ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਛੋਹੀ ਜਾਵੇ
1: ਜਦੋਂ
0: ਸੋਈ ਜਾਵੇ ਜਿੱਦਣ ਦੇ ਹੋਸ਼ ਸੰਭਾਲੀ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
1: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਤੇ ਵਰਸ ਤੇ ਵਰਸ ਹੀ ਸਿਚੁਏਸ਼ਨ ਹੁੰਦੀ ਗਈ
0: ਹਾਂਜੀ ਹਾਂਜੀ
1: ਜੀ
0: ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਪਾਸੇ ਖੇਲੀ ਖੋਹੀ ਜਾਵੇ ਆਪਣੇ ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ
1: ਵਾਹ ਵਾਹ ਵਾਹ
0: ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸੀ
1: ਬਿਲਕੁਲ ਬਿਲਕੁਲ
0: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਲੋਕੋ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ
1: ਬਹੁਤ ਖੂਬ
0: ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਮੌਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿੱਚ ਟੋਹੀ ਜਾਵੇ ਵਿੱਚ ਟੋਹੀ ਜਾਵੇ ਰਾਤ ਦਾ ਮੁਲਕ ਡਬੋਈ ਜਾਵੇ ਬਣਦਾ ਦੇਸ਼ ਧਰੋਈ ਜਾਵੇ ਬਣਦਾ ਦੇਸ਼ ਧਰੋਹੀ ਜਾਵੇ
1: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਦੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
0: ਉਹ ਬੰਦ ਕਰੋ ਬਕਵਾਸ
1: ਜਿਸ ਤਰ੍ਹਾਂ ਇੰਡੀਆ ਦੇ ਵਿੱਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
0: ਹਾਂਜੀ ਹਾਂਜੀ
1: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਤੋਂ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ, ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਉਂ ਹੀ ਏਦਾਂ ਹੀ ਉਦਾਂ ਹੀ। ਮਜ਼ਾਕ ਮਜ਼ਾਕ ਹੈ,
0: ਮਜ਼ਾਕ ਹੈ ਜੀ, ਮਜ਼ਾਕ ਹੈ। ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਹੈ ਸ਼ੁਰੂ ਹੋ ਜਾਂਦਾ।
1: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ, ਉਹਦੇ ਵਿੱਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨੇ ਹੈਗੇ ਨੇ, ਨੋ ਡਾਊਟ, ਇਹ ਇੰਡੀਆ ਦੇ ਵਿੱਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ। ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ, ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ, ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ, ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ। ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ, ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ, ਆਪਣੇ ਦੇਸ਼ ਵਾਸੀਆਂ ਦੇ ਨਾਲ।
0: ਹਾਂਜੀ ਹਾਂਜੀ, ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਬਲੀ, ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ। ਹਾਂਜੀ
1: ਬਿਲਕੁਲ, ਜਿਸ ਤਰ੍ਹਾਂ ਹੁਣ ਜੇ ਐਂਡ ਕੇ ਹੈ ਉਹਦੇ ਜਿਹੜੇ ਬੱਚੇ ਨੇ ਉੱਥੇ, ਫਰਜ ਗੱਲ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ, ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ, ਇਹ ਟ੍ਰੇਨਡ ਕਰਕੇ ਹੀ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ।
0: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ,
1: ਕੋਈ ਨਾ ਕੋਈ ਬਿਲਕੁਲ, ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਿਆਦਤੀ ਹੈ ਇਹਨਾਂ ਬੱਚਿਆਂ ਦੇ ਨਾਲ, ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ 4-4 ਸਾਲ ਵਾਸਤੇ ਭਰਤੀ ਕੀਤੇ ਜਾਣ, ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
0: ਹਾਂਜੀ ਹਾਂਜੀ ਹਾਂਜੀ,
1: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ, ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਿਹੜਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸੱਤਿਆਨਾਸ਼ ਕਰਨ ਰਹੇ ਹੋ।
0: ਹਾਂਜੀ ਹਾਂਜੀ,
1: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਹੈ ਬਈ, ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਪਾਈ ਹੈ ਕਿ ਨਹੀਂ?
0: ਕੋਈ ਨੀ, ਤੁਹਾਨੂੰ ਮਿਲ ਕੇ ਛਪਾਉਂਦੇ ਆ।
1: ਆਓ ਆਪਣੀ ਕਿਤਾਬ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
0: ਬਿਲਕੁਲ ਜੀ ਬਿਲਕੁਲ।
1: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
0: ਬਸ ਮਿਹਰਬਾਨੀ ਜੀ,
1: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
0: ਵਾਹ ਜੀ ਵਾਹ, ਸੁਣਾਓ।
1: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ,
0: ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
0: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ੍ਹ ਲੀਡਰ ਨੇ, ਉਹਨੇ ਬੰਦੇ ਨੇ PhD ਕੀਤੀ ਸੀ।
1: ਹਾਂਜੀ ਮੈਂ ਨਿਊਜ਼ ਸੁਣੀ ਹੈ, ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ, ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ। ਦੱਸੋ ਜਿਹੜਾ ਬੰਦਾ ਅਤੇ ਏਡਾ ਵੱਡਾ ਅਫਸਰ ਹੋ, ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ, ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
0: ਹਾਂਜੀ
1: ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ, ਤੇ ਕੀ ਕਰੇ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ, ਓਏ ਕੱਲੇ ਨਾ ਜਾਓ, ਉਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਉਹਨੂੰ ਵੀ ਨਾਲ ਲੈ ਕੇ ਜਾਓ।
0: ਚਲੋ ਕੋਈ ਨੀ, ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ
1: ਜੀ। ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ, ਹਰ ਵਾਰੀ ਰੌਣਕ ਲਾਉਂਦੇ ਹੋ, ਹੈਂ। ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ। ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹੀ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ ਮੈਂ ਫਿਰ ਗੱਲਬਾਤ ਕਰਨ ਡੈ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ, ਤੇ ਜਾਂ ਐਂਡ ਵਿਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ, ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿਚ ਵਿਚ ਬੰਦ ਕਰ ਦਿਆ ਕਰੀਏ। ਤੇ ਗੱਲ ਏਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਕੋਈ ਨਾ ਵੀ ਤਾਂ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ, ਤੇ ਗੱਲ ਏਦਾਂ ਮੈਂ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ, ਜਿੱਥੇ ਡਿਸਿਪਲਿਨਡ ਹੈ, ਹਾਂਜੀ, ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ, ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ, ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ, ਪ੍ਰਾਈਮ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ, ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰਨ ਡੇ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ, ਸਾਰੇ ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪੂ ਯਾਦ ਆ ਗਿਆ। ਆ ਟਰੰਪੂ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿਚ, ਇਹੋ ਜਿਹੇ ਵੀ ਤੇ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਗ ਲੱਗ ਗਿਆ ਕਿਤੇ। ਇਹ ਟਰੰਪੂ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ, ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੜੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਹੈ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ, ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਆ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਵੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ, ਇਹ ਨਾ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦਾ ਦੀ ਗੱਡੀ ਵੀ ਚੜ ਜਾਣਾ ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਸ਼ ਖਾ ਕੇ ਡਿੱਗਾ ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ। ਹੈਨਾ, ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੋਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨਹੀਂ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ, ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੋਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਓਏ, ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ ਅੱਗੋਂ, ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਨੂੰ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇਹਨਾਂ ਕੋ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾ ਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਸੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ, ਜਾਂ ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ ਤੇ ਨਾ ਹੀ ਉਹ ਇਹ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ ਚ ਚੂਹਾ ਨਹੀਂ ਹੁੰਦਾ, ਇਹੋ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ, ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ, ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ, ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾਂ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ? ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ। ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ? ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇੱਕ ਅੱਧਾ ਇੱਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ, ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ ਤੇ ਫਿਰਕੂ ਲੀਡਰ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹੋ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਝ ਕੇ ਹੀ ਰੱਖਣਾ, ਤੈਨੂੰ ਡਿੱਗਣ ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਭੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ 2-3 ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਉਹ ਬਈ ਉਹ ਤੂੰ ਉਹਦੇ ਤਿੰਨ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨੀ ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ ਉਹ ਲੈਕਚਰ ਕਰਨ ਡਿਆ ਅਜੇ ਵੀ ਉਹ ਵੇਖ ਲੋ ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ ਉਹਨਾਂ ਦੀ ਕੁਰਸੀ ਚ ਹੁੰਦੀ ਹੈ ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ ਮੁਲਕ ਨਹੀਂ ਸ਼ਿਕਾਰ ਗਾਹ ਹੈ ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ ਜਨਤਾ ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ ਲੀਡਰ ਸ਼ਿਕਾਰੀ ਨੇ ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹਾਂਜੀ ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ ਗਸਟਡ ਪੀ ਐਚ ਡੀ ਏ ਪੜ੍ਹ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ ਹੈ ਪਹਿਲੀ ਗੱਲ ਤੇ ਇਹ ਹੈ ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ ਐਮ ਐਲ ਏ ਜਾਂ ਮਿਨਿਸਟਰ ਬਣ ਗਿਆ ਉਹ ਆਈ ਏ ਐਸ ਆਈ ਪੀ ਐਸ ਤੇ ਦੂਜਿਆਂ ਨੂੰ ਵੀ ਹੁਕਮ ਕਰਦਾ ਤੁਹਾਨੂੰ ਪਤਾ ਆਈ ਏ ਐਸ ਆਈ ਪੀ ਐਸ ਯੂ ਬੀ ਐਸ ਸੀ ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ ਤੇ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ ਉਹ ਮਿਨਿਸਟਰ ਬਣ ਸਕਦਾ ਆਣ ਕੇ ਤੇ ਇਹ ਅਨਪੜ੍ਹ ਅੰਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਉਲਟ ਜਿਹੀ ਗੱਲ ਹੈ ਭੈੜੀ ਜਿਹੀ ਗੱਲ ਹੈ ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ ਕਈ ਕੀ ਮੇਰਾ ਖਿਆਲ ਬੀ ਏ ਐਮ ਏ ਯੇ ਵੋ ਵਾ ਫਲਾਣਾ ਕੋਰਸ ਜੇ ਵੋ ਹਾਂਜੀ ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕਦੇ ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਿਗਾਇਆ ਹੋਏ ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਮੈਂ ਤਾਂ ਕਹਿੰਦਾ ਐਮ ਏ ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ ਕੁਛ ਤੇ ਸ਼ਰਮ ਕਰਨਗੇ ਥੋੜੀ ਬੁਕਤੀ ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ ਐਮ ਏ ਨੂੰ ਵੀ ਸ਼ਰਮ ਹੋਵੇ ਪਰ ਕੁਛ ਨਾ ਕੁਛ ਤੇ ਕਰਨਗੇ ਨਾ ਹੱਦ ਹੋ ਗਈ ਯਾਰ ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ ਲੱਠ ਮਾਰ ਵੀ ਬਣ ਸਕਦਾ ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ ਉਹ ਵੀ ਬਣ ਸਕਦਾ ਆਣ ਕੇ ਹਾਂ ਸਟਿਪਿਡ ਇਕੋਨੋਮੀ ਦੇਸ਼ ਦੀ ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ ਹਾਂਜੀ ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ ਤੇ ਫੀਮ ਵੇਚਣ ਵਾਲੇ ਆਣ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ ਸਮਗਲਰ ਬਹਿ ਜਾਣ ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ ਮੈਨ ਈਟਰ ਕਿਉਂ ਬਣਦੇ ਨੇ ਉਹ ਆਬਾਦੀ ਵਧਦੀ ਗਈ ਵਧਦੀ ਗਈ ਵਧਦੀ ਗਈ ਉਹਨਾਂ ਦੇ ਜੰਗਲ ਕੱਟ ਕੱਟ ਕੇ ਅਸੀਂ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ ਆਪਣੀਆਂ ਬਸਤੀਆਂ ਬਿਠਾ ਲਈਆਂ ਆਪਣੇ ਝੋਨੇ ਲਾਉਣ ਲੱਗੇ ਉਹ ਹੋਰ ਗਾਂ ਚਲੇ ਗਏ ਜੀ ਹੋਰ ਗਾਂ ਚਲੇ ਗਏ ਗਾਂ ਚ ਉਹਨਾਂ ਵਾਸਤੇ ਨਾ ਜਗ੍ਹਾ ਛੱਡੀ ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਹਾਥੀ ਆਉਂਦੇ ਨੇ, ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ। ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਹੋ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ, ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ। ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਆ ਕੋਈ ਮੈਨ ਈਟਰ ਸ਼ੇਰ ਆ ਤੇ ਇਹਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ, ਚੜ ਜਾਣ ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਅਜੇ ਇਹਨਾਂ ਨੂੰ। ਹੈ ਨਾ, ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ। ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇੱਕ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ ਗਾਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ, ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ, ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ। ਇਹਨਾਂ ਨੇ ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤਾਂ ਚੱਲਣੀ ਤਾਂ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ, ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ ਮਦਰ ਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਓਏ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿੱਚ ਤੇ ਮੜੀਆਂ ਦੇ ਵਿੱਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿੱਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, 3 ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜੰਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ, ਉਹ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਜ਼, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਤੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ ਉਹਨਾਂ ਦੇ ਪਾਣੀ ਵੀ ਸੁੱਕ ਗਿਆ ਤੇ ਵੱਡੇ ਵੱਡੇ ਪੋਲ ਨੇ, ਪੋਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਭੂਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਖੜਾੜ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਣਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ। ਗੁੰਡਾਗਰਦੀ ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕੜ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਲਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੇ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੀ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ, ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ, ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਟਲ, ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ, ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਹੈ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰ ਲਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ, ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ, ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ, ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਦੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ, ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ, ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਚੋਂ ਘਰਾਂ ਦੇ ਵਿਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ। ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ? ਬ੍ਰੈਡ ਤੇ ਸਬਜ਼ੀਆਂ 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ। ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ, ਅੱਜ ਫੇਰ ਇਹ ਕੌਮਾਂ ਆਪਣੇ ਅਰੂਜ ਤੇ ਨੇ ਪੂਰੇ ਤੇ। ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿਚ 16-16 15-15 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ, ਤੇ ਅੱਜ ਫੇਰ ਉਹ ਪੂਰੇ ਬਰਬਾਦ। ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ, ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ, ਤੇ ਉਹਨਾਂ ਦੀ ਇਕਾਨਮੀ ਕਿੰਨੀ, ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ, ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ, ਡਰਾਈਵਰਾਂ ਦੇ ਹੱਥ ਵਿਚ, ਡਰਾਈਵਰ ਦੇ ਹੱਥ ਵਿਚ ਸਾਰੀ, ਜਿੰਨੇ ਬੈਠੇ ਨੇ ਨਾ ਮਗਰ, ਮਤਲਬ ਕਿ ਸਫ਼ਰ ਕਰਨ ਵਾਲੇ, ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ, ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ? ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ ਹੈ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨੇ, ਇਹ ਇੱਦਾਂ ਦੇ ਨੇ, ਇੱਦਾਂ ਦੇ ਨੇ, ਇੱਦਾਂ ਦੇ ਨੇ, ਤੇ ਸਾਡੀ ਜਿਹੜੀ ਜਨਤਾ ਹੈ ਉਹ ਕਿੱਦਾਂ ਦੀ ਹੈ? ਇਹਨਾਂ ਨਾਲੋਂ ਘੱਟ ਹੈ? ਉਹੀ ਉਹੋ ਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿਚ ਅਨਪੜ੍ਹਤਾ, ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ 2-4 ਸਟੇਟਾਂ ਕੱਢ ਲਓ, ਤੇ ਇਹਨਾਂ ਸਟੇਟਾਂ ਵਿਚ ਵੀ, ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ, ਚਲੋ ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢੇਰ ਸੁੱਟਣ ਨੂੰ ਜਗ੍ਹਾ ਹੈ ਨੀ, ਆ ਜੰਤਰ ਮੰਤਰ, ਤਾਂਤਰਿਕ, ਫਲਾਂ, ਢੀਂਗ, ਯੇ ਵੋ, ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ 5 ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ 5 ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ, ਤਾਂ ਹੀ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ, ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। 3-3 ਘੰਟੇ ਬੋਲੀ ਜਾਂਦੇ ਨੇ, 1.5-1.5 ਘੰਟਾ ਬੋਲੀ ਜਾਂਦੇ ਨੇ। ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ 10 ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਠਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਤਾਂ ਇਹ ਸਭ ਜਾਦੂਗਰ ਨੇ, ਡਰਾਮੇਬਾਜ਼ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਉਂਰੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਨੂੰ। ਰੋਟੀ ਪਾਣੀ ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਘ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਘ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ ਚਾਰ ਚਾਰ ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਦੇ ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ। ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ। ਹੈ ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ, ਇਹਨੂੰ ਕੀ ਲੋੜ ਹੈ ਸਿਰ ਕਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਤੀ ਥਾਣੇ ਵਿੱਚ ਅਸਲੋਂ ਜਰਾ ਪੋਸਤੀ
2: ਖੜਕੀ ਬਾਹੋਂ ਫੜਕੇ ਬਈ ਪੀੜੀ ਗਰੀ ਵਿੱਚ ਹੋ
3: ਗਿਆ,
2: ਗਰੀ ਵਿੱਚ ਹੋ ਗਿਆ,
3: ਨਹੀਂ ਮੈਂ ਮਰ ਜਾ ਦਫਾ ਖਾਣਾ ਵਾਲ ਪੋਸਤੀ ਪਿੰਡ ਵਿੱਚ।
4: ਗਲੀਆਂ ਕਰਕੇ ਨੂੰ ਚੌੜੀਆਂ ਹੋਈਆਂ ਪਈਆਂ
3: ਵੇ ਪੋਸਤੀਆ,
4: ਮਾਈ ਨੂੰ
3: ਮੈਂ ਮਰ ਗਿਆ ਵੇ, ਤੂੰ ਕਿੱਥੋਂ ਮੇਰਾ ਦੂਰ ਪਛਾਣਦੀ ਆ ਵੀ ਤੌਰ ਤੁਰਿਆ ਆਉਂਦਾ।
4: ਮੈਂ ਤੈਨੂੰ ਬਸ
3: ਇੱਕ ਮਾਲ ਕਰਤੀ, ਦਸਾਂ ਸਾਲਾਂ ਬਾਅਦ ਵਾਪਸ ਆ ਗਿਆ
4: ਆਪਣੇ ਪਿੰਡ ਚ,
3: ਉੱਥੇ ਚੰਗਾ ਭਰਾ ਬੈਠਾ ਸੀ।
4: ਚੰਗਾ ਭਲ ਮਾਈ ਨੂੰ, ਉੱਥੇ ਕਿਹੜਾ ਬੰਦਾ ਚੰਗਾ ਫਲ ਹੈ ਜੀ?
3: ਕਿਉਂ ਕੀ ਗੱਲ?
4: ਜਿਹਨੂੰ ਪੁੱਛੋ ਮੈਂ ਕੰਮ ਤੋਂ, ਜਿਹਨੂੰ ਪੁੱਛੋ ਮੈਂ ਕੰਮ ਤੋਂ ਆਇਆ, ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ।
3: ਸੱਚੀ ਗੱਲ
4: ਮਾਈ ਨੂੰ ਆਪਣੇ ਪਿੰਡ ਚ ਦੇਖਿਆ, ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
3: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ। ਪਰ ਬਈ ਸਰਪੰਚ ਜਿਹੜਾ ਤੂੰ ਉੱਥੇ ਵੀ ਪਿੰਡ ਆਪਣੇ ਗਿਆ ਵੈਨਕੂਵਰ, ਉਹਨੇ ਪਿੰਡ ਚ ਪੈਸੇ ਭੇਜੇ।
4: ਕਿਹੜਾ ਸਰਪੰਚ?
3: ਸਰਪੰਚ ਆਪਣਾ
4: ਭੁੱਗੀਪੁਰੇ
3: ਵਾਲਾ
4: ਮਾਈ ਮੋਣੋ। ਮੈਂ ਚਾਹੇ ਕੱਲ ਹੀ ਭੁੱਗੀਪੁਰੇ ਜਾ ਕੇ ਆਏ।
3: ਜੇ ਭੁੱਗੀਪੁਰੇ ਤਾਂ ਹਾਲਤ ਬਦਲੀ ਪਈ ਹੈ, ਤੈਨੂੰ ਮਹੀਨਾ ਹੋ ਗਿਆ ਗਈ ਨੂੰ, ਗਲੀਆਂ ਪੱਕੀਆਂ, ਹਸਪਤਾਲ ਬਣੇ ਪਏ, ਟੋਇਲਟ ਬਣੇ ਪਈਆਂ।
4: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਣੋ, ਪਹਿਲਾਂ ਦੱਸਦੇ ਤਾਂ ਨੌ ਕਿਹਨੇ ਰੱਖਿਆ ਭੁੱਗੀਪੁਰੇ? ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੋੜੇ ਲੁੱਟੇ ਹੁੰਦੇ ਸੀ,
3: ਆਪਣੇ ਆਪਣੇ
4: ਪਰ ਚੰਗੇ ਬੋੜੇ ਭੁੱਗੀਪੁਰਾ ਮਾਈ ਮੋਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌ ਦੱਸਦੇ ਆ, ਤੂੰ ਖੜੀ ਖੜੀ ਕਰਕੇ ਪਰ ਮੈਂ ਨੀ ਦੱਸਣਾ, ਸੱਟ ਪਊ ਮੇਰੇ ਮਾਈ ਮੋਣ। ਪਰਸੋਂ ਮੈਂ ਭੁੱਗੀਪੁਰੇ ਜਾਇਆ, ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦੇ?
3: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ, ਹਸਪਤਾਲ ਵੀ ਬਣ ਗਿਆ, ਸਕੂਲ ਬਣ ਗਿਆ, ਟੋਇਲਟਾਂ ਬਣ ਗਈਆਂ, ਟੋਇਲਟ ਬਣ ਗਈਆਂ, ਹਾਂ ਟੋਇਲਟਾਂ ਪਿੰਡਾਂ ਵਾਲੇ ਦਾ।
4: ਮਾਈ ਮੋਣ ਉਹਨੇ ਪੈਸੇ ਭੇਜੇ ਫਸਣ ਨਹੀਂ ਜਾਂ ਕੋਈ ਸਿੱਖਾ ਗਿਆ? ਉਹ ਸਿੱਖਾ ਕਬੂਨੀ ਮਾਈ ਮੋਣ, ਮਾੜਾ ਮੋਟਾ ਦਾ ਕੰਮ ਹੋਇਆ, ਸੜਕਾਂ ਵੀ ਉਹ ਨਹੀਂ, ਟੋਇਲਟਾਂ ਟੂਲਟਾਂ ਕੱਖ ਨਹੀਂ, ਦੂਰ ਦੋਬਾ ਹੀ ਦੀਂਦਾ। ਮਾਈ ਮੋਣ ਤੈਨੂੰ ਗੱਲ
3: ਦੱਸਣਾ,
4: ਦੱਸੀ ਨਾ
3: ਨਹੀਂ ਦੱਸੀ
4: ਮਾਈ ਮੋਣ, ਪੂਰੇ ਨੂੰ ਕੰਨ ਕਰ, ਇਹ ਨੀ ਖੱਬਾ ਮਾਈ ਨੂੰ ਮੈਂ ਪਰਸੋਂ ਗਿਆ ਉਵੇਂ ਸਾਰਾ ਕੁਛ ਉਵੇਂ ਸੜਕਾਂ ਮਾਈ ਮੋਹ ਅੱਧਾ ਪਿੰਡ ਹੁਣ ਤਾਈ ਘੀਸੀ ਕਰਦਾ
3: ਮਰ ਜਾਣਿਆ ਆਦਿਆਂ ਦਾ ਕਿਸੀ ਦਾ ਪਤਾ ਨੀ ਹੋਣਾ ਕੀ ਹੁੰਦੀ ਹੈ
4: ਨਿਆਣੇ ਮਾਈ ਮੋਹ ਕੀਸੀ ਕਰ ਕਰਕੇ ਏਡੀ ਏਡੀ ਹੋਏ
3: ਤੇਰੇ ਪਿੰਡ ਦੇ ਨਾਂ ਸੁਣ ਲਈ ਸਾਰੇ ਪੰਜਾਬ ਦੇ
4: ਮਾਈ ਮੋਹ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ
3: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ
4: ਪਿੰਡਾਂ ਦੇ ਨਾਂ ਤੋਂ ਦੱਸ ਤੂੰ ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ
3: ਸੋਹਣਾ
4: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹ ਚਿੱਕੜ ਨੂੰ ਤਰਸ ਮਾਈ ਮੋਹ ਜਦ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਣਾ ਬੜਾ ਯਾਦ ਮਾਈ ਮੋਹ ਉਸ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ ਵੀ
3: ਭੋਰਾ
4: ਸਵਾਦ ਨੀ ਟੱਬ ਮਾਈ ਮੋਹ ਭੋਰਾ ਗੁਸਲਖਾਨੇ ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਲਕ ਡਿੱਗਦਾ ਮਾਈ ਮੋਹ ਗੱਲ ਦੱਸਾਂ ਸਾਡੇ ਘਰ ਨਾ ਦੱਸੋ
3: ਨਹੀਂ ਦੱਸਦੀ
4: ਛੇ ਛੇ ਮਹੀਨੇ ਹੋ ਜਾਂਦੇ ਆ ਮੈਨੂੰ ਗਿੱਟੇ ਮਲਿਆਂ ਨੂੰ
3: ਗਿੱਟੇ ਮਲਿਆਂ ਨੂੰ ਤੁਹਾਡਾ ਹੋਣਾ ਇਹਨੇ
4: ਮਾਈ ਮੋਹ ਆਪਣੇ ਦੇਸ਼ ਦਾ ਗੁਸਲਖਾਨਾ
3: ਕਿਆ
4: ਮੈਂ ਕਿਹਾ ਛਾਤੀ ਨੀ ਹੁੰਦੀ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ
3: ਸੋਹਣਾ
4: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹ ਚਿੱਕੜ ਨੂੰ ਤਰਸ
3: ਗਿਆ
4: ਮਾਈ ਮੋਹ ਜਦ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਣਾ ਬੜਾ ਯਾਦ ਮਾਈ ਮੋਹ ਉਸ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ ਵੀ
3: ਭੋਰਾ
4: ਸਵਾਦ ਨੀ ਟੱਬ ਮਾਈ ਮੋਹ ਭੋਰਾ ਗੁਸਲਖਾਨੇ ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਲਕ ਡਿੱਗਦਾ ਮਾਈ ਮੋਹ ਗੱਲ ਦੱਸਾਂ ਸਾਡੇ ਘਰ ਨਾ ਦੱਸੋ
3: ਨਹੀਂ ਦੱਸਦੀ
4: ਛੇ ਛੇ ਮਹੀਨੇ ਹੋ ਜਾਂਦੇ ਆ ਮੈਨੂੰ ਗਿੱਟੇ ਮਲਿਆਂ ਨੂੰ
3: ਗਿੱਟੇ ਮਲਿਆਂ ਨੂੰ ਤੁਹਾਡਾ ਹੋਣਾ ਇਹਨੇ
4: ਮਾਈ ਮੋਹ ਆਪਣੇ ਦੇਸ਼ ਦਾ ਗੁਸਲਖਾਨਾ
3: ਕਿਆ
4: ਮੈਂ ਕਿਹਾ ਛਾਤੀ ਨੀ ਹੁੰਦੀ ਗੜਦੀਆਂ ਕੰਧਾਂ ਚ ਮਾਰੇ ਬੰਦੇ

0: ਤਿੰਨ ਵਾਰੀ ਤਾਂ ਮੈਂ ਤਿਲਕ ਡਿੱਗਦਾ। ਮਾਈ ਮੋਹਣੋ ਗੱਲ ਦੱਸਾਂ, ਸਾਡੇ ਘਰ ਨਾ ਦੱਸੋ
1: ਨਹੀਂ ਦੱਸੀ,
0: ਛੇ ਛੇ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਰਿਆ ਨੂੰ।
1: ਗਿੱਟੇ ਮਰਿਆ ਤੁਹਾਡਾ ਹੋਣਾ ਇਹਨੇ
0: ਮਾਈ ਮੋਹਣੋ ਆਪਣੇ ਦੇਸ਼ ਦਾ ਕੁਛ ਲਿਖਣਾ।
1: ਕਿਆ ਬਾਤ,
0: ਮੈਂ ਕਿਹਾ ਛਾਤੀ ਨੀ ਹੁੰਦੀ,
1: ਛਾਤੀ ਨੀ ਹੁੰਦੀ,
0: ਹਵਾ ਹਰ ਕੰਧਾਂ ਗੜਦੀਆਂ ਕੰਧਾਂ ਚ ਮਾਰੇ ਬੰਦੇ,
1: ਕਿਆ ਬਾਤ,
0: ਨਾਲੇ ਪਾਠ ਮਜ਼ਾ ਆਇਆ ਨਾ। ਮਾਈ ਮੋਹਣ ਦਸ ਸਾਲਾਂ ਬਾਅਦ ਠੰਡੇ ਪਾਣੀ ਨੇ ਨਹਾਤਾ ਮੈਂ ਹੁਣ।
1: ਅੱਛਾ
0: ਹਾਂਜੀ, ਲੁਤਫ ਆ ਗਿਆ, ਗਰਮੀ ਬੜੀ ਹੈ, ਇਹ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ।
1: ਕੋਈ ਨਾ ਗੱਡੀਆਂ,
0: ਮਾਈ ਮੋਹਣ ਨਾ ਤੂੰ ਸਵੇਰੇ ਸਵੇਰੇ ਆਹਾ ਹੱਥ ਚ ਦਾਤਣ,
1: ਮੈਂ ਤਾਂ ਤੈਨੂੰ ਕੀ ਦੱਸਾਂ ਵੇ, ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ, ਉਹ ਬੜਾ ਅੱਜ ਕੱਲ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ, ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਸਾਹਿਬ ਡੱਬ ਨੂੰ ਕੁੱਟਿਆ। ਮੈਂ ਹੁਣ ਚੱਲੀ ਆ ਥਾਣੇ ਰਿਪੋਰਟ ਲਿਖਾਉਣ, ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ,
0: ਥਾਣੇ ਵਾਲੇ ਲਿਖਦੇ ਨੀ
1: ਨਾ,
0: ਉਹਨਾਂ ਦੀ ਇਹ ਮਜ਼ਾਲ
1: ਹੋਰ, ਮੈਂ ਤਾਂ ਹੈਰਾਨ ਆ, ਕਹਿੰਦੇ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
0: ਬਾਹਰਲੇ ਥਾਣਿਆਂ ਦੀਆਂ ਕਿਆ ਬਾਤ। ਮਾਈ ਮੋਹਣ ਜਿਵੇਂ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ, ਇੱਥੇ ਤਾਂ ਮਾਈ ਮੋਹਣ ਪੁੱਛ ਨਾ ਪੁੱਛੋ। ਹਾਂ ਹੁਣ ਲਿਖਾਉਣੀ ਹੈ ਰਿਪੋਰਟ,
1: ਮੈਂ ਰਿਪੋਰਟ ਲਿਖਾਉਣੀ ਹੈ, ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਬਹਿਣੇ।
0: ਮਾਈ ਮੋਹਣ ਮੈਂ ਨਵਾਂ ਨਵਾਂ ਆਇਆ, ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ, ਮੈਨੂੰ ਤੂੰ ਥਾਣੇ ਲੈ ਚੱਲੀ।
1: ਚਲੋ ਬਖਸ਼ ਚਲੀ,
0: ਮਾਈ ਮੋਹਣ ਜਾਣਾ, ਚਲੋ ਬਖਸ਼ ਚਲੀ।

0: ਮਾਈ ਨੂੰ ਥਾਣੇ ਦੇ ਬਾਹਰ ਲਿਖਿਆ ਹੋਇਆ ਜੀ ਆਇਆ
1: ਆਹੋ ਜੀ ਆਇਆਂ ਨੂੰ ਵੈਲਕਮ ਕੀਤਾ
0: ਮਾਈ ਮੁੜ
1: ਇਹ ਆਪਣੇ ਲਈ ਹੈ
0: ਮੈਨੂੰ ਇਹ ਦੱਸ ਨਾ ਜੀ ਆਇਆਂ ਨੂੰ ਇੱਕ ਜੰਝ ਘਰ ਹੈ ਮਾਈ ਮੋਨੂੰ ਬਾਹਰ ਥਾਣੇ ਤੇ ਲਿਖਿਆ ਹੋਇਆ ਜੀ ਆਇਆਂ ਤੇ ਅੰਦਰੋਂ ਸੰਘਿਆੜਾਂ ਦੀ ਆਵਾਜ਼ ਆਉਂਦੀ ਹੈ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਗਿਲੂ ਮਾਈ ਮੋ ਥਾਣੇ ਮੈਂ ਬਾਰੇ ਕਹਿੰਦੇ ਥਾਣਾ ਮੈਂ ਬਾਹਰ ਪੈਣ ਥਾਣਾ ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਤੋ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ ਜੀ ਠੀਕ ਹੈ ਜੀ ਜੀ ਜੀ ਹੋ ਰਹੀ ਹੈ ਬਸ ਹਾਲੀ ਖਿੜੇ ਨੇ ਜੀ ਜੀ ਜੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੁਝ ਬਣਾ ਛੱਡਣਾ ਚਾਹੁੰਦੇ ਨੇ ਅੱਲਾਹ ਤਾਲਾ ਬਚਾਇਆ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਵੇ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇਂ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ।

0: ਸਮਝ ਨਹੀਂ ਗਏ। ਉਹ ਸਾਡੇ ਪੰਜਾਬੀ ਚ ਫਿੱਕਾ ਬੋਲਦੇ ਨੇ, ਹਲੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ, ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ। ਤੁਹਾਡੇ ਵੱਲ ਨਹੀਂ ਖਰੇ ਬੋਲਦੇ, ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ। ਉਹ ਇੰਜ ਦਾ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਹੈ, ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਟਣ ਦੀ ਬੜਾ ਟਾਈਮ ਲੱਗਣਾ, ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ, ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ ਮਾਰ
1: ਵਾਕਿਆ ਹੀ ਵਾਕਿਆ ਹੀ। ਗਵਾਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ, ਉਹਨਾਂ ਨੇ ਤਾਂ ਕਿਤੇ ਟਾਈਮ ਸਿਰ ਆਉਣਾ। ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ, ਪਰ ਜਿਹੜਾ ਗਵਾਂਢੀ ਹੈ ਉਹ ਤੇ ਤੁਹਾਡੇ ਕੋਲ ਹੈ, ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ।
0: ਜੀ ਬਿਲਕੁਲ ਬਿਲਕੁਲ ਨਹੀਂ, ਅਸਾਂ ਦੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ, ਬੜੇ ਮਤਲਬ ਦੇ ਵੈਰ ਵੀ ਰਹੇ ਨੇ।
1: ਅੱਛਾ।
0: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
1: ਆ ਗਏ ਨੇ। ਅੱਛਾ ਜੀ, ਅੱਛਾ ਬਿਲਕੁਲ।
0: ਅੱਛਾ
1: ਗਵਾਂਢੀ ਇਸ ਕਰਕੇ ਮਤਲਬ ਕਿ ਵਾਕਿਆ ਹੀ ਗਵਾਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ, ਗਵਾਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ।
0: ਔਰ ਕੋਈ ਮੁਲਕ ਗਵਾਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
1: ਨਹੀਂ ਕਰ ਸਕਦਾ। ਬਿਲਕੁਲ ਠੀਕ ਫਰਮਾਇਆ ਤੁਸੀਂ, ਬਿਲਕੁਲ ਠੀਕ ਫਰਮਾਇਆ। ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਵੇਖੋ, ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ, ਰੇਲਵੇ ਸਟੇਸ਼ਨ ਤੇ ਹੋ ਜਾਂਦਾ, ਜਾਂ ਬੱਸ ਵਿਚ ਜਾਂ ਟ੍ਰੇਨ ਚ, ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਹੀ, ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ। ਪਰ ਜੇ ਗਵਾਂਢ ਨਾਲ ਸਾਡਾ ਇੱਟ ਖੜਿਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ।
0: ਜੀ ਬਿਲਕੁਲ ਬਿਲਕੁਲ। ਵੇਖੋ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ 17-75 ਸਾਲਾਂ ਵਿਚ,
1: ਜੀ ਜੀ ਜੀ,
0: ਇੰਨਾ ਜੇ ਇੱਥੇ ਪ੍ਰਕਿਰਿਆਤੀ ਕੰਮਾਂ ਤੇ ਲੜਦਾ, ਲੜਾਈਆਂ ਨਾ ਹੁੰਦੀਆਂ ਦੂਆਂ ਦਾ, ਜਿਵੇਂ ਯੂਰਪੀਅਨ ਮੁਲਕਾਂ ਦੇ ਪੱਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ, ਇੰਜ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ। ਉੱਥੇ ਤੇ ਇੰਨੇ ਮਿਸਾਇਲ ਨੇ, ਇੰਨਾ ਕੁਝ ਸਾਡੇ ਕੋਲ, ਪੁਰਾਣੀਆਂ ਤਹਿਜ਼ੀਬਾਂ ਨੇ, ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ, ਉੱਥੇ ਤੇ ਮਤਲਬ ਮਾਦਨੀ ਵਸਾਇਲ ਇੰਨੇ ਨੇ, ਉੱਥੇ ਬੜਾ ਕੁਝ ਸੀ।
1: ਬਿਲਕੁਲ ਬਿਲਕੁਲ। ਪਰ ਇੰਨੀ ਅਕਲ ਸਾਡੇ ਕੋਲ ਕਿੱਥੇ, ਸਾਡੀਆਂ ਕੌਮਾਂ ਕੋਲ ਇੰਨੀ।
0: ਦਰਿਆ ਵਗਦੇ ਸਨ, 12 ਮਹੀਨੇ ਵਗਣ ਵਾਲੇ ਦਰਿਆ ਸਨ, ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ, ਫਸਲਾਂ ਹੁੰਦੀਆਂ ਸਨ। ਕਦੀ GDP ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ।
1: ਜੀ ਬਿਲਕੁਲ ਬਿਲਕੁਲ। ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ।
0: ਜੀ ਜੀ
1: ਹਾਂਜੀ, ਵਾਕਿਆ ਤਹਿਜੀਬ ਜਿਹੜੀ ਹੈ ਨਾ, ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ, ਉਦੋਂ ਯੂਨੀਵਰਸ, ਹਾਂ ਬਿਲਕੁਲ,
0: ਜਿਹੜਾ ਇੰਡੀਆ ਦਾ GDP ਇਹਨਾਂ ਤੋਂ ਜ਼ਿਆਦਾ ਸੀ।
1: ਜੀ ਬਿਲਕੁਲ ਬਿਲਕੁਲ ਬਿਲਕੁਲ। ਉਹ ਟਾਈਮ ਸੀ, ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ।
0: ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ, ਜੁਲਾਏ ਦੀ ਫੈਕਟਰੀ ਹੁੰਦੀ ਸੀ, ਖੱਡੀਆਂ ਉਸ ਲਾਈਆਂ ਨੇ।
1: ਹਾਂਜੀ
0: ਹਾਂਜੀ। ਮੋਚੀ ਦੀ ਹੁੰਦੀ ਸੀ, ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ।
1: ਹਾਂਜੀ।
0: ਤੇ ਕੁਬਾਰ ਦੀ ਹੁੰਦੀ ਸੀ, ਉਹ ਬਰਤਨ ਬਣਾ ਰਿਹਾ ਹੁੰਦਾ ਸੀ। ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ।
1: ਬਿਲਕੁਲ।
0: ਇਸੇ ਤਰੀਕੇ ਨਾਲ ਮਾਛੀ ਸੀ, ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ, ਉਹ ਸਮਝ ਲੋ ਜਿਵੇਂ ਬੇਕਰੀ ਹੈ। ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ, ਉਹ ਪਾਵੇ ਬਣਾ ਰਿਹਾ, ਉਹ ਛੱਤ ਰਿਹਾ, ਮਕਾਨ ਛੱਤ ਰਿਹਾ, ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ, ਸਮਾਲ ਇੰਡਸਟਰੀਜ਼ ਵਿੱਚ ਵੀ।
1: ਜੀ ਜੀ ਬਿਲਕੁਲ ਬਿਲਕੁਲ।
0: ਫਸਲਾਂ ਇੰਨੀਆਂ ਹੁੰਦੀਆਂ ਸਨ, ਇੰਨੀ ਦਰਿਆ 12 ਮਹੀਨੇ ਵਗਦੇ ਸਨ, ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ, ਬੇਲੇ ਸਨ, ਫਸਲਾਂ ਸਨ, ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
1: ਸੀ। ਜੀ ਜੀ।
0: ਕੰਮੋ ਆਮ ਸੀ। ਜੀ ਜੀ।
1: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ, ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ।
1: ਬਿਲਕੁਲ ਬਿਲਕੁਲ। ਤੇ ਲਹਿਰਾਂ ਬਹਿਰਾਂ ਸਨ, ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ, ਜਦੋਂ ਜਿਹੜੇ ਸਾਡੇ ਮਾਲਕ ਨੇ, ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ, ਜਿਨ੍ਹਾਂ ਨੇ ਸਾਡੀ ਇਕਾਨਮੀ ਠੀਕ ਕਰਨੀ ਹੈ, ਅਗਰ ਉਹ ਬੇਈਮਾਨ ਆ ਜਾਣਗੇ
0: ਜੀ ਬਿਲਕੁਲ
1: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਬੈਠੇ ਨਾ ਕਲਰਕ ਦੀ ਦਫ਼ਤਰ ਚ
1: ਹਾਂਜੀ
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਨਹੀਂ
1: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ
1: ਹੈਂ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
0: ਬੰਦੇ ਉਹ ਪਤਾ ਜੀ ਅਸੀਂ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
1: ਦੱਸੋ
0: ਪਾਗਲ ਨੇ ਇਹਨਾਂ ਕਿਉਂ ਲੜਨੇ
1: ਤੇ ਜਦੋਂ
0: ਉਹਨਾਂ ਨੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
1: ਲੜਨਗੇ ਕਿਉਂ
0: ਜੰਗ ਮਾਰ ਕੀਤਾ
1: ਨੰਬਰ ਦੋ ਪਰ ਵੇਖੋ ਨਾ
0: ਮੁਕਾਬਲੇ ਤੇ ਚੀਨਾ
1: ਲਿਆ ਅਸੀਂ ਤਮਾਸ਼ਬੀਨ ਅਸੀਂ ਤਮਾਸ਼ਬੀਨ ਆ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
0: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ ਸ਼ਰਾਰਤਾਂ ਔਰ
1: ਲੜਾਈਆਂ ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਤੁਹਾਡੇ ਵਾਲੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈਂ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਵਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ ਪੰਜ
0: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ ਲੇਕਿਨ ਮਾਰਕੀਟਾਂ ਚ ਲੜੀ ਹੈ
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ
1: ਨੋ ਡਾਊਟ ਤੇ
0: ਈਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ
1: ਬਿਲਕੁਲ ਬਿਲਕੁਲ ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ ਤੇ ਮੈਂ ਮੇਰਾ ਖਿਆਲ ਹੈ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ ਅੱਛਾ ਉਹ ਜਦੋਂ ਨਹੀਂ ਚੌਲ ਨਹੀਂ ਜੀ ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ ਉਹ ਨਹੀਂ ਚੁੱਕਣ ਡਏ ਹੈਗੇ ਵੇਖੋ ਨਾ ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ ਆਹ ਨਹੀਂ ਮੇਰੇ ਕਹਿਣ ਦਾ ਮਤਲਬ ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਕਿੰਨੀ ਬੇਇੱਜ਼ਤੀ
0: ਹੈ ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚੌਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿਚ ਦਾਖਲਾ ਲੱਭਿਆ ਯੂਨੀਵਰਸਿਟੀ ਚ ਉਹ ਲਿਥਵਾਨੀਆ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ ਉਹ ਹੀ ਪਾਕਿਸਤਾਨ ਨੂੰ ਡੀਲ ਕਰ ਗਈ ਹੈ ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ ਤੇ ਉਹਨੇ ਏਅਰਪੋਰਟ ਉੱਤੇ ਉਹਨਾਂ ਰੋਕ ਲਿਆ ਪਰ ਕਿੱਥੇ ਚੱਲਿਆ ਲਿਥਵਾਨੀਆ ਚੱਲਿਆ ਵਾ
1: ਉਹਨਾਂ ਆਖਿਆ ਲਿਥਵਾਨੀਆ ਤੇ ਮੁਲਕ ਹੀ ਕੋਈ ਨੀ ਦੁਨੀਆਂ ਮੈਂ ਕਿਹਾ ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆਂ
0: ਲਿਥਵਾਨੀਆ
1: ਦਾ ਉਹਨਾਂ ਨੇ ਇਹ ਨੀ ਕਿਹਾ ਕਿ
0: ਟਿਕਟ ਵੀ ਪਾਇਆ ਗਰੀਬ ਦਾ ਹੋ
1: ਗਿਆ ਨਹੀਂ ਤੇ ਉਹ ਠੀਕ ਹੀ ਨੇ ਤੁਸੀਂ ਕਦੀ ਸੁਣਿਆ ਲਿਥਵਾਨੀਆ ਉਹਨਾਂ ਨੇ ਇਹ ਨੀ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਇਸ ਧਰਤੀ ਤੇ ਹੈ ਨਹੀਂ ਲਿਥਵਾਨੀਆ ਇਹ ਸਾਡੇ ਤੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ
2: ਜਿਹੇ
1: ਉਹਨਾਂ ਨੂੰ ਤੇ ਗੁੱਸਾ ਚੜ ਗਿਆ ਹੋਣਾ ਵੀ ਇਹ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਾਈ ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਹੈ
0: ਡੱਕ ਜਾ ਇੱਥੇ ਮੇਰੀ ਕਿਸੇ ਟਾਲੀਆਂ ਨਾਲ ਆਖਿਆ ਉਹ ਨਹੀਂ ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਕਾ ਨਹੀਂ ਜਾ ਸਕਦਾ ਬਿਲਕੁਲ ਉਹ ਆਖਣਗੇ ਤੂੰ ਕੋਈ ਅਸਦਾ ਪਿਆ ਇਹ ਅਗਲਿਆਂ ਤੈਨੂੰ ਫੜ ਲੈਣਾ ਉਹ ਆਖਣਗੇ ਕੋਈ ਅਸਦਾ ਤੂੰ ਕੋਈ ਤੋਪ ਲਈ
1: ਤੋਪ ਲਈ
0: ਇਹ ਉਕਾ ਵੇ ਉਹ
1: ਬਿਲਕੁਲ ਇੱਥੇ ਤੇ ਹੁੱਕੇ ਹੈਗੇ ਨੇ ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਪਤਾ ਸਰ ਅੱਛਾ ਇਹ ਪੁਰਾਣੀ ਗੱਲ ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ ਅੱਛਾ ਅੱਛਾ ਜੀ ਕੀ ਸੁਣਾਓਗੇ ਅੱਜ ਸਾਹਿਬ ਜੀ ਆਲਮੀ ਦਰਿੰਦੇ ਵਾਹ
0: ਜੀ ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰਦਾ ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰਦਾ ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
1: ਆਉਂਦੇ
0: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ ਉਹ ਡਾਕੂ ਨੇ ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਉਹ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ ਉਹ ਅਸਲੇ ਦੇ ਵਪਾਰੀ ਨੇ ਉਹ ਅਸਲੇ ਦੇ ਵਪਾਰੀ ਨੇ ਸਦਾ ਜੰਗਾਂ ਕਰਾਉਂਦੇ ਨੇ ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ ਉਹ ਅਮਨਾਂ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ ਸੁਖਾਂ ਨੂੰ ਪੀੜ ਦਿੰਦੇ ਨੇ ਸੁਖਾਂ ਨੂੰ ਪੀੜ ਦਿੰਦੇ ਨੇ ਦਿਲਾਂ ਨੂੰ ਚੀਰ ਦਿੰਦੇ ਨੇ ਇਵੇਂ ਦੀ ਅੱਗ ਦੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਚ ਕਰਦੀ ਏ ਇਵੇਂ ਦੀ ਅੱਗ ਦੁਖਾਂਦੇ ਨੇ ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਚ ਕਰਦੀ ਏ ਜਨਾਜ਼ੇ ਨਜ਼ਰ ਆਉਂਦੇ ਨੇ ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ ਉਹ ਵਹਿਸ਼ੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ
1: ਸ਼ਾਹ ਜੀ ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ ਹੈ ਪਾਕਿਸਤਾਨ ਦਾ ਇਹ ਹੈ ਜੀ ਕਿ ਮੂਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ ਮੂਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ ਓਏ ਪਿੱਛੇ ਜਾਈਏ ਮੈਦਾਨ ਛੱਡੀਂਦਾ ਤੇ ਅੱਗੋਂ ਪੈਂਦੀ ਮਾਰ ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ ਤੇ ਹਰ ਚੌਂਕ ਬੰਬਾਂ ਦੇ ਤੋਹਫੇ ਓਏ ਚੋਰ ਜੇ ਪਹਿਰੇਦਾਰ ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਬਿਲਕੁਲ ਜੀ ਬਿਲਕੁਲ ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ ਇਹ ਪੁਰਾਣੀ ਗੱਲ ਹੈ ਥੋੜੀ ਜਿਹੀ ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ ਉਹਨਾਂ ਨੇ ਦੱਸ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ।
0: ਜੀ ਜੀ,
1: ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ।
0: ਜੀ, ਸਾਡੇ ਬੜੇ ਵਾਕਿਆਤ
1: ਹੋਏ। ਚਲੋ ਅੱਛਾ, ਅਰਜ ਇੱਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਓਏ ਚਾਰ ਚਫੇਰਿਓਂ ਘੇਰੇ ਪੈ ਗਏ, ਮੈਂ ਘਿਰ ਗਈ ਵਿੱਚ ਬਦਕਾਰਾਂ। ਚਾਰ ਚਫੇਰਿਓਂ ਹੀ ਘੇਰੇ ਪੈ ਗਏ, ਮੈਂ ਘਿਰ ਗਈ ਵਿੱਚ ਬਦਕਾਰਾਂ। ਗਹਿਣੇ ਮੇਰੇ ਦਿੱਲੀ ਖੋਲੇ, ਪੁੱਤ ਖੋਏ ਪੰਥਕ ਸਰਕਾਰਾਂ। ਓਏ ਆਪਣਿਆਂ ਦੇ ਗੂਠੇ ਰਗਾਂ ਵਿੱਚ ਸੁੱਚਾ ਸਿਆ ਕਿਨੂੰ ਵਾਜਾਂ ਮਾਰਾਂ। ਆਪਣਿਆਂ ਦੇ ਗੂਠੇ ਰਗਾਂ ਵਿੱਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ,
0: ਬਿਲਕੁਲ।
1: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿੱਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ, ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ, ਸਾਡੇ ਕਾਰੋਬਾਰ ਆਮਦਨਾਂ ਘਟਦੀਆਂ ਗਈਆਂ, ਸਾੜੇ ਵੱਧਦੇ ਗਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ, ਸਾਰੀਆਂ ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
0: ਜੀ, ਜ਼ਿੰਦਗੀ ਕਿੰਨੀ ਕੀਮਤੀ ਹੈ ਇਸ ਚੀਜ਼ ਦਾ ਉੱਥੇ ਬੰਨਣ, ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ। ਮਿਹਨਤ ਕਰੋ, ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੱਡੀਆਂ।
1: ਬਿਲਕੁਲ ਜੀ,
0: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
1: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਔਨ ਏਅਰ ਰੇਡੀਓ ਦੇ ਉੱਤੇ,
0: ਜਿਹੜੇ ਸੋਚ ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿੱਚ ਜਿਹੜੇ ਕਾਰੀ ਨੇ, ਜਿਹੜੇ ਮੌਲਵੀ ਨੇ, ਜਿਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
1: ਇਹ ਸਾਡੇ ਇਹ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਰਹੇ ਹੈਗੇ ਹੋ। ਇਹੋ ਹੀ ਤੇ ਅਫਸੋਸ ਵਾਲੀਆਂ ਗੱਲਾਂ ਨੇ। ਹਾਂਜੀ, ਇਹੋ ਹੀ ਤੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿੱਚ।
0: ਬਿਲਕੁਲ ਬਿਲਕੁਲ।
1: ਹਾਂਜੀ, ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉੱਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿੱਚ ਤੇ ਫਸਟ ਵਰਲਡ ਵਾਰ ਵਿੱਚ, ਪਰ ਇਹਨਾਂ ਦੇ ਚੁਬਾਰੇ ਵੇਖ ਲਓ, ਆਕਾਸ਼ਾਂ ਨੂੰ ਛੂਹਣ ਡਏ ਨੇ ਅੱਜ ਵੀ।
0: ਜੀ ਬਿਲਕੁਲ ਬਿਲਕੁਲ ਬਿਲਕੁਲ। ਇਹਨਾਂ ਜੰਗ ਤੋਂ
1: ਸਬਕ ਲਿਆ, ਇਹਨਾਂ ਜੰਗ ਤੋਂ ਬਿਲਕੁਲ ਸਬਕ ਲਿਆ। ਹਾਂਜੀ, ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕਾਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈ ਨਾ। ਇੱਥੇ ਵੇਖ ਲਓ, ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਤੇ ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣਿਆਂ ਮੁਲਕਾਂ ਦੇ ਵਿੱਚ, ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਪੂਆ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ। ਉਹਨਾਂ ਨੇ ਪਰਦੇ ਕਰ ਲਏ, ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ, ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਹੁਣਾਂ ਨੇ ਕਿਉਂ ਭੇਜਿਆ ਤੁਹਾਨੂੰ? ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਹੈ, ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾ ਹਾਏ ਅਸੀਂ ਸੋਚਿਆ ਕੋਈ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਪਰਦਾ ਕਰ ਦੱਸੋ ਕਲੀ ਕਰਨ ਵਾਲੇ ਬੰਦੇ ਨੀ ਹੁੰਦੇ ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨੀ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ਼ ਨੇ ਸ਼ਾਹ ਜੀ ਹੈਂ
0: ਜੀ ਬਿਲਕੁਲ,
1: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ ਸਰਦਾਰ ਜੀ ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ ਉਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਹੀ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹਰਿਮੰਦਰ ਦਾ ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ। ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਆ, ਤੁਸੀਂ ਤਾਂ ਕਲੀ ਕਰਨ ਆਏ ਹੋ, ਤੁਸੀਂ ਕਿਹੜੇ ਬੰਦੇ ਹੋ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ ਰੱਬ ਰੱਖ। ਸੋ ਦੋਸਤੋ ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ ਵਧੀਆ ਤਰੀਕੇ ਨਾਲ, ਹੈਂ ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਤਾਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆਂ ਕਿੱਥੇ ਪਹੁੰਚ ਗਈ ਹੈ, ਸਹੀ ਅਜੇ ਵੀ ਸਾਡੀ ਜਿਹੜੀ ਹੈ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ, ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆਂ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕ ਸੁਣਦੇ ਆ ਜੀ ਆਪਣਾ ਇੱਕ ਲੋ

ਤੋਂ ਆਪਾਂ ਕੀਰਤਨ ਦਾ ਪ੍ਰੋਗਰਾਮ ਤਾਂ ਆਪਣਾ ਹੋ ਗਿਆ ਪੂਰਾ, ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ, ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ, ਕਿੰਨੇ ਕੁ ਧਮਾਕੇ ਹੋ ਗਏ, ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ। ਦੇਖੋ ਆਰਮੀ ਲੜਦੀ ਹੈ, ਆਰਮੀ ਦਾ ਕੰਮ ਲੜਨਾ, ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ? ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ, ਵੱਡੇ ਮਾਰੇ ਜਾਂਦੇ ਆ, ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ, ਸਕੂਲਾਂ ਤੇ ਬੰਬ ਚੱਲ ਪੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ, ਪਹਿਲਾਂ ਨਹੀਂ ਸੀ ਹੁੰਦੀਆਂ, ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ। ਆਪਾਂ ਕੀਰਤਨ ਦਾ ਪ੍ਰੋਗਰਾਮ ਤਾਂ ਆਪਣਾ ਹੋ ਗਿਆ ਪੂਰਾ, ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ, ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ, ਕਿੰਨੇ ਕੁ ਧਮਾਕੇ ਹੋ ਗਏ, ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ। ਦੇਖੋ ਆਰਮੀ ਲੜਦੀ ਹੈ, ਆਰਮੀ ਦਾ ਕੰਮ ਲੜਨਾ, ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ? ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ, ਵੱਡੇ ਮਾਰੇ ਜਾਂਦੇ ਆ, ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ, ਸਕੂਲਾਂ ਤੇ ਬੰਬ ਚੱਲ ਪੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ, ਪਹਿਲਾਂ ਨਹੀਂ ਸੀ ਹੁੰਦੀਆਂ, ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ, ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ।

0: ਦਾ ਕੰਮ ਆ ਲੜਨਾ, ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ? ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ, ਵੱਡੇ ਮਾਰੇ ਜਾਂਦੇ ਆ, ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ, ਸਕੂਲਾਂ ਤੇ ਬੰਬ ਚੱਲ ਪੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ, ਪਹਿਲਾਂ ਨਹੀਂ ਸੀ ਹੁੰਦੀਆਂ, ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ, ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ। ਪਰ ਹੁਣ ਤੇ ਹੱਦ ਹੋ ਗਈ ਹੈ ਜੀ, ਇਹ ਮਿਜ਼ਾਈਲਾਂ ਆਉਂਦੀਆਂ, ਪਤਾ ਨਹੀਂ ਇਹ ਕਿੱਧਰ ਦੀ ਆਈ ਹੈ, ਉਹ ਕਿੱਥੇ ਜਾ ਕੇ ਡਿੱਗ ਪੈਣੀ ਹੈ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਮਾਰ ਜਾਣਾ। ਤੇ ਰੱਬ ਮਿਹਰ ਕਰੇ, ਪਰਮਾਤਮਾ ਇਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਉਹ ਇਹਨਾਂ ਨੂੰ ਸਬਤ ਬਖਸ਼ੇ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਆਮ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਕੋਈ ਜੰਮਿਆ 10-12 ਸਾਲ ਮਾਂ ਬਾਪ ਨੇ ਪਾਲਿਆ ਤੇ ਇੱਕ ਨਿੱਕੇ ਜੇ ਸ਼ਰਲੇ ਨਾਲ ਉਹਦੀ ਮੌਤ ਹੋ ਗਈ, ਦੁੱਖ ਕਿੰਨਾ ਹੁੰਦਾ, ਸਦੀਆਂ ਤੱਕ ਨਹੀਂ ਭੁੱਲਦਾ। ਸੋ ਇਹਨਾਂ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਿਰਫ ਤੇਲ ਦੀਆਂ ਲੜਾਈਆਂ, ਕਿਉਂ ਚੀਮਾ ਸਾਹਿਬ? ਤੇਲ ਦੀਆਂ ਲੜਾਈਆਂ ਜੀ,
1: ਬਿਲਕੁਲ ਜੀ, ਤੇਲ ਦੀਆਂ, ਕਾਲਾ ਸੋਨਾ,
0: ਕਾਲਾ ਸੋਨਾ ਦੀਆਂ ਲੜਾਈਆਂ। ਤੇ ਇਹਨਾਂ ਦੀ ਵਜ੍ਹਾ ਦੇ ਨਾਲ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ, ਜਿੱਥੇ ਵੀ ਚਲ ਜਾਓ ਆਮ ਬੰਬ ਡਿੱਗਦਾ ਠਾ ਤੇ ਉਹ ਕਿੰਨੇ ਲੋਕ ਵਿਚਾਰੇ ਮਾਰੇ ਜਾਂਦੇ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਸਾਡੇ ਰੇਡੀਓ ਨੂੰ ਸੁਣਦੇ ਆ, ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਤੇ ਖਾਕ ਸਾਹਿਬ ਜੀ, ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਆ ਕਿ ਜਿਹੜੀ ਆ ਪਹਿਲੇ ਸਮਿਆਂ ਦੇ ਵਿੱਚ ਉਹ ਜਿਹੜੀ ਫੌਜ ਹੁੰਦੀ ਸੀ ਉਹ ਫਿਰ ਸਾਹਮਣੇ ਸਾਹਮਣੇ ਜਾ ਕੇ ਲੜਦੇ ਸੀ। ਖਾਕ ਸਾਹਿਬ ਜੀ ਜਿਹੜੇ ਉਹ ਕਹਿੰਦੇ ਹੁੰਦੇ ਆ ਬਈ ਜਿੱਤਰੂ ਬੜੇਵੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ। ਤੇ ਹੁਣ ਖਾਕ ਸਾਹਿਬ ਜੀ ਉਹ ਗੱਲਾਂ ਹੈ ਨੀ, ਹੁਣ ਤਾਂ ਉਹ 2.5 ਕਿਲੋ ਦਾ ਬੰਦਾ ਵੀ ਹੈ ਜਿਹੜਾ ਉਹਨੂੰ ਗੋਲੀ ਘੋੜਾ ਦੱਬਣਾ ਆਉਣਾ ਚਾਹੀਦਾ ਤੇ ਲੋਕ ਮਾਰ ਦਿੰਦਾ, ਜਾਂ ਫਿਰ ਉਹ ਸੈਂਕੜੇ ਮੀਲਾਂ ਦੂਰ ਬੈਠਾ ਹੀ ਉਹ ਬਟਨ ਉਥੋਂ ਦੱਬੀ ਜਾਂਦਾ ਤੇ ਡਰੋਨ ਉਹ ਜਾਈ ਜਾਂਦਾ ਤੇ ਉਹ ਫਿਰ ਉਹਦਾ ਜਿਹੜਾ ਨੁਕਸਾਨ ਅਗਲੀ ਦਾ ਕਰ ਦਿੰਦਾ। ਖੈਰ ਖਾਕ ਸਾਹਿਬ ਜੀ, ਇਹ ਦੋਨੇ ਧਿਰਾਂ ਜਿਹੜੀਆਂ ਉਹ ਤਰੱਕੀ ਕਰ ਰਹੀਆਂ ਬਰਾਬਰ ਦੀਆਂ, ਤੇ ਪਰ ਜਿਹੜੀ ਜਿਆਦਾ ਵੱਡੀ ਧਿਰ ਹੁੰਦੀ ਉਹਦੇ ਕੋਲ ਸਰਮਾਇਆ ਜਿਆਦਾ ਹੁੰਦਾ ਖਾਕ ਸਾਹਿਬ ਜੀ ਕੀ ਜਿਤਨਾ ਉਹ ਹੁੰਦਾ। ਤੇ ਆਪਾਂ ਖਾਕ ਸਾਹਿਬ ਜੀ ਪਹਿਲੀ ਖਬਰ ਜਿਹੜੀ ਆ ਉਹ ਇਹ ਆ, ਉਹ ਹਜੇ ਮੈਂ ਲਿਖਦਾ ਹੀ ਸੀਗਾ ਪਰ ਆਪਾਂ ਪਹਿਲਾਂ ਉਹ ਹੀ ਕਰ ਲੈਣੀ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ, ਯੂਨਾਈਟਿਡ ਸਟੇਟਸ ਨੇ ਜਿਹੜਾ ਹੈਗੇ ਆ ਨਵੇਂ ਇਰਾਨ ਦੇ ਲੀਡਰ ਚੁਣੇ ਗਏ ਆ, ਮੁਸਤਫਾ ਖਮੀਨੀ ਉਹਨਾਂ ਦਾ ਨਾਂ ਹੈਗਾ, ਆਇਤੁੱਲਾ ਵੀ ਨਾਲ ਉਹਨਾਂ ਦੇ ਲੱਗਦਾ, ਉਹਨਾਂ ਦੀ ਜਿਹੜੇ ਆਇਤੁੱਲਾ ਲੱਗਦਾ ਇਹਦੀ ਇੱਕ ਖਾਸ ਮੀਨਿੰਗ ਹੁੰਦੇ ਆ ਤੇ ਜਿਹਦੇ ਨਾਂ ਦੇ ਨਾਲ ਇਹ ਲੱਗਦਾ ਆ। ਤੇ ਹੁਣ ਖਾਕ ਸਾਹਿਬ ਜੀ ਉਹਦੇ ਉੱਤੇ ਅਮਰੀਕਾ ਨੇ ਪਹਿਲਾਂ ਤਾਂ ਉਹ ਕਹੀ ਗਏ ਕਿ ਜੀ ਇਹ ਹੈ ਹੀ ਨੀ, ਉਹ ਮਰ ਚੁੱਕਿਆ, ਤੇ ਫੇਰ ਕਹਿੰਦੇ ਨਹੀਂ ਉਹ ਜ਼ਖਮੀ ਹੋ ਗਿਆ ਸੀਗਾ। ਤੇ ਹੁਣ ਫੇਰ ਉਹਨਾਂ ਨੇ, ਅਮਰੀਕਨ ਗੌਰਮੈਂਟ ਨੇ ਇਹਦੇ ਉੱਤੇ $10 ਮਿਲੀਅਨ ਦਾ ਜਿਹੜਾ ਉਹ ਇਨਾਮ ਰੱਖ ਦਿੱਤਾ। ਜਿਹੜਾ
0: ਚੀਮਾ ਸਾਹਿਬ ਨਾਮ ਕਿਸੇ ਦੇ ਰੱਖਣ ਵਾਲਾ, ਨਾਮ ਰੱਖਣ ਵਾਲੇ ਇਹ ਕਿਹੜੀ ਗੱਲ ਹੈ? ਕੱਲ ਨੂੰ ਤੁਹਾਡੇ ਤੇ ਵੀ ਕਿਤੇ ਰੱਖਿਆ ਜਾ ਰਿਹਾ, ਤੁਸੀਂ ਵੀ ਤੇ ਸੇਮ ਥਿੰਗ ਹੀ ਕਰ ਰਹੇ ਹੋ ਨਾ?
1: ਬਿਲਕੁਲ ਬਿਲਕੁਲ, ਸਭ ਤੋਂ ਵੱਡੇ ਟੈਰੋਰਿਸਟ ਆਪਾਂ ਹੀ ਹਾਂ ਜੀ, ਜਿਹਦੇ ਦੋ ਚਪੇੜਾਂ ਜਾ ਕੇ ਮਾਰ ਕੇ ਮਾਫੀ ਜੋ ਖੋਲਿਆ ਉਹਦੇ ਕੋਲ। ਸੋ $10 ਮਿਲੀਅਨ ਇਹਨਾਂ ਨੇ ਐਲਾਨ ਕਰਤਾ ਵੀ ਜਿਹੜਾ ਸਾਨੂੰ ਦੱਸੂਗਾ ਉਹਦਾ ਸੈਂਟਕਾਣਾ ਕਿੱਥੇ ਆ ਤੇ ਉਹਨੂੰ ਅਸੀਂ $10 ਮਿਲੀਅਨ ਦੇਵਾਂਗੇ। ਪਰ ਮੇਰਾ ਨੀ ਖਿਆਲ ਖਾਕ ਸਾਹਿਬ ਜੀ ਇਹ ਜਿਹੜੇ ਇੱਦਾਂ ਦੇ ਨਾਮ ਰੱਖਦੇ, ਮੇਰਾ ਖਿਆਲ ਦਿੰਦੇ ਦਿੰਦੇ ਨੀ ਕਿਸੇ ਨੂੰ ਉਹ ਮਗਰੋਂ ਨੀ ਅਗਲੇ ਤੋਂ ਪੁੱਛ ਕੇ ਫੇਰ ਕਹਿਣਾ ਜਾ ਤੂੰ ਥੋੜੀ ਦੱਸਿਆ ਸਾਨੂੰ ਪਹਿਲਾਂ ਪਤਾ ਸੀ
0: ਤੇ ਇਹ ਬਚ ਜਾਣਾ ਉਹਨਾਂ ਅਗਲਿਆਂ ਨੇ ਪਹਿਲਾਂ ਉਹਨੂੰ ਵੀ ਮਾਰ ਦੇਣਾ ਨਾਲ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ। ਤੇ ਚਲੋ ਕੋਈ ਨੀ, ਆਪਾਂ ਖਬਰਾਂ ਅਗਲੀਆਂ ਸਾਰਾ ਸ਼ੁਰੂ ਕਰਦੇ ਆ ਖਾਕ ਸਾਹਿਬ ਜੀ। ਤੇ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਉਪਰੰਤ ਤੇ ਇਰਾਨ ਵੱਲੋਂ ਇਰਾਕ ਵਿਚ ਲਏ, ਦੇਖੋ ਖਾਕ ਸਾਹਿਬ ਜੀ ਕਿੱਦਾਂ ਦੁਨੀਆਂ ਬਦਲਦੀ ਰਹਿੰਦੀ ਆ। ਕਦੇ ਉਹ ਦੋਨੇ 8 ਸਾਲ ਖਾਕ ਸਾਹਿਬ ਜੀ ਲਗਾਤਾਰ ਇਰਾਨ ਦੀ ਤੇ ਇਰਾਕ ਦੀ ਲੜਾਈ ਲੱਗੀ ਆ, 8 ਸਾਲ ਲੱਗੀ ਰਹੀ ਆ। ਤੇ ਜਦੋਂ ਖਾਕ ਸਾਹਿਬ ਜੀ ਪਹਿਲੀ ਮਿਸਲ ਸਦਮ ਹੁਸੈਨ ਨੇ ਮਾਰੀ ਸੀ ਇਰਾਨ ਦੇ ਉਪਰ ਛੱਡੀ ਸੀ, ਤੇ ਮੈਂ ਉਸ ਵੇਲੇ ਫੈਕਟਰੀ ਦੇ ਵਿਚੋਂ ਕੰਮ ਕਰਕੇ ਹਟ ਕੇ ਉੱਥੇ ਫੈਕਟਰੀ ਦੇ ਵਿਚ ਨਹਾਉਣ ਵਾਸਤੇ ਬਣਿਆ ਸੀਗਾ ਕਿ ਮਿੱਟੀ ਮੁੱਟੀ ਹੁੰਦੀ ਸੀ ਉੱਥੇ, ਉੱਠਦਾ ਹੁੰਦਾ ਸੀ ਘੱਟਾ ਘੁੱਟਾ ਗਿਆ।
0: ਤੇ ਮੈਂ ਨਹਾਉਣ, ਹਾਂਜੀ ਤੁਸੀਂ ਕਿੱਥੇ ਸੀ? ਤੁਸੀਂ ਕਿੱਥੇ ਸੀ ਉਸ ਵੇਲੇ?
1: ਮੈਂ ਤਹਿਰਾਨ ਸੀਗਾ।
0: ਇਰਾਨ ਸੀ?
1: ਹਾਂਜੀ ਹਾਂਜੀ, ਇਰਾਨ ਦਾ ਕੈਪੀਟਲ ਆ ਜਿਹੜੀ ਤਹਿਰਾਨ, ਉੱਥੇ ਸੀ।
0: ਉੱਥੇ ਸੀ ਤੁਸੀਂ? ਠੀਕ ਆ।
1: ਹਾਂਜੀ, ਤੇ ਪਹਿਲੀ ਮਿਸਲ ਜਦੋਂ ਆਈ ਤੇ ਉਹ ਫਿਰ ਬਿਜਲੀ ਇਕਦਮ ਚਲੇ ਗਈ, ਤੇ ਫਿਰ ਉਹ ਜਿਹੜੀ ਬਿਜਲੀ ਤਾਂ ਮੁੜ ਕੇ 2-3 ਮਿੰਟਾਂ ਬਾਅਦ ਫਿਰ ਆ ਗਈ ਸੀ। ਪਰ ਉਹ ਜਿਹੜਾ ਹਮਲਾ ਸੀਗਾ ਉਹ ਕੌਮ ਸ਼ਹਿਰ, ਜਿੱਥੇ ਇਹ ਲੀਡਰ ਆ ਜਿਹੜੇ ਇਰਾਨ ਦੇ ਸਾਰੇ, ਉਹ ਕੌਮ ਸ਼ਹਿਰ ਆ, ਉਹ

0: ਹੈਰਾਨ ਤੋਂ ਥੋੜਾ ਜਿਹਾ ਬਾਹਰ ਜਾ ਕੇ ਕੁਛ ਕੁਛ ਮੀਲਾਂ, ਮੇਰਾ ਖਿਆਲ 20-50 ਮੀਲਾਂ ਇੰਨੇ ਦਾ ਹੈਗਾ ਆ ਉਹ ਮੇਰੇ ਹੁਣ ਦਿਮਾਗ ਚ ਨੀ ਨੰਬਰ, ਤੇ ਉੱਥੇ ਉਹ ਮਿਸੋ ਜਾ ਕੇ ਫਿਰ 8 ਸਾਲ ਉਹਨਾਂ ਦੀ ਲੜਾਈ ਹੁੰਦੀ ਰਹੀ, ਤੇ ਤੁਹਾਨੂੰ ਪਤਾ ਵੀ ਬਾਲਣ ਦੋਨੇ ਤਰ੍ਹਾਂ ਪਾਉਂਦੀਆਂ ਰਹੀਆਂ, ਉਧਰੋਂ ਰੂਸ ਵੀ ਤੇ ਇਧਰੋਂ ਅਮਰੀਕਾ ਵੀ ਤੇ ਯੂਰੋਪੀਅਨ ਸਾਰੇ ਦੋਨੇ ਪਾਸੇ ਬਾਲਣ ਪਾ ਕੇ ਫਿਰ 8 ਸਾਲ ਇਹਨਾਂ ਨੇ ਲੜਾਈ ਲੱਗੀ। ਪਰ ਖਾਲਸਾ ਜੀ ਦੁਨੀਆਂ ਸਮੇਂ ਬਦਲਦੇ ਰਹਿੰਦੇ ਆ, ਤੇ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਵਿੱਚ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਕਰਨ ਦੇ ਉਪਰੰਤ ਅਤੇ ਇਰਾਨ ਵੱਲੋਂ ਇਰਾਕ ਵਿਚਲੇ ਅਮਰੀਕਾ ਦੀ ਜਿਹੜੇ ਐਮਬੈਸੀ ਸੀਗੀ ਉਹਦੇ ਤੇ ਅਤੇ ਫੌਜੀ ਅੱਡੇ ਆ ਜਿਹੜੇ ਸੀਗੇ ਉੱਥੇ ਅਮਰੀਕਾ ਦੇ ਮਿਲਟਰੀ ਦੇ ਬੇਸ ਸੀਗੇ ਉਹਨਾਂ ਦੇ ਉੱਤੇ ਜਦੋਂ ਇਰਾਨ ਨੇ ਫਿਰ ਇਸ ਵਾਰੀ ਹਮਲਾ ਕੀਤਾ, ਕਿਉਂਕਿ ਹੁਣ ਇਰਾਨ ਤੇ ਇਰਾਕ ਇੱਕੋ ਗਏ ਨਾ ਉਹ, ਤੇ ਫੇਰ ਹਕ ਸਾਹਿਬ ਜੀ ਅਮਰੀਕਾ ਨੇ ਉਥੋਂ ਇਕਦਮ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ ਉਹ ਭੱਜਿਓ, ਜਿੰਨੀ ਵੀ ਛੇਤੀ ਉਥੋਂ ਨਿਕਲ ਹੁੰਦਾ ਉਹ ਸਾਰੇ ਨਿਕਲਿਆ, ਤੇ ਫੇਰ ਉਹ ਸਾਰੇ ਆ ਗਏ ਤੇ ਹੁਣ ਉਹ ਦੋਨੇ ਦੇਸ਼ ਆ ਜਿਹੜੇ ਆਪਸ ਵਿਚ ਇਕੱਠੇ ਹੋ ਗਏ ਆ। ਤੇ ਹੁਣ ਹਕ ਸਾਹਿਬ ਜੀ ਜਿਹੜੀ ਆ ਗੱਲਬਾਤ ਅਗਲੀ ਆ ਉਹ ਇਸ ਤਰ੍ਹਾਂ ਆ ਕਿ ਇਰਾਨ ਅਤੇ ਇਰਾਕ ਆ ਜਿਹੜਾ ਉਹਨਾਂ ਦਾ ਬਾਰਡਰ ਬੰਦ ਸੀਗਾ ਪਹਿਲਾਂ, ਅਤੇ ਅੱਜ ਇਹ ਜਿਹੜਾ ਬਾਰਡਰ ਆ ਉਹ ਖੋਲ ਦਿੱਤਾ ਗਿਆ। ਪਹਿਲਾਂ ਅਮਰੀਕਾ ਅਤੇ ਉਹਦੇ ਭਾਈਵਾਲਾਂ ਨੇ ਜਿਹੜਾ ਆ ਉਹ 1980 ਤੋਂ ਇਨ੍ਹਾਂ ਦੇਸ਼ਾਂ ਨੂੰ ਪਾਟੋ ਧਾੜ ਕਰਕੇ ਕੋਈ 8 ਸਾਲ ਦੋਹਾਂ ਦੇ ਆਪਸ ਵਿਚ ਸਿੰਘ ਫਸਾਈ ਰੱਖੇ ਅਤੇ ਦੋਹਾਂ ਨੂੰ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਰਹੇ। ਫਿਰ ਅਮਰੀਕਾ ਨੇ ਇਰਾਕ ਉਪਰ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ ਉਥੋਂ ਦੇ ਪ੍ਰੈਜੀਡੈਂਟ ਸਾਦਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਆਪਣੀ ਮਰਜ਼ੀ ਦਾ ਆਗੂ ਚੁਣਾ ਕੇ ਉਥੇ ਜਿਹੜਾ ਤੇਲ ਆ ਉਹ ਲੁੱਟਿਆ ਗਿਆ ਅਤੇ ਉਹਨਾਂ ਦੇ ਅਜਾਇਬ ਘਰਾਂ ਦੇ ਵਿਚੋਂ। ਖਾਕ ਸਾਹਿਬ ਜੀ ਜਦੋਂ ਇਹ ਦੇਸ਼ ਨਾ ਦੂਸਰੇ ਦੇਸ਼ਾਂ ਤੇ ਜਾ ਕੇ ਹਮਲਾ ਕਰਦੇ ਆ ਇਹ ਕੱਲੀ ਉਹਨਾਂ ਦੇ ਬਹੁਤ ਕੁਛ ਜਿਹੜੇ ਅਜਾਇਬ ਘਰ ਹੁੰਦੇ ਜਿੱਥੇ ਹਜ਼ਾਰਾਂ ਸਾਲਾਂ ਦੇ ਉਹ ਜਿਹਨੂੰ ਆਪਣੇ ਕਹਿੰਦੇ ਆ ਰੈਲਿਕਸ ਹੁੰਦੇ ਆ ਪਏ ਨਾ, ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਫਿਰ ਇਹ ਲੁੱਟ ਕੇ ਲਿਆਉਂਦੇ ਆ। ਤੇ ਉਹ ਜਦੋਂ ਲੜਾਈ ਲੱਗੀ ਸੀਗੀ ਬੰਬਾਰਡਮੈਂਟ ਇਰਾਕ ਦੇ ਉੱਤੇ ਜਿਹੜਾ ਉੱਥੇ ਦੀ ਰਾਜਧਾਨੀ ਆ ਬੈਗਦਾਦ ਉਹਦੇ ਤੇ ਹੋਈ ਸੀ, ਤੇ ਫਿਰ ਜਿਹੜੇ ਅਮਰੀਕਨ ਫੌਜੀ ਵੀ ਸੀ ਖਾਲਸਾ ਜੀ ਉਹ ਵੀ ਹੱਥਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਮਿਊਜ਼ੀਅਮ ਦੇ ਵਿੱਚ ਉਹ ਚੱਕ ਚੱਕ ਕੇ ਉਹ ਲਿਆਉਂਦੇ ਦਿਸਦੇ ਸੀਗੇ। ਖੈਰ ਉਹਨਾਂ ਚੋਂ ਬਹੁਤ ਸਾਰੀਆਂ ਖਾਕ ਸਾਹਿਬ ਜੀ ਫਿਰ ਇੰਟਰਨੈਸ਼ਨਲ ਉਹ ਦੂਜੇ ਦੇ ਵਿੱਚ ਕੇਸ ਹੋਇਆ ਤੇ ਬਹੁਤ ਸਾਰੀਆਂ ਇਹਨਾਂ ਨੂੰ ਮੋੜਦੀਆਂ ਪਈਆਂ ਸੀ ਉਹਨਾਂ ਦੀਆਂ। ਤੇ ਫੇਰ ਕੀ ਹੋਇਆ ਖਾਕ ਸਾਹਿਬ ਜੀ ਇਹਦੇ ਵਿੱਚ ਹੁਣ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਨੇ ਇਕੱਠੇ ਹੋ ਕੇ ਇਰਾਨ ਦੇ ਉੱਪਰ ਹਮਲਾ ਕੀਤਾ, ਫਿਰ ਇਰਾਨ ਨੇ ਇਰਾਕ ਵਿਚਲੇ ਅਮਰੀਕਨ ਮਿਲਟਰੀ ਬੇਸ ਅਤੇ ਐਮਬੈਸੀ ਉਪਰ ਮਿਸਲਾਂ ਦਾਗੀਆਂ ਅਤੇ ਅਮਰੀਕਨ ਨਾਗਰਿਕਾਂ ਨੂੰ ਸਭ ਕੁਝ ਛੱਡ ਕੇ ਦੌੜਨਾ ਪਿਆ। ਫਿਰ ਇਰਾਕ ਅਤੇ ਇਰਾਨ ਇਕੱਠੇ ਹੋ ਗਏ ਅਤੇ ਆਪਣੀ ਸਰਹੱਦ ਖੋਲ ਦਿੱਤੀ ਅਤੇ ਹੁਣ ਇਹ ਜਿਹੜਾ ਬਾਰਡਰ ਖੋਲਿਆ ਖਾਕ ਸਾਹਿਬ ਜੀ ਉਹਦੇ ਇਰਾਨ ਦੇ ਲੋਕ ਆ ਜਿਹੜੇ ਇਹ ਨਵਾਂ ਬਾਰਡਰ ਖੁੱਲਣ ਕਰਕੇ ਇਰਾਨ ਦੇ ਵਿਚ ਤੁਹਾਨੂੰ ਪਤਾ ਪਈ ਸੈਂਕਸ਼ਨਾਂ ਲੱਗੀਆਂ ਬਹੁਤ ਚਿਰ ਦੀਆਂ, ਉਦੋਂ ਨੀ ਗਈ 80 ਦੀਆਂ ਲੱਗੀਆਂ ਹੋਈਆਂ ਜਦੋਂ ਮੈਂ ਉੱਥੇ ਸੀਗਾ ਖਾਕ ਸਾਹਿਬ ਜੀ, ਉੱਥੇ ਖੰਡ ਮਿਲਣੀ ਬੰਦ ਹੋ ਗਈ ਸੀ, ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਬਹੁਤ ਕੁਛ ਮਿਲਣਾ ਜਿਹੜਾ ਬੰਦ ਹੋ ਗਿਆ ਸੀ ਕਿਉਂਕਿ ਉੱਥੇ ਸੈਂਕਸ਼ਨਾਂ ਲਾ ਦਿੱਤੀਆਂ ਸੀ। ਸੋ ਉਦੋਂ ਦੀਆਂ ਹੀ ਸੈਂਕਸ਼ਨਾਂ ਜਿਹੜੀਆਂ ਦੇਖ ਲਓ ਭਾਈ 80 ਤੋਂ ਲੈ ਕੇ 20 ਸਾਲ ਉਹ ਹੋ ਗਏ ਤੇ 26 ਸਾਲ 25 ਆ ਹੋ ਗਏ ਤੇ 45 ਸਾਲ ਤੋਂ ਇਹ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਆ। ਤੇ ਉਹ ਲੋਕ ਫਿਰ ਜਿਹੜੇ ਸੀਗੇ ਜਦੋਂ ਖਾਕ ਸਾਹਿਬ ਜੀ ਇਰਾਕ ਦਾ ਬਾਰਡਰ ਖੁੱਲਿਆ ਨਾ, ਫਿਰ ਉਹ ਲੋਕ ਜਿਹੜੇ ਸੀ ਬਾਰਡਰ ਤੋਂ ਟੱਪ ਕੇ ਦੌੜਨਾ ਸ਼ੁਰੂ ਕਰਤਾ। ਦੂਜੇ ਪਾਸੇ ਉੱਥੇ ਗੈਸ ਵੀ ਸਸਤੀ, ਉੱਥੇ ਗਰੋਸਰੀ ਵੀ ਸਸਤੀ, ਤੇ ਕਈ ਲੋਕ ਆ ਜਿਹੜੇ ਉਹ ਉਦਾਂ ਹੀ ਪੱਕੇ ਜਾ ਕੇ ਉਧਰ ਨੌਕਰੀਆਂ ਲੱਭਣ ਵੀ ਲੱਗ ਪਏ। ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਚੱਲਿਆ। ਤੇ ਕੱਲੀ ਗੱਲ ਇੱਥੇ ਨੀ ਰੁਕਦੀ ਰੁਕ ਸਕਦੀ ਖਾਕ ਸਾਹਿਬ ਜੀ, ਇੱਥੇ ਹੁਣ ਇਹ ਵੀ ਹੋ ਗਿਆ ਸ਼ੁਰੂ ਕਿ ਜਿਹੜੇ ਉਹ ਸਟ੍ਰੇਟ ਆਫ ਹਰਮੁਜ਼ ਬੰਦ ਕਰ ਦਿੱਤੀ ਨਾ ਇਰਾਨ ਨੇ, ਖੈਰ ਉਹਨਾਂ ਨੇ ਸਾਰੇ ਦੇਸ਼ਾਂ ਵਾਸਤੇ ਨੀ ਬੰਦ ਕੀਤੀ ਖਾਕ ਸਾਹਿਬ,
1: ਕੁਝ ਦੇਸ਼ਾਂ ਲਈ ਬੰਦ ਕੀਤੀ
0: ਹਾਂ, ਕੁਝ ਦੇਸ਼ਾਂ ਵਾਸਤੇ ਕੀਤੀ ਆ। ਤੇ ਉਹਦੇ ਵਿੱਚ ਖਾਕ ਸਾਹਿਬ ਜੀ ਹੁਣ ਕੀ ਸੀਗਾ, ਇੱਥੋਂ ਨਾਲ ਇਹ ਜਿੰਨੇ ਵੀ ਦੇਸ਼ ਹੈਗੇ ਆ ਨਾ ਛੋਟੇ ਛੋਟੇ ਉਹਦੇ ਉੱਤੇ ਪਰਸ਼ੀਅਨ ਗਲਫ ਦੇ ਕੰਢਿਆਂ ਤੇ ਆਪਣੇ ਕੀ ਹੈਗੇ ਆ ਕਟਰ ਵਗੈਰਾ UAE ਇਹ ਸਾਰੇ ਉੱਥੇ ਕੰਢਿਆਂ ਤੇ ਲੱਗਦੇ ਆ, ਤੇ ਇਹਨਾਂ ਦੇ ਵਿੱਚ ਇਰਾਨ ਵੀ ਆ ਇਰਾਕ ਵੀ ਲੱਗਦਾ ਆ। ਇੱਥੋਂ ਮਾਲ ਜਿਹੜਾ ਸ਼ਿਪਾਂ ਰਾਹੀਂ ਜਾਂਦਾ ਸੀ ਬਹੁਤ ਯੂਰਪ ਨੂੰ ਜਹਾਜ਼ਾਂ ਰਾਹੀਂ, ਇਹ ਹੁਣ ਬੰਦ ਹੋਣ ਕਰਕੇ ਹੁਣ ਖਾਕ ਸਾਹਿਬ ਜੀ ਇਹ ਜਿਹੜਾ ਬਾਰਡਰ ਹੁਣ ਖੋਲਿਆ ਨਾ ਉੱਥੇ ਇਰਾਨ ਤੇ ਇਰਾਕ ਦੇ ਵਿਚਕਾਰ, ਉੱਥੇ ਵੀ ਟਰੱਕਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਇਕਦਮ ਖਾਕ ਸਾਹਿਬ ਜੀ, ਜਿਹੜੇ ਉਧਰ ਦੀ ਜਹਾਜ਼ਾਂ ਦੀ ਬਜਾਏ ਉਸ ਦੇ ਟਰੱਕਾਂ ਦੇ ਲੱਦ ਕੇ ਉਹ ਪਰੇ ਤੁਰਕੀ ਦੇ ਵਿੱਚ ਵੀ ਲਿਜਾ ਕੇ ਗਾਹਾਂ ਯੂਰਪ ਨੂੰ, ਤੁਰਕੀ ਤੋਂ ਫਿਰ ਉਹ ਗਾਹਾਂ ਯੂਰਪ ਆ ਜਾਂਦਾ ਨਾ, ਨਾਲੇ ਤੁਰਕੀ ਦੇ ਨਾਲ ਅੱਗੇ ਲੱਗ ਜਾਂਦਾ ਆਪਣੀ ਬਲਗਾਰੀਆ ਯੂਗੋਸਲਾਵੀਆ ਉਹ ਸਾਰੇ ਕੰਟਰੀ। ਸੋ ਇਹ ਵੀ ਜਿਹੜਾ ਆ ਨਵਾਂ ਰਸਤਾ ਖੁੱਲ ਗਿਆ ਤੇ ਇਹਦੇ ਵਿੱਚ ਦੀ ਵੀ ਜਿਹੜਾ ਹੁਣ ਸਮਾਨ ਆ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ। ਤੇ ਇਸ ਤੋਂ ਅਗਲੀ ਖ਼ਬਰ ਕਾਕਸਾ ਜਿਹੜੀ ਹੈਗੀ ਆ ਉਹ ਹੈਗੀ ਆ ਅਫਰੀਕਨ ਦੇਸ਼ਾਂ ਵਿਚੋਂ ਰੂਲਸ ਹੈ ਜਿਹੜਾ ਓਹਦੇ ਦੁਆਰਾ ਲੋਕਾਂ ਨੂੰ ਰਿਕਰੂਟਮੈਂਟ ਖਾਕਸਾ ਵੀ ਜਿਹੜੀ ਹੁੰਦੀ ਆ ਉਹ ਜਿਹੜੀ ਆ ਓਹਨੇ ਖੋਲੀ ਹੋਈ ਆ ਉੱਥੇ ਸੈਂਟਰ ਖੋਲੇ ਹੋਏ ਆ ਰੂਸ ਨੇ ਤੇ ਉੱਥੇ ਜਾ ਕੇ ਫਿਰ ਉਹ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਖਾਕ ਸਾਹਿਬ ਜੀ ਪੈਸਾ ਜਿਹੜਾ ਹੈ ਨਾ ਪੈਸਾ ਆ ਇਹ ਬਹੁਤ ਕੁਛ ਤੁਹਾਡੇ ਕਰਾ ਦਿੰਦਾ ਤੇ ਉੱਥੇ ਫਿਰ ਇਹਨਾਂ ਨੇ ਸੈਂਟਰ ਖੋਲ ਕੇ ਉਹਨਾਂ ਨੂੰ ਭਰਤੀ ਕਰਦੇ ਆ ਤੇ ਕਈਆਂ ਨੂੰ ਲਾਰੇ ਲਾ ਦਿੰਦੇ ਆ ਵੀ ਤੁਸੀਂ ਸਿਵਲੀਅਨ ਉੱਥੇ ਜੋਬ ਜਾ ਕੇ ਕਰਨੀ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਦਿਆਂਗੇ ਤਨਖਾਹ ਇੰਨੀ ਦੇਵਾਂਗੇ ਤਨਖਾਹ ਉਹ ਬਹੁਤ ਦਿੰਦੇ ਖਾਕਸਾ ਜੀ ਰੂਸ ਵਾਲੇ ਆਪਣੀ ਜਿਹੜੀ ਉਹਨਾਂ ਦੀ ਫੌਜ ਆ ਉਹਨੂੰ ਬਹੁਤ ਤਨਖਾਹ ਦਿੰਦੇ ਆ ਤੇ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਬਾਅਦ ਚ ਵੀ ਬੈਨੀਫਿਟ ਕਾਫੀ ਮਤਲਬ ਵਧੀਆ ਉਹ ਦਿੰਦੇ ਹੈਗੇ ਇਸੇ ਤਰ੍ਹਾਂ ਹੁਣ ਇੱਥੇ ਜਿਹੜੇ ਅਫਰੀਕਾ ਦੇ ਵਿੱਚ ਆ ਇੱਥੇ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਸੈਂਟਰ ਜਿਹੜੇ ਖੋਲੇ ਹੋਇਆ ਤੇ ਫੇਰ ਖਾਕ ਸਾਹਿਬ ਜੀ ਹੁਣ ਅਫਰੀਕਾ ਦਾ ਜਿਹੜਾ ਕੰਟਰੀ ਹੈਗਾ ਕੇਨੀਆ ਉੱਥੇ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਉੱਥੋਂ ਦੀ ਗੌਰਮੈਂਟ ਨੇ ਉਹਦੇ ਤੇ ਦਬਾਅ ਪਾਇਆ ਭਾਈ ਯਾਰ ਤੂੰ ਜਾ ਉੱਥੇ ਰੂਸ ਨੂੰ ਨਾ ਭੇਜਦਾ ਨਾ ਕਰੇ ਉਹ ਭਾਈ ਸਾਡੇ ਲੋਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਨਾ ਲਿਜਾਵੇ ਪਰ ਖਾਕ ਸਾਹਿਬ ਜੀ ਉਹ ਕਾਹਨੂੰ ਹਟਦੇ ਆ ਲੋਕ ਆਪ ਹੀ ਨੀ ਹਟਦੇ ਤੇ ਪਰ ਫੇਰ ਹੁਣ ਕੀ ਆ ਪਰ ਨਾ ਕੀਨੀਆ ਤੇ ਨਾ ਹੀ ਹੋਰ ਅਫਰੀਕਨ ਦੇਸ਼ ਜਿਹੜੇ ਆ ਉਹ ਇਹਨੂੰ ਰੋਕ ਸਕਦੇ ਆ ਇਹਦੇ ਵਿਚ ਕਾਰਨ ਇਹ ਹੁੰਦੇ ਖਾਕ ਸਾਹਿਬ ਜੀ ਪਹਿਲਾ ਕਾਰਨ ਹੁੰਦਾ ਉਹਨਾਂ ਦਾ ਜਿਹੜਾ ਅੰਦਰ ਰੂਸ ਦਾ ਜਿਹੜਾ ਡਰ ਹੈਗਾ ਇਹਦੇ ਉੱਤੇ ਇਹਨਾਂ ਦੇਸ਼ਾਂ ਦੇ ਉੱਤੇ ਕਿ ਯਾਰ ਅਸੀਂ ਰੂਸ ਨੂੰ ਬਹੁਤਾ ਜੇ ਕਹਾਂਗੇ ਉਹ ਨਾਰਾਜ਼ ਨਾ ਹੋ ਜਾਵੇ ਕਿਤੇ ਇਹ ਵੀ ਡਰ ਤੁਹਾਨੂੰ ਪਤਾ ਵੀ ਹੁੰਦਾ ਆ ਸੋ ਇਸ ਕਰਕੇ ਉਹ ਬਹੁਤਾ ਉਹਨਾਂ ਨੇ ਜਾ ਕੇ ਜ਼ੋਰ ਤਾਂ ਨਹੀਂ ਪਾਇਆ ਪਰ ਉਹਨਾਂ ਨੇ ਕਿਹਾ ਫੋਰਨ ਮਿਨਿਸਟਰ ਨੇ ਉੱਥੋਂ ਦੇ ਨੇ ਕਿ ਭਾਈ ਯਾਰ ਤੂੰ ਏਦਾਂ ਨਾ ਕਰ ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਹੈਗਾ ਪਰਜਾ ਦੇ ਵਿਚ ਜਿਹੜੀ ਗਰੀਬੀ ਆ ਜਿੱਥੇ ਗਰੀਬੀ ਹੋਊਗੀ ਖਾਕ ਸਾਹਿਬ ਜੀ ਗਰੀਬੀ ਹੋਏਗੀ ਉੱਥੇ ਲਾਲਚ ਦਾ ਹੋਣਾ ਜਿਹੜਾ ਉਹ ਕੁਦਰਤੀ ਹੈ
1: ਬਿਲਕੁਲ ਬਿਲਕੁਲ
0: ਹਾਂਜੀ ਤੇ ਉਹਦੇ ਕਰਕੇ ਫੇਰ ਖਾਕ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਖਾਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ ਸੋ ਉਹਦਾ ਖਾਕਸਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ ਕੌਣ ਉੱਥੇ ਕੰਟਰੋਲ ਕਰਦਾ ਕੋਈ ਨੀ ਕਰਦਾ ਕਿਸੇ ਨੂੰ ਨੀ ਪਤਾ ਖਾਕਸਾ ਵੀ ਆਪਾਂ ਹੁਣ ਇੰਡੀਆ ਤੋਂ ਆਈ ਜਾਂਦੇ ਆ ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ ਪਹਿਲਾਂ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਖਾਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ ਸੋ ਉਹਦਾ ਖਾਕਸਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ ਕੌਣ ਉੱਥੇ ਕੰਟਰੋਲ ਕਰਦਾ ਕੋਈ ਨੀ ਕਰਦਾ ਕਿਸੇ ਨੂੰ ਨੀ ਪਤਾ ਖਾਕਸਾ ਵੀ ਆਪਾਂ ਹੁਣ ਇੰਡੀਆ ਤੋਂ ਆਈ ਜਾਂਦੇ ਆ ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ ਪਹਿਲਾਂ ਲੋਕਾਂ ਨੇ ਉਹ ਜਦੋਂ ਨਵੇਂ ਨਵੇਂ ਯਾਦ ਹੋਏ ਸੀਗੇ ਖਾਕ ਸਾਹਿਬ ਜੀ ਭਾਰਤ ਦੀ ਜਿਹੜੀ ਗੌਰਮੈਂਟ ਹੈ ਉਹ ਪਾਸਪੋਰਟ ਨਾ ਸੀ ਦਿੰਦੀ ਛੇਤੀ ਕੀਤੇ ਤੇ ਉਥੋਂ ਫਿਰ ਜਿਹੜੇ ਏਜੰਟ ਸੀਗੇ ਉਹਨਾਂ ਨੇ ਰਾਹ ਕੀ ਲੱਭਿਆ ਉਹਨਾਂ ਨੇ ਉਥੋਂ ਪੰਜਾਬ ਤੋਂ ਬਾਰਡਰ ਟਪਾ ਕੇ ਉਧਰ ਪਾਕਿਸਤਾਨ ਵੱਲ ਦੇ ਪਾਸੇ ਲੈ ਜਾਣਾ ਤੇ ਉਥੋਂ ਕਿਸੇ ਅਬਦੁੱਲੇ ਦਾ ਜਾਂ ਕਿਸੇ ਹੋਰ ਦਾ ਕਾਰਜਾਈ ਦਾ ਨਾਂ ਉਥੋਂ ਹੀ ਲੈ ਕੇ ਕਿਸੇ ਦਾ ਉਹਦੇ ਨਾਂ ਤੇ ਤੁਹਾਨੂੰ ਪਤਾ ਵੀ ਕਰਪਸ਼ਨ ਤਾਂ ਉਥੇ ਵੀ ਇੰਡੀਆ ਤੋਂ ਵੀ ਚੱਲਦੀ ਆ ਉਥੋਂ ਦੇ ਬੰਦੇ ਦਾ ਨਾਂ ਲੈ ਕੇ ਉਥੋਂ ਦਾ ਐਡਰੈਸ ਦੇ ਕੇ ਸਾਰਾ ਕੁਝ ਦੇ ਕੇ ਪਾਕਿਸਤਾਨੀ ਪਾਸਪੋਰਟ ਬਣਾ ਕੇ ਉਹਨਾਂ ਨੂੰ ਉਥੋਂ ਇੰਗਲੈਂਡ ਭੇਜ ਦਿੰਦੇ ਹੁੰਦੇ ਸੀਗੇ ਸੋ ਇਹ ਸਿਲਸਿਲਾ ਜਿਹੜਾ ਇਹ ਨਹੀਂ ਹਟਣਾ ਜਿੰਨਾ ਚਿਰ ਤੁਹਾਡੇ ਕੋਈ ਵੀ ਦੇਸ਼ ਹੈ ਜਿਹੜਾ ਜਿੰਨਾ ਚਿਰ ਉੱਥੇ ਖਾਕ ਸਾਹਿਬ ਜੀ ਤੁਹਾਨੂੰ ਸਹੂਲਤ ਨਹੀਂ ਮਿਲਦੀ ਨਾ ਨੌਕਰੀ ਹੈ ਨਹੀਂ ਜੀ ਤੁਹਾਡੇ ਕੋਲ ਉਹਨਾਂ ਚਿਰ ਇਹ ਨੂੰ ਤੁਸੀਂ ਖਤਮ ਕਰ ਨਹੀਂ ਸਕਦੇ ਇਸ ਸਿਲਸਿਲੇ ਨੂੰ ਇਹ ਬਿਲਕੁਲ ਬਿਲਕੁਲ ਬਿਲਕੁਲ

ਸੇਮ ਥਿੰਗ ਆ, ਬਿਲਕੁਲ ਸੇਮ ਗੱਲ ਆ ਜੀ। ਤੇ ਚਲੋ ਬਾਕੀ ਅਗਲੀ ਖਬਰ ਆਪਣੇ ਕੋਲ ਕੱਖ ਸਾਹਿਬ ਦੀ ਜਿਹੜੀ ਹੈਗੀ ਆ, ਉਹ ਅਮਰੀਕਾ ਦੇ ਉੱਤਰੀ ਇਲਾਕੇ ਵਿਚ ਇਕ ਹੋਰ ਬਰਫਾਨੀ ਤੂਫਾਨ ਆ ਰਿਹਾ ਕੱਖ ਸਾਹਿਬ ਜੀ, ਸ਼ਾਇਦ ਤੁਹਾਡੇ ਵੱਲ ਵੀ ਆਵੇ। ਤੇ ਹਾਂਜੀ, ਤੇ ਉਹਦੇ ਵਿਚ ਬਰਫ ਬੁਰਫ ਕਾਫੀ ਕੱਖ ਸਾਹਿਬ ਜੀ ਹੋਣੀ ਆ, ਤੇ ਲੱਖਾਂ ਲੋਕ ਆ ਜਿਹੜੇ ਉਸ ਤੂਫਾਨ ਤੋਂ ਜਿਹੜੇ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਆਪਣੇ ਥਿੰਗ ਜਰ ਜਾਓ, ਆਪਣਾ ਸਮਾਨ ਬੈਟਰੀਆਂ ਜੇ ਵੋ ਰਾ ਪਰਾ ਆਪਣੇ ਉਹ ਸੀਮਿੰਟ ਦੇ ਥੇਲੇ ਤੁਹਾਡੇ ਵੱਲ ਵੀ ਪਤਾ ਨੀ ਲਿਆਉਂਦੇ ਲੋਕ ਨੀ, ਇੱਥੇ ਤਾਂ ਸਾਡੇ ਉਸ ਰੇਤੇ ਦੇ ਉਹ ਥੇਲੇ ਜੇ। ਅੱਛਾ ਨੇਰੀ, ਹਾਂਜੀ ਨੇਰੀ ਹੋਣੀ ਆ ਜਾਂ ਥੋੜੇ ਕੁਛ ਸੂਬਿਆਂ ਦੇ ਵਿਚ ਜਿਹੜੀ ਆ ਉਹ ਬਰਫ਼ ਬਰਫ਼ੀ ਜਿਹੜੀ ਆ ਉਹ ਵੀ ਕਾਫੀ ਹੋਣੀ ਆ, ਤੇ ਇਹਦੇ ਨਾਲ ਨਾਲ ਟੋਰਨੇਡੋ ਦੀ ਆ ਜਿਹੜੀ ਉਹ ਵੀ ਹੈਗੀ ਆ ਆਉਣ ਦੀ ਸੰਭਾਵਨਾ। ਤੇ ਦੇਖੋ ਇੱਕ ਪਾਸੇ ਇਹ ਹੋ ਰਿਹਾ ਤੇ ਇਸੇ ਦੇਸ਼ ਦੇ ਦੂਸਰੇ ਪਾਸੇ ਖੱਕ ਸਾਹਿਬ ਜੀ ਉਹ ਕਹਿੰਦੇ ਆ ਵੀ ਟੈਂਪਰੇਚਰ ਬਹੁਤ ਹੋ ਜਾਣਾ, ਗਰਮੀ ਬਹੁਤ ਹੋ ਜਾਣੀ ਆ ਕੁਝ ਸੂਬਿਆਂ ਦੇ ਵਿਚ, ਮੇਰਾ ਖਿਆਲ ਹੈ ਉਹਨਾਂ ਦੇ ਵਿਚ ਸ਼ਾਇਦ ਕੈਲੀਫੋਰਨੀਆ ਦਾ ਨਾਂ ਵੀ ਹੋਣਾ। ਤੇ ਇਹ ਹੁਣ ਕੱਖ ਸਾਹਿਬ ਜੀ ਟੈਂਪਰੇਚਰ ਵੀ ਤੇ ਦੂਸਰੇ ਪਾਸੇ ਇੰਨਾ, ਇਹਦੇ ਵਿਚ ਹੁਣ ਜਿਹੜੇ ਅੰਕੜੇ ਆਪਣੇ ਕੋਲ ਉਹਨਾਂ ਦੇ ਮੁਤਾਬਕ 11.5 ਮਿਲੀਅਨ ਲੋਕ ਆ ਜਿਹੜੇ ਉਹ ਬਰਫਾਨੀ ਤੂਫਾਨ ਦੇ ਥੱਲੇ ਆ ਚੇਤਾਵਨੀ ਦੇ, ਤੇ 4.3 ਮਿਲੀਅਨ ਲੋਕ ਆ ਜਿਹੜੀ ਜਾਣੀ ਕਿ 43 ਲੱਖ ਲੋਕ ਆ ਜਿਹੜੇ ਉਹ ਠੰਡੀਆਂ ਹਨੇਰੀਆਂ ਜਿਹੜੀਆਂ ਬਰਫ਼ਬਾਰੀਆਂ ਠੰਡੀਆਂ ਹਵਾ ਹੁੰਦੀ ਆ ਉਹਦੇ ਦੂਜੇ ਦੇ ਥੱਲੇ ਆ ਚੇਤਾਵਨੀ ਦੇ, ਤੇ 20.6 ਜਿਹੜੇ ਮਿਲੀਅਨ ਲੋਕ ਆ ਜਾਣੀ ਕਿ 20 ਲੱਖ ਤੇ 60,000 ਲੋਕ ਆ ਜਿਹੜੇ ਉਹ ਜਿਹੜੇ ਗੰਭੀਰ ਗਰਮੀ ਦੀ ਚੇਤਾਵਨੀ ਦੇ ਥੱਲੇ। ਸੋ ਦੇਖੋ ਕੁਦਰਤ ਦੇ ਰੰਗ ਖੱਟ ਸਾਹਿਬ ਜੀ, ਉਸੇ ਦੇਸ਼ ਦੇ ਇੱਕ ਪਾਸੇ ਆ ਜਿਹੜਾ ਉਹ ਬਰਫ਼ਾਂ ਪੈਂਦੀਆਂ ਤੇ ਹਨੇਰੀਆਂ, ਤੇ ਦੂਸਰੇ ਪਾਸੇ ਜਿਹੜੀ ਆ ਉਹ ਅੱਗ ਵਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤੇ ਇਹ ਖੱਟ ਸਾਹਿਬ ਜੀ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਜ਼ਰਾਇਲ ਦੇ ਪ੍ਰੈਜੀਡੈਂਟ ਬੈਂਜਾਮਿਨ ਨੇਤਾਨਯਾਹੂ ਜਿਹੜੇ ਹੈਗੇ ਆ ਉਹਦੇ ਉਹਨਾਂ ਦੇ ਬਾਰੇ ਖੱਕ ਸਾਹਿਬ ਜੀ ਉੜਦੀਆਂ ਕਈ ਖਬਰਾਂ ਕਈ ਦਿਨਾਂ ਤੋਂ ਜਿਹੜੀਆਂ ਇਧਰ ਉਧਰ ਹੋ ਰਹੀਆਂ ਸੀ ਆ ਰਹੀਆਂ ਸੀਗੀਆਂ ਕਿ ਉਹ ਮਰ ਚੁੱਕਿਆ ਹੈ। ਤੇ ਫੇਰ ਖੱਕ ਸਾਹਿਬ ਜੀ ਅੱਜ ਹੁਣ ਰਿਊਟਰਸ ਨਿਊਜ਼ ਮੀਡੀਆ ਜਿਹੜਾ ਹੈਗਾ ਇਹ ਵੀ ਕਾਫੀ ਮਤਲਬ ਇਹਦੀ ਅਹਿਮੀਅਤ ਹੈਗੀ ਆ ਰਿਊਟਰਸ ਦੀ ਦੁਨੀਆਂ ਦੇ ਵਿਚ ਤਕਰੀਬਨ ਇਹ ਵਧੀਆ ਖ਼ਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖ਼ਬਰਾਂ ਖੱਕ ਸਾਹਿਬ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖ਼ਬਰ ਦਿੰਦੇ, ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖ਼ਬਰ 3-4-5 ਪੇਜ ਭਰੇ ਹੁੰਦੇ ਆ, ਗੱਲ ਉਨੀ ਹੁੰਦੀ ਆ ਉਹ। ਸੋ ਇਹਨਾਂ ਦੀ ਜਿਹੜੀ ਖ਼ਬਰ ਆ ਉਹ ਸ਼ੋਰਟ ਹੁੰਦੀ ਆਮ ਕਰਕੇ। ਤੇ ਖ਼ਬਰ ਦੁਆਰਾ ਖੱਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ। ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਖੱਕ ਸਾਹਿਬ ਜੀ ਆਪਾਂ ਕੀ ਕਹਿੰਦੇ ਸੀਗੇ ਨਾ ਵੀ ਖ਼ਬਰ ਤਾਂ ਉੜਦੀ ਫਿਰਦੀ ਪਰ ਆਈ ਕਿੱਥੋਂ ਆ, ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ ਉਹਨੇ ਖ਼ਬਰ ਇਹ ਦਿੱਤੀ ਸੀਗੀ ਉੱਥੋਂ ਇਰਾਨ ਦੇ ਵਿੱਚੋਂ, ਉੱਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ। ਤੇ ਰਿਊਟਰਸ ਦੀ ਦੁਨੀਆਂ ਦੇ ਵਿਚ ਤਕਰੀਬਨ ਇਹ ਵਧੀਆ ਖ਼ਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖ਼ਬਰਾਂ ਖੱਕ ਸਾਹਿਬ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖ਼ਬਰ ਦਿੰਦੇ, ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖ਼ਬਰ 3-4-5 ਪੇਜ ਭਰੇ ਹੁੰਦੇ ਆ, ਗੱਲ ਉਨੀ ਹੁੰਦੀ ਆ ਉਹ। ਸੋ ਇਹਨਾਂ ਦੀ ਜਿਹੜੀ ਖ਼ਬਰ ਆ ਉਹ ਸ਼ੋਰਟ ਹੁੰਦੀ ਆ ਆਮ ਕਰਕੇ। ਤੇ ਖ਼ਬਰ ਦੁਆਰਾ ਖੱਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ। ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਖੱਕ ਸਾਹਿਬ ਜੀ ਆਪਾਂ ਕੀ ਕਹਿੰਦੇ ਸੀਗੇ ਨਾ ਵੀ ਖ਼ਬਰ ਤਾਂ ਉੜਦੀ ਫਿਰਦੀ ਪਰ ਆਈ ਕਿੱਥੋਂ ਆ, ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ ਉਹਨੇ ਖ਼ਬਰ ਇਹ ਦਿੱਤੀ ਸੀਗੀ ਉੱਥੋਂ ਇਰਾਨ ਦੇ ਵਿੱਚੋਂ, ਉੱਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ। ਤੇ ਇਰਾਨ ਵੱਲੋਂ ਉੱਥੋਂ ਦੇ ਸਟੇਟ ਮੀਡੀਏ ਦੁਆਰਾ ਖ਼ਬਰ ਦਿੱਤੀ ਗਈ ਸੀ ਕਿ ਨੇਤਾਨਯਾਹੂ ਜਾਂ ਮਰ ਚੁੱਕਾ ਆ ਤੇ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਿਉਂਕਿ ਉਹ ਨਜ਼ਰ ਨਹੀਂ ਆ ਰਿਹਾ ਔਰ ਆਇਆ ਵੀ ਨਹੀਂ ਨਜ਼ਰ ਕਈ ਦਿਨ ਕਿ ਨਹੀਂ ਤੁਹਾਨੂੰ ਇਧਰਲੇ

0: C'est lequel carnet?
1: हाँ जी बिल्कुल बिल्कुल बिल्कुल ਇਹਦੇ ਚ ਵੀ ਸ਼ੱਕਿਆ ਹੋਣਾ AI ਦੀ ਤੁਸੀਂ ਗੱਲ ਕਰ ਸਕਦੇ ਜੀ ਕੀਤੀ ਆ ਇਹਦੇ ਤੋਂ ਹੋਣੀ ਵੀ ਹੁੰਦਾ ਕਿ AI ਮਤਲਬ ਇਹਦੇ ਸੱਚ ਕੀ ਆ ਜੇ ਅਜੇ ਵੀ ਜਿਹੜੀ ਉਹ ਸ਼ੱਕ ਜਿੱਦਾਂ ਪੈਦਾ ਹੋ ਗਈ ਆ ਕਿ AI ਦੁਆਰਾ ਉਹਨੂੰ ਕਾਫੀ ਪੀਂਦੇ ਨੂੰ ਦਿਖਾ ਦਿੱਤਾ ਕਿ ਜਾਂ ਉਹ ਮਰ ਚੁੱਕਿਆ ਉਹਦੀ ਵੀ ਹੁਣ ਜਿਹੜੀ ਆ ਦੋਨਾਂ ਪਾਸਿਆਂ ਤੋਂ AI ਦੋਹੀ ਪਾਸੇ ਕੰਮ ਕਰਦੀ ਹੈ ਨਾ ਸੋ ਇਹ ਵੀ ਅਜੇ 6-5 ਜਿਹੜੀ ਆ ਉਹ ਪਈ ਹੋਈ ਆ ਤੇ ਪਰ ਉਹਨੇ ਨੇਤਾਨਯਾਹੂ ਨੇ ਜਿਹੜੀ ਆ ਉਹ ਬਣਾ ਕੇ ਇੱਕ ਜਿਹੜਾ ਉਹ ਦੇਖੋ ਖਾਨ ਸਾਹਿਬ ਜੀ ਇੱਥੇ ਹੋਰ ਵੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਹੈ ਜਦੋਂ ਮੈਂ ਨਿਊਜ਼ ਪੜ੍ਹਦਾ ਸੀਗਾ ਲਿਖਦਾ ਸੀਗਾ ਕਿਉਂਕਿ ਨੇਤਾਨਯਾਹੂ ਆ ਜਿਹੜਾ ਉਹਦੀ ਰਾਜਧਾਨੀ ਤਾਂ ਹੈਗੀ ਤੇਲ ਅਵੀਵ ਇਜ਼ਰਾਇਲ ਦੀ ਤੇ ਇਹ ਜਿਹੜੀ ਵੀਡੀਓ ਪਾਈ ਆ ਇਹ ਉਹਨੇ ਜਾ ਕੇ ਯਰੂਸ਼ਲਮ ਜਿਹੜਾ ਸ਼ਹਿਰ ਆ ਉਹਦੇ ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਕਾਫੀ ਵਾਲੀ ਜਗ੍ਹਾ ਤੇ ਜਾ ਕੇ ਉਹਨੇ ਕਾਫੀ ਦਾ ਕੱਪ ਲਿਆ ਤੇ ਉਹਦੀ ਵੀਡੀਓ ਬਣਾਈ ਆ ਤੇ ਫੇਰ ਉਹ ਉੱਥੇ ਬੈਠਾ ਆਪਣੇ ਕਿਸੇ ਸਲਾਹਕਾਰ ਨਾਲ ਜਾਂ ਜੋ ਵੀ ਕੋਈ ਹੋਊਗਾ ਉਹਦੇ ਨੇੜੇ ਦਾ ਉਹਦੇ ਨਾਲ ਗੱਲਬਾਤ ਕਰਦੇ ਵੀ ਵੀਡੀਓ ਬਣਾ ਕੇ ਫੇਰ ਪਾਈ ਆ ਪਰ ਹੁਣ ਉਹ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਕਿਉਂ ਉਹ ਵੀ ਟਾਊਨ ਦੇ ਬਾਹਰ ਕਿਉਂ ਬੈਠ ਕੇ ਉਹ ਉੱਥੇ ਕਾਫੀ ਪੀਊਗਾ ਇਹੀ ਤਾਂ ਸਵਾਲ ਹੈ ਖਾਕਰ ਜੀ ਹੈ ਨਾ ਇਹ ਤੋਂ ਵੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੀ ਆਪਣੀ GPS ਤਾਂ ਦੱਸਦੀ ਜਦੋਂ ਆਪਾਂ ਖਾਕਰ ਸਾਹਿਬ ਦੀ ਗੱਡੀ ਦੇ ਵਿੱਚ ਜਾਈਦਾ GPS ਉਹ ਤੁਹਾਨੂੰ ਕੱਲਾ ਕੱਲਾ ਫੁੱਟ ਦੱਸਦੀ ਹੈ ਤੇ ਹੁਣ ਇੰਨੇ ਫੁੱਟ ਤੋਂ ਤੂੰ ਮੁੜਨਾ ਇਸੇ ਤਰ੍ਹਾਂ ਜਿਹੜੀਆਂ ਮਿਸਲਾਂ ਨਾ ਇਹਨਾਂ ਦੇ ਵਿੱਚ ਵੀ ਉਹ ਟੈਕਨੋਲੋਜੀ ਪਾਈ ਹੁੰਦੀ ਆ ਉਹਨੂੰ ਪਤਾ ਮੈਂ ਕਿੱਥੇ ਜਾ ਕੇ ਡਿੱਗਣਾ ਉਹ ਕਿੱਥੇ ਜਦੋਂ ਕੋਈ ਬੰਦਾ ਲੋਕੇਸ਼ਨ ਦੱਸੂਗਾ ਕੋਈ ਇਸ ਵੇਲੇ ਉਹਦਾ ਜਿਹੜੇ ਉਹਨੂੰ ਖਾਕਰ ਸਾਹਿਬ ਜੀ ਕੋਆਰਡੀਨੇਟਸ ਕਹਿੰਦੇ ਆ ਕੋਆਰਡੀਨੇਟ ਆ ਜਿਹੜੀ ਚਲੋ ਆਪਾਂ ਸਰੋਤਿਆਂ ਬਾਰੇ ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਕੋਆਰਡੀਨੇਟਸ ਕੀ ਹੁੰਦੇ ਆ ਖਾਕਰ ਸਾਹਿਬ ਜਿਹੜੀ ਇਹ ਧਰਤੀ ਆ ਨਾ ਇਹਦਾ ਜਿਹੜਾ ਇਕੁਏਟਰ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਭੂਮਧ ਰੇਖਾ ਜਿਹਨੂੰ ਆਪਾਂ ਕਹਿੰਦੇ ਆ ਉਥੋਂ ਇਹਨਾਂ ਨੇ ਕਿੰਨੀ ਕਿੰਨੀ ਦੂਰੀ ਤੇ ਇੱਦਾਂ ਲਾਈਨਾਂ ਖਿੱਚੀਆਂ ਹੋਈਆਂ ਨੌਰਥ ਪੋਲ ਤੱਕ ਤੇ ਸਾਊਥ ਪੋਲ ਤੱਕ ਦੂਸਰੇ ਪਾਸੇ ਨੂੰ ਅੱਛਾ ਉਹਦੇ ਦੀਆਂ ਲਾਈਨਾਂ ਆ ਨਾ ਜਦੋਂ ਆਪਾਂ ਨੂੰ ਕੋਆਰਡੀਨੇਟ ਦੱਸਦੇ ਆ ਉਹਦੇ ਤੇ ਪਹਿਲਾਂ ਉਹ ਡਿਗਰੀ ਪਾਈ ਹੁੰਦੀ ਆ ਤੇ ਕਿੰਨੀ ਡਿਗਰੀ ਡਿਗਰੀ ਦਾ ਮਤਲਬ ਉਹ ਲਾਈਨ ਕਿਹੜੀ ਆ ਤੇ ਉਦੋਂ ਅੱਗੇ ਫੇਰ ਪਾਏ ਹੁੰਦੇ ਆ ਯਾਰਡ ਹੁੰਦੇ ਆ ਫੁੱਟ ਹੁੰਦੇ ਆ ਫਿਰ ਇੰਚ ਹੁੰਦੇ ਆ ਉਹ ਸਾਰੇ ਉਹਦੇ ਤੇ ਦੱਸੇ ਹੁੰਦੇ ਆ ਵੀ ਇਹ ਭੂਮਧ ਰੇਖਾ ਤੋਂ ਨੌਰਥ ਵੱਲ ਨੂੰ ਜਾਂ ਸਾਊਥ ਵੱਲ ਨੂੰ ਕਿੰਨੇ ਮੀਲਾਂ ਸੋਰੀ ਕਿੰਨੇ ਕਿਲੋਮੀਟਰ ਤੇ ਕਿੰਨੇ ਮੀਟਰ ਤੇ ਫੇਰ ਉਦੋਂ ਅੱਗੇ ਕਿੰਨੀਆਂ ਇੰਚਾਂ ਤੇ ਕਿੰਨੀਆਂ ਉਹ ਸਾਰਾ ਕੁਛ ਉਹਦੇ ਮਤਲਬ ਉਹ ਹੁੰਦਾ ਆ ਜਦੋਂ ਤੁਹਾਡੇ ਕੋਲ ਕੋਆਰਡੀਨੇਟ ਹੈਗੇ ਆ ਫੇਰ ਤੁਸੀਂ ਜਦੋਂ ਉਹ ਮਿਸਲ ਦੇ ਵਿੱਚ ਉਹ ਇਨਫੋਰਮੇਸ਼ਨ ਪਾ ਦਿਓਗੇ ਉਹਨੇ ਐਨ ਉੱਥੇ ਜਾ ਕੇ ਡਿੱਗਣਾ ਆ ਇੱਕ ਇੰਚ ਵੀ ਇੱਧਰ ਉੱਧਰ ਹੋਣਾ ਨੀਗਾ ਸੋ ਇਹਨਾਂ ਨੂੰ ਉਹ ਕਹਿੰਦੇ ਆ ਲੋਕੇਸ਼ਨ ਦੱਸਣੀ ਕੋਆਰਡੀਨੇਟ ਜਿਹੜੇ ਆ ਉਹ ਇਸ ਚੀਜ਼ ਨੂੰ ਕਹਿੰਦੇ ਆ ਤੇ ਇਹਦੇ ਨਾਲ ਹੁਣ ਖਾਕਰ ਸਾਹਿਬ ਜੀ ਵੀ ਜਿਹੜਾ ਹੁਣ ਮੇਰੇ ਵੀ ਗੱਲ ਦਿਮਾਗ ਦੇ ਵਿੱਚ ਇਹੀ ਆ ਰਹੀ ਸੀ ਤੇ ਜਿਹੜਾ ਉਹ ਯਰੂਸ਼ਲਮ ਸ਼ਹਿਰ ਦੇ ਉਹ ਵੀ ਬਾਹਰਲੇ ਪਾਸੇ ਜਾ ਕੇ ਕੱਲਾ ਬੰਦਾ ਕਾਫੀ ਭਰ ਕੇ ਆਪਣੇ ਨਾਲ ਦੇ ਨਾਲ ਬੈਠ ਕੇ ਪੀਊਗਾ ਇਹ ਗੱਲ ਜਿਹੜੀ ਆ ਮਨ ਨੂੰ ਲੱਗਦੀ ਨੀ ਸੋ ਇਹਦੇ ਚੋਂ ਇਹ ਵੀ ਲੱਗ ਰਿਹਾ ਵੀ ਇਹਦੇ ਵਿੱਚ ਕੁਛ ਕਾਲਾ ਮਾਲਾ ਤੇ ਨੀ ਕਿਤੇ ਚਲੋ ਕੋਈ ਗੱਲ ਨੀ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਜਿਹੜੀ ਆ ਖਬਰ ਸਾਹਮਣੇ ਆ ਜਾਣੀ ਆ ਪਰ ਇਹ ਪੋਸਟ ਆ ਜਿਹੜੀ ਉਹਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜੀ ਪੋਸਟ ਕੀਤੀ ਸੀਗੀ ਤੇ ਨੇਤਾਨਯਾਹੂ ਡੈਡ ਦੇ ਜਵਾਬ ਦੇ ਵਿੱਚ ਉਹਨੇ ਕਿਹਾ ਜਾ ਇਹ ਕਿਹੜੀ ਪਾਗਲਪੰਥੀ ਤੁਸੀਂ ਕਰਦੇ ਆ ਉਹ ਜਿੰਦਾ ਆ ਜੇ ਉਹਨੇ ਆਪਣੀ ਮਤਲਬ ਆਪਣੇ ਆਪ ਨੂੰ ਉਹ ਕਰਨ ਦੇ ਲਈ ਇਹ ਗੱਲ ਵੀ ਕਹੀ ਆ ਇਹੀ ਕੁਛ ਹੋਣਾ ਜੀ ਇਹੀ ਕੁਛ ਹੋਣਾ ਤੇ ਖਾਕਰ ਸਾਹਿਬ ਜੀ ਜਿਹੜੀ ਆ ਉਹ ਬਹੁਤੀ ਖਬਰ ਅਜਾਇਬ ਚੋਂ ਆ ਰਹੀ ਆ ਬਾਹਰ ਨੀ ਰਹੀ ਤੇ ਉਹਨਾਂ ਦਾ ਕਿੰਨਾ ਨੁਕਸਾਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਹੋ ਗਿਆ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਉਹਨਾਂ ਦਾ ਬੱਚਾ ਜਿਹੜਾ ਉਹ ਸਿਕਿਉਰਿਟੀ ਗਾਰਡ ਆ ਉੱਥੇ ਦਾ ਹਾਂਜੀ ਤੇ ਅਗਲੀ ਖਬਰ ਜਿਹੜੀ ਹੈਗੀ ਆ ਖਾਕਰ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਰੂਸ ਦੇ ਬਾਰਡਰ ਦੇ ਨੇੜਲੇ ਸ਼ਹਿਰ ਉਹਦਾ ਨਾਂ ਹੈਗਾ ਬ੍ਰਿਆਂਸਕ ਸ਼ਹਿਰ ਦਾ ਨਾਂ ਬ੍ਰਿਆਂਸਕ ਆ ਤੇ ਉਹਦੇ ਉੱਪਰ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਨੂੰ ਰੂਸ ਨੇ ਜਿਹੜਾ ਉਹ ਟੈਰੋਰਿਸਟ ਅਟੈਕ ਦੱਸਿਆ ਆ, ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਬ੍ਰਿਟੇਨ ਆ ਜਿਹੜੀ ਉਹਦੀ ਮਿਸਲ ਆ ਜਿਹੜੀ ਉਹ ਵਰਤੀ ਗਈ ਆ ਇੱਥੇ, ਤੇ ਇਹ ਹਮਲੇ ਦੇ ਜਿਹੜੇ ਅੰਤਰਰਾਸ਼ਟਰੀ ਨੀਤੀ ਦੇ ਰੂਸ ਨੇ ਦੱਸਿਆ ਇਹ ਖਿਲਾਫ ਆ, ਤੇ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਇੱਕ ਸ਼ਾਂਤੀ ਨਾ ਹੋਣ ਦੇ ਕਾਰਨ ਕੀਤਾ ਗਿਆ ਤਾਂ ਕਿ ਲੜਾਈ ਕਿਤੇ ਬੰਦ ਨਾ ਹੋ ਜਾਵੇ। ਲੜਾਈ ਜਿਹੜੀ ਆ ਹੁਣ ਲੱਗਿਆ ਜੋ ਤਾਂ ਖਾਤਾ ਜੀ ਦੋਨਾਂ ਪਾਸਿਆਂ ਦਾ ਲੱਗਿਆ ਨਾ, ਇਧਰ ਅਮਰੀਕਾ ਦਾ ਵੀ ਲੱਗਿਆ ਆ ਤੇ ਹੁਣ ਇਧਰ ਨਾਲੇ ਜਾ ਕੇ ਉਧਰ ਇਰਾਨ ਚ ਇਰਾਨ ਨਾਲ ਪੰਗਾ ਜਿਹਾ ਲੈ ਲਿਆ, ਤੇ ਜੋ ਤੁਹਾਨੂੰ ਪਤਾ ਵੀ ਰੂਸ ਦਾ ਵੀ ਜਦੋਂ ਖਾਕਸਾ ਜੀ ਦੋ ਪਾਵਰਾਂ ਲੜਦੀਆਂ ਉਹ ਐਵੇਂ ਥੋੜੀ ਲੜਦੇ ਆ, ਲੜਦੇ ਖਾਕਸਾ ਜੀ ਆਮ ਕਰਕੇ ਉਹੀ ਦੇਸ਼ ਹੈ ਜਿਹੜੇ ਆਪਣੇ ਆਪ ਨੂੰ ਦੂਸਰੇ ਦੇ ਦੁਸ਼ਮਣ ਦੇ ਬਰਾਬਰ ਦੇ ਸਮਝਦੇ ਆ, ਜਿਹੜਾ ਇੱਕ ਬਾਹਲਾ ਮਾੜਾ ਉਹ ਨੀ ਕਦੇ ਵੀ ਦੂਜੇ ਨਾਲ ਲੜਦਾ ਤਕੜੇ ਨਾਲ, ਉਹ ਤਾਂ ਸਹੀ। ਬਿਲਕੁਲ ਬਿਲਕੁਲ ਬਿਲਕੁਲ, ਸੋ ਦੋਹੀ ਪਾਸੀਆਂ ਜਿਹੜੀ ਆ ਉਹ ਇੱਕੋ ਜਿਹੀ ਤਾਕਤ ਹੁੰਦੀ ਆ, ਇਸੇ ਕਰਕੇ ਉਹ ਲੜਦੇ ਆ।

बिल्कुल तैयारी है कर रखी सी बिल्कुल हां असि आ करांगे और ओ कामयाब है खास साहब जी एक ना इथे फिल्म बनी सी मेरा ख्याल है 85-86 दे विच शायद बनी सी ओ फिल्म बड़ी सोहनी देखने वाली फिल्म है तुसी देखियो किते अपने बच्चों भी दिखा लो ओदा नाम हैगा 300 ਉਹ 300 ਫਿਲਮ ਆ ਜਿਹੜੀ ਇਹਦੇ ਬਾਰੇ ਚਲੋ ਆਪਾਂ ਫੇਰ ਗੱਲ ਕਰਾਂਗੇ ਆਪਾਂ ਅੱਜ ਦੀਆਂ ਖਬਰਾਂ ਸਾਰੀਆਂ ਪੜ ਲੈਂਦੇ ਹਾਂ ਤੇ ਜੇ ਆਪਣੇ ਕਿਸਮਾਂ ਬਚਿਆ ਤਾਂ ਇਹਦੇ ਬਾਰੇ ਕਰਾਂਗੇ ਸੋ ਜਿਹੜਾ ਖਬਰ ਸੀਗੀ ਉਹ ਬ੍ਰਿਆਂਸਕ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਲੜਾਈ ਨਾ ਬੰਦ ਹੋਣ ਦੇ ਕਾਰਨ ਇਹਨਾਂ ਨੇ ਇਹ ਕਰਾਇਆ ਤੇ ਯੂਕਰੇਨ ਨੇ ਇਸ ਜਗ੍ਹਾ ਨੂੰ ਇੱਕ ਮਿਸਲਾਂ ਦੇ ਪੁਰਜੇ ਬਣਾਉਣ ਵਾਲੀ ਜਿਹੜੀ ਜਗ੍ਹਾ ਦੱਸਿਆ ਉਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਇੱਥੇ ਮਿਸਲਾਂ ਦੇ ਜਿਹੜੇ ਆ ਪੁਰਜੇ ਬਣਦੇ ਇਸ ਕਰਕੇ ਅਸੀਂ ਅਟੈਕ ਆ ਜਿਹੜਾ ਇਹਦੇ ਤੇ ਕੀਤਾ ਪਰ ਰੂਸ ਕਹਿੰਦਾ ਨਹੀਂ ਇਹ ਜਿਹੜਾ ਸਿਵਲੀਅਨ ਕਾਰਖਾਨਾ ਸੀਗਾ ਇਹ ਤੁਸੀਂ ਗਲਤ ਕੀਤਾ ਔਰ ਮਿਸਲ ਆ ਜਿਹੜੀ ਉਹ ਯੂਕੇ ਦੀ ਜਿਹੜੀ ਉਹ ਸੀਗੀ ਬ੍ਰਿਟਨ ਦੀ

ਬਿਲਕੁਲ ਬਿਲਕੁਲ ਬਿਲਕੁਲ ਸਾਕਸ਼ਾ ਜੀ। ਹਾਂਜੀ ਹਾਂਜੀ, ਉਹ ਬ੍ਰਿਟਨ ਨੇ ਜਿਹੜਾ ਉਹ ਵੀ ਫਿਰ ਆਪਣੇ ਆਪ ਨੂੰ ਸਾਕਸ਼ਾ ਵੀ ਦੁਨੀਆਂ ਤੇ ਰਾਜ ਕੀਤਾ ਨਾ, ਹਜੇ ਤੀਕਰ ਵੀ ਉਹਨਾਂ ਦੇ ਅੰਦਰ ਉਹ ਤਾਂ ਹੈਗਾ ਹੀ ਆ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ, ਔਰ ਅਜੇ ਵੀ ਬਹੁਤ ਦੇਸ਼ਾਂ ਤੇ ਕਰਦੇ ਆ ਉਹ। ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੁਣ ਇਜ਼ਰਾਈਲ ਦਾ ਖਾਕਸਾ ਜਿਹੜਾ ਉਹ ਇਰਾਨ ਦੇ ਵਿੱਚ ਜਿਹੜੀਆਂ ਉਹ ਚੌਂਕੀਆਂ ਚੁੱਕੀਆਂ ਹੁੰਦੀਆਂ ਨਾ ਆਪਣੇ ਬਣਾਈਆਂ ਚੈੱਕ ਪੁਆਇੰਟ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹਨਾਂ ਨੇ ਉਹਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ, ਤੇ ਉਹ ਇਰਾਨ ਕਹਿੰਦਾ ਵੀ ਤੁਸੀਂ ਸਾਡੇ ਸਿਵਲੀਅਨ ਦੇ ਉੱਤੇ ਹਮਲੇ ਕਰਦੇ ਆ, ਤਾਂ ਇਹ ਕਹਿੰਦੇ ਆ ਨਹੀਂ ਇਹ ਤੁਹਾਡੀਆਂ ਫੌਜਾਂ ਹੀ ਆ, ਇਸ ਕਰਕੇ ਅਸੀਂ ਇਹਦੇ ਉੱਤੇ ਹਮਲੇ ਆ ਜਿਹੜੇ ਉਹ ਕਰਦੇ ਆ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਚੀਫ ਜਿਹੜੇ ਹੈਗੇ ਆ ਸਾਹਿਬ ਆਪਣੇ ਖਾਕ ਸਾਹਿਬ ਜੀ, ਉਹਨਾਂ ਨੇ ਬਿਆਨ ਦਿੱਤਾ ਕਿ CNN ਨੇ ਜਿਹੜਾ ਨਾ ਉਹ ਲਾਈ ਦੀ ਖਬਰ ਆ ਜਿਹੜੀ ਉਹ ਸਹੀ ਨਹੀਂ ਦੇ ਰਿਹਾ, ਸਹੀ ਤਾਂ ਉਹ ਦੇ ਰਿਹਾ ਪਰ ਜਿਹੜੀ ਉਹ ਟਰੰਪ ਨੂੰ ਸਹੀ ਲੱਗਣੀ ਆ ਉਹ ਨਹੀਂ ਦੇ ਰਿਹਾ ਉਹ, ਐਸੀ ਅਸਲੀ ਗੱਲ ਹੈਗੀ ਹੈ। ਤੇ ਇਸ ਕਰਕੇ ਹੈਗਸੈਟ ਸਾਹਿਬ ਨੇ ਕਿਹਾ ਕਿ ਜਿਹੜੇ ਟਰੰਪ ਦੇ ਆੜੀ ਆ ਨਾ ਉਹਨਾਂ ਦਾ ਉਹ ਪੈਰਾਮਾਉਂਟ ਨਹੀਂ ਹੈਗਾ, ਇੱਥੇ ਇੱਕ ਪੈਰਾਮਾਉਂਟ ਫਿਲਮ ਦੀ ਬਣਾਉਂਦੀ ਸੀ ਨਾ ਕੰਪਨੀ, ਮੇਰਾ ਖਿਆਲ ਇਹ ਉਹੀ ਕੰਪਨੀ ਆ ਸ਼ਾਇਦ, ਪੈਰਾਮਾਉਂਟ ਕੀ ਡਾਂਸ ਉਹਦਾ ਨਾਂ ਆ ਜਿਹੜਾ ਉਹਦਾ ਜਿਹੜਾ CEO ਆ ਨਾ ਡੇਵਿਡ ਐਲੀਸਨ ਉਹ ਬੰਦੇ ਦਾ ਨਾਂ ਆ, ਤੇ ਉਹ ਮੇਰਾ ਖਿਆਲ ਹੈ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਹੋਣੀ ਆ CNN ਖਰੀਦਣ ਦੀ, ਤੇ ਜਾਂ ਫਿਰ ਹੁਣ ਉਹ ਉਹਨੇ ਕਿਹਾ ਹੋਊਗਾ ਵੀ ਉਹ ਖਰੀਦ ਲਵੇ ਜਾਂ ਇਹਨਾਂ ਦੀ ਪਹਿਲਾਂ ਗੱਲ ਕਰਨ, ਕਿਤੇ ਨਾ ਕਿਤੇ ਤਾਂ ਉਹਨੂੰ ਪਤਾ ਲੱਗਾ ਨਾ, ਇਸੇ ਕਰਕੇ ਉਹਨੇ ਕਿਹਾ ਉਹ ਕਹਿੰਦਾ ਵੀ ਉਹ ਹੀ ਡੇਵਿਡ ਐਲੀਸਨ ਹੈ ਜਿਹੜਾ ਉਹ CNN ਖਰੀਦ ਲੈਣੀ ਉਹਨੂੰ ਚਾਹੀਦੀ ਆ, ਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਓਨੀ ਹੀ ਛੇਤੀ ਆ ਜਿਹੜੀ ਉਹਨੂੰ ਖਰੀਦੇ ਤਾਂ ਕਿ ਸਾਡੀਆਂ ਜਿਹੜੀਆਂ ਚਮੜੀਆਂ ਉਹ ਚੱਲਣ। ਨਹੀਂ ਨਹੀਂ ਏਦਾਂ ਥੋੜੀ ਹੋਣੀ ਆ, ਏਦਾਂ ਥੋੜੀ ਹੋਣੀ ਆ, ਬਹੁਤ ਬਿਲਕੁਲ ਇੰਟਰਨੈਸ਼ਨਲ ਬਹੁਤ ਵੱਡਾ। ਹਾਂਜੀ ਬਿਲਕੁਲ ਬਿਲਕੁਲ, ਉਹ ਫਿਰ ਜਦੋਂ ਖਾਕ ਸਾਹਿਬ ਦੀ ਅਮਰੀਕਾ ਦੀ ਲੜਾਈ ਹੁੰਦੀ ਉਦੋਂ ਤਾਂ ਉਹ ਵੀ ਥੋੜਾ ਬਹੁਤ ਦਬਾਅ ਪੈਂਦਾ ਹੋਣਾ ਗਵਰਨਮੈਂਟ ਦਾ ਉੱਤੇ ਪਿਆ ਤੂੰ ਗੱਲ ਕੋਲਾ ਥੋੜੀ ਜਿਹੀ ਜਾਂ ਘੱਟ ਕਰ ਲਾ, ਤੇ ਪਰ ਜਦੋਂ ਦੂਸਰੇ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਫਿਰ ਉਹ ਐਕੂਰੇਟ ਖਬਰ ਆ ਜਿਹੜੀ ਉਹ ਦਿੰਦੇ ਆ, ਤੇ ਕਈ ਵਾਰੀ ਉਹਦੇ ਵਿੱਚ ਭੜਕਾਉਣ ਵਾਸਤੇ ਫਿਰ ਉਹ ਥੋੜਾ ਬਹੁਤ ਅਜੇ ਉਹਨੇ ਕਿਸੇ ਨੇ ਲੜਾਉਣਾ ਹੋਵੇ ਉਹ ਵੀ ਖਾਕ ਸਾਹਿਬ ਜੀ ਤੁਹਾਨੂੰ ਪਤਾ ਸਭ ਕੁਝ ਚੱਲਦਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਨੂੰ ਫੋਨ ਨਹੀਂ ਆਇਆ ਅੱਜ ਆਪਾਂ ਨੂੰ।

0: ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਤੇ ਉਹਨਾਂ ਦੀ ਜੋ ਵੀ ਉਹ ਦੱਸਦੇ ਆ ਉਹਨਾਂ ਲਈ ਮੇਰੀ ਇਹੀ ਬੇਨਤੀ ਆ ਕਿ ਪਿਆਰ ਮੁਹੱਬਤ ਨਾਲ ਇਕੱਠੇ ਹੋ ਕੇ ਭਾਵਾਂ ਇੱਕ ਫੋਨ ਦੇ ਉੱਪਰ ਰੇਡੀਓ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੋ, ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਅਸੀਂ ਸਿੱਧੇ ਸਬਜੈਕਟ ਤੇ ਆਈਏ, ਕਿਉਂਕਿ ਵਾਰ ਵਾਰ ਅਸੀਂ ਇਹ ਦੁਹਰਾਉਣੇ ਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿੰਦੇ ਹਾਂ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡੀਪ ਡੂੰਘੇ ਇਸ ਸਰੀਰ ਵਿਚ ਉਤਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹਾਂ ਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਅਗਰ ਅਸੀਂ ਇੰਟਰਨਲੀ ਅੰਦਰ ਨਹੀਂ ਵੀ ਜਾਂਦੇ, ਅੰਦਰ ਜਾਣ ਦਾ ਮਤਲਬ ਵੀ ਲੈਬ ਟੈਸਟ ਜਾਂ ਬਾਕੀ ਕੋਈ ਹੋਰ ਇੰਸਟਰੂਮੈਂਟ ਇਸਤੇਮਾਲ ਵਕਤ ਕਰਨਾ, ਅੱਖਾਂ ਕੀ ਵੇਖਦੀਆਂ ਨੇ, ਸਾਡੇ ਹੱਥ ਕੀ ਮਹਿਸੂਸ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਵੀ ਸਾਡੇ ਕੋਲ ਕੋਈ ਨਾ ਕੋਈ ਪੈਮਾਨਾ ਹੈਗਾ ਆ ਜਿਹੜਾ ਹੁਣ ਤੱਕ ਬਣਿਆ ਹੋਇਆ। ਵੈਸੇ ਡਾਕਟਰਾਂ ਨੇ ਜਿਹੜਾ ਹੁਣ ਤੱਕ ਨਿਰਧਾਰਿਤ ਕੀਤਾ ਹੈ ਨਾ ਇੰਸਪੈਕਸ਼ਨ ਦਾ ਤਰੀਕਾਕਾਰ ਦੇਖਣਾ ਆ ਤੇ ਉਹਦੇ ਉਹਨਾਂ ਨੇ ਚਾਰ ਸਟੈਪ ਬਣਾ ਦਿੱਤੇ ਆ।
2: ਪਹਿਲਾਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਆ,
1: ਹਾਂਜੀ
2: ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ, ਪਹਿਲਾਂ ਜੋ ਤੁਸੀਂ ਆਪਾਂ ਮਰੀਜ਼ਾਂ ਦਾ ਡਾਕਟਰ ਰਿਪੋਰਟ,
1: ਹਾਂਜੀ ਉਸ ਇਨਵੈਸਟੀਗੇਸ਼ਨ ਦੇ ਚਾਰ ਸਟੈਪ ਬਣਾਏ ਨੇ ਜਿਹੜਾ ਇਨਵੈਸਟੀਗੇਸ਼ਨ ਡਾਕਟਰ ਨੇ ਕਰਨਾ ਹੈ ਨਾ, ਨਤੀਜੇ ਤੇ ਪਹੁੰਚ ਕੇ ਤੁਹਾਨੂੰ ਆਖਣਾ ਵੀ ਤੁਹਾਨੂੰ ਆਹ ਬਿਮਾਰੀ ਹੈ ਤੇ ਆਹ ਲੋ ਜੀ ਆਹ ਦਵਾਈ ਹੈ।
2: ਬਿਲਕੁਲ
1: ਉਸ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਜੋ ਵੀ ਕੁਛ ਕਰਨਾ ਹੁੰਦਾ ਆ ਉਸ ਨੂੰ ਡਾਕਟਰਾਂ ਨੇ ਚਾਰ ਗਰੁੱਪਾਂ ਵਿਚ ਵੰਡਿਆ ਹੋਇਆ
2: ਜੀ।
1: ਪਹਿਲੇ ਗਰੁੱਪ ਨੂੰ ਅਸੀਂ ਕਹਿੰਦੇ ਆ ਇੰਸਪੈਕਸ਼ਨ
2: ਜੀ।
1: ਜਦੋਂ ਤੁਸੀਂ ਬਾਹਰੋਂ ਇੰਸਪੈਕਸ਼ਨ ਵੇਖੀ, ਕਿਸੇ ਚੀਜ਼ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਨਹੁੰ ਵੇਖੇ, ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਢਿੱਡ ਵਧਿਆ ਹੋਇਆ ਵੇਖ ਲਿਆ ਕਿਸੇ ਦਾ, ਹਾਂਜੀ ਕਿਸੇ ਦੀ ਚਰਬੀ ਫੈਟ ਚੜਿਆ ਹੋਇਆ ਵੇਖ ਲਿਆ, ਕਿਸੇ ਦਾ ਐ ਵੇਖ ਲਿਆ ਕਿ ਸਰੀਰ ਹੀ ਸਾਰਾ ਸੁੱਕਿਆ ਪਿਆ ਹੋਇਆ, ਕਿਸੇ ਦੀ ਦਾਗ ਵੇਖ ਲੈ, ਇਹ ਬਾਹਰ ਦੀਆਂ ਚੀਜ਼ਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਸਪੈਕਸ਼ਨ
2: ਜੀ।
1: ਆਊਟਵਾਰਡਲੀ ਜੋ ਵੀ ਕੁਛ ਐਕਸਪ੍ਰੈਸ਼ਨ ਹੈ ਕਿਸੇ ਬਿਮਾਰੀ ਦਾ ਤੇ ਉਸ ਨੂੰ ਅਸੀਂ ਇੰਸਪੈਕਸ਼ਨ ਕਹਿੰਦੇ ਹਾਂ ਤੇ ਉਹ ਇੰਸਪੈਕਸ਼ਨ ਵਾਲੀਆਂ ਗੱਲਾਂ ਦੀ ਵਿਆਖਿਆ ਅੱਜ ਕੱਲ ਅਸੀਂ ਆਮ ਕਰ ਰਹੇ ਹਾਂ
2: ਜੀ।
1: ਦੂਸਰਾ ਸਟੈਪ ਹੁੰਦਾ ਹੈ ਪੈਲਪੇਸ਼ਨ
2: ਜੀ।
1: ਟਰਮ ਦੇ ਵਿਚ ਪੈਲਪੇਸ਼ਨ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੁੰਦੀ ਆ ਤੇ ਅਸੀਂ ਉਸ ਨੂੰ ਹੱਥ ਲਾ ਕੇ ਵੇਖੀਏ ਵੀ ਇੱਥੇ ਕੀ ਕੋਈ ਸੋਜ, ਕੋਈ ਦਰਦ, ਕੋਈ ਗੱਲ, ਕੋਈ ਬਾਤ ਹੈਗੀ ਹੈ, ਮੰਨ ਲਿਆ ਜਾਏ ਇਹਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਹੱਥ ਲਾਓਗੇ ਤੇ ਮਹਿਸੂਸ ਹੋਵੇਗਾ, ਮੰਨ ਲਿਆ ਜਾਏ ਇਹਦੇ ਅੰਦਰ ਕੋਈ ਫੋੜਾ ਹੋ ਗਿਆ ਜਾਂ ਕੁਝ ਐਸਾ ਹੋ ਗਿਆ ਤੇ ਤੁਹਾਨੂੰ ਮਹਿਸੂਸ ਹੋਏਗਾ। ਜਦ ਤੱਕ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਅੰਦਰ ਕੋਈ ਪਾਣੀ ਭਰਿਆ ਹੋਇਆ ਹੈਗਾ, ਸਿਸਤੀ ਹੋ ਗਿਆ ਹੈਗਾ, ਹੱਥ ਲਾਓਗੇ ਤੇ ਪਤਾ ਲੱਗੇਗਾ ਇਸੇ ਤਰ੍ਹਾਂ ਹੀ ਕੀਲੋਇਡ ਹੋ ਗਿਆ ਹੈਗਾ ਆ ਤੇ ਸਕਿਨ ਦੀ ਇੱਕ ਡਿਵੈਲਪਮੈਂਟਲ ਸਟੇਜ ਹੈਗੀ ਹੈ ਤੇ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਨੂੰ ਛਾਤੀ ਦੇ ਹੱਥ ਰੱਖੋਗੇ, ਪੈਲਪੇਟ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਸਾਹ ਲੈਣ ਲੱਗਿਆ ਇਹਦੀ ਛਾਤੀ ਪੂਰੀ ਨਹੀਂ ਖੁੱਲਦੀ ਜਾਂ ਛਾਤੀ ਘੱਟ ਖੁੱਲਦੀ ਹੈ ਜਾਂ ਜ਼ਿਆਦਾ ਖੁੱਲਦੀ ਹੈ ਜਾਂ ਸੱਜੇ ਪਾਸੇ ਖੁੱਲਦੀ ਹੈ ਜਾਂ ਖੱਬੇ ਪਾਸੇ ਜ਼ਿਆਦਾ ਮੈਨੂੰ ਮਹਿਸੂਸ ਹੱਥ ਨੂੰ ਹੁੰਦਾ, ਹੱਥਾਂ ਨੂੰ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਪੈਲਪੇਸ਼ਨ
2: ਜੀ।
1: ਪਹਿਲੀ ਗੱਲ ਅਸੀਂ ਇੰਸਪੈਕਸ਼ਨ ਕਰਦੇ ਹਾਂ, ਦੂਸਰੀ ਗੱਲ ਅਸੀਂ ਪਲਪੇਸ਼ਨ ਕਰਦੇ ਹਾਂ ਤੇ ਤੀਸਰੀ ਗੱਲ ਅਸੀਂ ਆਸਕਲਟੇਸ਼ਨ ਕਰਦੇ ਹਾਂ, ਠੀਕ ਹੈ। ਆਸਕਲਟੇਸ਼ਨ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੇ ਕੋਲ ਆਮ ਟੇਬਲ ਤੇ ਪਏ ਹੋਏ ਕੁਝ ਇੱਕ ਸੰਦ ਹੁੰਦੇ ਆ, ਸਟੈਥੋਸਕੋਪ ਹੈ, ਥਰਮਾਮੀਟਰ ਹੈ, ਜੀਭ ਦੇ ਟੰਗ ਡਿਪਰੈਸ਼ਰ ਹੈ, ਜੀਭ ਅੰਦਰੋਂ ਵੇਖ ਲਈ ਜੀ, ਕੰਨ ਨੂੰ ਵੇਖਣ ਵਾਸਤੇ ਇੰਸਟਰੂਮੈਂਟ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਸਪੈਕਸ਼ਨ ਦਾ ਦੂਜਾ ਸਟੈਪ ਨੇ
2: ਜੀ।
1: ਉਹ ਇੰਸਪੈਕਸ਼ਨ ਦਾ ਦੂਜਾ ਸਟੈਪ ਸਾਡਾ ਆਸਕਲਟੇਸ਼ਨ ਹੈ ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਝ ਕਰਕੇ ਵੇਖਦੇ ਹਾਂ, ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤੇ ਹੈਗੀ ਹੈ ਨਾ,
2: ਬਿਲਕੁਲ
1: ਮਹਿਸੂਸ ਹੋਵੇ ਜਾਂ ਨਾ ਹੋਵੇ ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲਏ ਨੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼, ਕਿਵੇਂ ਸੁਣਨੀ ਹੈ ਹੁਣ ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, ਕਿਵੇਂ ਸੁਣਨੀ ਹੈ ਭਾਈ, ਹਾਂਜੀ ਅਸੀਂ ਸਟੈਥੋਸਕੋਪ ਲਾ ਲੈਂਦੇ ਹਾਂ, ਹਾਂਜੀ ਟੈਂਪਰੇਚਰ ਦਾ ਸਾਨੂੰ ਕਿਵੇਂ ਪਤਾ ਲੱਗੇ, ਹੱਥ ਲਾਇਆ ਯਾਰ ਚਮੜੀ ਗਰਮ ਸੀਗੀ ਇਹਦੀ, ਹਾਂਜੀ ਇਹਦੀ ਕੀ ਵੈਰੀਫਿਕੇਸ਼ਨ ਹੋਊਗੀ, ਇਹਨੂੰ ਬੁਖਾਰ ਹੈ, ਥਰਮਾਮੀਟਰ ਲਾ ਕੇ ਦੇਖ ਲਾਂਗੇ। ਸੋ ਆਸਕਲਟੇਸ਼ਨ ਵੀ ਇੱਕ ਤਰ੍ਹਾਂ ਦਾ ਉੱਤਰ ਦੀ ਪੜਤਾਲ ਆ, ਜੋ ਤੁਸੀਂ ਵੇਖ ਰਹੇ ਹੋ ਜੋ ਤੋਂ ਅਸੀਂ ਇੰਸਪੈਕਟ ਕੀਤਾ ਹੈ ਵੀ ਲਾਲ ਚਿਹਰਾ ਹੋਇਆ ਪਿਆ ਸੀ, ਹੱਥ ਲਾ ਕੇ ਵੇਖਿਆ ਗਰਮ ਵੀ ਸੀ, ਫਿਰ ਉਹਨੂੰ ਆਸਕਲਟੇਟ ਕਰ ਲਿਆ, ਜਾਂ ਜਿਹੜੇ ਇੰਸਟਰੂਮੈਂਟ ਸੰਦ ਤੁਹਾਡੇ ਕੋਲ ਸੀਗੇ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਹਾਂ ਇਹ ਗੱਲ ਹੈਗੀ ਆ। ਹੁਣ ਇਸ ਦਾ ਹੀ ਅਗਲਾ ਸਟੈਪ ਇਹ ਹੈਗਾ ਆ ਜਿਹਨੂੰ ਅਸੀਂ ਚੌਥਾ ਸਟੈਪ ਕਹਿ ਸਕਦੇ ਹਾਂ ਕਿ ਭਾਈ ਆਸਕਲਟੇਸ਼ਨ ਤੋਂ ਬਾਅਦ ਫਿਰ ਡਾਕਟਰ ਕਹਿੰਦਾ ਚੰਗਾ ਯਾਰ ਮੈਨੂੰ ਸ਼ੱਕ ਆ ਵੀ ਇਹਨੂੰ ਨਮੂਨੀਆ ਹੋ ਗਿਆ, ਲੈਬ ਟੈਸਟ ਕਰਵਾਓ। ਹਾਂਜੀ ਉਹਦਾ ਖੂਨ ਦਾ ਟੈਸਟ ਕਰਵਾਉਂਦੇ ਆ, ਉਹ ਉਹਦਾ ਬਲਗਮ ਦਾ ਟੈਸਟ ਕਰਵਾਉਂਦੇ ਆ, ਉਹ ਉਹਦੇ ਅਲੱਗ ਅਲੱਗ ਤਰ੍ਹਾਂ ਦੇ ਟੈਸਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਰਿਜ਼ਲਟ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਆਮ ਤੌਰ ਤੇ WBC ਦੀਆਂ ਅਲੱਗ ਅਲੱਗ ਕੰਡੀਸ਼ਨਾਂ ਨੂੰ ਚੈੱਕ ਕਰਦੇ ਨੇ ਕਿ ਕਿੰਨੇ ਪਰਸੈਂਟ ਹੈਗੀ, ਕਿੰਨੇ ਪਰਸੈਂਟ ਕੀ ਹੈਗਾ, ਉਹਦੇ ਤੋਂ ਫਿਰ ਉਹ ਅੰਦਾਜ਼ਾ ਲਗਾਉਂਦੇ ਆ, ਜਾਂ ਐਕਸਰੇ ਮਸ਼ੀਨਾਂ ਰਾਹੀਂ, ਜਾਂ CT ਸਕੈਨ ਅੱਜ ਕੱਲ ਆ ਗਿਆ, ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ ਜਿਨ੍ਹਾਂ ਦੇ ਰਾਹੀਂ ਉਹ ਫਿਰ ਵੇਖਦੇ ਨੇ ਵੀ ਜੋ ਅਸੀਂ ਮਹਿਸੂਸ ਕਰਦੇ ਹਾਂ ਕਲੀਨਿਕਲੀ ਹੱਥ ਲਾ ਕੇ ਵੇਖਿਆ ਸੀ ਜਾਂ ਬਾਹਰੋਂ ਸਾਈਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ।
2: ਬਿਲਕੁਲ
1: ਪੜਤਾਲ ਹੀ ਹੈ, ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ। ਠੀਕ ਹੈ
2: ਜੀ।
1: ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਆ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
2: ਜੀ।
1: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ। ਸਭ ਤੋਂ ਜ਼ਿਆਦਾ ਗੱਲ ਇਹ ਆ, ਕਿਉਂਕਿ ਇਸੇ ਕਰਕੇ ਤਾਂ ਹਸਪਤਾਲ ਚ ਗਿਆ, ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ। ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਇਜ਼ ਮੋਰ ਇੰਪੋਰਟੈਂਟ
2: ਜੀ।
1: ਫਿਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ, ਇਹ ਤਾਂ ਨਹੀਂ ਵੀ ਹੁਣੇ ਹੀ ਹੁੰਦਾ, ਅੱਗੇ ਵੀ ਪਿੱਛੇ ਹੁੰਦਾ ਹੋਊਗਾ, ਫਿਰ ਉਹਦੇ ਘਰ ਵਾਲੇ ਦੱਸਣਗੇ। ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ, ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ, ਜਦੋਂ ਇਹਦੇ ਢਿੱਡ ਪੀੜ ਹੁੰਦੀ ਇਹ ਦੂਰਾ ਹੋ ਜਾਂਦਾ ਆ। ਮਤਲਬ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਉਹ ਦੱਸਣਗੇ ਜਿਹੜੇ ਅਟੈਂਡੈਂਸ ਹੋਣਗੇ, ਤੇ ਫਿਰ ਤੀਜੀ ਥਾਂ ਤੇ ਡਾਕਟਰ ਕੋਲੇ ਪਹੁੰਚਣਾ। ਸਾਡੇ ਆਮ ਤੌਰ ਤੇ ਕਿਸੇ ਵੀ ਮਰੀਜ਼ ਨੂੰ ਵੇਖਣ ਵਾਸਤੇ ਫੁੱਟ ਸਟੈਪਸ ਨੇ, ਇੱਕ ਇੱਕ ਕਰਕੇ ਅਸੀਂ ਇਹਦੇ ਮੁਤਾਬਕ ਕਿਸੇ ਵੀ ਮਰੀਜ਼ ਦੀ ਜਾਣਕਾਰੀ ਲੈਂਦੇ ਹਾਂ ਵੀ ਇਹ ਅਸਲ ਨਤੀਜੇ ਤੇ ਪਹੁੰਚਣ ਵਾਸਤੇ ਵੀ ਇਹਨੂੰ ਹੈ ਕੀ ਤੇ ਉਹਦੇ ਵਾਸਤੇ ਕੀ ਦਿੱਤਾ ਜਾਣਾ ਚਾਹੀਦਾ ਹੈ। ਇਹ ਸਾਰੇ ਸਟੈਪਸ ਨੇ ਔਰ ਉਹਨਾਂ ਸਟੈਪਸ ਦੇ ਵਿੱਚੋਂ ਹਜੇ ਮੈਂ ਜਿਸ ਸਟੈਪ ਨੂੰ ਲੈ ਕੇ ਚੱਲਿਆ ਹੋਇਆ ਹਾਂ ਉਹ ਹੈ ਫਸਟ ਇੰਸਪੈਕਸ਼ਨ ਦਾ ਸਟੈਪ
2: ਜੀ।
1: ਔਰ ਉਸ ਇੰਸਪੈਕਸ਼ਨ ਦੇ ਸਟੈਪ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਵੀ ਮਰੀਜ਼ ਦੱਸੇ ਨਾ ਦੱਸੇ ਉਸ ਤੋਂ ਪਹਿਲਾਂ ਤੁਸੀਂ ਕੀ ਵੇਖ ਸਕਦੇ ਹੋ ਤੇ ਕੀ ਜਾਣ ਸਕਦੇ। ਮਰੀਜ਼ ਜਦੋਂ ਦੱਸੇਗਾ ਉਹ ਸੈਕੰਡਰੀ ਗੱਲ ਹੋ ਗਈ, ਮੈਂ ਉਸ ਤੋਂ ਵੀ ਪਹਿਲੀ ਗੱਲ ਤੇ ਆ ਗਿਆ ਬਈ ਡਾਕਟਰ ਨੇ ਹੁਣ ਤੱਕ ਜਾਣਕਾਰੀ ਇਹ ਗੱਲ ਕਰ ਲਈ। ਇਹਨੂੰ ਅਸੀਂ ਕਹਿੰਦੇ ਹਾਂ ਓਬਜੈਕਟਿਵ ਸਿੰਪਟਮਸ। ਓਬਜੈਕਟਿਵ ਤੇ ਉਹ ਨੇ ਜਿਹੜੇ ਪੇਸ਼ੈਂਟ ਆਪ ਖੁਦ ਦੱਸਦਾ ਹੈ, ਓਬਜੈਕਟਿਵ ਉਹ ਨੇ ਆਮ ਤੌਰ ਤੇ ਬੱਚੇ ਹੁੰਦੇ ਨੇ ਜਾਂ ਆਮ ਤੌਰ ਤੇ ਐਨੀਮਲਸ ਹੁੰਦੇ ਨੇ। ਇਹਨਾਂ ਦਾ ਟ੍ਰੀਟਮੈਂਟ ਜਿਹੜਾ ਅੱਜ ਕੱਲ ਹੁੰਦਾ ਉਹ ਸਾਰਾ ਦਾ ਸਾਰਾ ਓਬਜੈਕਟਿਵ ਸਿੰਪਟਮ ਤੇ ਹੁੰਦਾ, ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁੰਦਾ, ਕਿਉਂਕਿ ਬੋਲ ਕੇ ਤਾਂ ਦੱਸਦੇ ਨੀ।
2: ਬਿਲਕੁਲ ਬਿਲਕੁਲ
1: ਉਹ ਸਾਡੀ ਸਮਝ ਨਹੀਂ।
2: ਡਾਕਟਰ ਸਾਹਿਬ ਇੱਕ ਮਿੰਟ ਕਿਤੇ ਉਹ ਤਾਂ ਗੱਲ ਤਾਂ ਹਾਸੇ ਵਾਲੀ ਆ, ਚੱਲ ਤੁਸੀਂ ਵੀ ਹੱਸ ਲਿਓ ਥੋੜਾ ਜਿਹਾ। ਅਜੇ ਤਿਕਰ ਡਾਕਟਰ ਸਾਹਿਬ ਨਾ ਤਾਂ ਹੋਮਿਓਪੈਥਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਆਯੁਰਵੈਦਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਹੁਣ ਮਾਡਰਨ ਮੈਡੀਸਨ ਆ, ਇਹ ਕਿਸੇ ਵੀ ਅਦਾਰੇ ਨੇ ਇਹਨਾਂ ਤਿੰਨਾਂ ਚੋਂ ਅੱਜ ਤਿਕਰ ਇਧਰ ਨੂੰ ਖੋਜ ਨਹੀਂ ਕੀਤੀ ਭਈ ਯਾਰ ਤੁਸੀਂ ਪਹਿਲਾਂ ਰੱਬ ਨੂੰ ਪੁੱਛ ਲਓ ਭਈ ਤੁਸੀਂ ਇਹਦੇ ਚ ਆਹ ਕੈਂਸਰ ਦੀ ਬਿਮਾਰੀ ਲਿਖੀ ਹੋਆ, ਅੱਜ ਇਹਦਾ ਢਿੱਡ ਦੁਖਣਾ ਸੀ, ਇਹਨੇ ਕਿੰਨੇ ਸਾਲ ਹੋਰ ਗਿਣਾ, ਕਦੋਂ ਕਹਿੰਦੇ ਇਧਰ ਨੂੰ ਨੀ ਤੁਰਿਆ ਅਜੇ ਵੀ ਮੈਡੀਕਲ ਸਿਸਟਮ ਕੋਈ ਵੀ
1: ਤੁਰਿਆ ਹੋਇਆ ਜੀ ਤੁਰਿਆ ਹੋਇਆ ਹਜੇ ਤੁਹਾਡੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰਿਸਰਚ ਹੋ ਰਹੀਆਂ ਨੇ ਤੁਹਾਨੂੰ ਬਿਫੋਰ ਹੈਂਡ। ਇੱਕ ਤਾਂ ਹੁੰਦੇ ਨੇ ਸਾਈਨਸ ਆਫ ਡੈਥ ਅਜੇ ਡੈਥ ਹੋਈ ਨਹੀਂ, ਕਈ ਡਾਕਟਰ ਇਹ ਗੱਲ ਕਹਿ ਦਿੰਦੇ ਨੇ ਭਾਈ ਇਹ ਅਰਲੀ ਸਾਈਨਸ ਆਫ ਡੈਥ ਹੈਗੇ। ਵਾਪਰੀ ਹੋਈ ਗੱਲ ਦੱਸਦਾ, ਮੈਂ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀਗਾ, ਇੰਟਰਨਸ਼ਿਪ ਕਰਦਿਆਂ ਹੋਇਆ ਮੈਂ ਗਾਇਨੀ ਦੇ ਵਾਰਡ ਵਿਚ ਡਾਕਟਰ KD ਅਰੋੜਾ ਮੇਰੀ ਸੀਨੀਅਰ ਸੀ ਉਸ ਵੇਲੇ, ਮੇਰੀ ਪ੍ਰੋਫੈਸਰ ਹੀ ਸੀਗਾ, ਔਰ ਮੈਂ ਉਹਦੇ ਅੰਡਰ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀ ਗਾਇਨਾਕਾਲੋਜੀ ਡਿਪਾਰਟਮੈਂਟ ਦੇ ਵਿਚ, ਤੇ ਉੱਥੇ ਇੱਕ ਬੀਬੀ ਨੂੰ ਡਿਲੀਵਰੀ ਹੋਈ ਤੇ ਉਸ ਤੋਂ ਬਾਅਦ ਉਹਨੂੰ ਸੈਪਟਿਕ ਹੋ ਗਈ। ਜਦੋਂ ਉਹਨੂੰ ਲੈ ਕੇ ਆਏ ਹਾਸਪਿਟਲ ਦੇ ਵਿਚ ਉਹ ਸੈਪਟਿਕ ਦੀ ਕੰਡੀਸ਼ਨ ਦੇ ਵਿਚ ਸੀ। ਉਸ ਹਾਲਾਤ ਦੇ ਵਿਚ ਜੋ ਕੁਝ ਕੀਤਾ ਜਾਣਾ ਸੀ ਮੈਂ ਮੇਰਾ ਨਵਾਂ ਐਕਸਪੀਰੀਅੰਸ ਸੀ ਮੇਰੀ ਜ਼ਿੰਦਗੀ ਦੇ ਵਿਚ ਨਵਾਂ ਐਕਸਪੀਰੀਅੰਸ ਸੀ ਪਰ ਉਹ ਡਾਕਟਰ ਅਰੋੜਾ ਇਹ ਕਹਿੰਦੀ ਆ ਬਈ ਇਹਨੇ ਹੁਣ ਬਚਣਾ ਨਹੀਂ ਅਜੇ ਤਾਂ ਗੱਲਾਂ ਬਾਤਾਂ ਕਰਦੀ ਠੀਕ ਠਾਕ ਹੈਗੀ ਹੈ ਔਰ ਜਦੋਂ ਤੁਸੀਂ ਉਦੋਂ ਉੱਥੇ ਇੱਕ ਬਸਕੋ ਪਿੰਡ ਦਾ ਇੰਜੈਕਸ਼ਨ ਹੁੰਦਾ ਸੀਗਾ ਉਹ ਲਗਾਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਭਾਈ ਇਹ ਤਾਂ ਬੋਲਣ ਲੱਗ ਗਈ ਤਾਂ ਠੀਕ ਠਾਕ ਸੀ ਹੁਣ ਤਾਂ ਬੇਹੋਸ਼ ਹੋਈ ਪਈ ਸੀ ਹੁਣ ਤੇ ਅੱਗੇ ਗੱਲਾਂ ਕਰਨ ਲੱਗ ਗਈ ਤੇ ਇਸ ਤਰ੍ਹਾਂ ਕਰਕੇ ਨਾ ਮੈਂ ਉਹਨੂੰ ਵਾਰ ਵਾਰ ਉਹਦੇ ਉਹ ਇੰਜੈਕਸ਼ਨ ਲਗਾਉਂਦਾ ਸੀ ਤੇ ਜਿਹੜਾ ਉਹਦਾ ਰਿਸ਼ਤੇਦਾਰ ਆਉਂਦਾ ਸੀ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਸੀ ਉਹ ਮੈਨੂੰ ਡਾਕਟਰ ਅਰੋੜਾ ਕਹਿੰਦੀ ਜਦੋਂ ਰਾਊਂਡ ਤੇ ਆਈ ਵੀ ਤੂੰ ਐਵੇਂ ਕਸ਼ਟ ਕਰੀ ਜਾ ਰਿਹਾ ਹੈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਜਿਹੜੀ ਇਹਨੂੰ ਹੁਣ ਬਚਾ ਸਕੇ ਜਿਹੜੀ ਸਟੇਜ ਦੇ ਵਿੱਚ ਹੈਗੀ ਉਹਦੀਆਂ ਅੱਖਾਂ ਵੇਖ ਰਹੀਆਂ ਸੀ ਮੈਨੂੰ ਦੱਸਿਆ ਉਸਦੀਆਂ ਵੀ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ ਉਸ ਵੇਲੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹਨੂੰ ਬਚਾ ਲਓਗੇ ਜਾਂ ਇੰਜ ਕਹਿ ਲਓ ਵੀ ਸਾਡੀ ਮੈਡੀਕਲ ਸਾਇੰਸ ਦੀ ਇੱਕ ਲਿਮਿਟ ਹੈਗੀ ਹੈ ਰੱਬ ਨਹੀਂ ਆ ਸੀ ਬੰਦੇ ਦੀ ਇੱਕ ਜਾਣਕਾਰੀ ਦੀ ਲਿਮਿਟ ਹੈਗੀ ਹੈ ਤੇ ਉਹ ਇਹ ਲਿਮਿਟ ਆ ਚੁੱਕੀ ਹੈ ਸਾਡੀ ਜਾਣਕਾਰੀ ਦੇ ਮੁਤਾਬਕ ਇਹਨੇ ਹੁਣ ਬਹੁਤਾ ਦੇਰ ਨਹੀਂ ਕੱਟਣਾ ਤੇ ਇਹਨੂੰ ਵਾਰ ਵਾਰ ਹੋਰ ਚੀਜ਼ਾਂ ਦੇ ਕੇ ਤੇ ਜ਼ਬਰਦਸਤੀ ਇਹਨੂੰ ਜਗਾਏ ਰੱਖਣ ਦੀ ਲੋੜ ਹੈ ਤੁਸੀਂ ਵੇਖੋ ਨਾ ਵੈਂਟੀਲੇਟਰ ਤੇ ਪਾ ਦਿੰਦੇ ਲੋਕਾਂ
2: ਨੂੰ
1: ਸਾਰਾ ਕੁਛ ਕਰੀ ਜਾਂਦੇ ਆ ਵੈਂਟੀਲੇਟਰ ਦੇ ਉਹ ਛਾਤੀ ਹਿਲਦੀ ਵਿਖਾ ਦਿੰਦੇ ਆ ਛਾਤੀ ਹਿਲ ਚੱਲ ਰਹੀ ਉਹ ਤਾਂ ਜਿੰਦਾ ਹੈਗਾ ਆ ਹਾਂਜੀ ਇਸ ਤਰ੍ਹਾਂ ਕਰਕੇ ਪਲੱਸ ਕੁਛ ਹੋਰ ਇਸ ਤਰ੍ਹਾਂ ਦੇ ਸਾਈਨ ਮੈਂ ਕਈ ਇੱਕ ਸੱਜਣਾ ਐਸਿਆਂ ਨੂੰ ਮਿਲਿਆ ਜਿਹੜੇ ਪੁਰਾਣੇ ਵੈਦ ਸੀਗੇ ਉਹ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਕਿ ਇਹ ਬੰਦਾ ਹੁਣ ਜ਼ਿਆਦਾ ਦੇਰ ਨਹੀਂ ਜੀਣਾ
2: ਬਿਲਕੁਲ
1: ਜੀ ਸੋ ਇਸ ਤਰ੍ਹਾਂ ਕਰਕੇ ਮੈਂ ਇੱਕ ਆਦਮੀ ਦੇ ਨਾਲ ਮੈਂ ਜਦੋਂ ਚੀਫ ਮੈਡੀਕਲ ਅਫਸਰ ਸੀਗਾ ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਚ ਉਹਦੇ ਨੇੜੇ ਹੀ ਜਿਹੜਾ ਡੈਨਦ ਵਾਲਿਆਂ ਨੇ ਆਪਦਾ ਨਵਾਂ ਹਾਸਪਿਟਲ ਉਸ ਵੇਲੇ ਜੇ ਸ਼ੁਰੂ ਕੀਤਾ ਸੀਗਾ ਪਰ ਉੱਥੇ ਇੱਕ ਸੱਜਣ ਨਾਲ ਮੇਰੀ ਗੱਲਬਾਤ ਹੋਈ ਕਿਸੇ ਪੇਸ਼ੈਂਟ ਨੂੰ ਅਸੀਂ ਦੇਖਣ ਵਾਸਤੇ ਦੋਵੇਂ ਹੀ ਗਏ ਉਹ ਡਾਕਟਰ ਸਾਹਿਬਾਨ ਦਿੱਲੀ ਤੋਂ ਆਏ ਸੀ ਹਾਂਜੀ ਅਸੀਂ ਉਸਨੂੰ ਵੇਖਣ ਵਾਸਤੇ ਗਏ ਘਰਦਿਆਂ ਨੇ ਕਿਹਾ ਵੀ ਭਾਈ ਅਸੀਂ ਫੀਸ ਤੁਹਾਡੀ ਦਿੰਦੇ ਹਾਂ ਸਾਡਾ ਮਰੀਜ਼ ਆਇਆ ਇਹਨਾਂ ਵਿੱਚ ਪਿਆ ਤੁਸੀਂ ਜਾ ਕੇ ਦੇਖੋ ਉਹਨੇ ਦੇਖ ਕੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਨਹੀਂ ਇਹ ਕੱਲ ਤੱਕ ਨਹੀਂ ਜਿੰਦਾ ਰਹਿ ਸਕਦਾ ਬੜੀ ਗੱਲ ਹੈ ਯਾਰ ਬੰਦਾ ਤੇ ਗੱਲਾਂ ਕਰਦਾ ਪਿਆ ਤੁਸੀਂ ਕਹਿੰਦੇ ਪਿਓ ਰਹਿ ਨਹੀਂ ਸਕਦਾ ਕਹਿੰਦਾ ਨਹੀਂ ਐਸਾ ਹੋਣਾ ਹੈ ਸੋ ਮਤਲਬ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਐਸੀਆਂ ਨਿਸ਼ਾਨੀਆਂ ਅੱਜ ਕੱਲ ਅਸੀਂ ਉਸ ਤਰ੍ਹਾਂ ਦੀ ਸਾਇੰਸ ਜਿਹੜੀ ਹੈ ਉਹ ਪਿੱਛੇ ਛੱਡ ਚੁੱਕੇ ਹਾਂ ਫਿਰ ਵੀ ਟੈਕਨੀਕਲੀ ਵੀ ਅੱਜ ਕੱਲ ਇਸ ਤਰ੍ਹਾਂ ਦੇ ਸਾਈਨ ਐਂਡ ਸਿਮਟਮਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਦੱਸ ਸਕਦੇ ਹਾਂ ਵੀ ਨਹੀਂ ਹੁਣ ਰੱਬ ਦਾ ਸੱਦਾ ਇਹਨੂੰ ਆਇਆ ਇੰਝ ਕਹਿ ਲੋ ਵੀ ਰੱਬ ਦਾ ਸੱਦਾ ਇਹਨੂੰ ਆ ਗਿਆ ਜਾਂ ਜੇ ਸਾਡੀ ਜਿਹੜੀ ਸਮਝ ਹੈਗੀ ਹੈ ਮੈਡੀਕਲ ਸਾਇੰਸ ਦੀ ਇਹ ਉਸ ਤੋਂ ਲੰਘ ਚੁੱਕਿਆ ਹੈ ਜਦੋਂ ਆਹ ਐਕਸਟ੍ਰੀਮ ਹੋ ਜਾਵੇ ਮੈਂ ਤੁਹਾਨੂੰ ਕਈ ਦਿਨ ਅੱਗੇ ਆਪਾਂ ਗੱਲ ਕਰਦੇ ਹੋਏ ਦੱਸਿਆ ਵੀ ਸੀਗਾ ਕਿ ਸਾਡੀ ਇੱਕ ਰੇਸ਼ੋ ਹੈਗੀ ਹੈ ਸਾਹ ਦੀ ਰੇਸ਼ੋ ਹੈਗੀ ਇੱਕ ਟੈਂਪਰੇਚਰ ਦੀ ਰੇਸ਼ੋ ਹੈਗੀ ਇੱਕ ਪਲਸ ਰੇਟ ਦੀ ਪਰ ਬਹੁਤ ਸਾਰੇ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਡਾਕਟਰ ਰੋੜਾ ਵਾਲੀ ਦੱਸੀ ਆ ਉਹਨੂੰ ਇਸ ਗੱਲ ਦਾ ਪਤਾ ਸੀ ਜਦੋਂ ਇਹ ਸਾਰੀਆਂ ਰੇਸ਼ੋ ਆਪਸ ਵਿੱਚ ਬਦਲ ਜਾਣ ਇੱਕ ਲਿਮਿਟ ਹੈ ਨਾ ਕਿ ਜੇ ਸਾਹ ਤੁਹਾਡਾ 14 ਤੋਂ 16 ਵਾਰ ਚੱਲਦਾ ਆ ਤੇ 2 ਡਿਗਰੀ ਸਾਹ ਵੱਧ ਜਾਵੇ ਤੇ ਟੈਂਪਰੇਚਰ 1 ਡਿਗਰੀ ਵੱਧ ਜਾਂਦਾ ਆ ਪਲਸ ਰੇਟ ਤੁਹਾਡਾ 10 ਵੱਧ ਜਾਂਦਾ ਆ ਹਾਂਜੀ ਸੋ ਉਹ ਇੱਕ ਰੇਸ਼ੋ ਹੈਗੀ ਹੈ ਸਾਡੀ ਨਾਰਮਲ ਹਾਲਾਤ ਦੇ ਵਿੱਚ ਔਰ ਜਦੋਂ ਇਹ ਰੇਸ਼ੋ ਖਤਮ ਹੋ ਜਾਵੇ ਤਾਂ ਤੁਸੀਂ ਸਮਝੋ ਵੀ ਇਸ ਬੰਦੇ ਨੇ ਬਹੁਤੀ ਦੇਰ ਜੀਣਾ ਨਹੀਂ ਮੈਂ ਸਮਝਦਾ ਤੁਹਾਡੇ ਸਵਾਲ ਦਾ ਹੱਲ ਤੇ ਹੋ ਗਿਆ ਹੋਵੇਗਾ ਸੋ ਇਸ ਤਰ੍ਹਾਂ ਦੀ ਇਹ ਇੱਕ ਗੱਲ ਨਹੀਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਮੈਡੀਕਲ ਸਾਇੰਸ ਦੀ ਨਜ਼ਰ ਵਿੱਚ ਆ ਚੁੱਕੀਆਂ ਨੇ ਔਰ ਠੀਕ ਹੈ ਜਿਹੜੇ ਲੋਕ ਗੌਰ ਕਰਦੇ ਨੇ ਇਹਨਾਂ ਦੇ ਉੱਪਰ ਉਹਨਾਂ ਨੂੰ ਯਾਦ ਰੱਖਦੇ ਨੇ ਉਹ ਉਹਨਾਂ ਦੇ ਮੁਤਾਬਕ ਫੋਰਕਾਸਟ ਕਰ ਸਕਦੇ ਨੇ ਜੋਤਿਸ਼ੀ ਤਾਂ ਨਹੀਂ ਹੈ ਨਾ ਡਾਕਟਰ ਡਾਕਟਰ ਤਾਂ ਟੈਕਨੀਕਲ ਬੰਦਾ ਹੈਗਾ ਤੇ ਟੈਕਨੀਕਲ ਹਾਲਾਤਾਂ ਦੇ ਮੁਤਾਬਕ ਦੱਸ ਸਕਦਾ ਕਿ ਜਦੋਂ ਆਹ ਕਾਲੇ ਬੱਦਲ ਆਏ ਨੇ ਹਵਾ ਚੱਲਦੀ ਪਈ ਹੈ ਤੇ ਬਸ ਹੁਣ ਸਮਝੋ ਵੀ ਅੱਧੇ ਘੰਟੇ ਚ ਮੀਂਹ ਪੈਣ ਵਾਲਾ ਆ ਹਾਂਜੀ ਸੋ ਇਸੇ ਤਰ੍ਹਾਂ ਹੀ ਇਹ ਮੈਡੀਕਲ ਸਾਇੰਸ ਦੀ ਸਮਝ ਇਸ ਪਾਸੇ ਤਰੱਕੀ ਕਰ ਰਹੀ ਹੈ ਕਿ ਉਹ ਇਹ ਦੱਸ ਸਕੇ ਮੈਡੀਕਲ ਦੇ ਵਿੱਚ ਵੀ ਅਡਲਟਰੇਸ਼ਨ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੈਂਟੀਲੇਟਰ ਤੇ ਬੰਦਾ ਪਾ ਦਿਓ ਛਾਤੀ ਫੁੱਲਦੀ ਪਈ ਹੈ ਸਾਹ ਚੱਲਦਾ ਲੱਗਦਾ ਵੀ ਲੱਗਦਾ ਹੈਗਾ ਪਰ ਬੰਦਾ ਤੇ ਬੰਦਾ ਨਹੀਂ ਹੁੰਦਾ ਨਾ ਉਸ ਵੇਲੇ ਹਾਂਜੀ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਲ ਪ੍ਰੈਕਟਿਸ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ ਪਰ ਨਾ ਪਤਾ ਲੱਗਣਾ ਐਸਾ ਨਹੀਂ ਹੈ ਹੁਣ ਸਾਡੀ ਸਿਰਫ ਸਮਝ ਦੀ ਗੱਲ ਹੈ ਕਿ ਅਸੀਂ ਉਸ ਪਾਸੇ ਤੁਰਦੇ ਹਾਂ ਕਿ ਨਹੀਂ ਤੁਰਦੇ ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਚੀਮਾ ਸਾਹਿਬ ਠੀਕ ਹੈ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੰਨੀਆਂ ਗੱਲਾਂ ਹੋਰ ਕਰਨੀਆਂ ਪਈਆਂ ਇੱਕ ਪੁਰਾਣੀ ਯਾਦ ਡਾਕਟਰ ਅਰੋੜਾ ਦੀ ਵੀ ਮੈਨੂੰ ਆ ਗਈ ਕਿ ਬੜਾ ਸਮਾਂ ਉਹਦੇ ਨਾਲ ਮੇਰਾ ਬਹੁਤ ਲੰਬਾ ਸਮਾਂ 4 ਸਾਲ ਦੇ ਕਰੀਬ ਲਗਾਤਾਰ ਮੈਂ ਬੀਤਿਆ ਜਦੋਂ ਮੈਂ ਸਟੂਡੈਂਟ ਲਾਈਫ ਸੀਗਾ ਫਿਰ ਮੈਂ ਇੰਟਰਨਸ਼ਿਪ ਵੀ ਕੀਤੀ ਉਹਦੇ ਅੰਡਰ ਔਰ ਉਹ ਸਮਾਂ ਮੈਨੂੰ ਯਾਦ ਆ ਗਿਆ ਦਰਭੰਗਾ ਦੇ ਵਿੱਚ ਰਹਿੰਦਿਆਂ ਹੋਇਆ
3: ਕੀ ਯਾਦ ਕਰਾਤਾ ਜੀ ਡਾਕਟਰ ਸਾਹਿਬ?
1: ਹਾਂਜੀ, ਸੋ ਅਸੀਂ ਉਹ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਜਿਹੜੀਆਂ ਨਿਸ਼ਾਨੀਆਂ ਅੰਦਰ ਮਰੀਜ਼ ਦੇ ਕਿਸੇ ਵੀ ਅੰਗ ਦੇ ਵਿਚ ਜਦੋਂ ਕੋਈ ਨੁਕਸ ਪੈ ਜਾਂਦਾ ਆ ਤੇ ਉਸ ਨੁਕਸ ਦੇ ਕਰਕੇ ਬਾਹਰ ਕੀ ਸਾਹਮਣੇ ਦਿਸਦਾ ਸਾਨੂੰ, ਬਾਹਰ ਕੀ ਦਿਸਦਾ ਹੈ ਸਾਨੂੰ, ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਔਰ ਉਹਨਾਂ ਵਿਚ ਦੱਸਦੇ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਵੀ ਵਿੰਡੋ ਆ, ਖਿੜਕੀ ਆ, ਤੇ ਕਮਰੇ ਤੋਂ ਬਾਹਰ ਖਿੜਕੀ ਖੋਲ ਕੇ ਤੇ ਵੇਖੋ ਤੇ ਤੁਹਾਨੂੰ ਕੀ ਦਿਸਦਾ ਵੀ ਬੱਦਲ ਆਏ
3: ਹਾਂਜੀ,
1: ਤੇ ਉਹਦੇ ਮੁਤਾਬਕ ਤੁਸੀਂ ਪ੍ਰਜ਼ੂਮ ਕਰਨਾ ਵੀ ਐਸਾ ਐਸਾ ਕੁਛ ਹੋ ਸਕਦਾ ਹੈਗਾ ਆ। ਔਰ ਇਹਨਾਂ ਤਿੰਨਾਂ ਹੀ ਗੱਲਾਂ ਦੇ ਇਹ ਸਾਰਾ ਕੁਛ ਜਿਹੜਾ ਵਾਪਰਦਾ ਸਾਡੇ ਸਾਹਮਣੇ, ਇਹ ਵਾਪਰਦਾ ਕਿਉਂ ਹੈ, ਕਿਉਂ ਸਾਨੂੰ ਪਤਾ ਲੱਗਦਾ ਵੀ ਅੰਦਰ ਜੇ ਕੋਈ ਅੰਗ ਬਿਮਾਰ ਹੋ ਗਿਆ ਤੇ ਬਾਹਰ ਦੀਆਂ ਨਿਸ਼ਾਨੀਆਂ ਉਹਦੇ ਵਿਚ ਆ ਜਾਂਦੀਆਂ ਨੇ, ਇਹਦੇ ਪਿੱਛੇ ਅਸਲ ਕਹਾਣੀ ਕਿਹੜੀ ਹੈਗੀ ਆ, ਕਿਹੜੀ ਚੀਜ਼ ਸਰੀਰ ਦੇ ਵਿਚ ਬਦਲ ਜਾਂਦੀ ਹੈ ਜਿਹਦੇ ਕਰਕੇ ਅੰਦਰ ਦਾ ਕੋਈ ਅੰਗ ਜਿਹੜਾ ਆ ਬਿਮਾਰ ਹੁੰਦਾ ਆ, ਔਰ ਅੰਦਰ ਦੇ ਅੰਗ ਦੇ ਬਿਮਾਰ ਹੋਣ ਤੋਂ ਬਾਅਦ ਬਾਹਰੀ ਸਰੀਰ ਦੇ ਉੱਪਰ ਉਹਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇਹ ਗੱਲ ਆਪਾਂ ਕਿੰਨੀ ਵਾਰੀ ਕਰੀਏ ਵੀ ਸਾਡੀ ਬਿਜਲੀ ਦਾ ਸਵਿੱਚ ਕਿੱਥੇ ਲੱਗਿਆ ਹੁੰਦਾ ਤੇ ਲਾਈਟ ਕਿੱਥੇ ਜਗਦੀ ਆ, ਹਰ ਅੰਗ ਦਾ ਆਪਣਾ ਆਪਣਾ ਬਾਹਰ ਵਾਲੇ ਪਾਸੇ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈਗਾ। ਆ ਜਿਹੜੇ ਅਕੂਪ੍ਰੈਸ਼ਰ ਵਾਲੇ ਜਾਂ ਅਕੂਪੰਕਚਰ ਵਾਲੇ ਨੇ, ਇਹਨਾਂ ਨੇ ਇਸ ਟਾਈਪ ਦੀ ਰਿਸਰਚ ਕੀਤੀ ਔਰ ਮੈਂ ਉਸ ਗੱਲ ਦਾ ਕਾਇਲ ਆ। ਔਰ ਠੀਕ ਹੈ ਵੀ ਅਸੀਂ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਲੱਭ ਰਹੇ ਨੇ ਜਿਨ੍ਹਾਂ ਦਾ ਅੰਦਰ ਦੇ ਅੰਗਾਂ ਨਾਲ ਡਾਇਰੈਕਟ ਸੰਬੰਧ ਹੁੰਦਾ, ਪਰ ਜਿੱਥੋਂ ਤੱਕ ਕਲੀਨਿਕਲ ਮੈਡੀਸਿਨ ਦਾ ਸੰਬੰਧ ਹੈਗਾ, ਕਲੀਨਿਕਲ ਮੈਡੀਸਿਨ ਨੇ ਜਾਂ ਕਹਿ ਲਓ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਜਿਹੜੀ ਹੈ, ਉਸ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਆ ਭਾਈ ਜੇ ਕਿਸੇ ਦੇ ਹਾਰਟ ਵਿਚ ਪ੍ਰੋਬਲਮ ਹੋਵੇ, ਹਾਰਟ ਦਾ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ ਤੇ ਅਲਟੀਮੇਟ ਕੀ ਹੋਇਆ, ਟ੍ਰੀਟਮੈਂਟ ਕੀ ਹੈ ਕਿ ਤੁਸੀਂ ਸਪਰੈਸ ਕਰ ਰਹੇ ਹੋ ਉਸਨੂੰ, ਉਹਨਾਂ ਸਿਮਟਮਸ ਨੂੰ ਖਤਮ ਕਰ ਰਹੇ ਹੋ। ਠੀਕ ਕਰਨ ਦਾ ਮਤਲਬ ਜਾਂ ਇਲਾਜ ਕਰਨ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਕਾਰਨਾਂ ਕਰਕੇ ਇਹ ਹੋਇਆ ਉਹਨਾਂ ਨੂੰ ਦੂਰ ਕਰਨਾ, ਕਾਰਨਾਂ ਨੂੰ ਲੱਭਣਾ। ਪਰ ਕਾਰਨਾਂ ਨੂੰ ਲੱਭਣ ਤੋਂ ਇਲਾਵਾ ਅਸੀਂ ਕੀ ਕਰ ਰਹੇ ਹਾਂ ਕਿ ਨਹੀਂ ਇਹਦੀ ਤਾਂ ਧੜਕਣ ਬੜੀ ਤੇਜ਼ ਹੈਗੀ ਹੈ, ਇਸ ਧੜਕਣ ਨੂੰ ਘੱਟ ਕਰਨ ਵਾਸਤੇ ਦਵਾਈ ਦਿੱਤੀ ਜਾਵੇ, ਇਹਦੀ ਤਾਂ ਧੜਕਣ ਬਹੁਤ ਘੱਟ ਹੈਗੀ ਹੈ ਇਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਵੇ, ਪਰ ਇਹ ਧੜਕਣ ਵੱਧ ਹੈ ਘੱਟ ਹੈ ਕਿਉਂ ਹੈ ਇਹਦੇ ਪਿੱਛੇ ਕੀ ਕਹਾਣੀ ਹੈ, ਅਸੀਂ ਉਸ ਪਾਸੇ ਨਹੀਂ ਜਾ ਰਹੇ ਹੁੰਦੇ। ਇਸੇ ਕਰਕੇ ਹੀ ਜਦੋਂ ਇਸ ਟਾਈਪ ਦੇ ਟ੍ਰੀਟਮੈਂਟ ਕੀਤੇ ਜਾਂਦੇ ਨੇ ਨਾ, ਤੇ ਮੈਡੀਕਲ ਫਿਲਾਸਫੀ ਇਹ ਡਿਕਲੇਅਰ ਕਰਦੀ ਹੈ ਵੀ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਿਨਾਂ ਕਾਰਨਾਂ ਨੂੰ ਜਾਣਿਆ, ਉਹਨਾਂ ਦਾ ਨਿਵਾਰਨ ਕੀਤਿਆਂ, ਤੁਸੀਂ ਵੇਖੋਗੇ ਵੀ ਉਹਨਾਂ ਦੇ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਏਗਾ। ਪਹਿਲੀ ਗੱਲ ਕਿ ਸੈਂਕੜੇ ਹਜ਼ਾਰਾਂ ਵਾਰੀ ਵੈਰੀਫਾਈ ਹੋ ਚੁੱਕੀ ਹੈ। ਪਰ ਦੂਸਰੀ ਗੱਲ ਜਿਹੜੇ ਇਸ ਤਰ੍ਹਾਂ ਦੇ ਡਾਕਟਰ ਗੋਡਿਆਂ ਚ ਦਰਦ ਹੁੰਦਾ, ਅੱਜ ਕੱਲ੍ਹ ਦੇ ਗੋਡਿਆਂ ਦੀ ਬਿਮਾਰੀ ਬਹੁਤ ਜ਼ਿਆਦਾ ਨੇ, ਡਾਕਟਰ ਕਹਿੰਦੇ ਗੋਡੇ ਬਦਲੋ ਜੀ, ਗੋਡੇ ਬਦਲੋ
3: ਜੀ,
1: ਜੀ ਕਾਰੀਏ ਦੀ ਗੱਲ ਆਪਾਂ ਫਿਰ ਕਿਤੇ ਕਰਾਂਗੇ। ਮੈਂ ਹੁਣ ਇਹ ਕਹਿ ਰਿਹਾ ਵੀ ਜਦੋਂ ਗੋਡਿਆਂ ਦੀ ਦਰਦ ਹੋਵੇ ਤੇ ਗੋਡਿਆਂ ਦਾ ਤੁਸੀਂ ਇਲਾਜ ਕਰਵਾਉਣਾ ਸ਼ੁਰੂ ਕਰੋ ਕਿਸੇ ਇਸੇ ਹਾਲਾਤ ਦੇ ਉੱਪਰ, ਬਿਨਾਂ ਇਹ ਜਾਣੇ ਕਿ ਇਹ ਕਿਹੜੀ ਕਾਰਨ ਇਹਦੇ ਪਿੱਛੇ ਕੀ ਹੈ, ਇਹ ਹੋਇਆ ਕਿਉਂ ਹੈ ਗੋਡਿਆਂ ਨੂੰ, ਇਹਨੂੰ ਜਾਣੇ ਬਗੈਰ ਉਹਦਾ ਨਿਵਾਰਨ ਕਰੇ ਬਗੈਰ ਤੁਸੀਂ ਦਰਦ ਦਾ ਹੱਲ ਕਰ ਰਹੇ ਹੋ ਵੀ ਦਰਦ ਨਾ ਹੋਵੇ, ਇਹ ਸੋਜ ਪੈ ਗਈ ਤੇ ਸੋਜ ਨਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ, ਸਿਮਟਮਸ ਨੂੰ ਦਬਾਉਣ ਦੀ ਗੱਲ ਕਰਦੇ ਹੋ ਵੀ ਕਬੂਤਰ ਅੱਖਾਂ ਬੰਦ ਕਰ ਲੈ ਤੇ ਉਹਨੂੰ ਯਕੀਨ ਹੋ ਜਾਵੇ ਬਿੱਲੀ ਨਹੀਂ ਆ ਰਹੀ, ਬਿੱਲੀ ਤੇ ਆ ਰਹੀ ਹੈ, ਤਾਂ ਕੀ ਹੋਏਗਾ, ਬਿੱਲੀ ਕੋਈ ਦੂਸਰੇ ਰਸਤੇ ਪਾਸਿਓ ਪਿਛਲੇ ਪਾਸਿਓ ਆ ਕੇ ਤੁਹਾਡੀ ਧੌਣ ਫੜੂਗੀ, ਤਾਂ ਕੀ ਹੋਏਗਾ ਜੇ ਗੋਡਿਆਂ ਦਾ ਇਸ ਤਰ੍ਹਾਂ ਦੇ ਦਰਦਾਂ ਦਾ ਤੁਸੀਂ ਇਲਾਜ ਕਰ ਦੋ। ਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਨੇ ਕਿ ਜਿੰਨਾ ਵੀ ਲੋਕਾਂ ਨੇ ਗੋਡਿਆਂ ਚ ਟੀਕੇ ਲਵਾਏ ਆ, ਗੋਡਿਆਂ ਦੀਆਂ ਦਵਾਈਆਂ ਖਾਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿਣਗੇ ਯਾਰ ਮੈਨੂੰ ਸਾਹ ਬੜਾ ਚੜ੍ਹਦਾ, ਦਿਲ ਬੜਾ ਧੜਕਦਾ ਮੇਰਾ, ਮੈਂ ਪੌੜੀਆਂ ਚੜ੍ਹਾਂ ਤੇ ਦਿਲ ਫਟ ਫਟ ਵੱਜਦਾ, ਆਏ ਉਹਨਾਂ ਦੀ ਬੋਲੀ ਹੁੰਦੀ ਹੈ। ਪਰ ਇਹ ਜ਼ਰੂਰ ਕਹਿਣਗੇ ਇਹ ਕੀ ਸਾਬਤ ਕਰਦਾ, ਇਹ ਸਾਬਤ ਕਰਦਾ ਆ ਕਿ ਹਾਰਟ ਦਾ ਜੋੜਾਂ ਦੇ ਨਾਲ ਕੋਈ ਸੰਬੰਧ ਹੈਗਾ। ਇਸੇ ਤਰ੍ਹਾਂ ਹੀ ਇੱਕ ਹੋਰ ਰਿਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ, ਇਸ ਤਰ੍ਹਾਂ ਦੇ ਬੜੇ ਹੀ ਨੇ, ਪਰ ਮੈਂ ਇੱਕ ਰਿਲੇਸ਼ਨ ਦੱਸ ਕੇ ਆਪਣੇ ਸਬਜੈਕਟ ਵਾਲੇ ਪਾਸੇ ਆਵਾਂਗਾ। ਭਾਈ ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ, ਆਮ ਤੌਰ ਤੇ ਤੁਸੀਂ ਵੇਖਦੇ ਹੋ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦੇ ਨੇ ਆਹ ਕਰੀਮ ਲਾ ਲਾ ਥੋੜਾ ਜਿਹਾ ਫਾਇਦਾ ਹੋ ਗਿਆ, ਫਿਰ ਨਹੀਂ ਨਹੀਂ ਇਹਦੇ ਨਾਲ ਫਿਰ ਦੁਬਾਰਾ ਹੋ ਗਈ ਹੈ ਜੀ, ਫਿਰ ਆਹ ਲਾ ਲਾ, ਵੱਧ ਤੋਂ ਵੱਧ ਸਟਰੋਂਗ ਤੋਂ ਸਟਰੋਂਗ ਹਾਈਡਰੋਕੋਰਟੀਸੋਨ ਸਟੀਰਾਇਡ ਜਿਹਨੂੰ ਅਸੀਂ ਕਹਿੰਦੇ ਹਾਂ, ਸਟੀਰਾਇਡ ਵਾਲੀਆਂ ਕਰੀਮਾਂ ਤੇ ਪਹੁੰਚ ਜਾਂਦੇ ਨੇ ਤੇ ਅਲਟੀਮੇਟ ਜਿਹੜਾ ਅੰਦਰ ਦਾ ਗਾਰਬੇਜ ਹੈ ਜਿਹਦੀ ਉਹ ਫਿਲਾਸਫੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਸਕਿਨ ਇੱਕ ਵੱਡਾ ਸਾਡਾ ਐਕਸਕ੍ਰੀਟਰ ਹੈ, ਸਰੀਰ ਦੇ ਵਿਚੋਂ ਗਰਭ ਚ ਕੱਢਣ ਵਾਲਾ ਸਭ ਤੋਂ ਵੱਡਾ ਅੰਗ ਹੈ ਔਰ ਓਹਦੇ ਵਿਚ ਆ ਕੇ ਜਿਹੜਾ ਗਰਭ ਚ ਰੁਕ ਗਿਆ ਉਹ ਪਸੀਨੇ ਰਾਹੀਂ ਬਾਹਰ ਨਿਕਲ ਰਿਹਾ ਹੈ। ਜੇ ਉਹ ਟੋਕਸਿਕ ਹੈ ਤਾਂ ਤੁਹਾਨੂੰ ਖਾਰਿਸ਼ ਹੋਏਗੀ, ਜੇ ਤੁਸੀਂ ਛਿਲ ਲਿਆ ਤੇ ਐਗਜ਼ੀਮਾ ਹੋ ਜਾਏਗਾ। ਇਹ ਐਗਜ਼ੀਮਾ ਵਾਲੀਆਂ ਉਹਦੀਆਂ ਟਰਮਸ ਨੇ, ਹਰੀ ਸੀ ਪੀਲੇ ਕਿਸ ਹੁੰਦੇ ਨੇ ਜਾਂ ਧੱਦਰਾਂ ਧੜਫੜ ਨਿਕਲਦੇ ਨੇ ਜਾਂ ਕੁਛ, ਇਹ ਉਹਨਾਂ ਦੀਆਂ ਟਰਮਸ ਨੇ ਇਸ ਗੱਲ ਦੀਆਂ। ਸੋ ਅਲਟੀਮੇਟਲੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਬਰਦਸਤੀ ਬਾਹਰੋਂ ਕਰੀਮਾਂ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲਗਾਤਾਰ ਕਰਦੇ ਹੋ, ਜਦੋਂ ਤੱਕ ਤੁਸੀਂ ਤੁਹਾਡੀ ਬਾਡੀ ਹੈਲਥੀ ਹੈ ਨਾ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਆ, ਤਦ ਤੱਕ ਤਾਂ ਨਹੀਂ। ਪਰ ਜਿਵੇਂ ਜਿਵੇਂ ਤੁਹਾਡੇ ਇਸ ਕਰਮ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਤੇ ਅਲਟੀਮੇਟ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਹੁਣ ਤੱਕ ਬਹੁਤ ਵੇਰੀ ਵੈਰੀਫਾਈ ਕੀਤਾ ਗਿਆ। ਮੇਰੇ ਕੋਲ ਮੇਰੇ 52 ਸਾਲ ਦੀ ਪ੍ਰੈਕਟਿਸ ਵਿਚ ਬਹੁਤ ਸਾਰੇ ਲੋਕ ਐਸੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ, ਮੰਨ ਲਾ ਜਾਂ ਦਮੇ ਦਾ ਕੋਈ ਪੇਸ਼ੈਂਟ ਆਇਆ ਤੇ ਮੈਂ ਉਸ ਨੂੰ ਪਹਿਲਾਂ ਦੱਸ ਦਿੰਦਾ ਵੀ ਮੈਂ ਤੁਹਾਡਾ ਜਿਹੜਾ ਟ੍ਰੀਟਮੈਂਟ ਕਰ ਰਿਹਾ ਨਾ, ਐਸਾ ਹੋ ਸਕਦਾ ਆ ਕਿ ਤੁਹਾਡੀ ਸਕਿਨ ਦੇ ਉੱਪਰ ਖਾਰਸ਼ ਫਿੰਸੀਆਂ ਦਾਣੇ ਹੋਏ ਹੋਣ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਇਸ ਤੋਂ ਪਹਿਲਾਂ ਤੁਹਾਨੂੰ ਐਸਾ ਕੁਝ ਹੋਇਆ ਜ਼ਰੂਰ ਹੋਵੇਗਾ ਜਿਹੜਾ ਕਿ ਦਬ ਗਿਆ ਹੈਗਾ ਤੇ ਹੋ ਸਕਦਾ ਉਹਦਾ ਇਹ ਕਾਰਨ ਬਣਿਆ ਹੋਵੇ ਤੁਹਾਡੇ ਫੇਫੜਿਆਂ ਦੀ ਜਾਂ ਸਾਹ ਦੀ ਪ੍ਰੋਬਲਮ ਤੁਹਾਨੂੰ ਹੋਈ ਹੋਵੇ। ਸੋ ਮਤਲਬ ਇਸ ਤਰ੍ਹਾਂ ਦੇ ਬੜੇ ਸਾਰੇ ਐਕਸਪੀਰੀਅੰਸ ਹੋਏ ਜਿਹੜੇ ਕਿ ਉਸੇ ਤਰ੍ਹਾਂ ਹੀ ਹੋਏ ਔਰ ਅਲਟੀਮੇਟ ਉਹ ਠੀਕ ਹੋਏ। ਅਲਟੀਮੇਟ ਇਹ ਸੀਗਾ ਕਿ ਸਕਿਨ ਤੇ ਰੀਅਪੀਅਰ ਹੋਵੇ, ਅਸੀਂ ਫੇਫੜਿਆਂ ਦਾ ਇਲਾਜ ਕੀਤਾ ਸੀ, ਅਸੀਂ ਦਮੇ ਦਾ ਇਲਾਜ ਕੀਤਾ ਸੀਗਾ, ਅਲਟੀਮੇਟ ਉਹ ਸਕਿਨ ਤੇ ਅਪੀਅਰ ਹੋਏ। ਸਕਿਨ ਕੀ ਸੀ? ਇਹਨੇ ਗਾਰ ਵਿੱਚ ਕੱਢਣਾ ਸੀਗਾ, ਤੁਸੀਂ ਉਹਦਾ ਗਾਰ ਵਿੱਚ ਦਬਾ ਦਿੱਤਾ। ਇੱਕ ਥਾਂ ਤੋਂ ਦਬਾਓਗੇ ਕੁਦਰਤ ਕਿਸੇ ਹੋਰ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ, ਤੁਸੀਂ ਇੱਕ ਥਾਂ ਤੇ ਦਬਾਓਗੇ ਦੋ ਥਾਂ ਤੇ ਦਬਾਓਗੇ ਕੁਦਰਤ ਕਿਸੇ ਤੀਸਰੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ। ਔਰ ਇਸੇ ਤਰ੍ਹਾਂ ਲੋਕ ਸਕਿਨ ਦੀ ਪ੍ਰੋਬਲਮ ਦੇ ਨਾਲ ਸਾਰਾ ਸਾਰਾ ਸਰੀਰ ਭਰਿਆ ਹੁੰਦਾ ਆ ਔਰ ਇਹ ਸਾਰਾ ਅੱਧ ਵਿੱਚ ਵੀ ਡਾਕਟਰ ਕੋਲੇ ਜਾਂਦੇ ਨੇ ਕਿ ਹਰੇਕ ਦਵਾਈ ਹਰੇਕ ਸਟੀਰੋਇਡ ਸਟਰੋਂਗ ਤੋਂ ਸਟਰੋਂਗ ਮੈਡੀਸਨ ਜਿਹੜੀ ਹੈ ਉਹ ਵੀ ਫੇਲ ਹੋ ਜਾਂਦੀ ਹੈ ਇਸ ਕਰਕੇ ਕਿਉਂਕਿ ਉਹ ਸਿਧਾਂਤ ਤੇ ਨਹੀਂ ਹੈ ਨਾ। ਸਿਧਾਂਤ ਇਹ ਹੈ ਕੁਦਰਤ ਦਾ ਵੀ ਗਰਭ ਚ ਨਿਕਲਣ ਦਿਓ ਭਾਈ, ਜਿੱਥੋਂ ਨਿਕਲਦੇ ਆਇਆ ਉਹਦੀ ਸ਼ਨਾਖਤ ਕਰੋ ਕਿ ਕਿਸ ਥਾਂ ਤੋਂ ਇਹ ਨਿਕਲ ਰਿਹਾ ਆ, ਉਸ ਅੰਗ ਨੂੰ ਤੰਦਰੁਸਤ ਕਰੋ ਤਾਂ ਕਿ ਇਹ ਗਾਰਬੇਜ ਇੰਨਾ ਜ਼ਿਆਦਾ ਨਿਕਲੇ ਨਾ। ਰੂਟੀਨ ਚ ਸਕਿਨ ਦਾ ਕੰਮ ਹੀ ਹੈ ਗਾਰਬੇਜ ਕੱਢਣਾ ਤੇ ਉਹ ਕੱਢ ਰਹੀ ਹੈ, ਤੁਸੀਂ ਉਸ ਨੂੰ ਬੰਦ ਕਰ ਰਹੇ ਹੋ। ਸੋ ਅਲਟੀਮੇਟ ਇਹ ਸਾਨੂੰ ਜਦ ਤੱਕ ਅਸੀਂ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤਦ ਤੱਕ ਐਸਾ ਕੁਛ ਨਹੀਂ ਹੋ ਸਕਦਾ। ਕਿ ਸਿਧਾਂਤ ਕੀ ਹੈ? ਕੁਦਰਤ ਨੇ ਇਸ ਸਰੀਰ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ, ਕੁਦਰਤ ਨੇ ਇਸ ਸਰੀਰ ਦਾ ਚਲਨ ਜਿਸ ਤਰ੍ਹਾਂ ਦਾ ਬਣਾਇਆ ਹੈ, ਅਸੀਂ ਅਗਰ ਉਹਨੂੰ ਉਸੇ ਤਰ੍ਹਾਂ ਫਾਲੋ ਕਰਕੇ ਔਰ ਉਸੇ ਤਰ੍ਹਾਂ ਦਾ ਹੀ ਤਰੀਕਾ ਇਲਾਜ ਅਪਣਾਉਣੇ ਆ ਤੇ ਅਸੀਂ ਸਹੀ ਹੋਵਾਂਗੇ। ਪਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਇਸ ਨੂੰ ਆਪਣੇ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕਰਦੇ, ਮੇਰੀ ਇਹਦੀ ਐਗਜ਼ਾਮਪਲ ਆਪਾਂ ਕਈ ਵਾਰ ਦਿੱਤੀ ਹੈ ਯਾਰ, ਤਕਲੀਫ ਤੇ ਕੋਈ ਹੋਈ ਹੁੰਦੀ ਹੈ ਪਰ ਪਤਾ ਹੁੰਦਾ ਯਾਰ ਸਵੇਰੇ ਕੰਮ ਤੇ ਵੀ ਜਾਣਾ, ਕੰਮ ਤੋਂ ਜਾਏ ਬਿਨਾਂ ਤਾਂ ਸਰਨਾ ਨੇ, ਚਲੋ ਯਾਰ ਟੈਲਨੋਲ ਦੀ ਗੋਲੀ ਖਾ ਲਓ ਔਰ ਕੰਮ ਤੇ ਜਾਓ। ਤੁਸੀਂ ਕੀ ਆ, ਸਰੀਰ ਨੂੰ ਦਬਾਇਆ ਹੈ, ਜਬਰਦਸਤੀ ਕੀਤਾ ਤੇ ਅਲਟੀਮੇਟ ਇੱਕ ਲਿਮਿਟ ਆਏਗੀ, ਤੁਹਾਡਾ ਸਰੀਰ ਇਹਨਾਂ ਗੱਲਾਂ ਨੂੰ ਨਹੀਂ ਸਹੇਗਾ। ਇਹਦਾ ਇੱਕ ਬਹੁਤ ਵੱਡਾ ਲੰਬਾ ਲੈਕਚਰ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਕਿ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ ਕਿਹੜੇ ਨੇ। ਐਕਸਾਈਟਿੰਗ ਫੈਕਟਰ ਹੈ, ਮੈਂਟੇਨਿੰਗ ਫੈਕਟਰ ਹੈ, ਫੰਡਾਮੈਂਟਲ ਫੈਕਟਰ ਹੈ ਔਰ ਇਹਨਾਂ ਦੀ ਡਿਟੇਲ ਮੈਂ ਕਈ ਲੈਕਚਰਾਂ ਵਿੱਚ ਤੁਹਾਡੇ ਸਾਹਮਣੇ ਕਰ ਚੁੱਕਾ। ਕਦੇ ਸਮਾਂ ਆਏਗਾ ਤੇ ਮੈਂ ਫਿਰ ਉਸ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਅਸਲ ਫੈਕਟਰ ਬਿਮਾਰੀਆਂ ਕੋਈ ਵੀ ਬਿਮਾਰੀ, ਚਾਹੇ ਉਹ ਕੈਂਸਰ ਹੈ, ਚਾਹੇ ਸਿੰਪਲ ਸਿਰ ਦਰਦ ਹੈ, ਤੇ ਭਾਵੇਂ ਛਿੱਕਾ ਜ਼ੁਕਾਮ ਨੇ, ਉਹਦੇ ਪਿੱਛੇ ਕੋਈ ਐਕਸਾਈਟਿੰਗ ਫੈਕਟਰ ਹੋ ਸਕਦਾ ਆ, ਕੋਈ ਮੈਂਟੇਨਿੰਗ ਫੈਕਟਰ ਹੋ ਸਕਦਾ ਆ, ਕੋਈ ਫੰਡਾਮੈਂਟਲ ਫੈਕਟਰ ਹੋ ਸਕਦਾ। ਤੇ ਉਹ ਕਿਹੜੇ ਫੈਕਟਰ ਨੇ, ਕਿਵੇਂ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ, ਉਹਦੇ ਬਾਰੇ ਫਿਰ ਮੈਂ ਇੱਕ ਲੈਕਚਰ ਤੁਹਾਡੇ ਨਾਲ ਦੁਬਾਰਾ ਕਰ ਦਿਆਂਗਾ, ਕਿਉਂਕਿ ਮੇਰੇ ਤੇ ਸੈਂਕੜੇ ਹਜ਼ਾਰਾਂ ਦੇ ਤਦਾਦ ਦੇ ਲੈਕਚਰ ਪਏ ਆ ਯੂਟਿਊਬ ਦੇ ਉੱਪਰ, ਕਿਸੇ ਸੱਜਣ ਨੇ ਜੇ ਸੁਣੇ ਹੋਣ ਤੇ ਉਹਨਾਂ ਨੂੰ ਉੱਥੇ ਯੂਟਿਊਬ ਤੇ ਜਾ ਕੇ ਸੁਣ ਸਕਦਾ ਹੈ। ਪਰ ਮੇਰਾ ਕੰਮ ਇਹ ਆ ਕਿ ਜਦੋਂ ਮੈਂ ਕੋਈ ਸਵਾਲ ਪੈਦਾ ਹੋਵੇ ਮੈਂ ਉਸ ਸਵਾਲ ਨੂੰ ਹੱਲ ਕਰਦਾ ਤੁਰਿਆ ਜਾਵਾਂ। ਯਕੀਨ ਰਿਹਾ ਕਿ ਅੱਗੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਇਸ ਗੱਲ ਨੂੰ ਹੱਲ ਕਰਾਂਗਾ ਕਿ ਫੈਕਟਰ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਜਾਂ ਕਾਰਨ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਹਨ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਜੇ ਅਸੀਂ ਕਾਰਨ ਜਾਣਦੇ ਨੇ ਨਾ ਕਿਸੇ ਵੀ ਬਿਮਾਰੀ ਦੇ ਤੇ ਸਮਝੋ ਅੱਧੀ ਬਿਮਾਰੀ ਤਾਂ ਹੱਲ ਹੋ ਗਈ।
3: ਬਿਲਕੁਲ।
1: ਹੁਣ ਅਸੀਂ ਇਹ ਸੋਚਣਾ ਆ ਬਈ ਅਸੀਂ ਇਹਨਾਂ ਕਾਰਨਾਂ ਨੂੰ ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕਰੋਨਿਕ ਕਹਿੰਦੇ ਹਾਂ, ਨਹੀਂ ਜੀ ਇਹ ਨੀ ਕਿਉਂ ਰੇਬਲ ਨੇ, ਇਹ ਨਹੀਂ ਠੀਕ ਹੋ ਸਕਦੀ, ਕਿਉਂ ਨਹੀਂ ਹੋ ਸਕਦੀ? ਜਾਂ ਤਾਂ ਸਾਨੂੰ ਉਮਰ ਸਮਾਂ ਨਹੀਂ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਅਸੀਂ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਈ ਇੱਕ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ ਮੈਂ ਉਹਨਾਂ ਬਾਰੇ ਫਿਰ ਇੱਕ ਦੁਬਾਰਾ ਲੈਕਚਰ ਕਰਾਂਗਾ ਵੀ ਐਕਸਾਈਟਿੰਗ ਫੈਕਟਰ ਕੀ ਹੁੰਦੇ ਨੇ, ਮੇਨਟੇਨਿੰਗ ਫੈਕਟਰ ਕੀ ਹੁੰਦੇ ਨੇ, ਔਰ ਫੰਡਾਮੈਂਟਲ ਫੈਕਟਰ ਕੀ ਹੁੰਦੇ ਨੇ, ਕਿਉਂਕਿ ਕਈ ਜਣਾ ਹੁੰਦਾ ਵੀ ਮੈਂ ਤਾਂ ਜੀ ਐਕਸਾਈਟਿੰਗ ਫੈਕਟਰ ਵੀ ਸਾਰੇ ਠੀਕ ਕਰ ਲਿਆ ਜਿਵੇਂ ਡਾਕਟਰ ਨੇ ਕਿਹਾ ਸੀਗਾ, ਮੈਂ ਤਾਂ ਜੀ ਫੰਡਾਮੈਂਟਲ ਜਿਹੜੇ ਮੇਨਟੇਨਿੰਗ ਕਾਰਨ ਸੀਗੇ ਉਹ ਵੀ ਡਾਕਟਰ ਨੇ ਮੈਨੂੰ ਦੱਸਤਾ ਸੀ ਵੀ ਆਹ ਕਾਰਨ ਨੇ ਤੇ ਮੈਂ ਉਹ ਵੀ ਠੀਕ ਕਰ ਲਿਆ, ਬਾਵਜੂਦ ਇਸ ਦੇ ਵੀ ਮੈਂ ਠੀਕ ਨਹੀਂ ਹੋਇਆ। ਤੇ ਫਿਰ ਉਹਦੇ ਪਿੱਛੇ ਫੰਡਾਮੈਂਟਲ ਵਾਲੀ ਗੱਲ ਸੀ, ਉਹ ਵੀ ਇੱਕ ਡਿਟੇਲ ਗੱਲ ਸੀ, ਫਿਲਾਸਫੀ ਦੀ ਗੱਲ ਸੀ, ਕੁਦਰਤੀ ਚਲਨ ਦੇ ਨੂੰ ਸਮਝਣ ਦੀ ਗੱਲ ਸੀ, ਉਹਦੀ ਵੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਸ ਗੱਲ ਤੇ ਪਹੁੰਚੇ ਹੋਏ ਆ ਕਿ ਭਾਈ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਅੰਦਰ ਦੀ ਬਿਮਾਰੀ ਨੂੰ ਬਾਹਰ ਐਕਸਪ੍ਰੈਸ ਕਰਦੀਆਂ ਨੇ, ਹੁਣ ਕਿਸੇ ਦੇ ਮੱਥੇ ਤੇ ਵੱਟ ਪਏ ਹੋਣ, ਢਿੱਡ ਨੂੰ ਉਹ ਘੁੱਟਦਾ ਪਿਆ ਹੋਵੇ, ਤਾਂ ਤੁਸੀਂ ਕੀ ਸਮਝੋਗੇ ਵੀ ਇਹਦੇ ਯਾਰ ਢਿੱਡ ਚ ਪੀੜ ਹੋ ਰਹੀ। ਜੇ ਕਿਸੇ ਨੇ ਪੁਲਪੜੀਆਂ ਆਪਣੀਆਂ ਫੜੀਆਂ ਤੇ ਮੱਥੇ ਤੇ ਵੱਟ ਪਏ ਨੇ, ਬੁਰਾ ਹਾਲ ਹੈ, ਅੱਖਾਂ ਉਹਨੇ ਬੰਦ ਕੀਤਾ ਤੇ ਮਤਲਬ ਕੀ ਉਹਦੇ ਸਿਰ ਚ ਦਰਦ ਹੋ ਰਿਹਾ, ਇਹ ਤੇ ਆਮ ਸਧਾਰਨ ਲੋਕਾਂ ਦੇ ਜਾਣਨ ਵਾਲੀਆਂ ਗੱਲਾਂ ਨਾ, ਪਰ ਐਸੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਦੇ ਜਾਣਨ ਵਾਲੀਆਂ ਨੇ, ਤੇ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਤਾਂ ਕਿ ਤੁਸੀਂ ਸਾਰੇ ਵੀ ਇਹ ਜਾਣ ਜਾਓ, ਔਰ ਉਹਦੇ ਮੁਤਾਬਕ ਬਹੁਤੀਆਂ ਸਾਰੀਆਂ ਗੱਲਾਂ ਵਾਸਤੇ ਤੁਹਾਨੂੰ ਡਾਕਟਰ ਕੋਲੇ ਨਾ ਜਾਣਾ ਪਵੇ, ਤੁਸੀਂ ਖੁਦ ਜਾਣਕਾਰ ਹੋ ਵੀ ਇਹ ਗੱਲ ਹੋ ਰਹੀ ਹੈ, ਔਰ ਇਹਦਾ ਫੈਕਟਰ ਐਕਸਾਈਟਿੰਗ ਫੈਕਟਰ ਹੈ, ਹੋ ਸਕਦਾ ਆ ਮੈਂ ਇਹਦਾ ਹੱਲ ਆ ਕਰਾਂ ਹਾਂਜੀ, ਤੇ ਜਦੋਂ ਤੁਸੀਂ ਉਹ ਨਾਰਮਲ ਹੱਲ ਕਰਨ ਯੋਗ ਹੋ ਜਾਓਗੇ ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਤੁਸੀਂ ਆਪਣੇ ਆਪ ਕਰਨ ਯੋਗ ਹੋ ਜਾਓਗੇ। ਹੁਣ ਮੈਂ ਗੱਲ ਇਹ ਕਰ ਰਿਹਾ ਸੀਗਾ ਵੀ ਅੰਦਰ ਜਦੋਂ ਕੋਈ ਵੀ ਅੰਗ ਡੈਮੇਜ ਹੁੰਦਾ ਆ ਉਸ ਵੇਲੇ ਇਹਦਾ ਐਕਸਪ੍ਰੈਸ਼ਨ ਬਾਹਰ ਕਿਸੇ ਥਾਂ ਤੇ, ਬਾਹਰ ਨੂੰ ਬਹੁਤਾ ਵੱਡਾ ਅੰਗ ਤਾਂ ਕਹਿੰਦੇ ਆ, ਪਰ ਅੱਖਾਂ ਵੀ ਸਾਨੂੰ ਦਿਸਦੀਆਂ ਨੇ, ਨੱਕ ਵੀ ਸਾਨੂੰ ਦਿਸਦਾ ਆ, ਬੁੱਲ ਵੀ ਸਾਨੂੰ ਦਿਸਦੇ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਐਕਸਪ੍ਰੈਸ ਕਰਦੀਆਂ ਨੇ ਕਿ ਅੰਦਰ ਕੀ ਹੋ ਰਿਹਾ ਹੈ, ਉਹਦੀਆਂ ਨਿਸ਼ਾਨੀਆਂ ਸਾਨੂੰ ਦਿਸਣ ਲੱਗ ਪੈਂਦੀਆਂ ਹਨ ਵੀ ਇਸ ਤਰ੍ਹਾਂ ਦਾ ਕੁਛ ਨਾ ਕੁਛ ਐਸਾ ਹੋ ਰਿਹਾ ਹੈ, ਔਰ ਖਾਸ ਤੌਰ ਤੇ ਕਿਸ ਕਿਸ ਅੰਗ ਵਿੱਚ ਕੁਝ ਹੋ ਰਿਹਾ ਹੈ ਉਹਦਾ ਵੀ ਇੱਕ ਵੱਖਰਾ ਗਰੁੱਪ ਹੈਗਾ ਆ ਕਿ ਜੇ ਲਿਵਰ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਡਨੀ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਸੇ ਹਾਰਟ ਚ ਹੋਊਗਾ ਤੇ ਇਹ ਕੁਛ ਹੋਊਗਾ, ਫੇਫੜਿਆਂ ਚ ਹੋਊਗਾ ਤੇ ਇਹ ਕੁਛ ਹੋਊਗਾ, ਤਾਂ ਕਿ ਤੁਸੀਂ ਜਾਣ ਸਕੋ। ਅੱਜ ਦਾ ਆਪਾਂ ਚੈਪਟਰ ਇਹ ਸ਼ੁਰੂ ਕਰਦੇ ਆ ਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਬਈ ਬਿਮਾਰੀਆਂ ਦੇ ਪੈਦਾ ਹੋਣ ਦੇ ਸਭ ਤੋਂ ਪਹਿਲਾਂ ਤਿੰਨ ਮੁੱਖ ਕਾਰਨ ਨੇ ਫਿਜ਼ੀਕਲ ਤੌਰ ਤੇ, ਜਿਹੜੇ ਮੈਂ ਐਕਸਾਈਟਿੰਗ ਕਾਰਨ ਤੇ ਮੇਨਟੇਨਿੰਗ ਕਾਰਨ, ਉਹ ਵੱਖਰੀ ਗੱਲ ਹੈਗੀ, ਉਹਦਾ ਬੇਸ ਹੈਗਾ ਅਸਲ ਅਸਲ ਰਿਐਲਿਟੀ ਹੈਗੀ ਹੈ, ਪਰ ਆਮ ਤੌਰ ਤੇ ਸਰੀਰਕ ਤੌਰ ਤੇ ਜਾਂ ਇੰਜ ਕਹਿ ਲੋ ਫਿਜ਼ੀਓਲੋਜੀਕਲੀ ਕੋਈ ਵੀ ਸਰੀਰ ਅਗਰ ਬਿਮਾਰ ਹੁੰਦਾ ਆ ਤੇ ਉਹਦੇ ਪਿੱਛੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਬਈ ਯਾਰ ਇਹਨੂੰ ਸਰੀਰਕ ਕਮਜ਼ੋਰੀ, ਸਾਰੇ ਲੋਕਾਂ ਨੇ ਯਾਰ ਇਹਨੂੰ ਕੋਈ ਦੁੱਧ ਘਿਓ ਵਗੈਰਾ ਪਿਆਓ ਕਰੋ, ਇਹ ਆਮ ਤੌਰ ਤੇ ਆਪਣੇ ਪਿੰਡਾਂ ਦੀ ਗੱਲ ਹੁੰਦੀ ਸੀਗੀ, ਜੇ ਕੋਈ ਬਿਮਾਰ ਹੋ ਗਿਆ ਤਾਂ ਇਹਨੂੰ ਖੁਰਾਕ ਖੁਰੂਕ ਦਿਓ ਕੋਈ ਦੁੱਧ ਦੱਧ ਦਿਓ ਇਹਨੂੰ, ਹਾਂਜੀ
3: ਹਾਂਜੀ,
1: ਭਾਵੇਂ ਕਿ ਇੱਕ ਵੇਗ ਤੌਰ ਤੇ ਗੱਲ ਕਹੀ ਜਾਂਦੀ ਸੀ ਪਰ ਅਸਲ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਜਦੋਂ ਸਪਰਮ ਤੇ ਓਵਾ ਆਪਸ ਚ ਮਿਲੇ ਸੀ ਨਾ, ਸਪਰਮ ਆਪਣੇ ਪਿਓ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਓਵਮ ਆਪਣੀ ਮਾਂ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਫਿਰ ਦੋਹਾਂ ਦੀ ਇਮਿਊਨਿਟੀ ਇਕੱਠੀ ਹੋ ਗਈ ਤੇ ਉਹਨਾਂ ਨੇ ਸਾਂਝਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹ ਇਮਿਊਨਿਟੀ ਜਿਹੜੀ ਨੈਚੁਰਲ ਇਮਿਊਨਿਟੀ ਸੀ ਉਹਨਾਂ ਦੇ ਕੋਲੇ, ਉਹਦੇ ਨਾਲ ਉਹ ਅੱਗੇ ਚੱਲਦੇ ਆਉਂਦੇ ਨੇ ਤੇ ਫਿਰ ਜਦੋਂ ਉਹਨੂੰ ਹੋਰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਮਿਊਨਿਟੀ ਹੋਰ ਵਧਣੀ ਸ਼ੁਰੂ ਹੋ ਗਈ, ਪ੍ਰੋਟੈਕਸ਼ਨ ਹੋਰ ਹੋਣੀ ਸ਼ੁਰੂ ਹੋ ਗਈ, ਇੰਨੀਆਂ ਸਾਰੀਆਂ ਬਿਮਾਰੀਆਂ ਆਪਾਂ ਗਿਣਤੀ ਕੀਤੀ ਹੈ, ਇੰਨੇ ਸਾਰੇ ਹਰਡਲ ਮਾਂ ਦੇ ਪੇਟ ਵਿੱਚ ਵੀ ਆਪਾਂ ਗਿਣਤੀ ਕੀਤੀ ਹੈ, ਉਦੋਂ ਬਾਅਦ ਵੀ ਗਿਣਤੀ ਕੀਤੀ ਹੈ, ਅਸੀਂ ਫੇਰ ਵੀ ਜਿੰਦਾ ਹੈਗੇ ਆ ਨਾ, ਇਹਦਾ ਮਤਲਬ ਪਹਿਲਾ ਕਾਰਨ ਇਹ ਆ ਕਿ ਸਾਡੀ ਇਮਿਊਨਿਟੀ ਜਿਹੜੀ ਸੀ ਉਹ ਸਟਰੋਂਗ ਹੈ, ਸਾਡੀ ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਪਾਵਰ ਹੈਗੀ ਹੈ ਨਾ ਉਹ ਸਟਰੋਂਗ ਸੀ ਤਾਂ ਅਸੀਂ ਬਚ ਗਏ ਆ, ਇਹ ਬਹਾਦਰੀ ਵਾਲੀ ਗੱਲ ਆ, ਜਿੰਨੇ ਵੀ ਸੁਣ ਰਹੇ ਨੇ ਆਪਣੇ ਆਪ ਨੂੰ ਹੌਸਲਾ ਦੇ ਸਕਦੇ ਵੀ ਤੁਸੀਂ ਬੜੇ ਬਹਾਦਰ ਹੋ, ਹਾਂਜੀ ਕਿ ਤੁਸੀਂ ਜਿੰਦਾ ਹੋ, ਬੜੀਆਂ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦਾ ਆਪਾਂ ਨਾਂ ਲੈਂਦੇ ਸਾਂ ਤੇ ਲੱਗਦਾ ਸੀ ਬੜਾ ਡ੍ਰੈਡਫੁਲ ਯਾਰ ਬਚ ਕਿਵੇਂ ਗਏ, ਹੈਂ ਉਸ ਵੇਲੇ ਤਾਂ ਕੋਈ ਹੋਰ ਸਾਥੀ ਵੀ ਨਹੀਂ ਸੀ, ਅੱਜ ਤਾਂ ਡਾਕਟਰ ਹੈਗੇ ਆ ਬਾਹਰ ਵਾਲੇ ਪਾਸੇ, ਮਾਂ ਪਿਓ ਹੈਗਾ ਬਥੇਰੀ ਸਪੋਰਟ ਕਰਨ ਵਾਲੇ, ਪਰ ਜਿਸ ਵੇਲੇ ਕੋਈ ਵੀ ਸਾਥੀ ਨਹੀਂ ਸੀ, ਹੈਂ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁੱਖ ਰਹਿਤਾ ਸੋ ਦਿਨ ਕੈਸੇ ਭੁੱਲਿਆ, ਜਦੋਂ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀ ਤੈਨੂੰ ਉਹ ਕਿਵੇਂ ਭੁੱਲ ਗਿਆ, ਉਹ ਔਖਾ ਸਮਾਂ, ਹਾਂਜੀ ਇਸ ਦੇ ਬੜੇ ਹਾਲਾਤਾਂ ਵਿੱਚ ਅਸੀਂ ਲੰਘ ਕੇ ਆਏ ਹੋਏ ਹਾਂ, ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ, ਹਾਂਜੀ ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ, ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜਾਂ ਮਾਂ ਪਿਓ ਨੇ ਲਾਈਆਂ ਸੀ ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ, ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨੀ, ਇਸਤੇਮਾਲ ਹੀ ਨਹੀਂ ਹੋਈ, ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ? ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ, ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ, ਤੇ ਉਹ ਕਰਦੇ ਕੀ? ਹਾਂਜੀ, ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਣੇ ਆ ਉਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ। ਹਾਂਜੀ, ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨਹੀਂ ਮਿਲਦੀ ਪੂਰੀ ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ ਤੇ ਅਲਟੀਮੇਟ ਉਹ ਬਿਮਾਰ ਹੋਇਆ, ਤੇ ਫਿਰ ਬਾਕੀ ਹੋਰ ਕੁਝ ਸੋਚਣ ਨਾਲੋਂ ਪਹਿਲਾਂ ਇਹ ਸੋਚੋ। ਉਹ ਕਿਸੇ ਕਾਮਰੇਡ ਦੀ ਮੈਂ ਚੀਮਾ ਸਾਹਿਬ ਗੱਲ ਸੁਣਾਉਂਦੇ ਆ ਨਾ,
3: ਹਾਂਜੀ ਹਾਂਜੀ ਹਾਂਜੀ ਮੈਂ ਵੀ ਉਹੀ ਸੁਣਾਉਣ ਲੱਗਾ ਸੀ।
1: ਉਹੀ ਗੱਲ ਆ ਵੀ ਡਾਕਟਰ ਨੇ ਆਖਿਆ ਭਲਿਆ ਮਾਨਸਾ 2 ਰੁਪਈਏ ਲੈ ਤੇ 12 ਰੁਪਏ ਕੁਛ ਖਾ ਕੇ ਲਿਆ ਜਾ, ਤੇਰੇ ਢਿੱਡ ਚ ਕੁਛ ਨੀ, ਢਿੱਡ ਪੀੜ ਤੇ ਤਾਂ ਹੱਡੂਗੀ ਜੇ ਕੁਛ ਜਾਊਗਾ ਤਾਂ। ਮਤਲਬ ਆ ਵੀ ਇਹ ਜਿਹੜੀ ਇਮਿਊਨਿਟੀ ਹੈਗੀ ਹੈ ਇਹ ਸਾਡਾ ਪਹਿਲਾ ਮੁੱਦਾ ਹੈ। ਦੂਸਰਾ ਮੁੱਦਾ ਇਹ ਹੈਗਾ ਆ ਕਿ ਅਸੀਂ ਹੁਣ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਦਿਆਂ, ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ, ਸਾਡੇ ਕੋਲ ਦਾਲ ਚੌਲ ਜੋ ਵੀ ਕੁਛ ਸੀ, ਆਟਾ ਸੀ, ਜੋ ਵੀ ਕੁਛ ਸੀ, ਅਸੀਂ ਰਸੋਈ ਚ ਲਿਆ ਕੇ ਰੱਖ ਲਿਆ, ਬਾਲਣ ਨੀ ਰੱਖ ਲਿਆ, ਚੁੱਲ੍ਹੇ ਚ ਬਾਲਣ ਨੀ ਡਾਹ ਦਿੱਤਾ, ਹੁਣ ਸਾਡੇ ਕੋਲ ਮਾਚਿਸ ਹੀ ਹੈ ਨੀ, ਮਾਚਿਸ ਹੀ ਹੈ ਨੀ, ਤੇ ਜੇ ਮਾਚਿਸ ਹੈ ਨੀ ਜੀ ਤੇ ਫਿਰ ਤੁਹਾਡਾ ਚੁੱਲ੍ਹਾ ਨੀ ਬਲਣਾ ਤੇ ਫਿਰ ਰੋਟੀ ਕਿੱਥੋਂ ਪਕੂਗੀ? ਹਾਂਜੀ, ਸਾਡੇ ਸਰੀਰ ਦੇ ਵਿੱਚ ਇੱਕ ਐਸਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ, ਔਰ ਇਸ ਇੰਡੋਕ੍ਰਾਈਨ ਸਿਸਟਮ ਦਾ ਕੰਮ ਇਹ ਆ ਜਿਵੇਂ ਮਾਚਿਸ ਦਾ ਕੰਮ ਆ ਨਾ, ਤੀਲੀ ਨੇ ਅੱਗ ਬਾਲਣੀ ਹੈ ਤੇ ਚੱਲਣਾ ਹੈ, ਜਿਹੜਾ ਤੁਹਾਡਾ ਸਾਰਾ ਮਟੀਰੀਅਲ ਜੋ ਵੀ ਜਿਹੜਾ ਤੁਸੀਂ ਖਾ ਰਹੇ ਹੋ ਇਹਨੂੰ ਕਾਰ ਆਮਦ ਬਣਾਉਣਾ, ਇਸ ਬਾਲਣ ਨੂੰ ਬਾਲਣਾ ਹੈ, ਇਹਦੇ ਵਿੱਚੋਂ ਹੀਟ ਪੈਦਾ ਕਰਨੀ ਹੈ, ਰੋਟੀ ਪੱਕਣੀ ਹੈ ਜਾਂ ਚੌਲ

0: ਦੇ ਚੁੱਕੇ ਹਾਂ ਔਰ ਹਰੇਕ ਇੰਡੋਕ੍ਰਾਈਨ ਗਲੈਂਡ ਦਾ ਇੱਕ ਦੂਸਰੇ ਇੰਡੋਕ੍ਰਾਈਨ ਗਲੈਂਡ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ। ਮੂੰਹ ਦਾ ਟੱਟੀ ਵਾਲੇ ਰਸਤੇ ਤੱਕ ਸੰਬੰਧ ਹੈ ਹੀ ਹੈ, ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸੰਬੰਧ ਹੈ ਹੀ ਹੈ, ਲੇਕਿਨ ਇਹ ਐਸਾ ਸਿਸਟਮ ਆ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਸ਼ਰੀਕਾ ਹਾਂਜੀ, ਇੱਕ ਦੂਸਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਇੱਕ ਦੂਜੇ ਦੀ ਲੋੜ ਹਨ। ਜੇ ਇਹ ਨਹੀਂ ਹੈਗੇ ਜਾਂ ਦੁਸ਼ਮਣੀ ਨਾ ਹੋਵੇ, 1962 ਦੇ ਵਿੱਚ ਜੀਮਾ ਸਾਹਿਬ ਜੇ ਚੀਨ ਸਾਡੇ ਤੇ ਹਮਲਾ ਨਾ ਕਰਦਾ ਤੇ ਸਾਨੂੰ ਭਾਰਤ ਵਾਲਿਆਂ ਨੂੰ ਅਕਲ ਨਹੀਂ ਸੀ ਆਉਣੇ ਦੀ, ਮਿਲਟਰੀ ਵੀ ਰੱਖਣੀ ਹੈ।
1: ਬਿਲਕੁਲ,
0: ਕਰਨ ਦੀ ਲੋੜ ਹੈਗੀ ਹੈ, ਉਹਦੇ ਚ ਵੀ ਪੈਸੇ ਖਰਚਣ ਦੀ ਲੋੜ ਹੈਗੀ ਹੈ। ਜਦੋਂ ਇਸ ਤਰ੍ਹਾਂ ਦੀ ਕੋਈ ਸ਼ਰੀਕੇਬਾਜ਼ੀ ਹੋਵੇ ਤੇ ਫਿਰ ਬੰਦਾ ਆਪਣੇ ਆਪਦਾ ਤੇਲ ਮਾਲਿਸ਼ ਕਰਦਾ ਆ ਕਿ ਮੇਰਾ ਮੁਕਾਬਲਾ ਇਸ ਤਰ੍ਹਾਂ ਦਾ ਹੋਣਾ ਹੈ। ਤੋ ਇਸ ਹਾਲਾਤ ਦੇ ਵਿੱਚ ਦੂਜਾ ਸਟੈਪ ਜਿਹੜਾ ਅਸੀਂ ਲੈਣਾ ਹੁੰਦਾ ਕਿਸੇ ਵੀ ਬਿਮਾਰੀ ਦੀ ਸ਼ਨਾਖਤ, ਕਿਸੇ ਵੀ ਬਿਮਾਰ ਦੀ ਸ਼ਨਾਖਤ ਕਰਨ ਵਾਸਤੇ, ਵੀ ਯਾਰ ਇਹਨੂੰ ਹੋਇਆ ਕੀ ਆ, ਚੰਗਾ ਭਲਾ ਤੇ ਹੈਗਾ ਆ, ਖਾਂਦਾ ਪੀਂਦਾ ਠੀਕ ਠਾਕ ਹੈਗਾ ਆ, ਪਰ ਇਹ ਕੰਮ ਕਿਉਂ ਨੀ ਕਰਦਾ, ਕੰਮ ਕਰਨ ਨੂੰ ਮਨ ਕਿਉਂ ਨੀ ਕਰਦਾ, ਸੁਸਤ ਕਿਉਂ ਬਣਿਆ ਪਿਆ ਹੈਗਾ। ਤਾਂ ਉਹਦਾ ਮਤਲਬ ਇਹ ਆ ਕਿ ਉਹ ਜਿਹੜੀ ਅੱਗ ਬਾਲਣ ਵਾਲੀ ਗੱਲ ਤੀਲੀ ਹੈ ਨਾ, ਉਹ ਇਹਦੇ ਅੰਦਰ ਹੈ ਨੀ। ਜਿਸ ਕਰਕੇ ਇਹਦੇ ਜਿਹੜੇ ਇੰਡੋਕ੍ਰਾਈਨ ਸਿਸਟਮ ਹੈ, ਅਲੱਗ ਅਲੱਗ ਥਾਵਾਂ ਤੋਂ ਜਿਹੜੇ ਹਾਰਮੋਨ ਪੈਦਾ ਕਰਦੇ ਨੇ, ਜਿਹੜੇ ਅੱਗ ਪੈਦਾ ਕਰਦੇ ਨੇ, ਔਰ ਇਹ ਜਿਹੜੀ ਦੂਜੇ ਹੋਰ ਅੰਗਾਂ ਨੂੰ ਕੰਮ ਕਰਨ ਵਾਸਤੇ ਪ੍ਰੇਰਦੀ ਹੈ, ਜਿਹਦ ਵਿੱਚ ਪ੍ਰੇਰਦੀ ਹੈ, ਕਿਸੇ ਤਰ੍ਹਾਂ ਵੀ ਪ੍ਰੇਰਦੀ, ਜੇ ਪਿਚੋਰਟੀ ਗਲੈਂਡ ਦੇ ਵਿੱਚੋਂ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਨਾ ਹੁੰਦਾ ਤੇ ਓਵਰੀ ਦੇ ਵਿੱਚ ਜਿਹੜੇ ਨੇ ਫੋਲੀਕਲ ਨਹੀਂ ਸੀ ਬਣਨੇ, ਓਵਮ ਨਹੀਂ ਸੀ ਬਣਨਾ। ਜੇ ਟੈਸਟ ਇਹ ਹਾਰਮੋਨ ਆਦਮੀਆਂ ਵਿੱਚ ਨਾ ਆਉਂਦਾ ਤੇ ਟੈਸਟੋਸਟੇਰੋਨ ਹਾਰਮੋਨ ਡਿਵੈਲਪ ਨਹੀਂ ਸੀ ਹੋਣਾ, ਨਾ ਬਣਦਾ ਤੇ ਸਪਰਮ ਨਹੀਂ ਸੀ ਬਣਨੇ। ਤੂੰ ਮੇਰੇ ਕਹਿਣ ਤੋਂ ਭਾਵੇ ਵੀ ਸਾਂਝ ਕੋਈ ਨਹੀਂ, ਪਰ ਸਾਂਝ ਹੈ ਕਿ ਇਸ ਜਿੱਦ ਦੇ ਵਿੱਚ ਅੱਗੇ ਕੁਛ ਹੋਰ ਹੋ ਰਿਹਾ। ਔਰ ਇਹਨੂੰ ਮੈਂ ਸਮਝਣਾ ਵੀ ਬਹੁਤ ਵਧੀਆ ਸੰਬੰਧ ਹੈ। ਸਗੋਂ ਅਸੀਂ ਨਾ ਯਾਦ ਰੱਖਦੇ ਹਾਂ ਜ਼ਿਆਦਾ, ਜੋ ਦੁਸ਼ਮਣ ਨੂੰ ਯਾਦ ਰੱਖਦੇ ਹਾਂ, ਜਿਹੜਾ ਸਾਡਾ ਪਿਆਰ ਵਾਲਾ ਬੰਦਾ ਹੁੰਦਾ ਉਹਨੂੰ ਤਾਂ ਕਈ ਵਾਰ ਕੰਮਾਂ ਕਰਕੇ ਭੁੱਲ ਜਾਂਦੇ ਆ, ਪਰ ਦੁਸ਼ਮਣ ਨੂੰ ਨਹੀਂ ਅਸੀਂ ਭੁੱਲਦੇ। ਕਰਕੇ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿਸੇ ਵੀ ਬਿਮਾਰ ਨੂੰ ਵੇਖਣ ਤੋਂ ਬਾਅਦ, ਉਹ ਇਹ ਹੁੰਦੀ ਹੈ ਵੀ ਕੀ ਇਹਦਾ ਇਮਿਊਨ ਸਿਸਟਮ ਕੰਮ ਕਰਦਾ ਹੈ। ਔਰ ਜਦੋਂ ਕੋਈ ਵੀ ਇਮਿਊਨ ਸਿਸਟਮ ਕੰਮ ਨਾ ਕਰਦਾ ਹੋਵੇਗਾ, ਉਹਦੀਆਂ ਅਲੱਗ ਅਲੱਗ ਨਿਸ਼ਾਨੀਆਂ ਸਰੀਰ ਤੇ ਪੈਦਾ ਹੁੰਦੀਆਂ। ਜੇ ਪਿਚੋਰਟੀ ਗਲੈਂਡ ਕੰਮ ਨਹੀਂ ਕਰਦਾ ਤੇ ਫੇਰ ਉਹਦੇ ਕਿਹੜੇ ਕਿਹੜੇ ਕੰਮ ਨੇ ਉਹ ਪਿੱਛੇ ਪੈ ਜਾਣਗੇ, ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਦੱਸਾਂਗਾ ਕਿ ਭਾਈ ਜੇ ਇਹ ਅੰਗ ਨਹੀਂ ਕੰਮ ਕਰਦਾ ਤੇ ਇਹਦੇ ਪਿਛਲੇ ਪਾਸੇ ਆਹ ਕੰਮ ਜਿਹੜੇ ਨੇ ਉਹ ਰਹਿ ਜਾਣਗੇ, ਔਰ ਇਹ ਨਿਸ਼ਾਨੀਆਂ ਸਰੀਰ ਦੇ ਉੱਪਰ ਤੁਹਾਨੂੰ ਦਿਸਣਗੀਆਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੇ ਥਾਇਰਾਇਡ ਗਲੈਂਡ ਕੰਮ ਨਹੀਂ ਕਰਦਾ ਤੇ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਬੀਪੀ ਆ ਗਏ, ਮੇਰੇ ਤਾਂ ਜੀ ਵਾਲ ਹੀ ਬੜੇ ਝੜੀ ਜਾਂਦੇ ਨੇ, ਗੁੱਸਿਆਂ ਦੇ ਗੁੱਸੇ ਲਈ ਜਾਂਦੇ ਨੇ, ਮੇਰੇ ਤੇ ਜੀ ਇਹ ਵੇਖਣ ਚਮੜੀ ਨਾ ਸੁੱਕ ਗਈ ਹੈ। ਜੇ ਮੈਂ ਗੱਲਾਂ ਕਰਦੀ ਹਾਂ, ਮੈਂ ਫੋਨ ਤੇ ਆਪਦੀ ਭੈਣ ਨਾਲ ਵੀ ਗੱਲ ਕਰਦੀ ਹਾਂ ਤੇ ਮੇਰਾ 2 ਮਿੰਟ ਗੱਲਾਂ ਕਰਨ ਤੋਂ ਬਾਅਦ ਸੰਘ ਸੁੱਕ ਜਾਂਦਾ ਹੈਗਾ। ਇਹ ਆਮ ਸੁਧਾਰਨ ਦੀਆਂ ਗੱਲਾਂ ਨੇ ਤੇ ਸਾਨੂੰ ਕੀ ਦੱਸੂਗੀ ਭਾਈ ਯਾਰ ਇਹਦਾ ਥਾਇਰਾਇਡ ਕੰਮ ਨਹੀਂ ਕਰਦਾ। ਕੋਈ ਬੀਬੀ ਕਹਿੰਦੀ ਨਾ ਰੋਟੀ ਤਾਂ ਵੇਖ ਕੀ ਖਾਣੀ ਹੈ, ਮੋਟੀ ਤਾਜ਼ੀ ਹੁੰਦੀ ਜਾਂਦੀ ਹੈ, ਪਤਾ ਨਹੀਂ ਸਰੀਰ ਖੁੱਲਿਆ ਹੀ ਜਾਂਦਾ, ਹਵਾ ਹੀ ਭਰੀ ਜਾਂਦੀ ਹੈ, ਸਾਨੂੰ ਪਤਾ ਹੋਏਗਾ ਇਹ ਹਾਈਪਰਥਾਇਰੋਇਡਿਜ਼ਮ ਦਾ ਕੇਸ ਹੈਗਾ। ਔਰ ਜੇ ਬੀਬੀ ਕਹੇ ਭਾਈ ਭਾਈ ਮੈਂ ਤਾਂ ਇੰਨੀਆਂ ਰੋਟੀਆਂ ਖਾਣੀਆਂ ਬਾਵਜੂਦ ਮੈਨੂੰ ਤਾਂ ਲੱਗਦੀਆਂ ਹੀ ਨਹੀਂ, ਪ੍ਰੈਕਟੀਕਲੀ ਉਸ ਦਾ ਰਿਵਰਸ ਕੰਡੀਸ਼ਨ ਆ ਜਾਏਗੀ। ਸੋ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਬਾਹਰੋਂ ਵੇਖਣੀਆਂ ਨੇ ਉਹਨਾਂ ਦੇ ਮੁਤਾਬਕ ਵੇਖ ਸਕਦੇ ਹਾਂ। ਔਰ ਇਹ ਸਾਰਾ ਕਾਰੋਬਾਰ, ਸਾਰਾ ਦਾਰੋਮਦਾਰ ਕਿਹਦੇ ਉੱਪਰ ਆ, ਹਾਰਮੋਨ ਦੇ ਉੱਪਰ। ਔਰ ਹਾਰਮੋਨ ਦਾ ਇੱਕ ਆਪਣਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ। ਇੰਡੋਕ੍ਰਾਈਨ ਸਿਸਟਮ ਦੇ ਵਿੱਚ ਬਹੁਤ ਸਾਰੇ ਹੋਰ ਗਲੈਂਡ ਨੇ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਵਿੱਚ ਲੱਗੇ ਹੋਏ, ਉਹ ਆਪੋ ਆਪਣੇ ਜਿਹੜਾ ਚੀਜ਼ ਪੈਦਾ ਕਰਦੇ ਨੇ, ਅਸੀਂ ਉਹਨੂੰ ਸਿਕ੍ਰੀਸ਼ਨ ਕਹਿੰਦੇ ਹਾਂ। ਮੈਂ ਸਿਕ੍ਰੀਸ਼ਨ ਤੇ ਐਕਸਕ੍ਰੀਸ਼ਨ ਦੀ ਗੱਲ ਬਹੁਤ ਵਾਰੀ ਦੱਸ ਚੁੱਕਿਆ, ਮੈਂ ਸਮਝਣਾ ਹੁਣ ਜਿਹੜੇ ਰੂਟੀਨ ਸੁਣਨ ਵਾਲੇ ਨੇ ਉਹਨਾਂ ਨੂੰ ਵੈਸੇ ਹੀ ਯਾਦ ਹੋ ਗਈ ਹੋਣੀ ਹੈ ਵੀ ਸਿਕ੍ਰੀਸ਼ਨ ਤੇ ਉਹ ਹੁੰਦੇ ਨੇ ਜਿਹੜੇ ਸਰੀਰ ਚੋਂ ਨਿਕਲ ਜਾਣ ਤੇ ਉਹਨਾਂ ਨੂੰ ਬਾਅਦ ਅਸੀਂ ਇਸਤੇਮਾਲ ਨਹੀਂ ਕਰਦੇ, ਚੀਜ਼ਾਂ ਪਸੀਨਾ ਸਾਹ ਇਹਨੂੰ ਅਸੀਂ ਦੁਬਾਰਾ ਇਸਤੇਮਾਲ ਨਹੀਂ ਕਰਦੇ। ਔਰ ਸਿਕ੍ਰੀਸ਼ਨ ਉਹ ਹੁੰਦੇ ਨੇ ਜਿਹੜੇ ਨਿਕਲਦੇ ਨੇ ਇਸੇ ਤਰ੍ਹਾਂ ਹੀ ਹੁੰਦਾ, ਗਾਰਬੇਜ ਹੀ ਨੇ, ਕਿਸੇ ਨਾ ਕਿਸੇ ਅੰਗ ਦਾ ਗਾਰਬੇਜ ਹੀ ਹੁੰਦਾ ਆ, ਲੇਕਿਨ ਉਹ ਗਾਰਬੇਜ ਜਿਹੜਾ ਅੰਦਰ ਕਿਸੇ ਹੋਰ ਅੰਗ ਦੀ ਚੀਜ਼ ਲੋੜ ਦਾ ਹੁੰਦਾ ਹੈਗਾ। ਔਰ ਇਹੀ ਜਿਵੇਂ ਹਾਰਮੋਨ ਦੀ ਗੱਲ ਆਪਾਂ ਪਿਚੋਰਟੀ ਦੀ ਕੀਤੀ ਹੈ, ਥਾਇਰੋਇਡ ਦੀ ਕਰੀ ਹੈ, ਐਡਰੇਨਾਲੀਨ ਗਲੈਂਡ ਦੇ ਹਾਰਮੋਨ ਦੀ ਗੱਲ ਹੈਗੀ ਹੈ, ਇਸ ਤਰ੍ਹਾਂ ਬਹੁਤ ਸਾਰੇ ਹਾਰਮੋਨ ਨੇ ਜਿਹੜੇ ਆਪਣਾ ਆਪਣਾ ਸਿਕ੍ਰੀਸ਼ਨ ਪੈਦਾ ਕਰਦੇ ਨੇ, ਵੇਸਟ ਪ੍ਰੋਡਕਟ ਉਹਨਾਂ ਦਾ ਉਹ ਪੈਦਾ ਕਰਦੇ ਨੇ, ਪਰ ਉਹਦਾ ਵੇਸਟ ਪ੍ਰੋਡਕਟ ਕਿਸੇ ਹੋਰ ਦੀ ਬਹੁਤ ਲੋੜ ਹੁੰਦੀ ਹੈ, ਉਹਨੂੰ ਚਲਾਉਣ ਵਾਸਤੇ ਹੁੰਦਾ। ਸੋ ਦੂਸਰੀ ਗੱਲ ਅਸੀਂ ਆਮ ਤੌਰ ਤੇ ਇਹ ਵੇਖਾਂਗੇ

0: ਵੀ ਕੀ ਇਸ ਦੇ ਸ਼ਰੀਰ ਦੇ ਵਿਚ ਕੋਈ ਹਾਰਮੋਨਲ ਪ੍ਰੋਬਲਮ ਤਾਂ ਨਹੀਂ ਹੈਗੀ ਕਿ ਅੱਗ ਨਹੀਂ ਬਲ ਰਹੀ ਤੇ ਉਹ ਕਿਸ ਤਰ੍ਹਾਂ ਦੀ ਅੱਗ ਨਹੀਂ ਬਲ ਰਹੀ। ਅਸੀਂ ਉਹਦੇ ਵਾਸਤੇ ਉਪਚਾਰ ਉਪਰਾਲਾ ਕਰਾਂਗੇ, ਸਾਨੂੰ ਇਹ ਪਤਾ ਹੁੰਦਾ ਵੀ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਉਹ ਹਾਰਮੋਨ ਡਿਫਿਸ਼ੀਐਂਸੀ ਤੇ ਪੈ ਸਕਦਾ ਆ, ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਕਿਹੜੀ ਕਮੀ ਹੋ ਸਕਦੀ। ਹੁਣ ਐਗਜ਼ਾਮਪਲ ਦੇ ਦਿਆਂ ਬਈ ਥਾਇਰਾਇਡ ਗਲੈਂਡ ਹੈ ਨਾ, ਇਹਦੀ ਖੁਰਾਕ ਹੈ ਆਇਓਡੀਨ। ਆਇਓਡੀਨ ਤੁਹਾਨੂੰ ਸਾਗ ਚ ਮਿਲਦੀ ਆ, ਮੱਛੀ ਚ ਮਿਲਦੀ ਆ, ਤੇ ਤੁਸੀਂ ਕਹੋ ਮੈਂ ਤਾਂ ਵੈਸ਼ਨੂੰ ਮੱਛੀ ਮੁੱਛੀ ਤੇ ਮੈਂ ਖਾਂਦਾ ਨੀਗਾ, ਪਰ ਸਾਨੂੰ ਬਾਣੀ ਨੇ ਆਖਿਆ ਹੋਇਆ ਵੀ ਨਾ ਮੱਛੀ ਨੀ ਖਾਣੀ। ਹਾਂਜੀ, ਸੋ ਇਸ ਤਰ੍ਹਾਂ ਦੇ ਕਈ ਇੱਕ ਗੱਲਾਂ ਅਸੀਂ ਕਰਦੇ ਹਾਂ। ਖੈਰ ਹੋਰ ਵੀ ਬਹੁਤ ਸੋਰਸ ਹੁੰਦੇ ਨੇ ਜਿੱਥੋਂ ਸਾਨੂੰ ਮਿਲ ਸਕਦੀ। ਆਇਓਡੀਨ ਸਰੀਰ ਚ ਨਹੀਂ ਗਈ, ਥਾਇਰਾਇਡ ਨੇ ਕੰਮ ਹੀ ਨੀ ਕਰਨਾ। ਪਿਚੋਰਟੀ ਜਿੰਨਾ ਮਰਜ਼ੀ TSH ਪੈਦਾ ਕਰੀ ਜਾਵੇ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਪੈਦਾ ਕਰੀ ਜਾਵੇ, ਪਰ ਉਹ ਕਹਿੰਦਾ ਨਾ ਵੀ ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਜਦ ਤੱਕ ਮੈਨੂੰ ਫੀਮ ਦਿਓਗੇ ਤੇ ਤਾਂ ਹੀ ਮੈਂ ਉੱਠੂੰਗਾ। ਹਾਂਜੀ, ਆਇਓਡੀਨ ਜਾਊਗੀ ਤਾਂ ਹੀ ਉਹਦਾ ਕੰਮ ਚੱਲਣਾ ਹੈਗਾ। ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਮੈਡੀਕਲ ਸਬਜੈਕਟ ਜਿਹੜਾ ਨਾ ਇੱਕ ਬਹੁਤ ਵੱਡਾ ਸਮੁੰਦਰ ਆ, ਔਰ ਜਿੰਨਾ ਜਿੰਨਾ ਤੁਸੀਂ ਇਹਦੇ ਅੰਦਰ ਲੈਂਦੇ ਜਾਓਗੇ ਤੇ ਤੁਹਾਨੂੰ ਪਤਾ ਲੱਗੂ ਯਾਰ ਨੀ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ। 50 ਸਾਲ ਹੋ ਗਏ ਮੈਨੂੰ ਇਹਦੇ ਵਿਚ ਵਿਚਰਦਿਆਂ ਹੋਇਆਂ ਨੂੰ, ਔਰ 52 ਸਾਲ ਹੀ ਹੋ ਗਏ ਜਾਣਦਿਆਂ ਹੋਇਆਂ ਨੂੰ ਯਾਰ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ, ਅਜੇ ਤੇ ਹੋਰ ਬਹੁਤ ਕੁਝ ਜਾਣਨ ਵਾਲਾ। ਸੋ ਤੀਸਰੀ ਗੱਲ ਤੇ ਮੈਂ ਪਹੁੰਚ ਰਿਹਾ, ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਤੀਆਂ ਨੇ। ਇੱਕ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੋ ਗਈ ਹੈ, ਖਾਦ ਖੁਰਾਕ ਲੱਗਦੀ ਨਹੀਂ ਜਾਂ ਖਾਦ ਖੁਰਾਕ ਮਿਲ ਨਹੀਂ ਰਹੀ, ਕੋਈ ਵੀ ਕਾਰਨ ਹੋ ਸਕਦਾ ਹੈ। ਦੂਸਰੀ ਇਹ ਆ ਕਿ ਉਸ ਖਾਦ ਖੁਰਾਕ ਨੂੰ ਅੱਗ ਬਾਲਣ ਵਾਲਾ ਕੰਮ ਨਹੀਂ ਹੋ ਰਿਹਾ, ਸਾਰਾ ਕੁਝ ਹੈਗਾ ਮਟੀਰੀਅਲ ਸਾਰਾ ਕੁਝ ਹੈਗਾ ਆ, ਲੇਕਿਨ ਅੱਗ ਨਹੀਂ ਬਾਲ ਰਹੀ। ਸਰੀਰ ਦੇ ਵਿਚ ਉਹ ਐਨਰਜੀ ਹੈ ਨੀ, ਔਰ ਉਹ ਐਨਰਜੀ ਹਾਰਮੋਨਸ ਪੈਦਾ ਕਰਦੇ ਨੇ, ਤੇ ਕਿਸ ਕਿਸ ਤਰ੍ਹਾਂ ਦੇ ਹਾਰਮੋਨਸ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਨੂੰ ਬਾਹਰ ਦਿਖਾਈ ਦਿੰਦੀਆਂ। ਹੁਣ ਜਿਵੇਂ ਟੈਸਟੋਸਟੇਰੋਨ ਹਾਰਮੋਨ ਨਹੀਂ ਹੈ ਨਾ ਕਿਸੇ ਦਾ ਪੈਦਾ ਹੁੰਦਾ, ਤੇ ਦਾੜੀ ਮੁੱਛਾਂ ਹੀ ਨਹੀਂ ਆਉਂਦੀਆਂ, ਤੇ ਹੁਣ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨੀ ਰਹਿਣੀ। ਇੱਕ ਬੰਦਾ ਹੋਵੇ 19-20 ਸਾਲ ਦਾ 25 ਸਾਲ ਦਾ ਤੇ ਉਹ ਕਹੇ ਯਾਰ ਖੋਦਾ ਤੇ ਦਾੜੀ ਨੀ ਹੈਗੀ ਇਹਦੀ, ਤੇ ਕੀ ਪਤਾ ਲੱਗੂਗਾ? ਸਾਨੂੰ ਇਹ ਪਤਾ ਲੱਗੂਗਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਆ ਇਹਦੇ ਸਰੀਰ ਵਿਚ ਨਹੀਂ ਬਣ ਰਿਹਾ, ਜਿਹਦੀ ਇਹ ਕੁਆਲਿਟੀ ਹੈ। ਇੱਕ ਬੱਚੀ ਕਹਿੰਦੀ ਹੈ ਵੀ ਮੇਰੇ ਤੇ ਮਾਸਿਕ ਧਰਮ ਠੀਕ ਹੀ ਨਹੀਂ ਹੁੰਦੇ ਜੀ, ਆਉਂਦੇ ਹੀ ਨੀ ਕਦੀ, ਆਉਂਦੇ ਤੇ 15-15 ਦਿਨ ਆਈ ਜਾਂਦੇ ਆ, ਕਦੇ ਆਉਂਦੇ ਆ ਤੇ 2-2 ਮਹੀਨੇ ਆਉਂਦੇ ਹੀ ਨਹੀਂ ਹੈਗੇ, ਤੇ ਸਾਨੂੰ ਕੀ ਪਤਾ ਲੱਗੂਗਾ ਇਹਦੇ ਸਰੀਰ ਦੇ ਵਿਚ ਈਸਟ੍ਰੋਜਨ ਪ੍ਰੋਜੈਸਟਰੋਨ ਵਗੈਰਾ ਆ ਹੀ ਨਹੀਂ ਰਹੇ। ਤੇ ਜਾਂ ਜੇ ਕੋਈ ਬੱਚੀ ਕਹੇ ਵੀ ਮੈਨੂੰ, ਕਿਉਂਕਿ ਬੱਚੀਆਂ ਦੇ ਚਿਹਰੇ ਤੇ ਵਾਲ ਨਹੀਂ ਹੁੰਦੇ, ਇਹ ਨਾਰਮਲ ਫਿਜ਼ੀਓਲੋਜੀਕਲ ਕੁਦਰਤ ਦਾ ਕਰਮ ਹੈਗਾ, ਪਰ ਜੇ ਕਿਸੇ ਬੱਚੀ ਦੇ ਦਾੜੀ ਮੁਛਾਣੀਆਂ ਸ਼ੁਰੂ ਹੋ ਜਾਣ, ਉਹਦਾ ਮਤਲਬ ਕੀ ਹੋਇਆ ਕਿ ਇਹਦੇ ਵਿਚ ਸੈਕੰਡਰੀ ਹਾਰਮੋਨ ਜ਼ਿਆਦਾ ਐਕਟਿਵ ਹੈ। ਟੈਸਟੋਸਟੇਰੋਨ ਔਰਤਾਂ ਵਿਚ ਵੀ ਟੈਸਟੋਸਟੇਰੋਨ ਹਾਰਮੋਨ ਪੈਦਾ ਹੁੰਦਾ ਹੈ, ਤੁਸੀਂ ਦੇਖਿਆ ਹੋਣਾ ਨਾ ਮੈਨੋਪੌਜ਼ ਦੇ ਸਮੇਂ, ਜਦੋਂ ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਹੁੰਦੀ ਹੈ, ਮਾਵਾਂ ਦੇ ਵਿਚ ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਇਹ ਨਹੀਂ ਉਹਨੇ ਪੂਰੇ ਸਕ੍ਰੀਟ ਹੁੰਦੇ, ਤੇ ਉਹਦੇ ਨਾਲ ਸਰੀਰ ਵਿਚ ਹੋਰ ਵੀ ਜਨਨੰਗਾਂ ਦੇ ਵਿਚ ਵੀ ਬੜੀਆਂ ਤਬਦੀਲੀਆਂ ਆਉਂਦੀਆਂ ਨੇ, ਹੋਰ ਵੀ ਬਹੁਤ ਕੁਝ ਤਬਦੀਲੀਆਂ ਆਉਂਦੀਆਂ, ਪਰ ਸਾਹਮਣੇ ਚਿਹਰੇ ਤੇ ਕੀ ਹੁੰਦਾ ਆ, ਦਾੜੀ ਮੁਛਾਣੀਆਂ ਸ਼ੁਰੂ ਹੋ ਜਾਂਦੀਆਂ। ਬਹੁਤ ਸਾਰੀਆਂ ਬੀਬੀਆਂ ਨੂੰ ਇਸ ਤਰ੍ਹਾਂ ਦਾੜੀ ਮੁਛਾਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਾਲ ਉੱਗਣੇ ਸ਼ੁਰੂ ਹੋ ਜਾਂਦੇ ਨੇ, ਔਰ ਇਹ ਇੰਡੀਕੇਟ ਕੀ ਕਰਦੇ ਨੇ ਕਿ ਇਸ ਬੱਚੀ ਦੇ ਵਿਚ, ਇਸ ਬੀਬੀ ਮਾਤਾ ਦੇ ਵਿਚ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਗਈ ਆ, ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਜਿਹੜੇ ਇਸ ਦੀ ਬਾਡੀ ਦੇ ਹਾਰਮੋਨ ਸੀਗੇ ਉਹ ਨਹੀਂ ਹੋ ਰਹੇ, ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ, ਬੰਦਿਆਂ ਵਰਗੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਟਾਈਮ ਟੂ ਟਾਈਮ ਮੈਂ ਤੁਹਾਡੇ ਨਾਲ ਸਾਰੀਆਂ ਕਰਦੇ ਰਹਿਣਾ। ਤੇ ਦੂਸਰੀ ਗੱਲ ਹਾਰਮੋਨ ਤੋਂ ਬਾਅਦ ਮੈਂ ਤੀਸਰੀ ਗੱਲ, ਤੁਸੀਂ ਸਾਰਾ ਕੁਝ ਕਰਦੇ ਰਹੋ, ਘਰ ਦੇ ਵਿਚ ਸਾਰਾ ਕੁਝ ਰਾਸ਼ਨ ਪਾਣੀ ਹੈਗਾ, ਤੁਹਾਡਾ ਕਿਚਨ ਵੀ ਸਹੀ ਚੱਲ ਰਿਹਾ, ਕਾਰੋਬਾਰ ਵੀ ਸਾਰਾ ਕੁਝ ਸਹੀ ਚੱਲ ਰਿਹਾ, ਕਾਰ ਆਮ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਜੇ ਤੁਹਾਡੇ ਘਰ ਦਾ ਗਾਰਬੇਜ ਹੀ ਨਾ ਨਿਕਲੇ ਜਾਂ ਤੁਹਾਡੇ ਘਰ ਦੀ ਕੱਪੜੇ ਧੋ ਤੁਸੀਂ ਕੱਪੜੇ ਨਹੀਂ ਧੋਦੇ, ਅਲਟੀਮੇਟ ਕਿੰਨੇ ਕੁ ਦਿਨ ਉਹ ਕੱਪੜੇ ਪਾਓਗੇ ਜਿਹੜੇ ਪਸੀਨੇ ਵਾਲੇ ਹੋਣਗੇ? ਨਹੀਂ ਕਿਆ ਪਾ ਸਕਦੇ ਨਾ? ਇਸੇ ਤਰ੍ਹਾਂ ਹੀ ਘਰ ਦਾ ਗਾਰਬੇਜ ਤੁਸੀਂ ਕਿੰਨੇ ਕੁ ਦਿਨ ਘਰ ਚ ਰੱਖ ਸਕਦੇ ਹੋ? ਅਲਟੀਮੇਟ ਤੁਹਾਨੂੰ ਰਿਲੀਵ ਕਰਨਾ ਪਏਗਾ ਨਾ। ਸੋ ਕੁਦਰਤ ਨੇ ਨਿਯਮ ਬਣਾਇਆ ਉਹਦੇ ਵਾਸਤੇ ਭਾਈ ਇਸ ਸਰੀਰ ਦੇ ਵਿਚੋਂ ਗਾਰਬੇਜ ਜਿਹੜਾ ਆ ਉਹ ਨਿਕਲਣਾ ਹੀ ਚਾਹੀਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ ਨਿਕਲਣਾ ਚਾਹੀਦਾ ਹੈ, ਪਸੀਨੇ ਦੇ ਰਸਤੇ ਨਿਕਲਣਾ ਹੀ ਚਾਹੀਦਾ ਆ, ਔਰ ਸਾਹ ਦੇ ਰਸਤੇ ਵੀ ਗਾਰਬੇਜ ਨਿਕਲਦਾ ਹੈ ਜਿਹੜਾ ਆਮ ਲੋਕ ਸਭ ਨਹੀਂ ਜਾਣਦੇ ਹੁੰਦੇ। ਸੋ ਇਹ ਬਹੁਤ ਸਾਰੀਆਂ ਗੱਲਾਂ, ਤੁਸੀਂ ਉਹਨੇ ਸ਼ਰਾਬ ਪੀਤੀ ਹੁੰਦੀ, ਪੁਲਿਸ ਵਾਲੇ ਰੋਕ ਲੈਂਦੇ ਨੇ, ਕਹਿੰਦੇ ਕੂਕ ਮਾਰੇ ਥੇ, ਹਾਂਜੀ ਕੂਕ ਮਾਰ ਕੇ ਦੇਖਦੇ ਨੇ ਕਿ ਜਿਹੜਾ ਇਹਨੇ ਖਾਧਾ ਪੀਤਾ ਹੈ ਉਹਦਾ ਗਾਰਬੇਜ ਜਿਹੜਾ ਬਾਹਰ ਕਿਵੇਂ ਨਿਕਲਦਾ ਹੈਗਾ, ਉਹ ਦੱਸੇਗਾ ਉਸਨੂੰ ਵੀ ਇਹਨੇ ਇੰਨੀ ਸ਼ਰਾਬ ਪੀਤੀ ਹੋਈ ਹੈ। ਤੇ ਮੇਰੇ ਕਹਿਣ ਤੋਂ ਮਤਲਬ ਆ ਬਈ ਗਾਰਬੇਜ ਤੀਸਰਾ ਸਟੈਪ ਹੈ ਸਾਡਾ ਕਿ ਅਸੀਂ ਇਹ ਵੇਖੀਏ ਵੀ ਕਿਸੇ ਵੀ ਬੰਦੇ ਨੇ ਯਾਰ ਟੱਟੀ ਪਿਸ਼ਾਬ ਜੀ ਆਉਂਦਾ ਤੈਨੂੰ, ਹਾਂਜੀ ਔਰ ਇਹ ਗੱਲ ਨਾ ਜਾਣਨੀ ਬਹੁਤ ਜ਼ਰੂਰੀ ਨੇ। ਜੇ ਅਸੀਂ ਨਿਕਾਸ ਦੇ ਰਾਹ ਸਾਰੇ ਖੋਲ ਦੇਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ, ਜਦੋਂ ਅੰਦਰ ਦੀ ਸਫਾਈ ਹੋ ਜਾਵੇ ਨਾ, ਗਾਰਬੇਜ ਦੀ ਸਫਾਈ ਹੋ ਜਾਵੇ, ਬਹੁਤ ਸਾਰੇ ਕੰਮ ਆਪਣੇ ਆਪ ਚੱਲਣ ਲੱਗ ਜਾਂਦੇ ਆ। ਕਾਰਬਨ ਡਾਈਆਕਸਾਈਡ, ਤੁਸੀਂ ਚੀਮਾ ਸਾਹਿਬ ਉਹ ਵੇਖਿਆ ਹੋਣਾ, ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਤਾਰਾਂ ਜਿਹੜੀਆਂ ਹੁੰਦੀਆਂ ਸੀ ਤੇ ਕੁੰਡੀਆਂ ਲੱਗਦੀਆਂ ਸੀ ਤੇ ਉਸ ਥਾਂ ਤੇ ਕਈ ਵਾਰ ਕਾਰਬਨ ਆ ਜਾਂਦੀ ਸੀ
1: ਤੇ ਹਾਂਜੀ ਹਾਂਜੀ
0: ਹੁੰਦੀ, ਤੇ ਅਸੀਂ ਘਰੋਂ ਜਾ ਕੇ ਨਾ ਡਾਂਗ ਤੇ ਖੰਭੇ ਦੇ ਉੱਪਰ ਉਤਾਰ ਦੇ ਜੋੜ ਤੇ ਮਾਰਦੇ ਹਾਂ ਤੇ ਆ ਗਈ ਆ ਗਈ ਆ ਗਈ ਕਹਿਣਾ ਸ਼ੁਰੂ ਕਰਦੇ, ਵੀ ਬਿਜਲੀ ਆ ਗਈ ਜੀ, ਕਾਰਬਨ ਇੱਕ ਪਾਸੇ ਹੋ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਚੀਜ਼ ਆ ਇਸ ਸਰੀਰ ਦੇ ਵਿਚ ਕਿ ਜਿੰਨਾ ਵੀ ਗਾਰਬੇਜ ਹੈ ਉਹ ਗਾਰਬੇਜ ਸਰੀਰ ਦੇ ਵਿਚੋਂ ਨਿਕਲਣ ਦਾ ਜਿਹੜਾ ਕੁਦਰਤ ਨੇ ਚਲਣ ਬਣਾਇਆ ਹੋਇਆ ਹੈ ਉਹਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ, ਤੇ ਜੇ ਉਹ ਇਸ ਤਰ੍ਹਾਂ ਦਾ ਗਾਰਬੇਜ ਨਹੀਂ ਨਿਕਲ ਰਿਹਾ ਤੇ ਫਿਰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ। ਜੇ ਕਬਜ਼ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਉਹਨੂੰ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ। ਕਬਜ਼ ਕਿਉਂ ਹੋ ਰਹੀ ਹੈ? ਇੱਕ ਬੰਦਾ ਪਾਣੀ ਹੀ ਨਹੀਂ ਪੀ ਰਿਹਾ ਹੈਗਾ, ਪਾਣੀ ਦਾ ਪੀਣਾ ਬਹੁਤ ਜ਼ਰੂਰੀ ਹੈਗਾ। ਉਹਦੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ 1500 ਮਿਲੀਲੀਟਰ ਹਰ ਇੱਕ ਐਵਰੇਜ ਬੰਦੇ ਦੇ ਸਰੀਰ ਦੇ ਵਿੱਚੋਂ ਪਾਣੀ ਇਵੈਪੋਰੇਟ ਹੁੰਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਪਾਣੀ ਸਾਡੇ ਸਰੀਰ ਦੇ ਵਿੱਚੋਂ 1500 ਮਿਲੀਲੀਟਰ ਭਾਵ ਕਹਿ ਲਓ 6 ਗਲਾਸ 8 ਔਂਸ ਦੇ ਨਿਕਲਦਾ ਹੀ ਹੈ ਐਜ ਐਨ ਐਵਰੇਜ। ਹਾਂਜੀ, ਤੇ ਜੇ ਤੁਸੀਂ ਇੰਨਾ ਪਾਣੀ ਪੀਂਦੇ ਹੀ ਨਹੀਂ ਤੇ ਇਹਦਾ ਮਤਲਬ ਕੀ ਹੋਏਗਾ? ਤੁਹਾਡੇ ਸੈੱਲਾਂ ਦੇ ਵਿੱਚੋਂ, ਤੁਹਾਡੇ ਖੂਨ ਦੇ ਵਿੱਚ ਪਾਣੀ ਦੀ ਪਰਸੈਂਟੇਜ ਪੱਧਰ ਘੱਟ ਜਾਏਗੀ ਤੇ ਫਿਰ ਕੀ ਹੋਏਗਾ? ਖੂਨ ਸਲੋ ਹੋ ਜਾਏਗਾ ਚੱਲਣਾ, ਸਪਲਾਈ ਘੱਟ ਜਾਏਗੀ, ਆ ਪੋਟੇ ਤੁਹਾਡੇ ਉਂਗਲਾਂ ਦੇ ਸੁੱਕਣੇ ਸ਼ੁਰੂ ਹੋ ਜਾਣਗੇ, ਇਸੇ ਤਰ੍ਹਾਂ ਹੀ ਡਰਾਈਨੈਸ ਸਕਿਨ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ। ਇਹ ਬਹੁਤ ਸਾਰੀਆਂ ਗੱਲਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਨ੍ਹਾਂ ਦਾ ਹੱਲ ਅਸੀਂ ਸਧਾਰਨ ਹੀ ਇਸ ਗੱਲ ਤੋਂ, ਯਾਰ ਪਾਣੀ ਕਿੰਨਾ ਕੁ ਪੀਣਾ ਆ, ਨਹੀਂ ਜੀ ਪਾਣੀ ਤੇ ਮੈਨੂੰ ਪੁੱਛੋ ਕਿ ਰੋਟੀ ਨਾਲ ਹੀ ਭਾਵੇਂ ਥੋੜਾ ਬਹੁਤ ਪੀ ਦੀਏ, ਨਹੀਂ ਤਾਂ ਨਹੀਂ ਪੀਦਾ। ਹਾਂਜੀ, ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ, ਔਰ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡਾ ਸੈੱਲਾਂ ਦੇ ਵਿੱਚ ਰਿਜ਼ਰਵ ਕੋਟਾ ਹੈਗਾ ਪਤਾ ਹੀ ਨਹੀਂ ਲੱਗਦਾ, 5-5, 6-6 ਮਹੀਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ, ਪਰ ਜਦੋਂ ਲੰਬੇ ਸਮੇਂ ਵਾਸਤੇ ਕੰਡੀਸ਼ਨ ਬਣ ਜਾਂਦੀ ਵੀ ਆ ਗਏ ਤਾਂ ਪਾਣੀ ਪੀਣਾ ਹੀ ਨਹੀਂ, ਇਹਨੂੰ ਕਦੇ ਵੇਖਿਆ ਨੀ ਰੋਟੀ ਤੋਂ ਬਿਨਾਂ ਪਾਣੀ ਪੀਂਦਾ ਹੋਵੇ। ਹਾਂਜੀ, ਤਾਂ ਤੁਸੀਂ ਸਮਝੋ ਵੀ ਉਹਨਾਂ ਸਰੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਉਸ ਤੋਂ ਬਾਅਦ ਇਹ ਤਿੰਨਾਂ ਸਿਸਟਮਾਂ ਦਾ ਇੱਕ ਯੋਗ ਫਲ ਅਗਰ ਸਾਡੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਫਿਰ ਇਹ ਦੱਸਣ ਯੋਗ ਹਾਂ ਕਿ ਇਹਦੀ ਬਿਮਾਰੀ ਦਾ ਕਾਰਨ ਕੀ ਆ ਤੇ ਇਸ ਨੂੰ ਤੁਸੀਂ ਦੂਰ ਕਰੋ। ਔਰ ਜੇ ਅਸੀਂ ਕਾਰਨ ਦੂਰ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਇਸੇ ਸਟੈਪ ਤੇ ਹੀ ਠੀਕ ਹੋ ਸਕਦੀਆਂ ਨੇ। ਹੁਣ ਜੇ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਸੰਤ ਪਤਾ ਨਹੀਂ ਲੱਗਿਆ ਇਹਦੇ ਬਾਰੇ, ਤਾਂ ਫਿਰ ਕੁਝ ਹੋਰ ਨਿਸ਼ਾਨੀਆਂ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਸਮਝਾ ਸਕਦੇ ਹਾਂ ਵੀ ਭਾਈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਤੇਰੇ ਸਰੀਰ ਦੇ ਅੰਦਰ ਗਾਰਬੇਜ ਇਕੱਠਾ ਹੋ ਗਿਆ, ਕਿਉਂਕਿ ਚਮੜੀ ਦਾ ਰੰਗ ਬਦਲ ਜਾਏਗਾ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਏਗੀ, ਔਰ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾਂ ਤੁਹਾਡੇ ਨਹੁੰ ਜਿਹੜੇ ਨਾ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਦੱਸਣਗੇ ਕਿ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੋ ਗਈ, ਗੁਲਾਬੀ ਹੋਣੇ ਚਾਹੀਦੇ ਨੇ ਨਾ, ਜੇ ਰੈੱਡ ਹੋਣੇ ਚਾਹੀਦੇ ਨੇ, ਯੰਗ ਬੱਚਾ ਹੋਵੇ ਤਾਂ, ਜੇ ਨਹੀਂ ਹੈਗੇ ਤਾਂ ਸਾਨੂੰ ਦੱਸੇਗਾ ਵੀ ਭਾਈ ਇਹਦੇ ਵਿੱਚ ਕਾਰਬਨ ਜ਼ਿਆਦਾ ਆ ਗਈ ਹੈ, ਭਾਵ ਆਕਸੀਜਨ ਪੂਰੀ ਜਾ ਹੀ ਨਹੀਂ ਰਹੀ, ਕਾਰਬਨ ਦਾ ਪੋਸ਼ਣ ਜ਼ਿਆਦਾ ਹੋ ਗਿਆ ਆ। ਔਰ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਪਾਣੀ ਨਹੀਂ ਗਏ, H2O ਤੁਹਾਡੇ ਅੰਦਰ ਘੱਟ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਆਮ ਤੌਰ ਤੇ ਨਾਰਮਲ ਜਾਣੀਆਂ ਨੇ ਸਕਿਨ ਦੇ ਵਿੱਚ, ਔਰ ਮੋਟੇ ਤੌਰ ਤੇ ਆਪਾਂ ਇਹ ਵੀ ਗੱਲ ਆਪਾਂ ਬੜੀ ਦੇਰ ਕਰ ਚੁੱਕੇ, ਕਿਉਂਕਿ ਉਹਨੇ ਪ੍ਰੋਗਰਾਮ ਕਰਦਿਆਂ ਕਰਦਿਆਂ ਇੰਨਾ ਹੋ ਗਿਆ, ਮੈਨੂੰ ਤਾਂ ਐਂ ਲੱਗਦਾ ਵੀ ਮੈਂ ਸ਼ਾਇਦ ਕਿਤੇ ਰਿਪੀਟ ਤਾਂ ਨਹੀਂ ਕਰ ਲਿਆ ਕਈ ਗੱਲਾਂ, ਜਿਵੇਂ ਹੁਣ ਪੀਡੀਆ ਹੋ ਜਾਂਦਾ। ਤੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਵੀ ਆਮ ਬੰਦਾ ਜਿਹੜਾ ਆ ਉਹ ਦੱਸ ਸਕਦਾ, ਯਾਰ ਤੈਨੂੰ ਤੇ ਪੀਡੀਆ ਹੋਇਆ ਪਿਆ, ਭਾਵੇਂ ਉਹਨਾਂ ਨੂੰ ਇਹ ਪਤਾ ਹੋਵੇ ਕਿ ਨਾ ਹੋਵੇ ਵੀ ਅੰਦਰ ਜਿਹੜੇ ਅੰਗ ਨਾਲ ਸੰਬੰਧਿਤ ਹੈਗਾ ਆ। ਪਰ ਅਸੀਂ ਤਾਂ ਜਾਣਦੇ ਹਾਂ ਨਾ ਵੀ ਜੇ ਕਿਸੇ ਦੀ ਚਮੜੀ ਪੀਲੀ ਹੋ ਜਾਏ, ਜੇ ਕਿਸੇ ਦੀਆਂ ਅੱਖਾਂ ਵੀ ਪੀਲੀਆਂ ਦਿਸਣ ਲੱਗ ਜਾਣ, ਜੇ ਕਿਸੇ ਨੂੰ ਪਿਸ਼ਾਬ ਵੀ ਪੀਲੇ ਰੰਗ ਦਾ ਹੀ ਆਉਣਾ ਸ਼ੁਰੂ ਹੋ ਜਾਵੇ, ਜੇ ਕਿਸੇ ਨੂੰ ਚਿੱਟੀਆਂ ਟੱਟੀਆਂ ਲੱਗ ਜਾਣ, ਤੇ ਇਹ ਕੀ ਇੰਡੀਕੇਟ ਕਰਦੀਆਂ ਨੇ ਵੀ ਤੇਰੇ ਸਰੀਰ ਦੇ ਅੰਦਰ ਇੱਕ ਅੰਗ ਹੈ ਜਿਹਨੂੰ ਕਹਿੰਦੇ ਨੇ ਲਿਵਰ
1: ਜੀ,
0: ਔਰ ਲਿਵਰ ਵੀ ਇੱਕ ਗਾਰਬੇਜ ਬਾਹਰ ਕੱਢਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਇਰ, ਗਾਰਬੇਜ ਐਸਾ ਹੈਗਾ ਜਿਹੜਾ ਅਸੀਂ ਸਿੱਧੇ ਤੌਰ ਤੇ ਬਾਹਰ ਨਹੀਂ ਕੱਢਦੇ, ਆਂਤਲੀਆਂ ਚ ਭੇਜਦੇ ਹਾਂ, ਔਰ ਉਸ ਆਂਤਲੀਆਂ ਚ ਭੇਜਣ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਡਾਈਜੈਸਟ, ਜਿਵੇਂ ਫੈਟ ਹੈ, ਜਿਵੇਂ ਹੋਰ ਟੌਕਸਿਕ ਸਬਸਟਾਂਸਿਸ, ਬਹੁਤ ਚੀਜ਼ਾਂ ਜਿਹੜੀਆਂ ਸਰੀਰ ਨੂੰ ਸੈੱਟ ਨਹੀਂ ਬੈਠਦੀਆਂ ਤੇ ਉਹ ਅੰਦਰ ਚਲੇ ਜਾਂਦੀਆਂ ਨੇ, ਉਹਨਾਂ ਨੂੰ ਬਹੁਤ ਸਾਰੀਆਂ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ। ਬਹੁਤ ਜ਼ਿਆਦਾ ਐਸਿਡਿਟੀ ਵਾਲੀਆਂ ਚੀਜ਼ਾਂ ਤੁਸੀਂ ਖਾ ਪੀ ਲਈਆਂ ਹੈਗੀਆਂ ਨੇ, ਔਰ ਇਹ ਅਲਕਲਾਈਨ ਮੀਡੀਏਟ ਹੁੰਦਾ ਆ, अल्टीमेटली यह है उसनु नष्ट करेगा, न्यूट्रलाइज करेगा। तो बहुत सारे काम बाइल दे हुंदे ने, ते जे बाइल उथे ही रुक जावे या बाइल खुद ही खराब हो गए, उदी कंपोजिशन ही नॉर्मल ना रहे, ता अल्टीमेट की होएगा? उदिया निशानियां मैं दस्या सीगा कि जिन्ना भी आयरन शरीर दे विचों कह लो या आंतड़ियां दे विचों कह लो इकट्ठा होके लिवर दे विच जांदा आ, वो सारे दा सारा उथे तोड़ दिता जाता है, कबाड़िए की दुकान वांगू तोड़ दिता जाता है, अलग अलग ओ पार्ट्स जो खिलार दिते जाते ने। ते जदों आयरन खिलारिया जाता है ना लाल रंग का दे नाले आयरन करके, ते जदों आयरन अंदर लिवर दे गया सीगा उन्हें उन्हें खिलार दिता, ते ओ दे विचों बिली रूबन ते बिली वर्डन ओ दे बायल पिगमेंट से बायल साल्ट बन गए। हुण बायल पिगमेंट ते बायल साल्ट जे मेरे को वाधू पैने ते मैं कहना यार लै लो सस्ते पर लै जो वाधू लै जो ਹਾਂਜੀ, ਤੇ ਜੇ ਮੇਰੇ ਕੋਲ ਉਹ ਘੱਟ ਬਣ ਗਏ ਮੈਂ ਘੱਟ ਭੇਜੂਗਾ, ਰੰਗ ਮੇਰਾ ਲਾਲ ਹੋਊਗਾ। ਜੇ ਮੇਰੇ ਕੋਲ ਵਾਧੂ ਹੋਇਆ ਤੇ ਮੈਂ ਕਹਿੰਦਾ ਯਾਰ ਵਾਧੂ ਲੈ ਜੋ। ਇਹਦਾ ਮਤਲਬ ਕੀ ਹੋਇਆ ਕਿ ਆਇਰਨ ਆਇਆ ਪਰ ਟੁੱਟ ਗਿਆ, ਜ਼ਿਆਦਾ ਜ਼ਿਆਦਾ ਟੁੱਟ ਗਿਆ, ਔਰ ਉਹਦੇ ਵਿੱਚੋਂ ਜ਼ਿਆਦਾ ਬਿਲੀ ਰੂਬਨ ਤੇ ਬਿਲੀ ਬਰਡਨ ਬਣ ਗਏ, ਜਿਹਦੇ ਕਰਕੇ ਉਹੀ ਮੈਂ ਖੂਨ ਚ ਭੇਜ ਦਿੱਤੇ, ਔਰ ਦਿਲ ਨੇ ਉਹੀ ਜ਼ਿਆਦਾ ਬਿਲੀ ਰੂਬਨ ਬਿਲੀ ਬਰਡਨ ਸਾਰੇ ਸਰੀਰ ਨੂੰ ਸੈੱਲਾਂ ਨੂੰ ਸਪਲਾਈ ਕਰ ਦਿੱਤੇ, ਤੇ ਸਾਰੇ ਸੈੱਲਾਂ ਦੇ ਵਿੱਚ ਆਇਰਨ ਵਾਲਾ ਪੋਰਸ਼ਨ ਜਿਹੜਾ ਸੀ ਘੱਟ ਗਿਆ, ਹੈਮੋਗਲੋਬਿਨ ਦਾ ਪੋਰਸ਼ਨ ਘੱਟ ਗਿਆ, ਬਿਲੀ ਰੂਬਨ ਬਿਲੀ ਵਰਡਨ ਦਾ ਵੱਧ ਗਿਆ, ਤੇ ਉਹਦਾ ਰੰਗ ਕੀ ਹੋ ਗਿਆ? ਪੀਲਾ। ਜਿੱਥੇ ਜਿੱਥੇ ਜਾਊਗਾ ਆਪਣਾ ਉਹ ਫੇਰ ਖਿਲਾਰੂਗਾ, ਪੀਲੀਆ ਹੋਏਗਾ, ਔਰ ਸਾਰੀਆਂ ਚੀਜ਼ਾਂ ਪੀਲੀਆਂ ਪੀਲੀਆਂ ਹੋ ਜਾਣਗੀਆਂ। ਹਾਂਜੀ, ਬਸੰਤ ਦੇ ਸਰੋਂ ਫੁੱਲਾਂ ਹੋਣ ਤਰ੍ਹਾਂ ਸਾਰਾ ਕੁਝ ਸਰੋਂ ਫੁੱਲਾਂ ਹੋ ਜਾਊਗਾ। ਤੇ ਇਹ ਆਮ ਲੋਕ ਨੇ, ਇਹ ਕੱਲੇ ਡਾਕਟਰ ਨਹੀਂ, ਡਾਕਟਰਾਂ ਕੋਲ ਤਾਂ ਸਾਡੇ ਕੋਲ ਤੇ ਹੋਰ, ਅਸੀਂ ਇੱਕ ਇੰਡੈਕਸ ਵੇਖਦੇ ਹਾਂ, ਹਾਂਜੀ ਅਸੀਂ ਅੱਖਾਂ ਦੇ ਆਈਲਿਡਸ ਵੇਖਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਆ ਕਿ ਭਾਈ ਇਸ ਬੰਦੇ ਨੂੰ ਪੀਲੀਆ ਹੋ ਗਿਆ ਹੈਗਾ। ਪਰ ਆਮ ਬੰਦਾ ਵੀ ਜੇ ਪੀਲੀ ਚਮੜੀ ਕਿਸੇ ਦੀ ਵੇਖਦਾ ਹੈ ਨਾ ਤਾਂ ਕਹਿੰਦਾ ਯਾਰ ਤੈਨੂੰ ਤਾਂ ਪੀਲੀਆ ਹੋ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਨੇ। ਹੁਣ ਜੇ ਜਿਹਦੀ ਚਮੜੀ ਦਾ ਰੰਗ ਹੁਣ ਤੁਸੀਂ ਵੇਖਦੇ ਹੋ ਨਾ, ਆ ਬੁੱਧ ਮੇਰੇ ਵੇਖਦੇ ਲਾਲ ਦੇਖਦੇ ਨੇ ਤੁਹਾਨੂੰ, ਹਾਂਜੀ ਨੱਕ ਸਾਰਾ ਉਸੇ ਤਰ੍ਹਾਂ ਦਾ ਲਾਲ ਚਿਹਰੇ ਨਾਲ ਮਿਲਦਾ ਹੋਇਆ ਦਿਸਦਾ ਹੈਗਾ। ਪਰ ਜੇ ਤੁਹਾਨੂੰ ਇਹ ਲੱਗੇ ਭਈ ਨੱਕ ਤਾਂ ਯਾਰ ਕਿਵੇਂ ਸੁਆਹ ਵਰਗਾ ਹੋਇਆ ਪਿਆ, ਗੁੱਲ ਵੀ ਸੁਆਹ ਵਰਗੇ, ਪੰਜਾਬੀ ਦਾ ਲਫ਼ਜ਼ ਤਾਂ ਸੁਆਹ ਵਰਗੇ ਕਹਾਂਗੇ ਅਸੀਂ, ਅੰਗਰੇਜ਼ੀ ਚ ਉਹਨੂੰ ਕਹਿੰਦੇ ਆ ਸਾਇਨੋਸਿਸ। ਸਾਇਨੋਸਿਸ ਦਾ ਮਤਲਬ ਕੀ ਹੋਇਆ ਕਿ ਉਹਦੇ ਵਿੱਚ ਆਕਸੀਜਨ ਦੀ ਕਮੀ ਆ ਗਈ, ਹਾਂਜੀ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਸਾਨੂੰ ਦੱਸਣ, ਆਕਸੀਜਨ ਹੁਣ ਕੈਰੀ ਕੌਣ ਕਰਦਾ, ਇਹ ਬਹੁਤ ਡੀਪ ਗੱਲ ਹੈ, ਅੰਦਰ ਦੀ ਗੱਲ ਹੈ। ਆਕਸੀਜਨ ਕੈਰੀ ਕੌਣ ਕਰਦਾ? ਲਾਲ ਖੂਨ ਦੇ ਕਣ, ਲਾਲ ਖੂਨ ਦੇ ਕਣ ਜਿਹੜੇ ਨੇ ਨਾ ਸਾਡੇ ਸਰੀਰ ਦੇ ਵਿੱਚ, ਉਹ ਖਾਲੀ ਟ੍ਰੇਨ ਦੇ ਡੱਬੇ ਆ, ਸਮਝਣ ਵਾਸਤੇ ਸਮਝ ਲਓ ਵੀ ਟ੍ਰੇਨ ਦੇ ਖਾਲੀ ਡੱਬੇ ਆ, ਤੇ ਉਹਦੇ ਚ ਸਮਾਨ ਭਰ ਕੇ ਜਾਣਾ, ਤੇ ਸਮਾਨ ਕਿਹੜਾ ਭਰ ਕੇ ਜਾਂਦਾ? ਉਹਦੇ ਵਿੱਚ ਕੋਲਾ, ਕੋਲਾ ਨਹੀਂ, ਇਹਦੇ ਚ ਭਰ ਕੇ ਜਾਂਦੀ ਆ ਆਕਸੀਜਨ, ਹਾਂਜੀ। ਸੋ ਮਤਲਬ ਕੀ ਆ ਕਿ ਸਰੀਰ ਦੇ ਵਿੱਚ ਆਕਸੀਜਨ ਸਪਲਾਈ ਕਰਨ ਵਾਸਤੇ ਸਾਡਾ ਲਾਲ ਖੂਨ ਦੇ ਕਣ ਜਿਹੜੇ ਨੇ ਉਹ ਖਾਲੀ ਡੱਬੇ ਹਨ, ਨਿਊਕਲੀਅਸ ਨਹੀਂ ਹੁੰਦਾ ਉਹਦੇ, ਬਾਕੀ ਸੈੱਲ ਸਾਰੇ ਚ ਨਿਊਕਲੀਅਸ ਹੁੰਦਾ ਆ, ਲਾਲ ਖੂਨ ਦੇ ਕਣਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਖਾਲੀ ਡੱਬੇ ਆ ਤੇ ਇਹਦੇ ਚ ਆਕਸੀਜਨ ਭਰ ਕੇ ਜਾਂਦੀ ਹੈ। ਬਾਕੀ ਜਿਹੜੇ ਸੈੱਲ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਪਲਾਜ਼ਮਾ ਚ ਘੁਲੇ ਹੁੰਦੇ ਨੇ, ਜਿਹਦੇ ਚ ਜੋ ਅਸੀਂ ਫੈਟ ਖਾਧਾ, ਜੋ ਅਸੀਂ ਚਰਬੀ ਖਾਧੀ, ਜੋ ਅਸੀਂ ਪ੍ਰੋਟੀਨ ਖਾਧਾ, ਉਹ ਰਚ ਮਿਚ ਕੇ ਤੇ ਉਹ ਜਾ ਰਿਹਾ ਸੈੱਲਾਂ ਨੂੰ, ਨਾਲ ਆਕਸੀਜਨ ਦੇ ਡੱਬੇ ਜਾ ਰਹੇ ਨੇ, ਆਲੋ ਵੀ ਆਕਸੀਜਨ ਦੇ ਸਿਲੰਡਰ ਵੀ ਨਾਲ ਦੇ ਲਈ ਜੋ। ਪਰ ਜੇ ਆਇਰਨ ਵੈਸੇ ਹੀ ਜ਼ਿਆਦਾ ਟੁੱਟ ਗਿਆ ਔਰ ਉਹ ਖਾਜੇ ਸਾਡੇ ਟ੍ਰੇਨ ਦੇ ਡੱਬੇ ਹੀ ਘੱਟ ਗਏ, ਤੇ ਸਮਾਨ ਪੂਰਾ ਜਾਣਾ ਨਹੀਂ ਗਾ। ਜੇ ਸਮਾਨ ਪੂਰਾ ਨਹੀਂ ਗਿਆ ਹਰੇਕ ਸੈੱਲ ਦੇ ਵਿੱਚ, ਇਹਦਾ ਮਤਲਬ ਆਕਸੀਜਨ ਘੱਟ ਗਈ। ਜੇ ਹੁਣ ਆਕਸੀਜਨ ਘੱਟ ਗਈ ਇਹਦਾ ਮਤਲਬ ਕੀ ਹੋਏਗਾ? ਅੰਦਰੋਂ ਤਾਂ ਵੇਖਾਂਗੇ ਉਸ ਬੰਦੇ ਨੂੰ ਯਾਰ ਸਾਹ ਚੜ ਜਾਂਦਾ, ਮਾੜਾ ਜਿਹਾ ਪੌੜੀਆਂ ਚੜ੍ਹਦਾ ਨਾ ਤਾਂ ਸਾਹ ਚੜ੍ਹਨ ਲੱਗ ਜਾਂਦਾ, ਥੋੜਾ ਜਿਹਾ ਤੇਜ਼ ਤੁਰਦੇ ਹੋਗੇ ਨਾ, ਤੁਹਾਡੇ ਨਾਲ ਤੁਰਦਾ ਹੋਊਗਾ ਤੁਸੀਂ ਕਹੋਗੇ ਯਾਰ ਤੁਰ, ਤੂੰ ਤੁਰਦਾ ਨਹੀਂ ਗਾ, ਨਹੀਂ ਕਹਿੰਦੇ ਯਾਰ ਸਾਹ ਚੜ੍ਹਦਾ ਤੇਜ਼ ਤੁਰਨਾ, ਹੌਲੀ ਤੁਰੋ ਤੁਸੀਂ। ਜੇ ਲੋਕ ਇਹ ਕਹਿੰਦੇ ਹੌਲੀ ਤੁਰੋ, ਤੁਸੀਂ ਇਹ ਸਮਝੋ ਵੀ ਉਹਦਾ ਆਇਰਨ ਜ਼ਿਆਦਾ ਟੁੱਟ ਰਿਹਾ, ਤੁਸੀਂ ਇਹ ਸਮਝੋ ਵੀ ਉਹਦੇ ਸੈੱਲਾਂ ਨੂੰ ਆਕਸੀਜਨ ਸਪਲਾਈ ਨਹੀਂ ਹੋ ਰਹੀ। ਪਰ ਤੁਸੀਂ ਜੇ ਵੇਖੋਗੇ ਬੁੱਲ ਉਹਦੇ ਨੀਲੇ, ਨੱਕ ਦੀ ਕਰੂਬਲੀ ਉਹਦੀ ਨੀਲੀ ਹੋ ਗਈ, ਹਾਂਜੀ ਨਹੁੰ ਅਗਰ ਵੇਖੋਗੇ ਬਹੁਤ ਲੰਬੇ ਸਮੇਂ ਤੱਕ ਕੋਈ ਐਸੀ ਗੱਲ ਹੋ ਜਾਵੇ ਤੇ ਫਿਰ ਉਹਦੇ ਨਹੁੰ ਜਿਹੜੇ ਨੇ ਅਗਲੇ ਪਾਸੇ ਉਹ ਟਿਪਸ ਜਿਹੜੇ ਨੇ ਉਹ ਵੀ ਨੀਲੇ ਹੋ ਜਾਣਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਤੁਸੀਂ ਲੱਭ ਸਕਦੇ ਹੋ, ਜਾਣ ਸਕਦੇ ਹੋ ਕਿ ਭਾਈ ਇਸ ਬੰਦੇ ਦੇ ਹੋਇਆ ਕਿ ਆਕਸੀਜਨ ਨਹੀਂ ਪੂਰੀ। ਆਕਸੀਜਨ ਨਹੀਂ ਪੂਰੀ ਕਿਉਂ ਨਹੀਂ ਪੂਰੀ? ਕਿਉਂਕਿ ਉਹਦੇ ਚ ਹੈਮੋਗਲੋਬਿਨ ਜਿਹੜਾ ਹੈ ਉਹ ਪੂਰਾ ਨਹੀਂ ਹੈਗਾ, ਆਇਰਨ ਜਿਹੜਾ ਜ਼ਿਆਦਾ ਟੁੱਟ ਗਿਆ ਹੈਗਾ ਆ, ਔਰ ਡੱਬੇ ਘੱਟ ਗਏ ਟ੍ਰੇਨ ਦੇ ਜਿਹਦੇ ਚ ਆਕਸੀਜਨ ਜਾਣੀ ਸੀ ਜਾ ਨਹੀਂ ਰਹੀ। ਹਾਂਜੀ ਜਾਂ ਇੱਕ ਹੋਰ ਕਾਰਨ ਹੁੰਦਾ ਆ ਬਈ ਸੈੱਲ ਜਿਹੜੇ ਨੇ ਸਾਡੇ ਹਰੇਕ ਸੈੱਲ ਦਾ ਇੱਕ ਡਾਇਮੈਂਸ਼ਨ ਹੈ। ਅਸੀਂ ਹੁਣ ਖੂਹ ਚ ਪਾਣੀ ਚ ਬਾਲਟੀ ਪਾਣੀ ਦੀ ਕੱਢਦੇ ਹਾਂ ਤੇ ਜੇ ਸਾਡੀ ਬਾਲਟੀ ਹੀ ਛੋਟੀ ਆ ਤੇ ਫਿਰ ਕਿੰਨਾ ਕੁ ਪਾਣੀ ਲੈ ਜੂਗੀ। ਸਿਕਲ ਸੈੱਲ ਅਨੀਮੀਆ, ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ, ਕੁਝ ਇਸ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਦੇ ਕਰਕੇ ਆਮ ਤੌਰ ਤੇ ਸਾਡਾ ਜਿਹੜਾ ਲਾਲ ਖੂਨ ਦੇ ਕਣ ਹਨ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ, ਸ਼ਕਲ ਜਿਹੜੀ ਹੈ ਉਹ ਡਿਫਰੈਂਟ ਕਾਇੰਡ ਦੀ ਹੋ ਜਾਂਦੀ ਹੈ। ਹਾਂਜੀ, ਔਰ ਇਹ ਇਸ ਟਾਈਪ ਦੇ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕੇਵ ਸੈੱਲਸ। ਲੈਂਸ ਦੇਖੇ ਹੋਣੇ ਤੁਸੀਂ, ਉਹ ਕਨਕੇਵ ਲੈਂਸ ਹੈ, ਕੋਈ ਕਨਵੈਕਸ ਲੈਂਸ ਹੈਗਾ ਆ, ਕੋਈ ਅੰਦਰ ਮੁੜਿਆ ਹੋਇਆ ਹੈ, ਕੋਈ ਬਾਹਰ ਨੂੰ ਉਭਰਿਆ ਹੋਇਆ ਹੈਗਾ। ਸੋ ਉਸੇ ਮੁਤਾਬਕ ਦੇ ਇਹ ਸੈੱਲ ਹੈਗੇ ਨੇ, ਇੱਕ ਨਾਰਮਲ ਫੀਚਰ ਹੈ ਇਹਨਾਂ ਦੀ। ਪਰ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਵੇ, ਨਾਰਮਲ ਉਸੇ ਤਰ੍ਹਾਂ ਹੀ ਨੇ, ਲੇਕਿਨ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਇਆ ਤੇ ਫਿਰ ਇਹਨਾਂ ਨੇ ਆਕਸੀਜਨ ਓਨੀ ਕੈਰੀ ਨਹੀਂ ਨਾ ਕਰ ਸਕਣੀ, ਆਕਸੀਜਨ ਕੈਰੀ ਨਹੀਂ ਕਰ ਸਕਦੀ ਤੇ ਅਲਟੀਮੇਟਲੀ ਸਾਰਾ ਵਜੂਦ ਹੀ ਇਹਦੇ ਉੱਪਰ ਡਿਪੈਂਡ ਕਰਦਾ। ਆਦਮੀ ਹਾਂ ਇਕਦਮ ਹੀ ਦਮ ਆਇਆ ਤੇ ਆਦਮੀ ਨਹੀਂ ਤਾਂ ਮੁਰਦਾ ਆ। ਹਾਂਜੀ, ਸੋ ਇਸ ਕਰਕੇ ਆਕਸੀਜਨ ਦੀ ਇਹ ਕਮੀ ਪੇਸ਼ੀ ਜਿਹੜੀ ਸਾਨੂੰ ਇਹਨਾਂ ਗੱਲਾਂ ਤੋਂ ਬਾਹਰੋਂ ਨਿਸ਼ਾਨੀਆਂ ਬੁੱਲਾਂ ਤੋਂ, ਨੱਕ ਤੋਂ, ਟਿਪਸ ਤੋਂ ਸਾਨੂੰ ਦਿਖਾਈ ਦਿੰਦੀ ਹੈ। ਤੁਰਦਾ ਬੰਦਾ ਜਿਹੜਾ ਆ ਉਹਨੂੰ ਸਾਹ ਚੜਦਾ ਆ, ਉਹ ਹੌਲੀ ਤੁਰਨਾ ਚਾਹੁੰਦਾ ਕਿ ਜਿੰਨੀ ਕੁ ਆਕਸੀਜਨ ਆਉਂਦੀ ਮੈਂ ਉਹਦੇ ਨਾਲ ਉਹਨਾਂ ਕੁ ਤੁਰਾਂ, ਤੇਜ਼ ਨਹੀਂ ਤੁਰ ਸਕਦਾ। ਤੇ ਦੂਜਿਆਂ ਨੂੰ ਕਹੋਗੇ ਯਾਰ ਹੌਲੀ ਤੁਰੋ, ਮੈਂ ਇੰਨਾ ਨਹੀਂ ਤੁਰ ਸਕਦਾ। ਹਾਂਜੀ, ਸੋ ਇਹ ਆਮ ਨਿਸ਼ਾਨੀਆਂ ਹਨ। ਪੌੜੀਆਂ ਚੜ੍ਹਦੇ ਹੋ, ਸਾਹ ਚੜ੍ਹਦਾ ਹੈਗਾ, ਠੀਕ ਹੈ, ਬਜੁਰਗਾਂ ਨੂੰ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਕਿਉਂਕਿ ਉਹਦੀ ਜਿਹੜੀ ਲੰਗ ਕਪੈਸਿਟੀ ਹੈ ਨਾ, ਜਿਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ, ਟਾਈਡਲ ਵਾਲੀਅਮ ਉਹ ਹੁੰਦਾ ਆ ਜਿੰਨਾ ਸਾਹ ਲੈਣ ਨਾਲ ਬਾਹਰ ਜਾਂਦਾ, ਜਿੰਨਾ ਸਾਹ ਲੈਣ ਨਾਲ ਅੰਦਰ ਜਾਂਦਾ, ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਦੋ ਕਿਰਿਆਵਾਂ ਹੋ ਗਈਆਂ, ਉਹਦੇ ਉਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ। ਤੇ ਉਹ ਟਾਈਡਲ ਵਾਲੀਅਮ ਆਟੋਮੈਟਿਕਲੀ ਬਜੁਰਗਾਂ ਦਾ ਘੱਟ ਜਾਂਦਾ, ਉਹਨਾਂ ਨੂੰ ਸਾਹ ਚੜ੍ਹਨਾ ਇੱਕ ਨਾਰਮਲ ਜੀ ਗੱਲ ਹੈਗੀ। ਮਿਲਕ ਜਿਹੜੇ ਫੌਜਾ ਸਿੰਘ ਸੀਗੇ ਉਹਨਾਂ ਨੂੰ ਨਹੀਂ ਸੀ ਚੜ੍ਹਦਾ, ਉਹਨਾਂ ਨੂੰ ਨਹੀਂ ਸੀ ਚੜ੍ਹਦਾ। ਸੋ ਪਰ ਆਮ ਬੰਦਿਆਂ ਦੀ ਗੱਲ ਇਹ ਆ ਕਿ ਉਹਨਾਂ ਦਾ ਉਹ ਟਾਈਡਲ ਵਾਲੀਅਮ ਜਿਹੜਾ ਹੈ ਉਹ ਘੱਟ ਜਾਂਦਾ ਹੈਗਾ, ਜਿਸ ਕਰਕੇ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ। ਪਰ ਜੇ ਯੰਗ ਮੱਦੇ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਕੀ ਆ ਕਿ ਉਹਦੇ RBC ਰੈਡ ਬਲੱਡ ਕਾਰਪਸਲ ਖੂਨ ਦੇ ਨਾਲ ਕਣ ਉਹਨਾਂ ਦਾ ਸਾਈਜ਼ ਛੋਟਾ ਹੈਗਾ, ਔਰ ਉਹ ਨਾਰਮਲ ਨਹੀਂ ਹੈਗੇ, ਉਹ ਨਾਰਮਲ ਆਕਸੀਜਨ ਕੈਰੀ ਨਹੀਂ ਕਰ ਸਕਦੇ, ਜਿਹਦੇ ਕਰਕੇ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਅਸੀਂ ਕੱਲ ਕਿੱਥੇ ਪਹੁੰਚ ਜਾਵਾਂਗੇ ਭਾਈ? ਫਿਰ ਅਸੀਂ ਪਹੁੰਚ ਜਾਵਾਂਗੇ ਯਾਰ ਬਣਦੇ ਕਿੱਥੇ ਨੇ? ਉਹ ਫੈਕਟਰੀ ਦਾ ਪਤਾ ਕਰੋ, ਜਿਹਦਾ ਸਮਾਨ ਇਹ ਬਣਾਉਂਦੀ ਹੈ ਸਮਾਨ ਤੇ ਗਲਤ ਬਣਾਉਂਦੀ ਹੈ। ਤੇ ਫੈਕਟਰੀ ਕਿਹੜੀ ਹੈ ਭਾਈ? ਹੱਡੀਆਂ, ਸਾਡੀਆਂ ਲੰਬੀਆਂ ਹੱਡੀਆਂ ਜਿਹੜੀਆਂ ਨੇ ਉਹ ਇਸ ਨੂੰ ਬਣਾਉਂਦੀਆਂ ਨੇ। ਸਾਰੇ ਜਿੰਨੇ ਖੂਨ ਦੇ ਸੈੱਲ ਹੈਗੇ ਨੇ ਨਾ ਉਹ ਸਾਡੀਆਂ ਲੰਬੀਆਂ ਹੱਡੀਆਂ ਦੇ ਵਿੱਚ ਬਣਦੇ ਨੇ, ਉਹ ਫੈਕਟਰੀ ਆ। ਔਰ ਉਸ ਫੈਕਟਰੀ ਦੀ ਕਮੀ ਕਮਜ਼ੋਰੀ ਹੋਊਗੀ ਤੇ ਸਮਾਨ ਜਿਹੜਾ ਉਹਦਾ ਪਾਸ ਨਹੀਂ ਹੋਣਾ, ਛੋਟਾ ਹੋਊਗਾ, ਇਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ। ਤੋ ਮਤਲਬ ਹੈ ਵੀ ਡਾਕਟਰ ਨੂੰ ਇੰਨੀ ਲੰਬੀ ਇੰਨੀ ਡੀਪ ਜਾਣਨ ਦੀ ਲੋੜ ਹੁੰਦੀ ਹੈ, ਪਰ ਉਹ ਜਾਣੂਗਾ ਜਦੋਂ ਤੁਸੀਂ ਹਸਪਤਾਲ ਜਾਓਗੇ। ਪਰ ਪਹਿਲਾਂ ਤੁਸੀਂ ਜਦੋਂ ਦੇਖਣਾ ਆਮ ਘਰ ਦੇ ਵਿੱਚ ਮਰੀਜ਼ ਪਿਆ ਹੈ ਜਾਂ ਘਰ ਦੇ ਵਿੱਚ ਯਾਰ ਨਾਲ ਤੁਰਦਾ ਫਿਰਦਾ ਬੰਦਾ ਆ, ਉਹ ਆਂਦਾ ਮੈਨੂੰ ਸਾਹ ਚੜ੍ਹਦਾ ਯਾਰ, ਉਹ ਕਹਿੰਦਾ ਮੇਰੇ ਬੁੱਲ ਨੀਲੇ ਹੋ ਗਏ ਆ ਜੀ। ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵੇਖੋਗੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਹੈਮੋਗਲੋਬਿਨ ਘੱਟ ਆ, ਇਹਦੀ ਸਰੀਰ ਚ ਆਕਸੀਜਨ ਪੂਰੀ ਨਹੀਂ। ਹੁਣ ਆਕਸੀਜਨ ਪੂਰੀ ਕਿਉਂ ਨਹੀਂ ਇਹ ਹੁਣ ਫਿਰ ਡਾਕਟਰ ਤੇ ਛੱਡ ਦਿਓ, ਕਿਉਂਕਿ ਹੋਰ ਬਹੁਤ ਸਾਰੇ ਕਾਰਨ ਹੈਗੇ ਨੇ ਜਿਹੜੇ ਡਾਕਟਰ ਨੇ ਲੱਭਣੇ ਨੇ, ਬਈ ਇਹਦੀ ਆਕਸੀਜਨ ਕਿਉਂ ਪੂਰੀ ਨਹੀਂ ਹੁੰਦੀ, ਸੈੱਲ ਕਿਉਂ ਘੱਟ ਹੈਗੇ ਨੇ, ਜਾਂ ਸੈੱਲਾਂ ਦਾ ਸਾਈਜ਼ ਜਿਹੜਾ ਉਹਨੂੰ ਕਿਉਂ ਉਹਦੇ ਚ ਕਮੀ ਪੇਸ਼ੀ ਆ ਰਹੀ ਹੈ, ਕਿਉਂਕਿ ਬੋਨਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ, ਫਿਰ ਬੋਨ ਡੈਂਸਿਟੀ ਕਰਵਾਉਣ ਕੇ ਵੀ ਬੋਨ ਮੋਟੀ ਕਿ ਨਹੀਂ ਹੈਗੀ ਹੈ, ਵੱਡੀ ਮੋਟੀ ਤਕੜੀ ਬੋਨ ਹੋਏਗੀ ਤੇ ਆਟੋਮੈਟਿਕਲੀ ਉਹ ਨਾਰਮਲ ਸੈੱਲ ਬਣਾਏਗੀ, ਤੇ ਜੇ ਬੋਨ ਹੀ ਵਿਚਾਰੀ ਵੀਕ ਹੈਗੀ ਹੈ ਤੇ ਫਿਰ ਉਹਨੇ ਸੈੱਲ ਵੀ ਤੇ ਉਹੋ ਜਿਹੇ ਬਣਾਉਣੇ ਆ। ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਇਨੋਸਿਸ ਨੂੰ ਕਹਿ ਸਕਦੇ ਹਾਂ, ਹੋਰ ਬਹੁਤ ਸਾਰੀਆਂ ਇੰਡੀਕੇਸ਼ਨ ਨੇ। ਸਮੇਂ ਸਮੇਂ ਮੈਂ ਇਹਨਾਂ ਸਾਰੀਆਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹਾਂਗਾ, ਔਰ ਮੈਂ ਯਾਦ ਰੱਖਾਂਗਾ ਚੀਮਾ ਸਾਹਿਬ ਤੁਸੀਂ ਵੀ ਮੈਨੂੰ ਯਾਦ ਕਰਵਾ ਦਿਓ ਜੇ ਵੀ ਉਹ ਜਿਹੜੇ ਕਾਰਨ ਨੇ ਨਾ, ਐਕਸਾਈਟਿੰਗ ਫੈਕਟਰ, ਮੇਨਟੇਨਿੰਗ ਫੈਕਟਰ, ਫੰਡਾਮੈਂਟਲ ਫੈਕਟਰ, ਜਿਹੜੇ ਅਸਲ ਬਿਮਾਰੀਆਂ ਦੇ ਪਿੱਛੇ ਕਾਰਨ ਹੁੰਦੇ ਨੇ, ਉਹਨਾਂ ਦੇ ਉੱਪਰ ਮੈਂ ਲੈਕਚਰ ਨੈਕਸਟ ਵਾਰ ਕਰਾਂਗਾ। ਕੱਲ ਦਾ ਲੈਕਚਰ ਮੇਰਾ ਨਹੀਂ ਹੋ ਸਕਦਾ, ਮੈਂ ਔਨ ਰੋਡ ਹੋਵਾਂਗਾ ਇਸ ਸਮੇਂ, ਔਰ ਪਰਸੋਂ ਵੀ ਨਹੀਂ ਹੋਏਗਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਫਿਰ ਪ੍ਰੋਗਰਾਮ ਜਦੋਂ ਹੋਏਗਾ। ਉਮੀਦ ਕਰਦਾ ਵੀ ਸ਼ਾਇਦ ਮੈਂ ਬੁੱਧਵਾਰ ਪ੍ਰੋਗਰਾਮ ਕਰਾਂ, ਠੀਕ ਹੈ। ਸੋ ਦੋ ਤਿੰਨ ਦਿਨ ਮੈਨੂੰ ਛੁੱਟੀ ਚਾਹੀਦੀ ਹੈ, ਮੈਂ ਬਾਹਰ ਜਾ ਰਿਹਾ, ਪ੍ਰੋਗਰਾਮ ਨਹੀਂ ਕਰ ਸਕਾਂਗਾ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਹੋ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਆਪਣੀ ਬਿਮਾਰੀ ਬਾਰੇ ਜਾਂ ਇਲਾਜ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਲਾਜ ਤੁਹਾਡਾ ਸਹੀ ਲਾਈਨ ਤੇ ਚੱਲ ਰਿਹਾ ਹੈਗਾ ਕੁਦਰਤੀ ਨੇਚਰ ਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਹੈਗਾ ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਅਗਰ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ ਵੀ ਸੇਵਾ ਦਾ ਮੌਕਾ ਦੇ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
2: ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਬਹੁਤ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਬਹੁਤ ਸਤਿਕਾਰ ਸਤਿ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਜੀ

ਰਿਸ਼ਤੇ ਕਾਇਮ ਕਰਨ ਵਾਲੇ ਬਾਗਾਂ ਤੇ ਬਹਾਰਾਂ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ

işte, yarın der işte. Dela der işte, del daran der işte.

बिल्कुल दोस्तों, दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravazradio.com. दोस्तों आज जी शायरो शायरी का प्रोग्राम, कल से असा ईरान ते यूएसए ते गलबात कीती सी, ते सरदार सूबा सिंह जी खैरा होना शहीद भगत सिंह दी सोच ते गलबात कीती सी, ते आज जी शायरो शायरी दा प्रोग्राम. दोस्तों तुसी मैनू सिर्फ एक मिस कॉल मारनी है ते मैं टर्न बाय टर्न पेश होवांगा जी तुहाडे कोल. ते जेड़े सज्जन शायर शायर नहीं, नो प्रॉब्लम, वो आण के कोई इधर उधर दी अपने इलाके दी कोई कोई जमीन तो लैके तारिया तक किसे किस्म की भी गलबात कर सकते ने साडे नाल. सांझ पाओ अपने आले दुआले की भी सांझ पाओ, नाले किथे तुसी सुन रहे हो सानू. दैट्स दी ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravazradio.com. ये सारे लफ्ज छोटे ने जी, pravazradio.com. प्रवाज रेडियो इज अ वन वर्ड. ते साडी लोगो जेड़ा दो स्पीकर होंगे येलो कलर दे, ते तुसी वो अपने प्ले स्टोर ते जाके डाउनलोड कर लो, आप ते तुसी सुनदे हो, ते दूसरे दोस्तों अपने सज्जना मित्रां नूं भी डाउनलोड करवाओ, आप सब दी मेहरबानी होगी. ते मैं हां जी आपका होस्ट ते दोस्त सुच्चा सिंह बाजवा. स्वीकार करो जी मेरी प्यार भरी सत श्री अकाल, अस्सलाम अलैकुम, नमस्कार, एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट. नेता चंद्रे रुजगारी मारे जंद्रे अकलां झूर दियां, नेता चंद्रे रुजगारी मारे जंद्रे अकलां झूर दियां, व्याह के छड़ गए विदेशी भज गए यादां दूर दियां, चारों तरफ सजावां बाजार विच जावां नजरां घूर दियां, अखां बिलियां सदा ही रहण गिलियां तेरी हूर दियां, अखां बिलियां सदा ही रहण गिलियां तेरी हूर दियां. देश च रुजगार नहीं तो फिर सज्जना लोगों ने भजना ही है. वेरी गुड आफ्टरनून, तुसी सुन रहे हो जी प्रवाज रेडियो फ्रैंकफर्ट. ते सज्जनों अज है जी 5 अप्रैल, ते टेंपरेचर थोड़ा जहा उपर गया 17, पर अजे ना वो धुप माड़ी जी लगी है झलक वाली, तो गर्मियां आनी शुरू हो गई ने, पर अजे गर्मी नहीं, अजे ठंड ही लगती है बाहर जाके बहिए. तो टाइम दोस्तों साडी स्टूडियो की सोनी जी घड़ी ते इस वक्त जर्मन दे 3:17 हो गए ने जी. ते प्यारे जर्मन वाले हो तुसी पहला साडे तो 4.5 घंटे अगे सी, हुण यूरप का टाइम चेंज हो गया, हुण तुसी 3.5 घंटे अगे हो. जो साढ़े 3 बजते ने दोपहर के, तुहाडे 6:30 होंगे, ठीक है जी. ते टेंपरेचर अज 17, ते साडा जिहड़ा स्टूडियो अपना स्टूडियो का नंबर है जी वह 0049-1714-869-514-0049-171-4-6-9-514. ते तुसी मैनू दोस्तों एक सिर्फ मिस कॉल मारनी है, ते मैं वारी वारी तुहाडे कोल आवांगा, ते तुसी अज साडे नाल अपने दिल दी गलबात करो, तुहाडे ख्यालात किस तरह दे ने, सोचदे तुसी की हो, कि लिखदे की हो, लिख के जे तुसी अपनियां अलमारियां च धर छड्डना ते ओह किसे ने नहीं पढ़ना. हांजी ओह किताब जिहनूं पढ़दा कोई नहीं ते अलमारी च पई रहिंदी है, बिल्कुल ओहदी वेख लो ओहदी किन्नी क इंपोर्टेंस हो सकदी है. ते तुहाडा भी लिखिया जिहड़ा तुसी किस तरह दा लिखदे हो, आओ
ਆਣ ਕੇ ਸਟੇਜ ਤੇ ਰੇਡੀਓ ਤੇ ਗੱਲਬਾਤ ਕਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਲੋਕੀ ਕਿਸ ਤਰ੍ਹਾਂ ਦਾ ਲਿਖਦੇ ਨੇ, ਤੇ ਜ਼ਰੂਰ ਲਿਖੋ ਆਪਣੇ ਭਾਵਾਂ ਨੂੰ, ਮਨੋ ਭਾਵ ਜਿਹੜੇ ਤੁਹਾਡੇ ਨੇ ਉਹਨੂੰ ਐਕਸਪ੍ਰੈਸ ਕਰਨਾ, ਖਿਆਲਾਤਾਂ ਨੂੰ ਲਫ਼ਜ਼ ਦੇਣੇ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਤੇ ਜ਼ਰੂਰ ਇੱਕ ਤੇ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਦਿਨ ਦੇ ਵਿੱਚ, ਭਾਵੇਂ ਅੱਧਾ ਘੰਟਾ ਪੜ੍ਹੋ, ਤੇ ਤੁਸੀਂ ਇੱਕ ਵਾਰੀ ਪੜ੍ਹਨ ਦੀ ਆਦਤ ਪਾ ਲਈ, ਪੜ੍ਹਨ ਤੋਂ ਬਗੈਰ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈ। ਤੇ ਆਪਣੇ ਘਰ ਦਾ ਕੰਮ ਵੀ ਕਰਨਾ, ਕੋਈ ਨਾ ਕੋਈ ਕੋਈ ਨਾ ਕੋਈ ਕੋਈ, ਮੈਂ ਵਿਹਲੜਿਆਂ ਨੂੰ ਕਹਿਣ ਡਿਆ, ਕੰਮ ਕਰਨ ਵਾਲੇ ਤਾਂ ਬੜਾ ਕੰਮ ਕਰਦੇ ਨੇ। ਜਿਸ ਦਿਨ ਤੁਸੀਂ ਕੋਈ ਕੰਮ ਨਹੀਂ ਕੀਤਾ ਤੇ ਪੜ੍ਹਿਆ ਵੀ ਕੁਛ ਨਹੀਂ, ਸਿੱਖਿਆ ਵੀ ਕੁਛ ਨਹੀਂ, ਉਹ ਦਿਨ ਬੇਕਾਰ ਗਿਆ। ਅੰਨ ਦੇ ਵੈਰੀ ਧਰਤੀ ਤੇ ਭਾਰ ਉਹ ਲੋਕ ਨੇ ਸਾਰੇ ਦੇ ਸਾਰੇ, ਤੁਹਾਡੇ ਬਹੁਤ ਫਰਜ਼ ਬਣਦੇ ਨੇ, ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਨੇ। ਤੇ ਜੇ ਅਸੀਂ ਥੋੜਾ ਥੋੜਾ ਭਾਰ ਵੀ ਵਡਾਉਣਾ ਸ਼ੁਰੂ ਕਰ ਦਈਏ, ਤੇ ਜਿਸ ਤਰ੍ਹਾਂ ਥੋੜਾ ਥੋੜਾ ਮੀਂਹ ਨਹੀਂ ਪੈਂਦਾ ਹੁੰਦਾ ਕਦੀ ਕਦੀ, ਸਾਵਨ ਭਾਦੋਂ ਚ ਕਣੀ ਕਣੀ ਜੋ ਦੋ ਤਿੰਨ ਦਿਨ ਪੈਂਦਾ ਰਹਿੰਦਾ, ਤੇ ਉਹ ਸਾਰੇ ਟੋਭੇ ਫੁੱਲ ਕਰ ਦਿੰਦਾ, ਨਦੀਆਂ ਨਾਲੇ ਫੁੱਲ ਕਰ ਦਿੰਦਾ। ਇਸੇ ਤਰ੍ਹਾਂ ਹੀ ਕੰਮ ਕਰਨਾ, ਭਾਵੇਂ ਤੁਸੀਂ ਰੋਜ਼ ਥੋੜਾ ਹੀ ਕਰਦੇ ਹੋ, ਉਹਦੇ ਚ ਬੜੀ ਬਰਕਤ ਆ, ਤੇ ਸਿੱਖਣਾ ਕੁਛ ਉਹਦੇ ਵਿੱਚ ਵੀ ਬੜੀ ਬਰਕਤ। ਸਵਾਬ ਲਾਓ ਤੁਸੀਂ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਇੱਕ ਹਫ਼ਤੇ ਚ, ਇੱਕ ਮਹੀਨੇ ਚ, ਛਿਆ ਮਹੀਨਿਆਂ ਤੇ ਇੱਕ ਸਾਲ ਚ ਤੁਹਾਡਾ ਕਿੰਨਾ ਨੌਲੇਜ ਹੋ ਜਾਏਗਾ। ਠੀਕ ਹੈ ਜੀ। ਤੇ ਦੋਸਤੋ ਗੱਲ ਇਸ ਤਰ੍ਹਾਂ ਕਿ ਮੈਂ ਨਾ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਭਾਈ, ਸਾਡੇ ਇੱਥੇ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਮਿਊਲਹੈਮ ਦੇ ਵਿੱਚ ਕਾਰਾਂ ਦੀ, ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਸ ਹੈ 160 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਨੁਕਸ ਹੈ, ਬਿਨਾਂ ਝਿਜਕ ਇੱਥੇ ਲੈ ਕੇ ਆਓ, ਤੇ ਇਹਨਾਂ ਦਾ ਸਿੱਕੇਬੰਦ ਕੰਮ ਹੈ, ਵਾਜਬ ਕੀਮਤਾਂ ਨੇ, ਕੋਈ ਵੀ ਡਿਫੈਕਟ ਹੋਵੇ ਤੁਹਾਡੀ ਕਾਰ ਦੇ ਵਿੱਚ, ਤੇ ਤੁਸੀਂ ਕੋਈ ਟੋਫ ਵਗੈਰਾ ਕਰਵਾਉਣੀ ਹੋਵੇ, ਚਾਬੀਆਂ ਇਹਨਾਂ ਨੂੰ ਦੇ ਜਾਓ, ਅਗਲੇ ਦਿਨ ਆਪਣੀ ਕਾਰ ਲੈ ਜਾਓ ਆਣ ਕੇ। ਨਾਲੇ ਕੀਮਤਾਂ ਜਿਹੜੀਆਂ ਨੇ ਤੁਸੀਂ ਫਰਗਲਾਈਸ਼ਨ ਕਰ ਸਕਦੇ ਹੋ ਦੂਸਰੀਆਂ ਵਰਕ ਸਟੈਕਸ ਦੇ ਨਾਲ। ਤੇ ਗੱਲ ਇਸ ਤਰ੍ਹਾਂ ਬਈ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਵੀ ਕਰਨਗੇ। ਇਹ ਨੇ ਜੀ ਫਰੀਡਮ ਸਟਰਾਸੇ 160 ਫੀਐਸ 6 ਆਇਨ 6 ਫੈਂਫ। ਤੇ ਦੋਸਤੋ ਮੈਂ ਜਿਹੜਾ ਅੱਜ ਤੁਹਾਨੂੰ ਗਾਣਾ ਸੁਣਾਉਣ ਲੱਗਾ, ਉਹ ਗਾਣਾ ਕਿੱਥੇ ਹੈ ਜੀ? ਹਾਂ, ਆ ਲਓ ਜੀ। ਤੇ ਇਹ ਗਾਣਾ ਤੁਸੀਂ ਤੂੰਬੀ ਵੀ ਪਛਾਣ ਲੈਣੀ ਹੈ ਤੇ ਗਾਣਾ ਵੀ ਪਛਾਣ, ਗਾਉਣ ਵਾਲਾ ਵੀ ਪਛਾਣ ਲੈਣਾ ਜੀ। ਗੱਲ ਮੈਨੂੰ ਇੰਟਰੋਡਕਸ਼ਨ ਦੇਣ ਦੀ ਕੋਈ ਲੋੜ ਹੀ ਨਹੀਂ, ਦਰਵੇਸ਼ ਕਲਾਕਾਰ ਜਿਹੜੇ ਹੈਗੇ ਨੇ। ਲਓ ਜੀ,

ਕਿ ਰੱਬਾ ਸੋਹਣਿਆ ਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ, ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ, ਔਰ ਰੱਬਾ ਸੋਹਣਿਆ ਸਾਹਮਣੇ ਆ। ਤੈਨੂੰ ਕਾਹਦਾ ਡਰ ਹੈ ਕਿਸੇ ਤੋਂ? ਲੁਕਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਪਰ ਥਾਂ ਥਾਂ ਤੇਰੇ ਫੰਦੇ ਨੇ। ਭਾਈ ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਥਾਂ ਥਾਂ ਤੇਰੇ ਫੰਦੇ ਨੇ। ਤੇਰੇ ਨਾਂ ਤੋਂ, ਤੇਰੇ ਨਾਂ ਤੋਂ ਜੱਗ ਲੁੱਟ ਕੇ ਖਾ ਗਏ। ਐ ਕੀ ਇਹ ਵੀ ਤੇਰੇ ਹੀ ਬੰਦੇ ਨੇ? ਤੇਰੀ ਵਕਾਲਤ ਕਰਦੇ ਫਿਰਦੇ ਨੇ ਅੱਗੇ ਪਿੱਛੇ। ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਪਰ ਥਾਂ ਥਾਂ ਤੇਰੇ ਫੰਦੇ ਨੇ। ਤੇਰੇ ਨਾਂ ਉੱਤੋਂ ਜੱਗ ਲੁੱਟ ਕੇ ਖਾ ਗਏ, ਕਿ ਇਹ ਵੀ ਤੇਰੇ ਹੀ ਬੰਦੇ ਨੇ? ਕਿਉਂ ਦੁਵਿਧਾ ਵਿੱਚ ਗੋਤੇ ਦੇਣਾ? ਓਏ ਮੇਰੇ ਦਿਲ ਦਾ ਭਰਮ ਮਿਟਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ, ਤੇ ਰੱਬਾ ਸੋਹਣਿਆ ਸਾਹਮਣੇ ਆ। ਮੈਂ ਭੁੱਖ ਨੰਗ ਨਾਲ ਮਰਦੇ ਵੇਖੇ ਭਜਨ ਤੇਰੇ ਜੋ ਗਾਉਂਦੇ ਨੇ, ਲੱਖਾਂ ਦੇ ਕਾਤਲ ਠੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਭਈ ਮੈਂ ਭੁੱਖ ਨੰਗ ਨਾਲ ਮਰਦੇ ਵੇਖੇ ਭਜਨ ਜੋ ਤੇਰੇ ਗਾਉਂਦੇ ਨੇ, ਲੱਖਾਂ ਦੇ ਕਾਤਲ ਠੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਕਿਹੜੇ ਕਾਨੂੰਨ ਨਾਲ ਰਾਜ ਤੂੰ ਕਰਨਾ? ਆ ਵਹੀਆਂ ਖਾਤੇ ਸੰਵਿਧਾਨ ਵਿਖਾ। ਮੈਂ ਕਿਹਾ ਜੀ ਵਹੀਆਂ ਖਾਤੇ ਸੰਵਿਧਾਨ ਵਿਖਾ, ਆ ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ? ਓ ਕਿਉਂ ਬੰਦੇ ਚੋਂ ਬੰਦਾ ਮਰ ਗਿਆ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ? ਕਿਉਂ ਬੰਦੇ ਚੋਂ ਬੰਦਾ ਮਰ ਗਿਆ? ਜੇ ਹੋਂਦ ਤੇਰੀ ਫਿਰ ਕਿਉਂ ਰੁਕਦਾ ਫਿਰਨਾ ਚੌਂਕ ਚ ਆ ਕੇ ਮੰਜੀ ਦਾ? ਤੇਰੇ ਨਾਲ ਕੋਈ ਵੱਡਾ ਥੋੜਾ ਹੈ? ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ ਆ ਚੌਂਕ ਚ ਆ ਕੇ ਮੰਜੀ ਦਾ? ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ, ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ? ਓ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ। ਜਿੰਨਾ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਜਿੰਨਾ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਤੇ ਪੈਰ ਟਿਕਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਤੇ ਪੈਰ ਟਿਕਾਇਆ ਨਾ।

0: ਪੁੱਤ ਸੁੱਚਾ ਵਿੱਚ ਘੁੰਮਣ ਘੇਰੀ ਓਏ ਬੇੜੀ ਨੂੰ ਇੱਕ ਪਾਸੇ ਲਾ। ਸੋਹਣਿਆ ਰੱਬਾ ਜਰਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ ਆ ਸਿੱਧੀ ਅੱਖ ਨਾਲੇ ਅੱਖ ਬੜਾ। ਵਿਚੋਲੇ ਆਪਣੇ ਕਰਕੇ ਲਾਂਭੇ ਸਿੱਧੀ ਅੱਖ ਨਾਲੇ ਅੱਖ ਬੜਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਦ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਸੁਭਾ ਸਿੰਘ ਜੀ, ਤੁਸੀਂ ਅਗਰ ਰੇਡੀਓ ਸੁਣ ਰਹੇ ਹੋ ਤੇ ਬੰਦ ਕਰਦੇ ਹੋ, ਮੈਂ ਬਸ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਕੋਲ ਆਉਣ ਵਾਲਾ। ਲਓ ਜੀ, ਸਾਨੂੰ ਸਰਦਾਰ ਸੁਭਾ ਸਿੰਘ ਜੀ ਦੀ ਕਾਲ ਆਈ ਹੈ ਤੇ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਭਾਈ ਉਹ ਕੀ ਕਹਿਣਾ ਚਾਹੁੰਦੇ ਨੇ। ਆ ਲਓ ਜੀ, ਸੁਭਾ ਸਿੰਘ ਹੋਣਾ ਚਲੇ ਚੱਲੇ ਹਾਂ ਜੀ ਅਸੀਂ। ਹਾਂਜੀ ਸਰਦਾਰ ਸੁਭਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਸਤਿ ਸ੍ਰੀ ਅਕਾਲ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਆ ਜਾਓ ਲੱਗ।
1: ਧੰਨਵਾਦ ਜੀ। ਮੈਂ ਸਰ ਜਿਹੜਾ ਜੀ ਜੀ ਬਹੁਤ ਚੰਗਾ ਬਹੁਤ ਚੰਗਾ, ਮੈਂ ਬੜੀ ਮਸਤ ਹੋ ਗਏ ਤੁਹਾਡੀ ਕਵਿਤਾ ਸੁਣ ਲਿਆ ਸੀਗਾ।
0: ਖਿਆਲ ਨੇ
1: ਤੇ ਦਿਮਾਗ ਦੇ ਦੋ ਕੰਨ ਲੱਗੇ ਆ ਨਾ, ਇੱਕ ਕੰਨ ਵਾਲੇ ਪਾਸੇ ਦਿਮਾਗ ਦੇ ਇੱਕ ਹਿੱਸੇ ਚ ਨਾ ਮੇਰੇ ਰੀਲ ਚੱਲਣ ਲੱਗ ਪਈ, ਜਿਹੜਾ ਬਾਜਵਾ ਸਾਹਿਬ 55 ਤੋਂ ਲੈ ਕੇ 50 ਤੋਂ ਲੈ ਕੇ 70-75 ਤੱਕ ਦਾ ਜਿਹੜਾ ਯੁੱਗ ਹੈ ਨਾ ਪੰਜਾਬੀ ਸਾਹਿਤ ਦੇ ਵਿੱਚ, ਕਵਿਤਾ ਚ ਖਾਸ ਕਰਕੇ, ਇਹਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ। ਕਿਉਂਕਿ ਇੱਕ ਪਾਸੇ ਅੰਮ੍ਰਿਤਾ ਪ੍ਰੀਤ ਤੇ ਦੂਜੇ ਪਾਸੇ ਪ੍ਰੋਫੈਸਰ ਮੋਹਨ ਸਿੰਘ, ਚਲੋ ਸ਼ਿਵ ਕੁਮਾਰ ਬਟਾਲਵੀ ਸੀਗਾ, ਲੇਕਿਨ ਮਤਲਬ ਇਹਨੂੰ ਆਮ ਤੌਰ ਤੇ ਸਾਹਿਤ ਦੇ ਵਿੱਚ ਦੋਨਾਂ ਦਾ ਯੁੱਗ ਮੰਨਿਆ ਜਾਂਦਾ। ਹਾਂਜੀ ਹਾਂਜੀ, ਤੇ ਉਸ ਯੁੱਗ ਦਾ ਜਿੱਦਾਂ ਅੰਮ੍ਰਿਤਾ ਪ੍ਰੀਤਮ ਬੜੀ ਮਹਾਨ ਕਵਿਤਰੀ ਸੀ ਕੋਈ ਸ਼ੱਕ ਨਹੀਂ, ਬੜੀਆਂ ਵਿਵਾਦਾਂ ਦੇ ਬਾਵਜੂਦ ਪਰਸਨਲ ਨਿੱਜੀ ਲੈਵਲ ਦੇ ਉਹਦੇ ਵਿਵਾਦ ਵੀ ਰਹੇ ਨੇ, ਲੇਕਿਨ ਕਵਿਤਾ ਕਵਿਤਰੀ ਬੜੀ ਸ਼ਾਨਦਾਰ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਵੀ ਬੜਾ ਸ਼ਾਨਦਾਰ, ਪੰਜਾਬੀ ਦੇ ਵਿੱਚ ਬੜਾ ਸ਼ਾਇਰ ਹੋਇਆ ਸਰ, ਬਹੁਤ ਵੱਡਾ ਸ਼ਾਇਰ ਆ ਜੀ, ਉਹ ਹੋਇਆ ਕਦਰ ਰਹੇਗਾ ਜੀ। ਮੈਂ ਉਹ ਤੁਹਾਡੀ ਕਵਿਤਾ ਦੇ ਪੈਰਲਲ ਜਿੱਦਾਂ ਦੋ ਚੀਜ਼ਾਂ ਬਰਾਬਰ ਬਰਾਬਰ ਨੀ ਰੇਲ ਗੱਡੀ ਦੀ ਲਾਈਨ ਖੜਦੀਆਂ, ਏਦਾਂ ਮੈਂ ਇੱਕ ਸ਼ੇਰ ਉਹਨਾਂ ਦਾ ਸਾਂਝਾ ਕਰਦਾ ਸੀ ਬੱਚਿਆਂ ਦੇ ਨਾਲ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਸ਼ੇਰ ਹੈ ਇੱਕ ਕਵਿਤਾ ਦਾ ਬਾਜਵਾ ਸਾਹਿਬ ਕੀ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ। ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਹੈਲੋ ਜੀ ਬਾਬਾ ਸਾਹਿਬ, ਅੱਛਾ ਉਹ ਨੈਟਵਰਕ ਦੀ ਪ੍ਰੋਬਲਮ ਮੈਨੂੰ ਬੰਦ ਹੋ ਗਈ ਸੀ ਤਾਂ ਕਰਕੇ
0: ਥੋੜਾ ਜੀ।
1: ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੀਚ ਇਸ ਤੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ।
0: ਹਾਂਜੀ,
1: ਜਿੱਦਾਂ ਤੁਸੀਂ ਗੱਲ ਕੀਤੀ ਨਾ, ਇੱਕ ਤਰਕ ਜਿਹੜਾ ਜਿਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਇਹ ਗੱਲਾਂ ਜਿਹੜੀਆਂ ਮਤਲਬ ਹਰ ਇੱਕ ਦੀ ਆਪਣੀ ਵਿਚਾਰਧਾਰਾ। ਸਾਡਾ ਇੱਕ ਹੋਰ ਪੰਜਾਬੀ ਦਾ ਸ਼ਾਇਰ ਜਿਹੜਾ ਬਾਬਾ ਬਲਵੰਤ, ਜੇ ਤੁਸੀਂ ਦੇ ਨਾਂ ਸੁਣਿਆ ਹੋਵੇ ਉਹਦਾ, ਇਨਕਲਾਬੀ ਸ਼ਾਇਰ ਹੋਇਆ ਉਹਨੇ ਤੇ ਫਿਰ ਚਲੋ ਪ੍ਰੋਫੈਸਰ ਮੋਹਨ ਸਿੰਘ ਨੇ ਤੇ ਮਤਲਬ ਉਹਨਾਂ ਉਗੜ ਕੇ ਲਲਕਾਰ ਕੇ ਨੀ ਆਖਿਆ, ਮਤਲਬ ਇੱਕ ਸੁਝਾਅ ਹੀ ਦਿੱਤਾ ਵਾ ਤਰਕ ਦੇ ਆਧਾਰ ਤੇ, ਲੇਕਿਨ ਉਹਨੇ ਲਲਕਾਰ ਕੇ ਹੀ ਕਹਿਤਾ ਸੀਗਾ ਭਈ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ।
0: ਦੁਬਾਰਾ ਬੋਲਿਓ
1: ਐਲਾਨੀਆ ਮਤਲਬ ਇਸ ਚੀਜ਼ ਨੂੰ, ਮਤਲਬ
0: ਦੁਬਾਰਾ ਬੋਲਿਓ ਸਾਰਾ ਸ਼ੇਰ।
1: ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ। ਹਾਂ, ਉਹ ਕਹਿੰਦਾ ਸੀ ਆਦਮੀ ਜਿਹੜਾ ਨਾ ਇਹ ਆਦਮੀ ਦਾ, ਆਦਮੀ ਭੱਜ ਕੇ ਕਿਸ ਦੀ ਬਾਂਹ ਫੜ ਸਕਦਾ, ਰੱਬ ਬਣ ਕੇ ਪਹੁੰਚ ਸਕਦਾ, ਆਦਮੀ ਦਾ ਦਾਰੂ ਆਦਮੀ ਦੇ,
0: ਆਦਮੀ ਦਾ ਦਾਰੂ ਹੀ ਆਦਮੀ।
1: ਆਪਣੀ ਹੱਥੀ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਜਿੱਦਾਂ ਦੀ ਮਰਜ਼ੀ ਬਣਾ ਸਕਦਾ
0: ਆਪਣੇ ਹੱਥੀ ਨਾਨਕਾ ਆਪਣੇ ਕਾਜ ਆਪੇ
1: ਆਪਣਾ ਹਾਂ ਆਪਣੇ ਹੱਥੀ ਆਪਣਾ ਆਪੇ ਹੀ ਕਾਜ
0: ਸਾਰੀ ਵਾਹ
1: ਹਾਂ ਤੇ ਇਹ ਵਾਕਿਆ ਚਲੋ ਇੱਕ ਜਿੱਦਾਂ ਮੇਰੇ ਖਿਆਲ ਤੁਸੀਂ ਰੇਡੀਓ ਦੇ ਉੱਤੇ ਮੈਂ ਤੁਹਾਡੇ ਕੋਲ ਸੁਣਿਆ ਹੋਇਆ ਵੀ ਸੰਸਾਰ ਪੱਧਰ ਤੇ ਜੇ 100% ਲੋਕਾਂ ਨੂੰ ਖਰੀਏ ਡਿਵਰਸੀਫਾਈ ਕਰੀਏ ਤੇ ਸ਼ਾਇਦ 52% ਤੇ ਜਿਹੜੇ ਨਾ ਮੰਨਣ ਵਾਲੇ 48% ਆਸਤਿਕ ਨੇ 52 ਨਾਸਤਿਕ ਨੇ
0: ਇੱਕ ਕਿਤੇ ਕਿਤੇ ਮੇਰੇ ਵੀਰ 80% ਲੋਕ ਵੀ ਜੇ ਸਵੀਡਨ ਵਰਗੇ ਨਾਰਵੇ
1: ਹਾਂ ਹਾਂਜੀ ਹਾਂਜੀ
0: 80% ਤੱਕ ਕੋਈ ਲੋਕ ਹੈਗੇ ਨੇ ਜੈਂਟਲ ਲੋਕ ਜੇ ਸੂਬਾ ਸਿੰਘ ਜੀ ਮੈਂ ਤੁਹਾਡਾ ਜੀ ਲਾਂਗਾ ਮੈਂ ਤੁਹਾਨੂੰ ਕੀ ਦੱਸਾਂ ਕਿ ਉਹਨਾਂ ਦੀ ਸ਼ਰਾਫਤ ਇੱਕ ਕੋਈ ਇੰਡਸਟਰੀਅਲਿਸਟ ਆਦਮੀ ਬਹੁਤ ਵੱਡਾ ਨਹੀਂ ਮਾਮੂਲੀ ਜਿਹਾ ਸਵੀਡਨ
1: ਦਾ
0: ਉਹ ਆਪਣਾ ਟੈਕਸ ਟੂਕ ਸਾਰਾ ਕਟਾ ਰਿਹਾ ਤੇ ਉਹਨੂੰ ਠੀਕ ਠਾਕ ਪ੍ਰੋਫਿਟ ਹੋਇਆ ਉਹਨੇ ਜਾ ਕੇ ਸਰਕਾਰੀ ਖਜ਼ਾਨੇ ਜਮਾ ਕਰਾ ਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹੀ ਨਹੀਂ ਇਹਦੀ ਜ਼ਰੂਰਤ ਸਾਡੇ ਦੇਸ਼ ਨੂੰ ਮੇਰੇ ਨਾਲੋਂ ਜਿਹੜੇ ਰੱਬ ਨੂੰ ਨਹੀਂ ਮੰਨਦੇ ਉੱਥੇ
1: ਬਿਲਕੁਲ ਬਿਲਕੁਲ ਖੁਦ
0: ਰੱਬ ਮੈਨੂੰ ਲੱਗਣ ਡੇ ਨੇ ਆਪਣੇ ਮੁਲਕ ਵਾਸਤੇ
1: ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਨਾ ਇਹ 80 ਰੁਪਏ ਚੁੱਕਦੇ ਵੇਖਿਆ ਆਪਣੀਆਂ
0: ਅੱਖਾਂ ਦੇ ਵਿੱਚੋਂ ਜਿਹੜਾ ਹੂਰ ਨਹੀਂ ਹੁੰਦਾ
1: ਜੀ ਜੀ
0: ਸਕਿੰਗ ਕਰਦਾ ਅੰਦਰ ਨੂੰ ਖਿੱਚਣ ਡੇ ਇੰਗਲੈਂਡ ਦੀ ਗੱਲ ਜੇ
1: ਠੀਕ ਹੈ ਚਲੋ ਖੈਰ ਬਹਿਸ ਦਾ ਵਿਸ਼ਾ ਬਾਜੋ ਥੋੜਾ ਧਾਰਮਿਕ ਵਿਸ਼ਾ ਇਹਦੇ ਤੇ ਨਾ ਮਤਲਬ ਆਪਾਂ
0: ਬਹਿਸ ਦਾ ਵਿਸ਼ਾ ਜ਼ਰੂਰ ਹੈ
1: ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਨੇ
0: ਗੱਲ ਕਰਨ ਡਏ ਆ ਜਿਹੜੇ ਸੋਹਣੀਆਂ ਵਰਦੀਆਂ ਪਾ ਕੇ ਸੇਵਾਦਾਰ ਦੇ ਰੂਪ ਵਿੱਚ ਉਹ ਡਰਦੇ ਹੀ ਨਹੀਂ
1: ਪਖੰਡ ਕਰਦੇ ਰੱਬ ਦੇ ਨਾਂ ਤੇ ਜਿਹੜਾ ਪਖੰਡ ਕਰਦੇ ਉਹਦੇ ਉਹਦੀ ਗੱਲ ਹੈ ਵਾਕਈ ਉਹਦੀ ਗੱਲ ਹੈ
0: ਛੱਡੋ ਸਾਰਿਆਂ ਦੇ ਚਰਚਾਂ ਚ ਵੇਖ ਲੋ ਕੀ ਹੁੰਦਾ ਰਿਹਾ ਮੰਦਰਾਂ ਚ ਕੀ ਹੁੰਦਾ ਵਾ ਗੁਰਦੁਆਰਿਆਂ ਚ ਕੀ
1: ਹੁੰਦਾ ਹਰ ਧਰਮ ਦੇ ਸਾਰੇ ਜਿਹੜੇ ਪਾਦਰੀ ਪੁਜਾਰੀ ਵਰਗੇ ਹੈ ਨਾ ਹਰ ਧਰਮ ਦਾ ਜੀ ਇਹ ਤੇ ਅੱਜ ਤੋਂ ਜੇ ਤੁਸੀਂ ਬਾਜੋ ਸਾਹਿਬ ਜਿਹੜਾ ਲਬਨਾਨ ਦਾ ਅਮਰੀਕਾ ਚ ਚਲ ਗਿਆ ਸੀ ਲੇਖਕ ਖਲੀਲ ਜਿਬਰਾਨ ਨੂੰ ਪੜੋ ਸੀ ਉਹਦੇ ਸਾਰੇ ਉਹਦੇ ਸਾਹਿਤ ਦਾ ਅੱਧਾ ਜਿਹੜਾ ਹਿੱਸਾ ਹੀ ਮਤਲਬ ਨਾ ਵੀ ਧਰਮ ਦੇ ਨਾਂ ਤੇ ਜਿਹੜਾ ਨਾ ਇੱਕ ਖਾਸ ਧਰਮ ਦੇ ਉਹ ਆਪਣੇ ਮਤਲਬ ਧਰਮ ਦੇ ਬਾਬਾ ਬੁੱਲੇ ਸ਼ਾਹ ਵਾਂਗੂ ਜਿਹੜਾ
0: ਜੀ ਵੇਖੋ ਮੰਦਰਾਂ ਦੇ ਮਸਜਿਦਾਂ ਦੇ ਤੇ ਚਰਚ ਦਾ ਤੇ ਨਾਂ ਲੈਤਾ ਤੇ ਮਲਾਣਿਆਂ ਦਾ ਲੈਣਾ ਭੁੱਲ ਗਿਆ ਤੁਹਾਨੂੰ ਪਤਾ ਹੀ ਹੈ
1: ਹਾਂਜੀ ਹਾਂਜੀ ਹਾਂਜੀ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਇਹਦੀ ਕਵਿਤਾ ਹੋਰ ਮੈਂ ਤੁਹਾਨੂੰ ਸਾਂਝੀ ਕਰਦਾ ਆ ਮਤਲਬ ਪੰਜਾਬ ਦੀ ਸਿਫਤ ਕੀਤੀ ਹੋਈ ਆ ਵੀ ਭਾਰਤ ਹੈ ਵਾਂਗ ਮੰਦਰੀ ਵਿੱਚ ਨਗ ਪੰਜਾਬ ਦਾ ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਪੰਜਾਬ ਦਾ ਹਾਂਜੀ ਇਹ ਨਸ਼ਾ ਸ਼ਰਾਬ ਦਾ ਮਤਲਬ ਏਦਾਂ ਭਾਰਤ ਦਾ ਜਿਹੜਾ ਅੰਗ ਆ ਤੇ ਉਹਦੇ ਚ ਨਾ ਸਾਹਿਬ ਉਹ ਕਹਿੰਦਾ ਵਾ ਭਾਈਆਂ ਤੇ ਪੰਡਤਾਂ ਦੀਆਂ ਗੱਲਾਂ ਤੇ ਨਾ ਜਾਇਓ ਦੋਸਤੋ ਇਹਨਾਂ ਨੇ ਕਦੋਂ ਕੀਤਾ ਕੋਈ ਕੰਮ ਸਵਾਬ ਦਾ ਉਹਨੇ ਐਲਾਨੀਆ ਤੌਰ ਤੇ ਮਤਲਬ ਇਹ ਜਿਹੜੇ ਹੈਗੇ ਆ ਨਾ ਪੁਜਾਰੀ ਵਰਗੇ ਜਿਹੜਾ ਹਰ ਧਰਮ ਦਾ ਕਿਸੇ ਖੇਕ ਦੀ ਗੱਲ ਨੀ ਕਰਦੇ ਉਹਨੇ ਉਹਦਾ ਜਿਹੜਾ ਨਾ ਇਹਨਾਂ ਨੇ ਧੰਦਾ ਮਤਲਬ ਧਰਮ ਦੀ ਆੜ ਦੇ ਵਿੱਚ ਨਾ ਉਹਦੇ ਧੰਦਾ ਬਣਾਇਆ ਹੋਇਆ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਹੋ ਸਕਦਾ ਕੱਟੜ ਧਾਰਮਿਕ ਬੰਦਾ ਚੱਕ ਕੇ ਸਾਡੇ ਤੇ ਫਤਵਾ ਲਾਗੂ ਕਰਦੇ ਵੀ ਇਹ ਜੀ ਧਰਮ ਦੇ ਵਿਰੁੱਧ ਨੇ ਇਹ ਰੱਬ ਦੇ ਵਿਰੁੱਧ ਨੇ ਇਹ ਹੰਕਾਰੀ ਨੇ ਇਹ ਕਰਕੇ ਦਾ ਪਤਾ ਨੀ ਕੀ ਕੀ ਤੇ ਫਤਵੇ ਜਿਹੜੇ ਤੁਹਾਡੇ ਉਲਟ ਜਾਰੀ ਹੋ ਸਕਦਾ ਤੁਹਾਨੂੰ ਪੰਥ ਕੇ ਦੇਖੇ ਜਾ ਸਕਦਾ
0: ਸੁਭਾ ਸਿੰਘ ਜੀ ਤੁਹਾਨੂੰ ਸੈਨ ਫਰਾਂਸਿਸਕੋ ਤੋਂ ਸੁਖਦੇਵ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ
1: ਸਤਿ ਸ੍ਰੀ ਅਕਾਲ ਭਾਜੀ ਸੁਖਦੇਵ ਸਿੰਘ ਅਮਰੀਕਾ ਦੇ ਵਿੱਚ ਬੈਠੇ ਹੋ
0: ਮਿਹਰਬਾਨੀ ਤੁਹਾਡੀ ਥੈਂਕ ਯੂ ਵੈਰੀ ਮਚ
1: ਤੇ ਬਾਜੋ ਸਾਹਿਬ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਮਤਲਬ ਨਾ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਸਾਡਾ ਚੜਿਆ ਨਾ ਇਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਜੀਵਨ ਦੇ ਵਿੱਚ ਇਹਦਾ ਬਹੁਤ ਵੱਡੀ ਮਹਾਨਤਾ ਆ ਹਾਂ ਪੰਜਾਬੀ ਜੀਵਨ ਦੇ ਵਿੱਚ ਜੇ ਕਹਿ ਲਈਏ ਵੀ ਇਹ ਸਭ ਤੋਂ ਰੰਗੀਨ ਸਭ ਤੋਂ ਅੱਛਾ ਤੇ ਦੋਵੇਂ ਪਾਸਿਆਂ ਤੋਂ ਸੱਭਿਆਚਾਰਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਸਹੀ ਧਾਰਮਿਕ ਤੌਰ ਤੇ ਪਹਿਲਾਂ ਗੱਲ ਕਰ ਲਈਏ ਗੁਰੂ ਸਾਹਿਬ ਦੀ ਵੀ ਜਿਹੜਾ 13 April 1999 ਨੂੰ ਖਾਲਸਾ ਦੀ ਸਾਜਨਾ ਕੀਤੀ ਸੀ ਸਦੀਆਂ ਦਾ ਜਿਹੜਾ ਜ਼ੁਲਮ ਦਾ ਰਾਜ ਸੀਗਾ ਜੜੋਂ ਪੁੱਟਣ ਵਾਸਤੇ ਇਹਨਾਂ ਨੇ ਇੱਕ ਸ਼ੇਰਾਂ ਦੀ ਕੌਮ ਜਿਹੜੀ ਸੀ ਇੱਕ ਜਿਹੜੇ ਜਿਹੜੇ ਮਤਲਬ ਚੁੱਪ ਕਰਕੇ ਜ਼ੁਲਮ ਜਰੀ ਜਾ ਰਹੇ ਸੀਗੇ, ਗੁਲਾਮੀ ਜਰੀ ਜਾ ਰਹੇ ਸੀਗੇ, ਉਹਨਾਂ ਨੂੰ ਖਾਤਾ ਦੇ ਕੇ ਤੇ ਉਹਨਾਂ ਦੇ ਸ਼ਿਆਂ ਵਰਗਾ ਹੌਸਲਾ, ਦ੍ਰਿੜਤਾ, ਅਣਖ ਗੈਰਤ ਭਰ ਦਿੱਤੀ ਸੀ ਗੁਰੂ ਸਾਹਿਬ ਨੇ। ਤੇ ਇਹ ਮਤਲਬ ਇਹ ਵਿਸਾਖੀ ਦੇ ਦਿਹਾੜੇ, ਵਿਸਾਖੀ ਵਾਲੇ ਦਿਨ ਦੀ ਇੱਕ ਬੜੀ ਮਹਾਨ ਇਤਿਹਾਸਕ ਘਟਨਾ ਹੈ ਜਿਹਨੇ ਇੱਕ ਨਵਾਂ ਮੋੜ ਜਿਹੜਾ
0: ਸੀ
1: ਭਾਰਤ ਦੇ ਇਤਿਹਾਸ ਨੂੰ ਦਿੱਤਾ ਜੀ। ਤੇ ਦੂਸਰਾ ਸਰ ਸੱਭਿਆਚਾਰ ਦੇ ਵਿੱਚ ਜਿਹੜਾ ਜਿਹੜੀ ਸਾਡਾ ਪੰਜਾਬ ਦਾ, ਪੰਜਾਬ ਨੂੰ ਮਤਲਬ ਨਾ ਕਹਿੰਦੇ ਹੀ ਐਗਰੀਕਲਚਰ ਖੇਤੀਬਾੜੀ ਦਾ ਦੇਸ਼ ਕਹਿੰਦੇ ਆ ਕਈ, ਤੇ ਪੰਜਾਬ ਦੇ ਸਾਨੂੰ ਉਲਾਮਾ ਵੀ ਦਿੰਦੇ ਆ ਵੀ ਇੱਥੇ ਕਲਚਰ ਹੈ ਨੀ ਗਾ, ਐਗਰੀਕਲਚਰ ਹੀ ਆ ਕੱਲੀ, ਮਤਲਬ ਵੀ ਅਸੀਂ ਬਹੁਤੇ ਢੁੱਡ ਮਾਰ ਜਾਈਆਂ, ਸਾਡੀ ਕਲਾ ਸਾਹਿਤ ਨਾਲ ਸਾਡਾ ਕੋਈ ਪੋਤਾ ਪਾਵਾ ਨੀ ਗਾ, ਤੇ ਕੁਛ ਹੱਦ ਤੱਕ ਇਹ ਗੱਲ ਠੀਕ ਹੈ, ਅਸੀਂ ਗੁੱਸਾ ਨੀ ਕਰਦੇ ਇਸ ਗੱਲ ਦਾ। ਤੇ ਮਾਧੋ ਸਾਹਿਬ ਕਣਕ ਦੀ ਵਾਢੀ ਜਿਹੜੀ ਆ ਸਾਡੇ ਜਿਹੜੀ ਸਾਲ ਭਰ ਸਾਡੇ ਘਰਾਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਜਿਹੜਾ ਜਗਾੜ ਆਰ ਹਰ ਇੱਕ ਦਾ, ਮਜ਼ਦੂਰ ਤੋਂ ਲੈ ਕੇ ਕਿਸਾਨ ਸਾਰੇ, ਜੇ ਕਹਿ ਲਈਏ ਜੀਆਂ ਪਰਿੰਦਿਆਂ ਵਾਸਤੇ ਵੀ ਅੰਨ ਦਾਣਾ ਜਿਹੜਾ ਨਾ ਇਸ ਮਹੀਨੇ ਚ ਪੈਦਾ ਹੁੰਦਾ ਹੈ।
0: ਬਿਲਕੁਲ ਸਹੀ, ਬਿਲਕੁਲ ਸਹੀ।
1: ਤੇ ਇਸ ਮਹੀਨੇ ਦੀ ਜੇ ਤੁਸੀਂ ਨਾ ਇੱਕ ਕਵਿਤਾ ਦੇ ਵਿੱਚ ਫੋਟੋ ਵੇਖਣੀ ਹੋ ਨਾ, ਜਿੱਦਾਂ ਲਾਲਾ ਧਨੀ ਰਾਮ ਚਾਤਰਕ ਵੀ ਪੰਜਾਬੀ ਦੇ, ਜਿੱਦਾਂ ਮੈਂ ਜਿਹੜੀ ਗੱਲ ਕੀਤੀ ਅਮਰਤਾ ਮੋਹਨ ਸਿੰਘ ਦੀ, ਉਸ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ, ਲਾਲਾ ਧਨੀ ਰਾਮ ਚਾਤਰਕ, ਭਾਈ ਵੀਰ ਸਿੰਘ ਜੀ, ਬੜੇ ਮਹਾਨ ਮਤਲਬ ਹੋਰ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਆ, ਲੇਖਕ ਹੋਏ, ਕਵੀ ਹੋਏ ਆ, ਉਹਨਾਂ ਨੇ ਇੱਕ ਕਵਿਤਾ ਲਿਖੀ ਹੋਈ ਇਸ ਮਹੀਨੇ ਦੇ ਬੜੀ ਸ਼ਰਮ ਸਾਦੀ ਦੇ ਮਤਲਬ ਬੈਤ ਸ਼ਬਦ ਦੇ ਵਿੱਚ, ਭਈ ਉਹ ਕਵਿਤਾ ਬੜੀ ਵਧੀਆ। ਇੱਕ ਨਾ ਸਾਡੇ ਅੱਖਾਂ ਸਾਹਮਣੇ ਜਿੱਦਾਂ ਆਪਾਂ ਅੱਜ ਕੱਲ ਟੀਵੀ ਦੇ ਦ੍ਰਿਸ਼ ਵੇਖਦੇ ਹਾਂ ਨਾ, ਨਾਲ ਨਾਲ ਜਿੱਦਾਂ ਗਾਉਣ ਵਾਲੇ ਬੋਲਣ ਵਾਲੇ ਨਾਲ ਨਾਲ ਉਹ ਦ੍ਰਿਸ਼ ਵੀ ਪੇਸ਼ ਕਰੀ ਜਾਂਦੇ ਆ, ਉਹ ਕਵਿਤਾ ਪੜ੍ਹਦੇ ਆ ਦ੍ਰਿਸ਼ ਆਪਣੀਆਂ ਅੱਖਾਂ ਮੂਹਰੇ ਆਪਣੇ ਆਪ ਘੁੰਮੀ ਜਾਂਦਾ ਆ, ਮਤਲਬ ਤੂੜੀ ਤੰਦ ਸਾਂ ਬਹਾੜੀ ਵੇਚ ਵੱਟ ਕੇ ਲੰਬੜਾ ਤੇ ਛਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦਾ ਸਾਹਮਣੇ ਨੂੰ ਕਾਮਾ ਛੱਡ ਕੇ, ਤੇ ਕੱਚੇ ਮਾਲ ਵੰਜਲੀ ਆਨੰਦ ਛਾ ਗਿਆ ਤੇ ਮਾਰਦਾ ਮਾਮੇ ਜੀ ਜੀ ਜੀ ਜੀ। ਤੇ ਸੱਚਮੁੱਚ ਹੀ ਉਸ ਵੇਲੇ ਪੰਜਾਬ ਦੇ ਮੇਲੇ ਜਿਹੜੇ ਆ ਨਾ ਏਡੇ ਰੰਗੀਨ, ਏਡੇ ਸ਼ਾਨਦਾਰ, ਔਰ ਇੰਨੇ ਮਤਲਬ ਅਸੀਂ ਦੇਖਦੇ ਰਹੇ ਛੋਟੇ ਹੁੰਦੇ ਸੀ ਖਜਾਲੇ ਜਿਹੜੇ ਨਾ ਰਾਮ ਥੰਮਣ ਦੇ, ਵੀ ਅਸੀਂ ਬਲਦਾਂ ਦੀਆਂ ਜਿਹੜੀਆਂ ਖੂਹ ਦੇ ਉੱਤੇ ਜਿਹੜੀਆਂ ਜੂਕਾਂ ਦੀਆਂ ਬਲਦਾਂ ਦੀਆਂ ਜਿਹੜੀਆਂ ਖੂਹ ਗੇੜਦੇ ਦੀਆਂ ਦੌੜਾਂ, ਜਿਹੜੀਆਂ ਦੌੜਾਂ ਚ ਕਹਿ ਲਈਏ ਜਾਂ ਮਤਲਬ ਤੇਜ਼ੀਆਂ ਜਿਹੜੀਆਂ ਦੇਖੀਆਂ ਹੋਈਆਂ ਮੇਲੇ ਦੇ ਵਿੱਚ, ਬਲਸਰੀਆਂ ਅਸੀਂ ਮਤਲਬ ਲਗੋਜੇ ਲਾਕੇ ਮਚਾਈਆਂ, ਉਹ ਦ੍ਰਿਸ਼ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਹੋਏ ਆ, ਔਰ ਉਹ ਦ੍ਰਿਸ਼ ਜਿਹੜਾ ਜੀ ਜੀ ਜੀ
0: ਜੀ ਗੱਲ ਕਰ,
1: ਹਾਂਜੀ ਹਾਂਜੀ। ਔਰ ਇਹ ਜਿਹੜਾ ਪਿਛੋਕਰ ਆ ਸਾਡਾ, ਜਿਹੜਾ ਪੁਰਾਣਾ ਜਿਹੜਾ ਵਿਰਸਾ ਆ, ਅਸੀਂ ਇਹ ਨੀ ਕਹਿੰਦੇ ਤੁਸੀਂ ਆਪਾਂ ਪਿੱਛੇ ਲੱਗ ਨੀ ਹੈਗੇ, ਪਛਾਣ ਉਹਨੂੰ ਖਿੱਚਦੇ ਕਿਸੇ ਨੂੰ, ਲੇਕਿਨ ਆਪਾਂ ਪਿੱਛਾ ਚੌੜ ਤੇ ਅੱਗਾ ਦੌੜਦੇ ਵੀ ਹੱਕ ਚ ਨਹੀਂ ਆ, ਵੀ ਆਪਾਂ ਆਪਣਾ ਪਿੱਛੇ ਝਾਕੀ ਨਾ।
0: ਮੈਂ ਨਾ ਅੱਜ ਤੋਂ 15 ਸਾਲ ਪੁਰਾਣੀ, ਜਿਸ ਤੋਂ ਜਿਆਦਾ ਪੁਰਾਣੀ ਗੱਲ ਹੋਣੀ ਆ
1: ਜੀ,
0: ਲੰਡਨ ਦੇ ਰੇਡੀਓ ਸਟੇਸ਼ਨ ਤੇ ਇੱਕ ਪੰਜਾਬਣ ਕੁੜੀ, ਮੇਰਾ ਖਿਆਲ ਰਣਧੀਰ ਕੌਰ ਸੀ,
1: ਠੀਕ ਹੈ ਠੀਕ ਠੀਕ,
0: ਬੜੇ ਬੜੇ ਸੋਹਣੇ ਪੁਰਾਣੇ ਗਾਣੇ ਲਾਏ ਜਿਹੜੇ ਅਸੀਂ ਨਿੱਕਿਆਂ ਹੁੰਦਿਆਂ ਸੁਣਦੇ ਰਹੇ ਆ, ਮਤਲਬ ਬਹਿਜਾ ਬਹਿਜਾ ਕਰਾਈ ਜਾਏ,
1: ਠੀਕ ਠੀਕ,
0: ਡਾਰਕ ਕਮੈਂਟਰੀ ਵੀ ਬੜੀ ਸੋਹਣੀ ਕਰੇ, ਮੈਂ ਉਹਨੂੰ ਕਹਿ
1: ਦਿੱਤਾ
0: ਮੈਡਮ ਜੀ ਤੁਹਾਡੀ ਪਸੰਦ ਬਹੁਤ ਹੀ ਜ਼ਬਰਦਸਤ ਹੈ,
1: ਕਹਿੰਦੀ
0: ਹੈ ਕਿ ਇਹਦਾ ਕਾਰਨ ਇਹ ਵੀ ਹੈ, ਮੈਂ ਜਦੋਂ ਛੋਟੀ ਹੁੰਦੀ ਹਾਂ ਮੇਰੇ ਡੈਡੀ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਮੇਲਿਆਂ ਚ ਖੜਦੇ ਹੁੰਦੇ
1: ਸੀ,
0: ਗਾਣੇ ਸੁਣਦੀ ਹੁੰਦੀ ਹਾਂ,
1: ਬਿਲਕੁਲ ਬਿਲਕੁਲ ਬਿਲਕੁਲ,
0: ਕਿੰਨੇ ਸਵੀਟ ਵਰਡ,
1: ਉਹਨਾਂ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਇਹ ਗਾਣੇ ਤੁਹਾਨੂੰ ਮੇਲਿਆਂ ਚ ਹੀ ਵੱਜਦੇ ਸੀ, ਜਾਂ ਕਿਸੇ ਵਿਆਹ ਸ਼ਾਦੀ ਜਾਂ ਮਤਲਬ ਐਵੇਂ ਨੀ ਸੀ ਥਾਂ ਦਾ, ਜਿੱਦਾਂ ਅੱਜ ਕੱਲ ਸ਼ੋਰ ਪਿਆ ਹੋਇਆ ਨਾ ਤੇ ਚਾਰ ਸਵੇਰੇ ਲਾਲਾ ਲਾਲਾ ਮੱਚੀ ਹੋਈ ਆ, ਉਦਾਂ ਨੀ ਸੀ, ਔਰ ਲੋਕ ਇਹਨਾਂ ਨੂੰ ਸੁਣ ਕੇ ਤੇ ਬੜਾ ਆਨੰਦ ਲੈਂਦੇ ਸੀ ਤੇ ਪਸੰਦ ਕਰਦੇ ਸੀ, ਤੇ ਬੜੇ ਸਾਫ਼ ਸੁਥਰੇ ਗਾਣੇ ਹੁੰਦੇ ਸੀਗੇ ਜਿਹੜੇ, ਜਿੱਦਾਂ ਤੁਸੀਂ
0: ਨਾਲੇ ਵੇਖੋ
1: ਪਲੇ ਕੀਤਾ
0: ਉਸ ਡੈਡੀ ਦੀ ਤਸਵੀਰ ਦਿਮਾਗ ਚ ਲਿਆਓ ਜਿਹੜਾ ਆਪਣੀ,
1: ਹਾਂਜੀ ਹਾਂਜੀ,
0: ਚੁੱਕ ਕੇ ਮੇਲੇ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਬਹੁਤ ਸਵੀਟ।
1: ਹਾਂਜੀ ਹਾਂਜੀ, ਤੁਸੀਂ ਕਦੇ ਮੈਂ ਚਾਹੂੰਗਾ ਸਿਫਾਰਿਸ਼ ਕਰੂੰਗਾ ਤੁਹਾਨੂੰ ਵੀ ਰੇਡੀਓ ਤੇ ਆਸਾ ਸਿੰਘ ਮਸਤਾਨਾ ਜੀ ਦਾ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ, ਮਤਲਬ ਉਸ ਵੇਲੇ ਪੰਜਾਬ ਦੀ ਧੀ ਦੀ ਕੁੜੀ ਦੀ ਸਿਫਤ ਕੀਤੀ ਹੋਈ ਤੇ ਹੁਸਨ ਦੀ ਸਿਫਤ ਕੀਤੀ, ਪਰ ਉਹਦੇ ਵਿਚ ਜਰਾ ਜਿਮੀ ਵਲਗਾਇਆ ਸੀ, ਉਹਨੇ ਸ਼ਾਬਾਸ਼ ਦਿੱਤੀ ਸੀ, ਉਹਦੇ ਉਹਦੇ ਕੰਮ ਦੀ ਤਾਰੀਫ ਕੀਤੀ ਸੀ, ਉਹਦੇ ਹੁਸਨ ਦੀ ਵੀ ਤਾਰੀਫ ਕੀਤੀ, ਉਹਦੇ ਉਹਦੇ ਗਹਿਣਿਆਂ ਦੀ ਤਾਰੀਫ ਕੀਤੀ, ਲੇਕਿਨ ਉਹਦੇ ਵਿਚ ਮਤਲਬ ਨਾ ਉਹ ਇੰਜ ਲੱਗਦਾ ਸੀ ਜਿੱਦਾਂ ਇੱਕ ਮਾਣ ਕਰਦੇ ਆਪਾਂ ਆਪਣੀ ਧੀ ਦਾ, ਭੈਣ ਦਾ, ਬੱਚਿਆਂ ਦਾ, ਇਸ ਤਰ੍ਹਾਂ ਦੇ ਗੀਤ ਸੀਗੇ ਉਹ, ਔਰ ਸਾਰਾ ਪਰਿਵਾਰ ਸੁਣਦਾ ਸੀ, ਤੇ ਮੈਂ ਚਾਹੁੰਦਾ ਵੀ ਕਦੇ ਉਹ ਵੀ ਆਪਣੇ ਰੇਡੀਓ ਦੇ ਉੱਤੋਂ ਜਿਹੜਾ ਨਾ ਆਸਾ ਸਿੰਘ ਮਸਤਾਨਾ ਜਾਂ ਬੱਲੇ ਨੀ ਆਨੰਦ ਲਾਲ ਨੂਰਪੁਰੀ ਜੀ ਦਾ, ਆਨੰਦ ਲਾਲ ਨੂਰਪੁਰੀ ਜੀ, ਹਾਂ ਨੂਰਪੁਰੀ ਜੀ ਦਾ ਗੀਤ ਆ ਜੀ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ, ਅਸੀਂ ਬੱਚਿਆਂ ਨੂੰ ਗਿਆਰੀ ਬਾਰੀ ਪੜ੍ਹਾਉਂਦੇ ਰਹੇ ਹਾਂ, ਹਾਂਜੀ ਆਨੰਦ ਲਾਲ ਨੂਰਪੁਰੀ ਜੀ ਨੂੰ ਗੀਤਾਂ ਦਾ ਬਾਦਸ਼ਾਹ ਕਹਿੰਦੇ ਸੀ, ਤੁਸੀਂ ਕਦੀ ਸੁਣਿਆ ਹੋਣਾ, ਝਾਜਰਾ ਲਾਉਂਦੇ ਹੈਗੇ ਗਲੀਆਂ ਦੇ ਵਿਚ, ਗਲੀਆਂ ਗਲੀਆਂ ਦੇ ਵਿਚ ਦੰਦ ਪਾਉਂਦੀਆਂ ਗਈਆਂ, ਹਾਂਜੀ ਹਾਂਜੀ ਜੀ ਜੀ ਜੀ, ਇੱਕ ਉਹਨਾਂ ਦਾ ਮੈਂ ਰੋਂਦੇ ਵੇਖੇ ਉਹਨਾਂ ਦਾ ਗੀਤ ਗਾ ਕੇ ਨਾ, ਆਪਣੇ ਪਿੰਡ ਦਾ ਇੱਕ ਬੰਦਾ ਜਿਹੜਾ ਸੀ ਜਦੋਂ ਖੇਤਾਂ ਨੂੰ ਘਰ ਆਉਂਦਾ ਹੁੰਦਾ ਸੀ ਡੰਗਰ ਲੈ ਕੇ, ਉਦੋਂ ਸਰ ਇੱਥੋਂ ਉੱਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਕੱਢੀਆਂ ਤੂੰ ਗਲ ਚ ਫਾਹੀ ਨਾ ਪਾਓ, ਮਤਲਬ ਆਜ਼ਾਦੀ ਦਿਹਾੜੇ ਨੂੰ, ਆਜ਼ਾਦੀ ਦੇ ਉਜਾੜੇ ਨੂੰ ਮੁੱਖ ਰੱਖ ਕੇ ਉਹਨੇ ਮਤਲਬ ਕਿਹਾ ਸੀਗਾ, ਬੜਾ ਪਿਆਰਾ ਉਹਦਾ ਗੀਤ ਸੀਗਾ ਆਨੰਦ ਲਾਲ ਨੂਰਪੁਰੀ ਜੀ ਦਾ, ਜੀ ਜੀ ਜੀ ਜੀ, ਗੁਰੂ ਸਾਹਿਬ ਦੇ ਮਤਲਬ ਚੁੰਮ ਚੁੰਮ ਰੱਖੋ ਨੀ ਕਲਗੀ ਜਿਹਾਰ ਦੀ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਂ ਉਹਨਾਂ ਦੇ ਘੋੜੀਆਂ ਜਿਹੜੀਆਂ ਸੀ ਉਹਨੇ ਬੜੀਆਂ ਪਿਆਰੀਆਂ ਜਿਹੜੀਆਂ ਸੀ, ਨਰਿੰਦਰ ਬੀਬਾ ਨੇ ਸ਼ਾਇਦ ਗਾਈਆਂ ਜਾਂ ਵੱਡੇ ਗਾਇਕਾਵਾਂ ਜਿਹੜੀਆਂ ਸੁਰਿੰਦਰ ਕੌਰ ਸੀ ਗਾਈਆਂ, ਇਹ ਜਿਹੜੀ ਹੈ ਨਾ ਸਾਡੀ ਨਵੀਂ ਪੀੜੀ ਜਿਹੜੀ ਹੈ ਨਾ ਉਹ ਨਿਰੀ ਜਿਹੜੀ ਆਧੁਨਿਕਤਾ ਜਿਹੜੀ ਹੈ ਨਾ ਬਹੁਤੀ ਵੀ ਜਿਹੜੀ ਸਾਨੂੰ ਇਹ ਏਡੀ ਰਾਸ ਨੀ ਆਈ, ਇਹਦੇ ਚ ਜ਼ਿਆਦਾ ਵਹਿ ਗਈ ਆ ਸਾਡੇ ਬੱਚੇ, ਸਾਨੂੰ ਥੋੜਾ ਜਿਹਾ ਉਹਨਾਂ ਨੂੰ ਖਿੱਚ ਕੇ ਨਾ ਉਹਨਾਂ ਦੇ ਕੰਨਾਂ ਦੇ ਲਾਗੇ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਥੋੜੀ ਜਿਹੀਆਂ ਚਲਾਉਣੀਆਂ ਚਾਹੀਦੀਆਂ, ਸੁਣਾਉਣੀਆਂ ਚਾਹੀਦੀਆਂ, ਤਾਂ ਕਿ ਇਹਦੇ ਬਹਾਨੇ ਉਹਦੇ ਥੋੜਾ ਜਿਹਾ ਕੰਨਾਂ ਚ ਆਪਣਾ ਜਿਹੜਾ ਅਮੀਰ ਵਿਰਾਸਤ ਆ ਵਿਰਸਾ ਆ ਉਹਦੇ ਬੋਲ ਜਿਹੜੇ ਪੈਂਦੇ ਰਹਿਣ, ਤੇ ਇਹ ਤੁਸੀਂ ਆਪਣੇ ਰੇਡੀਓ
0: ਇੱਕ ਹੋਰ ਵਿਰਸਾ ਚੇਤੇ ਆਉਣ ਡਿਆ ਅੱਜ,
1: ਜੀ ਜੀ,
0: ਜਿਹੜੇ ਸਾਡੇ ਅੱਜ ਕੱਲ ਦੇ ਗੀਤ ਸਨ ਮੈਂ ਵੇਖਣ ਡਿਆ ਉਹਨਾਂ ਦੇ ਜਿਹੜੀ ਉਹਨਾਂ ਨੇ ਵੀਡੀਓ ਜੀ ਵੀ ਬਣਾਈ ਹੁੰਦੀ ਆ, ਕੋਈ ਪਤਾ ਨੀ ਗਿੱਧਾ ਗੁੱਧਾ ਪਾਉਣ ਜਾਂ ਟਰੈਕਟਰ ਤੇ ਅੱਠ ਦਸ ਮੁੰਡੇ ਬੈਠੇ ਹੁੰਦੇ ਨੇ, ਅੱਠ ਦਸ ਨੀ ਪੰਜ ਸੱਤ ਦਨਾਲੀਆਂ ਖੂਨ ਪਿਸਤੌਲ ਅਤੇ ਬੈਟ, ਉਹ ਇੱਕ ਮੁੰਡਾ ਜਾ ਕੇ ਤੇ ਕੁੜੀ ਨੂੰ ਮਤਲਬ ਅੱਗੇ ਹੋ ਕੇ ਉਹਦੇ ਖਲੋ ਜਾਂਦਾ ਤੇ ਉਹ ਗਾਣਾ ਜਿਹਾ ਸ਼ੁਰੂ ਹੁੰਦਾ, ਪਤਾ ਨੀ ਕਿੰਨੀ ਤੂੰ ਤੇਰੀ ਤੂੰ ਮੇਰੀ ਮੰਗ ਹੈ ਮੈਂ ਤੈਨੂੰ ਵਿਆਹ ਕੇ ਖੜਨਾ, ਜੇ ਨਾ ਤੇਰੇ ਘਰ ਦੇ ਮੰਗਣਗੇ ਮੈਂ ਚੁੱਕ ਕੇ ਲੈ ਜਾਣਾ, ਕੋਈ ਏਦਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਵੇਖ ਰਹੇ
1: ਹੋਣਗੇ ਬਿਲਕੁਲ ਬਿਲਕੁਲ ਹਿੰਸਕ ਜੀ ਸਰ, ਜਿਹੜਾ ਨਾ ਇੱਕ ਵਪਾਰਕ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਜਿਹੜੀ ਜਿਹੜਾ ਵਪਾਰਕ ਧਿਰਾਂ ਨੇ ਨਾ ਸਾਡਾ ਇਸ ਸੱਭਿਆਚਾਰ ਨੂੰ ਵੀ ਨਾ ਮਤਲਬ ਵਪਾਰ ਦਾ ਕੇਂਦਰ ਬਣਾ ਲਿਆ, ਇਹਦੇ ਤੋਂ ਵੀ ਇਹਨਾਂ ਨੇ ਅੱਜ ਤਾਂ ਸਾਡੇ ਫਿਲਮਾਂ ਦੇ ਵਿਚ ਵੇਖਿਆ ਵੀ ਪੰਜਾਬੀ ਬੈਕਗਰਾਉਂਡ ਦੇ ਬੀਟ ਦੇ ਜਿਆਦਾ ਗੀਤ ਚੱਲਦੇ ਆ ਤੇ ਉਹਨਾਂ ਨੇ ਇਹ ਚੱਕ ਕੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਹੁਣੇ ਹੁਣੇ ਜੀ ਕੋਈ ਫਿਲਮ ਰਿਲੀਜ਼ ਹੋਈ ਉਹਦੇ ਚ ਨਾ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਗੀਤ ਆ ਨਾ ਦਿਲ ਦੇ ਪਰਦੇਸੀ ਨੂੰ, ਉਹਦਾ ਉਹਦੇ ਨਾਲ ਕੋਈ ਲਿੰਕ ਨੀ ਹੈਗਾ, ਕੋਈ ਉਹਦਾ ਲੈਣਾ ਦੇਣਾ ਹੀ ਨੀ ਹੈਗਾ, ਉਹ ਵੱਢ ਘੱਟ ਫੱਟ ਕਰੀ ਜਾਂਦੇ ਤੇ ਪਿੱਛੇ ਮੁਹੰਮਦ ਸਦੀਕ ਦੀ ਰਣਜੀਤ ਮਤਲਬ ਉਹਨੂੰ ਜੀ ਠੀਕ ਠੀਕ ਠੀਕ ਆ ਠੀਕ ਠੀਕ ਆ ਤੇ ਬਾਜਾ ਸਾਹਿਬ ਇਹ ਆਪਾਂ ਆਨੰਦ ਲਾਲ ਨੂਰਪੁਰੀ ਜੀ ਨੂੰ ਯਾਦ ਕੀਤਾ ਤੇ ਨਾਲ ਹੀ ਆਪਾਂ ਆਪਣੇ ਪੰਜਾਬੀਆਂ ਦੀ ਸਾਡੀ ਆਪਣੀ ਸਭ ਦੀ ਨਵਿਆਂ ਪੁਰਾਣਿਆਂ ਦੀ ਸਾਡੇ ਸਾਹਿਤਕਾਰਾਂ ਪ੍ਰਤੀ ਲੇਖਕਾਂ ਪ੍ਰਤੀ ਬੁੱਧੀਜੀਵੀਆਂ ਪ੍ਰਤੀ ਚਿੰਤਕਾਂ ਪ੍ਰਤੀ ਇੱਕ ਬੇਰੁਖ ਵੀ ਬੜੀ ਜ਼ਬਰਦਸਤ ਆ ਉਹ ਸ਼ਾਇਰ ਜਿਹੜਾ ਸੀ ਨਾ ਗਰੀਬੀ ਗੁਰਬਤ ਤੇ ਬਿਮਾਰੀ ਦੇ ਹੱਥੋਂ ਚਾਰਾ ਬੁੱਢੇ ਬਜ਼ੁਰਗ ਬਾਰੇ ਤੁਰਿਆ ਨਹੀਂ, ਉਹਦੇ ਕਹਿੰਦਾ ਖੁੰਡੀ ਜਲੰਧਰ ਦੇ ਵਿਚ ਨਾ ਮਾਡਰਨ ਹਾਊਸ ਜਿਥੋਂ ਨਕੋਦਰ ਰੋਡ ਨੂੰ ਮੁੜਦੇ ਆ ਉੱਥੇ ਇੱਕ ਖੂਹੀ ਆ ਮੈਂ ਵੇਖੀ ਹੋਈ, ਮੈਂ ਗਿਆ ਸੀਗਾ ਉੱਥੇ ਓਹਦੇ ਚ ਓਹਨੇ ਛਾਲ ਮਾਰ ਕੇ ਤੇ ਖੁਦਕਸ਼ੀ ਕਰ ਲਈ। ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹ ਮੁੱਖ ਮੰਤਰੀ ਸੀ ਪੰਜਾਬ ਦਾ, ਔਰ ਓਹਨੇ ਬੜੀ ਵਾਰੀ ਨੂੰ ਮਤਲਬ ਓਹਨਾ ਚਿੱਠੀਆਂ ਚਿੱਠੀਆਂ ਲਿਖੀਆਂ ਮਦਦ ਵਾਸਤੇ, ਭਾਈ ਚਿੰਨੀ ਸੀ ਕਿਸੇ ਨੇ ਮਤਲਬ ਓਹਦੀ ਬਾਂਹ ਨੀ ਸੀ ਫੜੀ, ਏਡਾ ਹੀਰਾ ਪੰਜਾਬ ਦਾ ਜਿਹੜਾ ਸੀਗਾ ਉਹ ਕਿਸ ਤਰ੍ਹਾਂ ਨਾ ਸਰਕਾਰੇ ਨਾ ਦਰਬਾਰੇ ਨਾ ਕਿਸੇ ਨੇ ਕਿਸ ਤਰ੍ਹਾਂ ਦੀ ਕੋਈ ਵਰਤੋਂ ਨਹੀਂ ਕੀਤੀ। ਇਹ ਬੇਰੁਖੀ ਜਿਹੜੀ ਆ ਸਾਡੀ ਸਾਡੇ ਕੌਮ
0: ਸੂਬਾ ਸਿੰਘ ਜੀ, ਹੁਣ ਤੇ ਫਿਰ ਵੀ ਥੋੜੀ ਜਿਹੀ ਐਜੂਕੇਸ਼ਨ ਸ਼ੁਰੂ ਹੋ ਗਈ ਆ ਪੰਜਾਬ ਚ ਪੜ੍ਹੇ
1: ਜੀ,
0: ਉਹ ਇਹਨਾਂ ਦੇ ਵੇਲੇ ਬਹੁਤ ਘੱਟ ਸੀ ਡਾਊਨ, ਸਿਰਫ ਲੋਕੀ ਜਿਸ ਤਰ੍ਹਾਂ ਖੇਤੀਬਾੜੀ ਤਬਕਾ ਜਿਹਾ ਆਮ ਲੋਕ
1: ਬਿਲਕੁਲ ਬਿਲਕੁਲ ਘੱਟ ਸੀ, ਕੋਈ
0: ਇਹਨਾਂ ਹੀਰਿਆਂ ਦੀ ਡੂੰਘਾਈ ਨੂੰ ਕਿੱਥੇ ਮਾਪ ਸਕਦੇ ਸਨ।
1: ਨਹੀਂ ਮੈਂ ਸਾਹਿਬ ਇਹਨਾਂ ਦੀ ਪਾਪੂਲੈਰਿਟੀ ਉਦੋਂ ਮਤਲਬ ਅੱਜ ਵਾਲੇ ਸ਼ਹਿਰਾਂ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਸੀ, ਕਿਉਂਕਿ ਰੇਡੀਓ ਜਿਹੜਾ ਸੀ ਰੇਡੀਓ ਹੀ ਮਨੋਰੰਜਨ ਦਾ ਜ਼ਰੀਆ ਸੀ, ਮੀਡੀਆ ਤੇ ਆਇਆ ਨਹੀਂ ਸੀ। ਉਹ ਚ ਵੱਜਦੇ ਹੋਏ ਇਹਨਾਂ ਦੇ ਗੀਤ ਸੁਣ ਕੇ ਝੂਮਦੇ ਮੈਂ ਦੇਖੇ ਨੇ ਲੋਕ ਸੁੱਤੇ ਹੁੰਦਿਆਂ, ਲੇਕਿਨ ਉਹ ਗੱਲ ਕੀ ਉਹ ਚਲੋ ਆਪਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ ਉਹ ਇਸ ਚੀਜ਼ ਨੂੰ, ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਰੂਰ ਲਾਮਾ ਦੇ ਰਿਹਾ ਵੀ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਸੁੱਖ ਨਾਲ ਆਪਣੇ ਬਾਦਲ ਸਾਹਿਬ, ਉਹਨੂੰ ਇਹਨੇ ਬੜੀ ਮਦਦ ਕੀਤੀ ਸੀਗੀ, ਅਪੀਲਾਂ ਕੀਤੀਆਂ ਸੀ, ਉਹਨੇ ਵੀ ਕਿਤੇ ਉਹਨੂੰ ਥੋੜਾ ਬਹੁਤ ਉਹਦੇ ਇਲਾਜ ਦੀ ਬਾਤ ਨਹੀਂ ਸੀ ਕੀਤੀ। ਔਰ ਜਦੋਂ ਉਹਦੀ ਹੋ ਗਈ ਸੀ, ਜਦੋਂ ਡੈਥ ਹੋਈ ਉਹਦੀ, ਜਦੋਂ ਉਹਨੂੰ ਕੱਢਿਆ ਗਿਆ ਖੂਹ ਚ ਤੇ ਉਦੋਂ ਆਇਆ ਸੀ, ਤੇ ਉਹਨਾਂ ਦਿਨਾਂ ਚ 300 ਰੁਪਇਆ ਉਹਦੀ ਘਰਵਾਲੀ ਦੇ ਹੱਥ ਤੇ ਰੱਖਿਆ ਸੀ, ਲੇਕਿਨ ਉਹਦੀ ਘਰਵਾਲੀ ਨੇ ਕਿਹਾ ਵੀ ਇਹੋ 300 ਮੈਨੂੰ ਤੁਸੀਂ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਜਾਨ ਬਚ ਜਾਂਦੀ।
0: ਕਿੰਨਾ ਵੈਸੇ ਸੈਡ ਹੈ ਜੀ, ਤਰਸ ਹੁੰਦਾ
1: ਜੀ,
0: ਅੱਜ ਗੱਲ ਸੁਣ ਕੇ ਵੀ ਅਫਸੋਸ ਹੋਣ ਡਿਆ, ਜਮਾਨਾ ਕਿਸ ਤਰ੍ਹਾਂ।
1: ਇੱਥੇ ਵੈਸਟਰਨ ਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀਆਂ ਸਿਫਤਾਂ ਹੈਗੀਆਂ ਉਹਦੇ ਵਿੱਚ ਇਹ ਵੀ ਇਹਨਾਂ ਦੀ ਸਿੱਖ ਹੈ ਕਿ ਆਪਣੇ ਲੇਖਾਂ ਦੀਆਂ ਲਿਖਾਂ ਦੀਆਂ ਬੜੀ ਕਦਰ ਕਰਦੇ ਨੇ, ਭਾਈ ਦੱਸਦੇ ਨੇ ਬਾਦਲ ਸਾਹਿਬ ਸਾਡੇ ਇਤਿਹਾਸ ਸਾਨੂੰ ਦੱਸ ਦਿੰਦੇ ਵੀ ਕਿਸੇ ਨੇ ਕਿਸੇ ਅੰਗਰੇਜ਼ ਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਆਪਣੇ ਦੇਸ਼ ਵਿਚੋਂ ਤੇ ਵਿਲੀਅਮ ਸ਼ੇਕਸਪੀਅਰ ਜਿਹੜਾ ਤੁਹਾਡਾ ਲੇਖਕ ਆ ਭਾਸ਼ਾ ਦਾ, ਇਹਦੇ ਚੋਂ ਇੱਕ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਹਨੂੰ ਚੁਣੋਗੇ? ਕਹਿੰਦੇ ਤੁਸੀਂ ਆਪਣੇ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਲੇਖਕ ਨੂੰ ਮਤਲਬ ਪਹਿਲ ਦੇਵਾਂਗੇ ਆਪਣੇ ਦੇਸ਼ ਦੀ ਬਜਾਏ ਮਤਲਬ। ਔਰ ਉਹ ਵਿਲੀਅਮ ਸ਼ੇਕਸਪੀਅਰ ਦੀ ਅੱਜ ਦੱਸਦੇ ਨੇ ਉਸੇ ਤਰ੍ਹਾਂ ਉਹਦਾ ਘਰ ਯਾਦਗਾਰ ਸਾਂਭੀ ਹੋਈ ਆ ਵੀ ਅਸੀਂ ਦੇਖੀ ਨੂੰ ਦੇਖਣ ਵਾਲੇ ਦੱਸ
0: ਸਾਡੇ ਫਰੈਂਕਫਰਟ ਵਿਚ ਗੋਇਥੇ ਦੇ ਆਫਿਸ ਜਿਸ ਤਰ੍ਹਾਂ ਦਾ ਟੇਬਲ ਪੈਨ ਕੁਰਸੀਆਂ ਉਸੇ ਤਰ੍ਹਾਂ ਪਈਆਂ ਨੇ ਗੋਇਥੇ
1: ਦੀਆਂ। ਠੀਕ ਠੀਕ ਠੀਕ ਠੀਕ ਠੀਕ ਹਾਂਜੀ ਹਾਂਜੀ ਹਾਂਜੀ ਇਹ ਜਿਹੜੀ ਆ ਸਾਡੇ ਜਿਹੜੀ ਆ ਨਾ ਆਪਣੇ ਆ ਜਿਹੜੀ ਸਾਡੀ ਨਵੀਂ ਪੀੜ੍ਹੀ ਦੀਵਾਨੀ ਹੋਈ ਫਿਰਦੀ ਸੋਸ਼ਲ ਮੀਡੀਆ ਦੀ, ਇੱਕ ਮਿੰਟ ਦਾ ਮੈਂ ਤਮਾਸ਼ ਵੀ ਨੀ ਜੀ, ਇਹ ਤੋਂ ਵੱਧ ਕੁਛ ਨੀ। ਹਾਲਾਂਕਿ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਨੇ, 100% ਕਿਸੇ ਕੋਈ ਵੀ ਚੀਜ਼ ਮਾੜੀ ਨਹੀਂ ਆ। ਇਹਦੀ ਵਰਤੋਂ ਜਿਹੜੀ ਗਲਤ ਹੋ ਰਹੀ ਆ ਮਤਲਬ ਫੂਰਪੁਣੇ ਲਈ ਜ਼ਿਆਦਾਤਰ ਵਰਤੋਂ ਹੋ ਰਹੀ, ਤਮਾਸ਼ਬੀਨੀ ਲਈ ਜ਼ਿਆਦਾ ਹੋ ਰਹੀ ਆ, ਗਲਤ ਨੈਗੇਟਿਵਲੀ ਮਤਲਬ ਇਹਦੀ ਜਿਹੜਾ ਨਾ ਪੱਖੀ ਜਿਹੜੀ ਇਹਦੇ ਹੈਗਾ ਨਾ ਇਹਦੀ ਵਰਤੋਂ ਉਹ ਜ਼ਿਆਦਾ ਹੋ ਰਹੀ ਆ ਤੇ ਹਾਂ ਪੱਖੀ ਘੱਟ ਹੋ ਰਹੀ ਆ।
0: ਬਿਲਕੁਲ ਬਿਲਕੁਲ,
1: ਇਹ ਬੜੀ ਸ਼ਾਨਦਾਰ ਚੀਜ਼ ਹੈ, ਇਹ ਚ ਕੋਈ ਸ਼ੱਕ ਨੀ। ਲੇਕਿਨ ਇਹਦੀ ਜਿਹੜੀ ਸਾਡਾ ਭਾਈਚਾਰਾ, ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੂੰਗਾ, ਮੈਂ ਸਾਰਿਆਂ ਦੀ ਗੱਲ ਨੀ ਕਰਦਾ, ਅਸੀਂ ਜੋ ਵੇਖਿਆ ਆਪਣੀ ਅੱਖਾਂ ਨਾਲ ਮਜ਼ਾ ਅਸੀਂ ਦੇਖਦੇ ਰਹਿੰਦੇ ਹਾਂ, ਇਹਦਾ ਨਾ ਪੱਖੀ ਜਿਹੜਾ ਨਾ ਮਤਲਬ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਹੋਵੇ, ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲਣਾ ਹੋਵੇ, ਬਿਨਾਂ ਵਜ੍ਹਾ ਹੀ ਕਿਸੇ ਚ ਜਾ ਕੇ ਉਹ ਟੰਗ ਅੜਾਉਣੀ ਹੋਵੇ, ਉਹ ਇਹ ਲੋਕਾਂ ਦੀ ਜ਼ਿਆਦਾ ਮਤਲਬ ਹੈਗਾ ਬਜਾਏ ਇਹਦੇ ਕਿ ਇਹਦੇ ਵਿੱਚੋਂ ਕੋਈ ਸਾਰਥਕ ਕੋਈ ਗਿਆਨਵਾਨ ਗੱਲ ਕੋਈ ਸਿੱਖਣ ਦੀ ਵੇਖਣ ਦੀ ਬਜਾਏ ਕਰਦੇ ਆ। ਤੇ ਇਹਦੀ ਬਜਾਏ ਜੇ ਆਪਾਂ ਆਪਣਾ ਜਿਹੜਾ ਪੁਸਤਕ ਸੱਭਿਆਚਾਰ ਆ ਨਾ, ਮੈਂ ਅਸੀਂ ਦੇਖਿਆ ਪੁਸਤਕ ਦਾ ਅਜੇ ਇਹ ਚੀਜ਼ ਹੱਲ ਨੀ ਬਣਿਆ। ਅਸੀਂ ਕਹਿ ਦਿੰਦੇ ਵੀ ਸੋਸ਼ਲ ਮੀਡੀਆ ਕਰਕੇ ਪੁਸਤਕਾਂ ਜਿਹੜੀਆਂ ਵਾ ਪੜ੍ਹਨੀਆਂ ਤੇ ਵੇਖਣੀਆਂ ਤੇ ਵਿਕਣੀਆਂ ਘੱਟ ਹੋਈਆਂ, ਇਹਦਾ ਇਹਦੇ ਨਾਲ ਕੋਈ ਲਿੰਕ ਨੀ, ਪੁਸਤਕ ਦਾ ਕੋਈ ਮੁਕਾਬਲਾ ਨੀ ਹੈਗਾ ਸੋਸ਼ਲ ਮੀਡੀਆ ਦੇ ਵਿੱਚ। ਪੁਸਤਕ ਆਪਣੀ ਥਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ ਮਤਲਬ
0: ਆਵੇ ਜੀ, ਪੁਸਤਕਾਂ ਤੁਹਾਡੀਆਂ ਪੱਕੀਆਂ ਦੋਸਤ ਨੇ, ਇਹ ਤੁਹਾਡੀ ਤੁਹਾਡੇ ਨਾਲ ਪਾ ਦੇਣੀਆਂ।
1: ਬਿਲਕੁਲ ਜੀ, ਸਾਡੀ ਸਾਂਝ ਸਦੀਆਂ ਨਾਲ ਪਾਸਦੀ ਹੈ ਜੀ, ਮਤਲਬ ਸਦੀਆਂ ਦੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਕਰਾ ਦਿੰਦੀਆਂ, ਉਹਨਾਂ ਨਾਲ ਸਾਡਾ ਸੰਵਾਦ ਕਰਾ ਦਿੰਦੀਆਂ, ਸਾਡੇ ਜਦੋਂ ਮਨ ਨੂੰ ਉਹਨਾਂ ਦੀ ਗੱਲ ਕੋਈ ਚੁੰਬਦੀ ਹੈ ਤੇ ਤੁਹਾਡੇ ਅੱਛਾ ਸ਼ਿਕਾਰ ਹੋਤੇ ਹੈ, ਔਰ ਮਤਲਬ
0: ਤੁਹਾਡੇ ਨਾਲ ਵੀ ਕਰਵਾ ਦਿੰਦੀਆਂ।
1: ਸਾਡੇ ਨਾਲ ਕਰਾਉਂਦੀ ਹੈ, ਉਹ ਆਪਣੇ ਆਪ ਨਾਲ ਹੀ ਹੋਣੀ ਹੁੰਦੀ ਅਸਲ ਚ ਆਪਾਂ ਕਹਿੰਦੇ ਆਪ ਨਾਲ ਮਨੁੱਖ ਹੈ ਨਾ।
0: ਬਿਲਕੁਲ, ਵੇਖੋ ਕਿੰਨਾ ਮਜ਼ਾ ਆਉਂਦਾ ਤੁਸੀਂ ਮਤਲਬ ਕਿ ਮੈਂ ਪੰਦਰਾਂ ਵੀਹ ਦਿਨਾਂ ਬਾਅਦ ਜਰੂਰ ਕਹਿੰਦਾ ਮੈਂ ਦਿਹਾੜੀ ਚ ਭਾਵੇਂ ਅੱਧਾ ਘੰਟਾ ਪੜ੍ਹੋ।
1: ਜਰੂਰ ਜੀ, ਜਰੂਰ ਜਰੂਰ ਜਰੂਰ।
0: ਇੱਥੇ ਬਾਹਰ ਅੰਦਰ ਆਉਂਦੇ ਜਾਂਦੇ ਹੋ, ਵੇਖੋ ਗੱਡੀ ਭਰੀ ਟ੍ਰੇਨ ਚ ਬੈਠੇ ਆ,
1: ਬਿਲਕੁਲ ਜੀ ਬਿਲਕੁਲ,
0: ਬੋਲ ਨਹੀਂ ਰਿਹਾ ਹੁੰਦਾ, ਲੋਕਾਂ ਕੋਲ ਕਿਤਾਬਾਂ ਮੈਗਜ਼ੀਨ ਜਾਂ ਆਪਣੇ ਕੰਪਿਊਟਰਾਂ ਤੇ ਲੱਗੇ ਹੁੰਦੇ।
1: ਹਾਂਜੀ ਹਾਂਜੀ ਹਾਂਜੀ,
0: ਜਦੋਂ ਇਹ ਸਫ਼ਰ ਕਰਨ ਜਾਂਦੇ ਨੇ ਕਿ ਆਉਣਾ ਜਾਣਾ ਹੋਏ ਤੇ ਕਿਤਾਬ ਆਪਣੇ ਬੈਗ ਚ ਜ਼ਰੂਰ ਪਾਉਂਗੇ,
1: ਹੁੰਦੇ ਹੁੰਦੇ
0: ਕਿਸ ਤਰ੍ਹਾਂ ਯੂਟੀਲਾਈਜ਼ ਕਰਨਾ, ਤੇ ਕਿਤੇ ਇਹ ਬੋਲ ਹੀ ਨਹੀਂ ਕੋਈ ਰਿਹਾ ਹੁੰਦਾ ਸਾਰੀ ਟ੍ਰੇਨ ਦੇ।
1: ਉਹਨਾਂ ਦੀ ਜਿਹੜੀ ਬਾਜਵਾ ਸਾਹਿਬ ਜ਼ਿੰਦਗੀ ਪ੍ਰਤੀ ਸਿਆਣਪ ਤੇ ਇਮਾਨਦਾਰੀ ਪਿੱਛੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ
0: ਕਾਰਨ
1: ਹੈ, ਪੁਸਤਕਾਂ ਦੇ ਨਾਲ ਜੁੜਿਆ ਰਹਿੰਦਾ ਤੇ ਜਿਹੜੇ ਵੱਡੇ ਮਹਾਨ ਵਿਅਕਤੀਆਂ ਦੇ ਜਦੋਂ ਵਿਚਾਰ ਪੜੀ ਦੇ ਤੇ ਆਪਣੇ ਅੰਦਰ ਵੀ ਕੁਛ ਨਾ ਕੁਛ ਥੋੜਾ ਬਹੁਤ ਮਹਿਸੂਸ ਕਰੀਦਾ, ਕਿਣਕਾ ਮਾਤਰ ਵੀ ਉਹਦਾ ਥੋੜਾ ਜਿਹਾ ਕਿਤੇ ਕੋਈ ਅਸਰ ਹੋ ਜਾਵੇ ਤੇ ਉਹ ਵੀ ਇੱਕ ਬੜਾ ਮੁੱਲਵਾਨ ਹੁੰਦਾ ਜੀ।
0: ਬਿਲਕੁਲ ਬਿਲਕੁਲ, ਨੋ ਡਾਊਟ, ਨੋ ਡਾਊਟ। ਕੱਲ ਵੀ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਚੰਗਾ, ਬਹੁਤ ਸੋਹਣਾ ਲੱਗਾ ਸੀ ਗੱਲਬਾਤ
1: ਕਰਨ
0: ਭਗਤ ਸਿੰਘ ਦੇ ਉੱਤੇ ਤੇ ਬਹੁਤ ਦੁਨੀਆਂ ਗੱਲਬਾਤ ਕਰਦੀ, ਪਰ ਉਹਨਾਂ ਦੀ ਸੋਚ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹ ਵੀ ਵੰਡਰਫੁਲ, ਤੁਸੀਂ ਵਧਾਈ ਦੇ ਹੱਕਦਾਰ।
1: ਇੱਦਾਂ ਸੀ ਭਗਤ ਸਾਹਿਬ ਕਿ ਜਿੱਦਾਂ ਭਗਤ ਸਿੰਘ ਨੂੰ ਉਪਰੇ ਉਪਰੇ ਤੌਰ ਤੇ ਜਿਹੜਾ ਨਾ ਇੱਕ ਸਾਜ਼ਿਸ਼ੀ ਚੁੱਪ ਜਿਹੜੀ ਆ ਤੇ ਇੱਕ ਪ੍ਰਚਾਰਿਆ ਜਾ ਰਿਹਾ, ਜਦ ਕਿ ਉਹਦੀ ਅਸਲ ਜਿਹੜੀ ਸੋਚ ਤੋਂ ਲੋਕਾਂ ਨੂੰ ਅਜੇ ਤੱਕ ਨਾ ਉਹਨੂੰ ਕਿਤੇ ਸਰਕਾਰੀ ਤੌਰ ਤੇ ਪ੍ਰਚਾਰਿਆ ਜਾ ਰਿਹਾ ਨਾ ਉਹਦੀ ਗੱਲ ਹੀ ਕੀਤੀ ਜਾ ਰਹੀ ਆ। ਉਹ ਅਸਲ ਦੇ ਵਿੱਚ ਇੱਕ ਬਹੁਤ ਮਹਾਨ ਮਤਲਬ ਇੱਕ ਚਿੰਤਕ ਸੀਗਾ, ਉਹ ਕਹਿੰਦਾ ਸੀਗਾ ਵੀ ਜਿਹੜੇ ਇਨਕਲਾਬ ਹੈ ਇਹ ਵਿਚਾਰਾਂ ਦੀ ਸਾਣ ਤੇ ਆਉਂਦੇ ਆ, ਤਲਵਾਰਾਂ ਨਾਲ ਨੀ, ਮਤਲਬ ਉਹਨੂੰ ਉਲਟਾ ਸਗੋਂ ਜਿਹੜੀ ਜਿਹੜਾ ਸਾਡਾ ਜਿਹੜੇ ਘੱਟ ਸਮਝ ਵਾਲੇ ਨੌਜਵਾਨ ਆ ਉਹ ਸਿਰਫ ਬੰਬਾਂ ਪਿਸਤੌਲਾਂ ਵਾਲਾ ਕਰਕੇ ਉਹਦੇ ਹੱਥ ਚ ਫੜਾ ਕੇ ਫੋਟੋ ਖਿੱਚ ਕੇ ਤੇ
0: ਫੋਟੋ ਲਾਈ ਹੁੰਦੀ,
1: ਜੀ ਜੀ ਜੀ, ਉਹ ਇਦਾਂ ਦਾ ਬਿਲਕੁਲ ਨਹੀਂ ਸੀ ਹੈਗਾ।
0: ਫੋਟੋ ਹੁੰਦੀ ਹੈ ਜੇ ਇੱਕ ਹੱਥ ਮੁੱਛ ਕੇ ਤੇ ਹੱਥ ਚ ਪਿਸਤੌਲ, ਲੱਗਦਾ ਦੁਬਾਰਾ ਆਉਣਾ ਪੈਣਾ, ਲੰਗਰ ਛਕਣ
1: ਸ਼ਹੀਦ ਕੁਰਬਾਨੀ ਦਿੰਦਾ ਕੌਮ ਨੂੰ ਇੱਕ ਰਸਤਾ ਦਿਖਾਉਣ ਵਾਸਤੇ ਵੀ ਏਦਾਂ ਬਈ ਅਣਖ ਨੇ ਗੈਰਤ ਦੇ ਨਾਲ ਏਦਾਂ ਜ਼ੁਲਮ ਦੇ ਨਾਲ ਲੜੀਦਾ ਤੇ ਉਹਨੂੰ
0: ਇੱਕ ਗਾਣਾ ਸੀ,
1: ਚਲੋ
0: ਜੀ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ਭਗਤ ਸਿੰਘ
1: ਉਹ ਗੁਰੂ ਗੁਰੂ ਸਾਹਿਬ ਨੂੰ ਯਾਦ ਕਰਦੇ ਆ, ਬਾਜਾਂ ਵਾਲਿਆ ਬਾਜ ਭੇਜ ਮੁੜ ਕੇ ਤਿੱਤਰ ਫੇਰ
0: ਉਡਾਰੀਆਂ ਮਾਰਦੇ ਨੇ, ਬੱਲੇ ਬੱਲੇ ਬੱਲੇ, ਤੇ ਤੁਸੀਂ ਲੰਗਰ ਛਕੋ
1: ਆਪਣੇ ਬੱਚੇ ਬਾਹਰ ਕੁਰਬਾਨੀ ਕਰਨ,
0: ਸਾਰਾ ਖਾਨਦਾਨ ਕੁਰਬਾਨ ਕਰ ਛੱਡਿਆ, ਉਮਰ ਵਿਚਾਰਿਆਂ ਦੁੱਖ ਭੋਗਿਆ
1: ਜੀ ਜੀ ਜੀ,
0: ਤੁਹਾਡੀ ਖਾਤਰ
1: ਉਹਨਾਂ ਇੱਕ ਮਿਸਾਲ ਪੇਸ਼ ਕੀਤੀ ਹੈ ਵੀ ਇਸ ਤਰ੍ਹਾਂ ਮਤਲਬ ਤੁਸੀਂ ਜੀਣਾ ਹੈ ਵੀ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਜ਼ੁਲਮ ਅੱਗੇ, ਡਰ ਅੱਗੇ, ਦਬਾਅ ਅੱਗੇ, ਮਤਲਬ ਤੁਸੀਂ ਕਿਸੇ ਬੇਇਨਸਾਫੀ ਅੱਗੇ ਝੁਕਣਾ ਨਹੀਂ ਆ, ਐ ਮੌਤ ਦੇ ਅੱਗੇ ਮਤਲਬ ਏਦਾਂ ਹਿੱਕ ਡਾ ਕੇ ਅਟਲ ਹੋ ਕੇ, ਇਹਦੋਂ ਵੱਡੀ ਮੌਤ ਤੋਂ ਬਾਅਦ ਵੱਡਾ ਕੁਛ ਨੀ ਹੈਗਾ, ਕੁਛ ਨੀ ਆਉਣਾ।
0: ਪਿੱਛੋਂ ਜਿਹੜੀ ਸਿਚੁਏਸ਼ਨ ਚੱਲਦੀ ਰਹੀ ਹੈ ਉਹਦੇ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
1: ਜੀ,
0: ਵੈਰੀ ਭੱਜਿਆ ਤੇ ਦੁਸ਼ਮਣਾਂ ਬਾਦ ਦਿੱਤੇ,
1: ਜਿਹੜੀਆਂ
0: ਖਾਲਸੇ ਤੇਗਾਂ ਮਾਰੀਆਂ ਨੀ,
1: ਪ੍ਰਾਣ
0: ਜਿੱਤੇ ਤੇ ਫੌਜੀ ਤੁਰਮ ਵੱਜੇ, ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ।
1: ਬਿਲਕੁਲ ਜੀ ਬਿਲਕੁਲ,
0: ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ, ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜੀਆਂ ਹਾਰੀਆਂ।
1: ਬਿਲਕੁਲ ਜੀ ਬਿਲਕੁਲ, ਜਿਹੜੀ ਸ਼ਾਹ ਮੁਹੰਮਦ ਨੇ ਵੀ ਆਪਣੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਦਾ ਉਸੀ ਪੜਿਆ, ਸਿੰਘਾਂ ਦੇ ਲੜਕੀਆਂ ਨੇ ਵੀ ਅਖੀਰ ਦੇ ਵਿੱਚ ਇਹੋ ਕੀਰਨਾ ਪਾਇਆ, ਅੱਜ ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਸ਼ਾਮਾ ਮਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੇ।
0: ਭਾਈ ਸ਼ਾਮਾ ਮਦ ਨੂੰ ਵੀ ਲੱਖਾਂ ਸਲਾਮ।
1: ਜੀ ਜੀ ਜੀ
0: ਤੁਹਾਡੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਬਟਾਲਾ ਵੀਰਮ ਪਿੰਡ
0: ਸੀ। ਮੈਂ ਗਿਆ ਜੀ ਉੱਥੇ ਬਟਾਲੇ ਵੀਰਮ।
1: ਹੁਣ ਆਇਓ ਕਦੇ ਫੇਰ ਇੱਕ ਵਾਰੀ ਦਰਸ਼ਨ।
0: ਮੈਂ ਬਕਾਇਦਾ ਜਾ ਕੇ ਉਹਨਾਂ ਦਾ ਘਰ ਵੇਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਮਿਸਾਲ ਵੇਖਣ ਦੀ ਕੋਸ਼ਿਸ਼ ਕੀਤੀ ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ, ਕਲੋਨੀ ਬਣ ਗਈ ਆ, ਹੋਰ ਘਰ ਪਾ ਪੂ ਗਏ ਨੇ ਨਵੇਂ, ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ, ਪਤਾ ਹੀ ਨੀ ਕਿਸੇ ਨੂੰ ਕਿੱਥੇ ਆ ਮਜ਼ਾਰ ਹੋਣਾ। ਸ਼ਾਮ ਹੁੰਦੀ
1: ਸੀ
0: ਉੱਥੇ ਬਾਹਰ ਸੀ ਉਹ ਪੱਥਰ ਵਗੈਰਾ ਵੀ, ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
1: ਇੱਥੇ
0: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ।
1: ਤੁਹਾਡਾ
0: ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
1: ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਆ, ਲੇਕਿਨ ਬਣ ਗਈ ਅਖੀਰ ਬਣ ਗਈ। ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ, ਉਹ ਬਣ ਗਈ, ਲੇਕਿਨ ਚਲੋ ਇੱਕ ਯਾਦ ਜਿਹੜੀ ਕਲਾਮਾ ਜਿਹੜਾ ਸੀਗਾ ਉਹਨੇ ਨਾ ਆਪ ਲਿਖਿਆ ਸੀ ਜਿੱਥੇ ਭੱਜਿਆ ਮਿਲੂ ਨਾ ਦੀਵਾ ਉੱਥੇ ਮੇਰਾ ਮਜ਼ਾਰ ਹੋਊਗਾ, ਉਹਨੇ ਆਪ ਕਿਹਾ ਸੀ।
0: ਤੁਹਾਡੇ ਘਰ ਦੇ ਗਵਾਂਢ ਆਪਣਾ ਮਹਾਰਾਜਾ ਹਾਂਜੀ ਹਾਂਜੀ ਨਿਵਾਸ ਸਥਾਨ
1: ਇਹ ਬਾਈ ਸਾਹਿਬ। ਇਹ ਨਾ ਸਾਰੇ ਜਿਹੜੇ ਗੇਰੰਗ ਕਾਲਜ ਹੈ ਨਾ ਜਿਹੜਾ ਤੁਸੀਂ ਦੇਖਿਆ ਵਾ, ਇਹਦੇ ਚ ਜਿਹੜੇ ਮਹੱਲ ਸਾਰੇ ਮਹੱਲ ਸੀਗੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਉਹਨਾਂ ਸਭ ਤੋਂ ਪਹਿਲਾਂ ਜਿਹੜੀ ਸਿੱਖ ਵਿਰਾਸਤ ਦੇ ਉੱਤੇ ਇੱਕ ਮੋਹਰ ਲਾਤੀ ਆਪਣੇ ਕ੍ਰਿਸਚੀਅਨ ਬੇਰੰਗ ਯੂਨੀਅਨ ਕ੍ਰਿਸਚੀਅਨ ਕਾਲਜ ਖੋਲ ਦਿੱਤਾ। ਉਹ ਇਹਨਾਂ ਨੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਸੀ ਜਿਹੜੀਆਂ ਜਲੰਧਰ ਸੜਕ ਜਾਂਦੀ ਬਟਾਲੇ ਤੋਂ, ਫਿਰ ਪਿੱਛੇ ਜੇ ਜਨੈਸਕੋ ਨੇ ਜਿਹੜੀ ਆਰਕੋਲੋਜੀ ਡਿਪਾਰਟਮੈਂਟ ਆ ਨਾ ਉਹਨਾਂ ਨੇ ਕਿਹਾ ਵੀ ਕੰਧ ਢਾ ਕੇ ਸਿੱਖਾਂ ਕਰੋ ਜਾਣੀ ਜਿੱਦਾਂ ਵੀ ਦਿਸਣੀ ਚਾਹੀਦੀ ਆ, ਫਿਰ ਉਹਨਾਂ ਨੇ ਉਹ ਐਂਗਲ ਲਾਏ ਹੋਏ ਸੀਖਾਂ ਲਾਈਆਂ ਹੋਈਆਂ। ਹੁਣ ਉਹ ਬਾਹਰੋਂ ਸੜਕ ਦੇ ਉੱਤੋਂ ਅੰਦਰ ਤੱਕ ਉਹ ਮਹੱਲ ਦੇਖਦੇ ਆ ਕਾਲਜ ਦੇ ਅੰਦਰ, ਬਾਹਰ ਵੀ ਨੇ, ਬਾਹਰ ਵੀ ਨੇ ਤਲਾਬ ਦੇ ਵਿੱਚ ਜਿਹੜਾ ਸਾਹਮਣੇ ਦੌਰਾਨ ਦੇ
0: ਸ਼ੇਰ ਸਿੰਘ ਰਾਤ ਨੂੰ ਸੁਣਦੇ ਹੁੰਦੇ ਸੀ।
1: ਉਹ ਜਦੋਂ ਲਾਹੌਰ ਗਿਆ ਨਾ ਜਦੋਂ ਉਹਨੂੰ ਮਾਰਿਆ ਗਿਆ ਆ, ਉਹ ਇੱਥੋਂ ਗਿਆ ਸੀ ਬਟਾਲੇ ਨੂੰ, ਧੋਖੇ ਨਾਲ ਭੁਲੇਖੇ ਨਾਲ ਮਾਰਿਆ ਸੀ, ਹੈ ਬਹਾਦਰ ਸੀਗਾ ਉਹ
0: ਬਹੁਤ,
1: ਲੇਕਿਨ ਉਹ ਤੇ ਜਿੱਦਾਂ ਜਿੱਥੇ ਤੁਹਾਨੂੰ ਧੋਖਾ ਜਿੱਦਾਂ ਦੋਸਤੀ ਚ ਤੁਹਾਨੂੰ ਧੋਖਾ ਦਿੰਦਾ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ ਇਹ ਮੇਰੇ ਨਾਲ ਕੋਈ ਸਹਾਈ ਕਰ ਸਕਦਾ, ਉਹ ਧੋਖੇਬਾਜ਼ੀ ਦੇ ਵਿੱਚ ਮਾਰਿਆ ਗਿਆ
0: ਜੀ। ਬਿਲਕੁਲ ਬਿਲਕੁਲ, ਤੇ ਸ਼ਾਹ ਮੁਹੰਮਦ ਨੇ ਜਿਹੜੀ ਵਾਕਿਆ ਸਿੱਖਾਂ ਦੀ ਤਸਵੀਰ ਖਿੱਚੀ ਆ ਕਿਤੇ ਕਮਾਲ ਕਰਕੇ ਧਰ ਦਿੱਤੀ ਆ ਕਿਤਾਬ ਦੇ ਉੱਤੇ ਸ਼ਾਹ ਮੁਹੰਮਦ ਨੇ, ਵਾਹ ਵਾਹ, ਤੇ
1: ਬੜੀ ਦਰਦਨਾਕ
0: ਵਾਰੇ
1: ਦਰਦਨਾਕ ਦਰਦਨਾਕ ਮਤਲਬ ਨਾ ਉਹਦੀ ਤਸਵੀਰ ਉਹਨਾਂ ਨੇ ਪੇਸ਼ ਕੀਤੀ, ਅਸਲੀ ਤਸਵੀਰ ਪੇਸ਼ ਕੀਤੀ। ਔਰ ਵੱਡੀ ਸਿਫਤ ਇਹ ਹੈ ਬਾਜਵਾ ਸਾਹਿਬ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਜਿਹੜਾ ਆਪਣੇ ਧਰਮ ਦਾ ਕੋਈ ਹੁੰਦਾ ਨਾ ਉਹਦੀ ਗੱਲ ਨੀ, ਇੱਕ ਮੁਸਲਿਮ ਹੋ ਕੇ ਮਤਲਬ ਚਲੋ ਇਨਸਾਨ ਸੀ ਸ਼ਾਇਰ ਸੀਗਾ, ਸ਼ਾਇਰ ਦਾ ਤੇ ਕੋਈ ਧਰਮ ਨੀ ਹੁੰਦਾ, ਲੇਕਿਨ ਉਹਦੀ ਵੱਡੀ ਬਹਾਦਰੀ ਇਸ ਗੱਲੋਂ ਵੀ ਆ ਵੀ ਉਹਨੇ ਸਿੱਖ ਕੀਤੀ, ਮਤਲਬ ਸਿੱਖ ਰਾਜ ਨੂੰ ਯਾਦ ਕੀਤਾ। ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਕਦੇ ਨਹੀਂ ਸੀ ਕੋਈ ਆਪਾਤ ਆਈ, ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ, ਅੰਗਰੇਜ਼ਾਂ ਨੂੰ ਤੀਸਰੀ ਜਾਤ
0: ਸੁਭਾ ਸਿੰਘ ਜੀ
1: ਜੀ
0: ਜਗਤਪਾਲ ਜਗਤਪਾਲ ਜੀ ਹੁਣਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਸਤਿਕਾਰ ਪਿਆਰ।
0: ਤੁਸੀਂ ਬਹੁਤ ਖੂਬਸੂਰਤ ਸੋਹਣੀਆਂ ਗੱਲਾਂ ਕਰਦੇ ਹੋ, ਵੰਡਰਫੁਲ,
1: ਧੰਨਵਾਦ ਬਸ ਧੰਨਵਾਦ।
0: ਪੰਜ ਮਿੰਟ ਕੋਈ ਹੋਰ ਗੱਲ ਸੁਣਾ ਦਿਓ ਫਿਰ ਦੂਜੀ ਕਰ ਲੈਂਦੇ।
1: ਠੀਕ ਠੀਕ ਆ, ਇਹ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਇਹੋ ਸ਼ੁਰੂ ਕੀਤੀ ਸੀ ਵੀ ਇਸ ਜਿਹੜੇ ਆਪਾਂ ਉਸੇ ਵਿਸ਼ੇ ਨੂੰ ਹੀ ਅੱਗੇ ਥੋੜੇ ਜਿਹਾ ਤੋਰਦੇ ਆ ਭਾਈ ਬਾਜਵਾ ਸਾਹਿਬ, ਜਿਹੜੀ ਸਾਡੀ ਪੀੜ੍ਹੀ ਆ ਨਾ ਜਿਹੜੀ ਅੱਧ ਖੜ ਉਮਰ ਚ ਜਿਹੜੀ ਕਹਿ ਤੱਕ ਥੋੜਾ ਜਿਹਾ ਕਸੂਰ ਇਹਦਾ ਵੀ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਨਾ ਮਤਲਬ ਕੋਸ਼ਿਸ਼ ਨਹੀਂ ਕਰਦੇ ਅਸੀਂ ਆਪਣੀ ਜਿਹੜੀ ਘਰ ਕਬੀਲਦਾਰੀਆਂ ਦੇ ਜਾਂ ਆਪਣੇ ਮੌਜ ਮਸਤੀਆਂ ਜਿਹੜੀਆਂ ਨਾ ਉਹਦੇ ਵਿੱਚ ਲੱਗੇ ਰਹਿੰਦੇ ਆ। ਜਿਹੜਾ ਅਸੀਂ ਬੱਚਿਆਂ ਦਾ ਓਨਾ ਕਸੂਰ ਨਹੀਂ ਜਿੰਨਾ ਸਾਡਾ, ਮੈਂ ਜ਼ਿਆਦਾ ਕਸੂਰ ਇਸ ਕਰਕੇ ਮੰਨਦਾ ਕਿ ਸਾਨੂੰ ਪਤਾ ਹੈ ਤੇ ਬੱਚਿਆਂ ਦੀ ਇੱਕ ਜਵਾਨ ਉਮਰ ਆ, ਉਹਨਾਂ ਦੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੁਦਰਤੀਆਂ ਮਤਲਬ ਕਿ ਮਨੋਰੰਜਨ ਜਿਹੜਾ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਰੰਗ ਤਮਾਸ਼ੀ ਆ ਮੌਜ ਮਸਤੀਆਂ ਖਿੱਚਦੀਆਂ ਆਪਣੇ ਵੱਲ। ਤੇ ਅਸੀਂ ਜਿਹੜਾ ਵਾ ਦੁਨੀਆਦਾਰੀ ਵੇਖੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਹੁੰਦਾ, ਅਸੀਂ ਮਤਲਬ ਇਹ ਸਭ ਕੁਛ ਵੇਖ ਕੇ ਹਨਾ, ਤੇ ਅਸੀਂ ਹੀ ਥੋੜੀ ਜਿਹੀ ਇਸ ਗੱਲੋਂ ਸਾਡੀ ਪੀੜ੍ਹੀ ਵੀ ਅਵੇਸਲੀ ਹੈਗੀ ਆ, ਕਿਉਂਕਿ ਉਹਨਾਂ ਦੀ ਉਮਰ ਆ, ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਆ। ਚਲੋ ਖੈਰ, ਜਿੱਦਾਂ ਅੱਜ ਮੈਂ ਬੇਨਤੀ ਕੀਤੀ ਆ ਬਈ ਜਿੱਥੇ ਸਾਡੇ ਨਾ ਇੱਕ ਗੱਲ ਸ਼ੁਗਲ ਦੀ ਵੀ ਹੈ ਬਹੁਤ ਹੀ, ਇੱਥੇ ਸਾਡੇ ਸਾਹਿਤ ਇੱਕ ਫੰਕਸ਼ਨ ਹੋਇਆ ਬਟਾਲੇ ਦੇ ਵਿੱਚ, ਕਿਸੇ ਦੋਸਤ ਨੇ ਪੁਸਤਕ ਲਿਖੀ ਤੇ ਪੁਸਤਕ ਦੇ ਵਿੱਚ ਕੁਦਰਤੀ ਤੌਰ ਤੇ ਲੇਖਕ ਨੇ ਸਮਾਜ ਦੀ ਜਿਹੜੀ ਨਾ ਬਰਾਬਰੀ ਆ, ਕਹਾਣੀ ਵੰਡਿਆ, ਜਿਹੜੀ ਲੁੱਟ ਖਸੁੱਟ ਆ ਉਹਨੂੰ ਵੀ ਪੇਸ਼ ਕਰਨਾ ਹੁੰਦਾ, ਕਿਉਂਕਿ ਹਨਾ ਕੁਦਰਤੀ ਤੌਰ ਤੇ ਸੰਵੇਦਨਸ਼ੀਲ ਬੰਦਾ ਜੋ ਵੇਖਦਾ ਉਹ ਹੀ ਲਿਖਦਾ। ਤੇ ਉੱਥੇ ਨਾ ਬਾਜਵਾ ਸਾਹਿਬ ਗੋਸ਼ਟੀ ਹੋਈ ਤੇ ਗੋਸ਼ਟੀ ਦੇ ਵਿੱਚ ਬੜੇ ਵਿਚਾਰ ਚਰਚਾ ਹੋਈ ਤੇ ਉਹ ਜਿਹੜਾ ਮੁੱਖ ਮਹਿਮਾਨ ਸੀਗਾ ਉਹ ਸੀਗੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਸਰਦਾਰ ਸਵਰਨ ਸਿੰਘ ਮੁੰਸ਼ੀ ਪ੍ਰਤਾਪ, ਬੜੇ ਆਪਣੇ ਮਿੱਤਰ।
2: ਭਾਈ ਜਿਹੜੇ ਸੱਜਣਾ ਦਾ ਟੈਲੀਫੋਨ ਨੰਬਰ ਦਾ ਪਿਛਲਾ ਹਿੰਸਾ 300 ਹੈ, ਉਹ ਮੈਂ 3-4 ਮਿੰਟ ਦੇ ਬਾਅਦ ਤੁਹਾਡੇ ਕੋਲ ਪਹੁੰਚ ਰਿਹਾ।
1: ਬਾਜਵਾ ਸਾਹਿਬ ਉਹ ਗੱਲ ਹੋਈ ਤੇ ਉਹ ਨਾ ਉਹ ਪ੍ਰਧਾਨਗੀ ਸੀ, ਉਹ ਪ੍ਰਧਾਨਗੀ ਮੰਦਰ ਸੀਗਾ, ਉਹਨੇ ਸਭ ਤੋਂ ਬਾਅਦ ਹੀ ਬੋਲਣਾ ਸੀਗਾ ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ, ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ, 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਤੇ ਉਹਦੀ ਵਾਰੀ ਆ ਗਈ ਅਖੀਰ ਤੇ। ਉਹ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ, ਮਤਲਬ ਉਹਨੂੰ ਆਪਾਂ ਪੰਜਾਬੀ ਚ ਲੱਕੜ ਪਾੜ ਕਹਿ ਦਿੰਦੇ, ਬੜਾ ਲੱਕੜ ਪਾੜ ਆ ਸਿੱਧੀ ਗੱਲ ਕਰ। ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ, ਮੇਰੇ ਭਰਾਓ ਲੇਖੋ ਕਵੀਓ ਦੀਪੋ, ਇਹਨਾਂ ਜਿਹੜੇ ਤੁਸੀਂ ਗੱਲਾਂ ਕਰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ, ਜਿਹੜੇ ਮਤਲਬ ਪਿੰਡੂ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠ ਕੇ ਤੁਸੀਂ ਸ਼ਹਿਰ ਚ, ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ, ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ। ਸਾਨੂੰ ਤੇ ਪਤਾ ਹੋ ਗਿਆ ਅਸੀਂ ਪੱਕੇ ਕੱਦੂ ਆ, ਜਿਨ੍ਹਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਹਨੂੰ ਇਸ ਮਜਲਿਸ ਲਾਈਏ, ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ, ਗੱਲ ਲਿਖਣ ਵਾਲਾ, ਸਾਡੇ ਤੋਂ ਬਿਆਨ ਕਰਨ ਵਾਲਾ। ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ ਦੱਸਣਾ, ਤੇ ਲੇਕਿਨ ਸਾਡਾ ਇਹ ਵਰਗ ਵੀ ਜਿਹੜਾ ਨਾ ਥੋੜੀ ਜਿਹੀ ਇਹਦੇ ਤੇ ਵੀ ਜਿਹੜੀ ਆ ਸਮੇਂ ਦੀ ਦੌੜ ਆ, ਚੂਹੇ ਦੌੜ ਕਹਿ ਲੋ ਜਾਂ ਆਤੰਕਤਾ ਦੀ ਮਾਰ ਕਹਿ ਲੋ ਤੇ ਜਾਂ ਸ਼ਕੀਨੀ ਕਹਿ ਲੋ ਜਾਂ ਮਤਲਬ ਥੋੜੀ ਜਿਹੀ ਉਹ ਕੰਫਰਟ ਜੋਨ ਕਹਿ ਲੋ, ਇਹਦੇ ਵਿੱਚੋਂ ਮਤਲਬ ਨਿਕਲਣਾ ਨਾ। ਇਹ ਇੱਕ ਸੋਭਾ ਸਿੰਘ ਹੁਣ ਜਿਹੜੀ ਨਾ ਇਹਨਾਂ ਨੇ ਲੇਖਕਾਂ ਨੇ ਰੱਖ ਲਈ ਡਲਹੌਜ਼ੀ ਦੇ ਵਿੱਚ ਮੀਟਿੰਗ ਸਾਹਿਤਕਾਰਾਂ ਨੇ, ਉਹ ਬਹਾਨਾ ਹੁੰਦਾ ਵੀ ਚਲੋ ਗਰਮੀਆਂ ਵਾ, ਦੋ ਦਿਨ ਉੱਥੇ ਠੰਡੇ ਸਾਰਾ ਹੋ ਗਈ ਨਾਲ ਤੇ ਉਹ ਸਾਰੇ ਬੋਰ ਬਾਲ ਹਟੇ ਸੀ। ਸੋਭਾ ਸਿੰਘ ਹੁਣਾਂ ਦੀ ਵਾਰੀ ਆਈ ਤੇ ਉਹ ਕਹਿੰਦਾ ਮੇਰੀ ਗੱਲ ਸੁਣੋ, ਜੇ ਇਹਨਾਂ ਦੇ ਤੁਹਾਡੇ ਲੇਖਕਾਂ ਕੋਲ ਕੁਛ ਲਿਖਾਉਣਾ ਹੈ ਨਾ ਤੁਸੀਂ, ਜੇ ਕੁਛ ਇਹਨਾਂ ਕੋਲ ਕਰਾਉਣਾ ਤੇ ਇਹਨਾਂ ਨੂੰ ਜੇਲ੍ਹ ਚ ਸੱਤੋ, ਏਦਾਂ ਪਹਾੜਾ ਚ ਠੰਡੀਆਂ ਹਵਾਵਾਂ ਚ ਬੈਠਿਆ ਸੀ, ਇਹਨੇ ਸੁਖਰਾਮ ਚ ਕੁਛ ਨੀ ਲਿਖਿਆ ਜਾਂਦਾ ਜਿਹੜਾ ਜਿਹੜਾ ਜਿਹੜਾ ਅਸੀਂ ਕਿਸੇ ਦਾ ਦੁੱਖ ਦਰਦ ਮਹਿਸੂਸ ਨੀ ਕਰਦੇ, ਅਸੀਂ ਲਿਖਾਂਗੇ ਕਿੱਦਾਂ ਉਹਨੂੰ, ਇਹ ਗੱਲ ਬਕਾਇਦਾ ਰਿਕਾਰਡ ਦਿੱਤੇ।
2: ਬਹੁਤ ਸਾਰੇ ਲੋਕਾਂ ਨੇ ਜੇਲ੍ਹ ਚ ਵੰਡਰਫੁਲ ਕਿਤਾਬਾਂ ਲਿਖੀਆਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਸ ਤਰ੍ਹਾਂ ਜਿਹੜਾ ਇੱਥੇ ਥੋੜਾ ਜਿਹੜਾ ਨਾ, ਮੈਂ ਕਿਸੇ ਵੇਲੇ ਇੱਕ ਵਾਰੀ ਲਿਖਿਆ ਹੋਇਆ ਸੀ ਕਿ ਇਹਦੇ ਵਿੱਚ ਸਾਡੀ ਪੀੜ੍ਹੀ ਵੀ ਜ਼ਿੰਮੇਵਾਰ ਹੈਗੀ, ਸਾਰਾ ਕਸੂਰ। ਅਸੀਂ ਪਤਾ ਕੀ ਕਰਦੇ, ਨੌਜਵਾਨਾਂ ਫਿਰ ਬੜੇ ਵਿਗੜ ਗਏ, ਬੜਾ ਇੱਧਰ ਹੋ ਗਏ, ਇਹਨਾਂ ਨੂੰ ਅਕਲ ਨਹੀਂ ਦੋ ਜੀ, ਤੇ ਇਹਨਾਂ ਨੂੰ ਅਕਲ ਦੇਣੀ ਜਿਹਨਾਂ ਨੇ, ਅਸੀਂ ਵੀ ਬੜਾ ਇਹਨਾਂ ਨੂੰ ਨਾ ਮਤਲਬ ਸਿਰਫ ਇਹਨਾਂ ਦਾ ਤਵਾ ਲਾ ਕੇ ਇਹਨਾਂ ਨੂੰ ਮਾੜੇ ਕਹਿ ਕੇ ਤੇ ਆਪਣਾ ਹੀ ਆਪ ਸੱਚੇ ਹੋ ਜਾਂਦੇ ਆ, ਤੇ ਇਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ
2: ਵੀ ਬਹੁਤ ਫਰਜ਼ ਬਣਦੇ ਨੇ ਜੀ ਸਮਾਜ,
1: ਇਹ ਬਣਦੇ ਬਣਦੇ ਸਾਡੇ ਜਿਆਦਾ ਬਣਦੇ
2: ਜੀ। ਇਹ ਬਹੁਤ ਬਹੁਤ ਮਿਹਰਬਾਨੀ ਸੂਬਾ ਸਿੰਘ ਜੀ, ਥੈਂਕ ਯੂ,
1: ਧੰਨਵਾਦ,
2: ਮੇਰੀਆਂ ਗੁੱਡ ਵਿਸ਼ਸ ਤੁਹਾਡੇ ਨਾਲ, ਥੈਂਕ ਯੂ। ਤੇ ਆ ਲਓ ਜੀ ਬਲਬੀਰ ਬੱਬੀ ਜੀ, ਮੈਂ ਆ ਰਿਹਾ ਜੇ ਤੁਹਾਡੇ ਵੱਲ, ਤੇ ਆ ਲਓ ਤੁਹਾਡੇ ਵੱਲ ਆ ਜਾਂਦੇ ਆ ਜੀ। ਬਾਬੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਬਾਜਵਾ ਜੀ ਮੇਰੇ ਵੱਲੋਂ ਤੁਹਾਨੂੰ ਤੇ ਪ੍ਰਵਾਸ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਨੇ ਜੀ, ਜੁੜੇ ਹੋਏ ਨੇ ਜੀ ਤੇ ਆ ਭਾਈ ਸਾਹਿਬ ਜੀ ਗੱਲਬਾਤ ਕਰ ਰਹੇ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਜੀ ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ
3: ਅਕਾਲ ਠੀਕ ਠਾਕ ਹੋ
2: ਮੈਂ ਕਿਹਾ ਵੇਖ ਲਓ ਚੜ੍ਹਦੀ ਕਲਾ ਚੋਂ ਕਿੱਡੀਆਂ ਪਿਆਰੀਆਂ ਗੱਲਾਂ ਕਰਨ ਡਏ ਸੀ ਹਾਂਜੀ ਤੇ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਹਾਂਜੀ ਵੱਧ ਹੀ ਹੋ ਸਗੋਂ ਤੇ ਸੁਣਾਓ ਕੀ ਨਵੀਂ ਤਾਜ਼ੀ ਹੈ ਤੁਹਾਡੇ ਕੋਲ ਤੁਸੀਂ ਗੱਲਬਾਤ ਕਰਨੀ ਚਾਹੋਗੇ ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ ਜੋ ਤੁਹਾਡਾ ਦਿਲ ਕਰਦਾ
3: ਹਾਂਜੀ ਬਾਈ ਬਾਈ ਰਚਨਾ ਵੀ ਸੁਣਾਉਣੀ ਹੈ ਗੱਲਬਾਤ ਵੀ ਕਰਨੀ ਹੈ
2: ਗੱਲਬਾਤ ਕਰੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ
3: ਪਹਿਲਾਂ ਤਾਂ ਜੀ ਮੈਂ ਇੱਕ ਥੋੜੀ ਜਿਹੀ ਜਿਹੜੀ ਪੰਜਾਬ ਦੀ ਮੌਸਮ ਦੀ ਤ੍ਰਾਸਦੀ ਹੈ ਉਹਦੀ ਗੱਲ ਕਰਨੀ ਹੈ
2: ਅੱਛਾ
3: ਕਿਉਂਕਿ ਸਰੋਂ
2: ਕਣਕਾਂ
3: ਪੂਰੀ ਪੱਕੀ ਹੋਈ ਹੈ ਤੇ ਕਣਕਾਂ ਵੀ ਵਿਸਾਖੀ ਦਾ ਤੁਹਾਨੂੰ ਪਤਾ ਸਮਾਂ ਚੱਲ ਰਿਹਾ ਤੇ ਐਸੀ ਬਾਜਵਾ ਜੀ ਕੁਦਰਤੀ ਕਰੋਪੀ ਹੋਈ ਕਿ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚ ਝੱਖੜ ਚੱਲਿਆ ਉਸ ਤੋਂ ਬਾਅਦ ਜੀ ਗੋਲੇ ਪਏ ਤੇ ਗੋਲੇ ਇਸ ਤਰ੍ਹਾਂ ਪਏ ਕੋਈ ਗੋਲੇ ਅਸੀਂ ਗੋਲੇ ਕਹਿ ਦਿੰਦੇ ਹਾਂ ਕੋਈ ਗੜੇ ਕਹਿ ਦਿੰਦਾ ਕੋਈ ਕਾਗੜੇ ਕਹਿ ਦਿੰਦਾ ਕਈ ਥਾਵਾਂ ਤੇ ਜੀ ਬਰਫ਼ ਵਾਂਗੂ ਜੰਮੇ ਹੋਏ ਨਜ਼ਰ ਆਏ ਤੇ ਜਿਵੇਂ ਹੁਣ ਜਿਹੜੀਆਂ ਸਬਜ਼ੀਆਂ ਇਸ ਵੇਲੇ ਚੱਲ ਰਹੀਆਂ ਨੇ ਅਗਲਾ ਲਾਉਂਦਾ ਵੀ ਅਗੇਤੀ ਸਬਜ਼ੀ ਤੇ ਇੱਕ ਕਿਸਾਨ ਵੀਰ ਦੀ ਸ਼ਿਮਲਾ ਮਿਰਚ ਹੈ ਜੀ ਉਹ ਬੁਰੀ ਤਰ੍ਹਾਂ ਭੰਨੀ ਹੋਈ ਸਾਹਮਣੇ ਆਈ ਤੇ ਬੜਾ ਦੁੱਖ ਹੋਇਆ ਤੇ
2: ਦੁੱਖ ਵਾਲੀ ਗੱਲ ਹੈ ਜੀ ਵਾਕਿਆ ਹੀ ਦੁੱਖ ਵਾਲੀ ਗੱਲ ਹੈ ਤੁਸੀਂ ਤਾਂ ਉਹਦੀ ਜਿੰਨੇ ਲਾਈ ਹੈ ਉਮੀਦਾਂ ਰੱਖੀਆਂ ਨੇ ਇਸੇ ਤਰ੍ਹਾਂ ਹੀ ਕਣਕਾਂ ਵਾਲੇ ਇਸੇ ਤਰ੍ਹਾਂ ਹੀ ਸਰੋਂ ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵਾਲੇ ਸਾਰੇ
3: ਸੋ ਇਹ ਤਾਜ਼ੀ ਜਿਹੜੀ ਮੌਸਮ ਅਪਡੇਟ ਆ ਬਾਜਵਾ ਜੀ ਉਹ ਖਰਾਬੀ ਵਾਲੀ ਆ ਤੇ ਚਲੋ ਬਾਕੀ ਜੋ ਜੇ ਲੋਕ ਖਰਾਬ ਨੇ ਜੀ ਤਾਂ ਰੱਬ ਵੀ ਕਹਿੰਦੇ ਖਰਾਬ ਹੀ ਚੱਲਦਾ ਅੱਜ ਕੱਲ
2: ਗੱਲ ਇਸ ਬੱਬੀ ਵੀਰ ਜੀ ਇਹ ਮੀਂਹ ਪਾਇਆ ਗਿਆ ਪਰ ਅੱਜ ਮੈਂ ਇਹਦੇ ਤੇ ਗੱਲਬਾਤ ਨਹੀਂ ਕਰਾਂਗਾ ਪਤਾ ਨਹੀਂ ਇੱਥੋਂ ਤੱਕ ਗੱਲ ਪਹੁੰਚੀ ਹੈ ਕਿ ਨਹੀਂ ਪਹੁੰਚੀ ਇਹ ਕੋਈ ਟੈਸਟ
3: ਨਹੀਂ ਪਹੁੰਚੀ ਪਹੁੰਚੀ ਆ ਜੀ ਆਪਾਂ ਤਾਂ ਹੀ ਥੋੜੀ ਸਾਂਝੀ ਕੀਤੀ ਆ
2: ਬਿਲਕੁਲ ਇਹੋ ਹੀ ਇਹ ਪਾਇਆ ਗਿਆ ਮੀਂਹ ਕੋਈ ਟੈਸਟ ਕੀਤਾ ਗਿਆ
3: ਤੇ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਜੀ ਬਾਜਵਾ ਜੀ ਜਿਹੜਾ ਭਾਈ ਸਾਹਿਬ ਪਹਿਲਾਂ ਗੱਲ ਕਰਦੇ ਸੀ ਨਾ ਕਿਤਾਬਾਂ ਦੀ ਉਹ ਤਾਂ ਚਲੋ ਵੈਸੇ ਹੁਣ ਪਤਾ ਹੀ ਆ ਬਈ ਅੰਗਰੇਜ਼ਾਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ ਕੇਰਲਾ ਵਾਲੇ ਇਲਾਕੇ ਦੇ ਵਿੱਚ ਸਾਡੇ ਦੱਖਣ ਦੇ ਵਿੱਚ ਬੜੇ ਲੋਕ ਅਖਬਾਰ ਨੂੰ ਪਕੌੜਿਆਂ ਵਾਂਗੂ ਚਿੰਬੜ ਜਾਂਦੇ ਨੇ ਤੇ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੀ ਦੇਖ ਰਹੇ ਆ ਬੀਅਰ ਬਾਰ ਹੈ ਦਾਰੂ ਬਾਰ ਹੈ ਤੇ ਘਰ ਤੁਹਾਨੂੰ ਕੋਈ ਕਿਤਾਬ ਨਹੀਂ ਹਾਂਜੀ ਮੈਂ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਕਈ ਵਾਰ ਜਦੋਂ ਇਹੋ ਜਿਹੀ ਜਗ੍ਹਾ ਤੇ
2: ਜਾਂਦਾ ਤੁਸੀਂ ਨਾਂ ਲਿਆ ਬੱਬੀ ਜੀ ਕੇਰਲਾ ਵੀ ਤੇ ਭਾਰਤ ਦੀ ਸਟੇਟ ਹੀ ਹੈ ਨਾ
3: ਹਾਂਜੀ
2: ਸੋਹਣੀ ਸਾਫ ਸੁਥਰੀ ਬਿਨਾਂ ਕਰਾਈ
3: ਉਸ ਤੋਂ ਬਾਅਦ ਫਿਰ
2: ਹਾਂਜੀ
3: ਹਾਂ ਪਿੰਡ ਪਾਂਡੇ ਜੀ ਦੀ ਆਂਧਰਾ ਪ੍ਰਦੇਸ਼ ਬੜੇ ਲੋਕ ਕੁਦਰਤ ਨਾਲ ਜੁੜੇ ਹੋਏ ਨੇ
2: ਸਾਡੇ ਇੱਕ ਸੱਜਣ ਵਿੱਚ ਮਿੱਤਰ ਨੇ ਕਿਸ਼ਨ ਚੰਦ ਜੀ ਉਹਨਾਂ ਦਾ ਟੈਲੀਫੋਨ ਆਇਆ ਮੈਨੂੰ ਕੁਛ ਥੋੜੇ ਦਿਨ ਹੋਏ ਨੇ ਉਹ ਇੱਥੇ ਗਏ ਸਨ ਉਹਨਾਂ ਨੇ ਜੋ ਸਿਫਤ ਕੀਤੀ ਇਸ ਇਲਾਕੇ ਦੀ ਮੈਂ ਤੁਹਾਨੂੰ ਕੀ ਦੱਸਾਂ
3: ਨਹੀਂ ਇਸ ਤਰ੍ਹਾਂ ਬਾਜਵਾ ਜੀ ਮੈਂ ਵੀ ਗੱਲ ਥੋੜੀ ਤਾਂ ਹੀ ਛੋਈ ਆ ਆਪਣੇ ਵੀ ਸੱਜਣ ਨੇ ਘਮੱਕੜ ਨਾਮੇ ਵਾਲੇ ਮਨਜੀਤ ਸਿੰਘ ਰਾਜਪੁਰਾ ਉਹ ਇੱਧਰ ਰਹਿੰਦੇ ਨੇ ਇਸ ਪਾਸੇ ਨਾਲੇ ਘੁੰਮੇ ਆਉਂਦੇ ਨੇ ਤੇ ਨਾਲੇ ਫਿਰ ਉੱਥੋਂ ਉਹ ਆਪਣੀ ਕਿਤਾਬ ਜੋਗਾ ਮੈਟਰ ਵੀ ਇਕੱਠਾ ਕਰ ਲਿਆਉਂਦੇ ਨੇ ਤੇ ਉਹ ਲੋਕ ਬਾਜਵਾ ਜੀ
2: ਕੀ ਗੱਲ ਹੈ
3: ਸਾਨੂੰ ਬਾਜਵਾ ਜੀ ਉਹ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ ਕੁਦਰਤ ਦੀ ਗੋਦ ਚ ਨੇ ਕੁਦਰਤ ਦੇ ਅਸੂਲਾਂ ਦੇ ਨੇ ਕਿਉਂਕਿ ਉਹਨਾਂ ਦੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਨਹੀਂ ਹੈਗਾ ਸਾਡੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਰ ਧਰਤ ਮਾਤ ਬਾਬੇ ਨਾਨਕ ਨੇ ਦਿੱਤਾ ਤੇ ਅਸੀਂ ਉਹਨੂੰ ਪੜ੍ਹਦੇ ਹਾਂ ਪੂਰਾ ਇਹਨੂੰ ਚਾਹੇ ਗੁੱਸਾ ਕਰੋ ਤੁਸੀਂ ਮੇਰੀ ਗੱਲ ਦਾ ਰਿੰਗ ਰਿੰਗ ਕੇ ਰਿੰਗ ਰਿੰਗ ਕੇ
2: ਗੁੱਸਾ ਕਰਨਾ ਇਹਦੇ ਵਿੱਚ ਗੁੱਸੇ ਵਾਲੀ ਗੱਲ ਹੀ ਕਿਹੜੀ
3: ਰਿੰਗ ਰਿੰਗ ਕੇ ਪੜ੍ਹਦੇ ਨੇ ਪੂਰਾ ਦੋ ਵਾਰ ਨੀ ਤਿੰਨ ਵਾਰ ਪਤਾ ਨੀ ਕਿੰਨੀ ਵਾਰ ਪਰ ਜਿਹੜੇ ਉੱਥੇ ਪੜ੍ਹਦੇ ਨੇ ਉੱਚੀ ਉੱਚੀ ਤੇ ਉਹ ਫਿਰ ਉਦੋਂ ਪਤਾ ਲੱਗਦਾ ਬਾਜਵਾ ਜੀ ਜਦੋਂ ਨਿਆਈਆਂ ਵਾਲੇ ਖੇਤ ਦੇ ਵਿੱਚ ਕੰਬਾਈਨ ਦੇ ਨਾਲ ਕਣਕ ਵੱਢੀ ਹੋਵੇ ਤੇ ਉਹ ਨਾੜ ਨੂੜ ਉੱਥੇ ਮਾੜਾ ਮੋਟਾ ਖੜਾ ਹੋਵੇ ਤੇ ਉਹਨੂੰ ਜਲੇ ਤੇਲ ਹੀ ਲਾਉਂਦੇ ਨੇ ਇਸੇ ਤਰ੍ਹਾਂ ਹੀ ਫਿਰ ਬਾਜਵਾ ਜੀ ਜਾ ਕੇ ਪਰਾਲੀ ਦੇ ਹਲ ਦੇ ਵਿੱਚ ਹੁੰਦਾ ਪਹਿਲਾਂ ਤਾਂ ਸੀਗੀਆਂ ਦੋ ਵਾਰ ਅੱਗ ਲੱਗਦੀ ਕਣਕ ਦੇ ਨਾੜ ਤੋਂ ਬਾਅਦ ਹਾਲਾਂਕਿ ਹੁਣ ਮਸ਼ੀਨਰੀ ਇਹੋ ਜਿਹੀ ਚੱਲੀ ਹੋਈ ਆ ਉਹ ਕਣਕ ਦੇ ਨਾੜ ਧਰਤੀ ਤੋਂ ਚੱਕਦੀ ਆ ਉਹਦੇ ਵਿੱਚ ਕੁਝ ਬਚਦਾ ਹੀ ਜੀ ਪਰ ਸਾਡੇ ਆਲੇ ਫਿਰ ਜਿਹੜੇ ਸਿੰਘ ਸਭੀਏ ਨੇ ਉਹ ਕਹਿੰਦੇ ਨੇ ਜੀ ਨਹੀਂ, ਅਸੀਂ ਤਾਂ ਧਰਤੀ ਦੇ ਵਿੱਚੋਂ ਜਿਹੜੇ ਸਾਡੇ ਕੀੜੇ ਦੁਸ਼ਮਣ ਆਪਣੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਛੱਡਣੇ, ਇਹ ਗੱਲਾਂ ਬਾਤਾਂ ਚੱਲ ਰਹੀਆਂ।
2: ਲਾਭਕਾਰੀ ਤੱਤ ਨੇ ਉਹ ਵੀ ਸੜ ਜਾਣਗੇ, ਕੀੜੇ ਵੀ ਸੜ
3: ਜਾਣਗੇ, ਉਹ ਵੀ ਸੜ ਜਾਣਾ। ਤੇ ਇਸ ਤਰ੍ਹਾਂ ਫਿਰ
2: ਪਿੱਛੇ ਜੇ ਬੱਬੀ ਜੀ ਥੋੜੀ ਦੇਰ ਹੋ ਗਈ ਆ, ਸਰਕਾਰੀ ਅਫਸਰ ਆਇਆ ਕੋਈ, ਉਹਦੀ ਮੈਂ ਵੀਡੀਓ ਵੇਖੀ, ਉਹਦੇ ਦੁਆਲੇ ਜੱਟ ਹੋ ਗਏ ਤੇ ਉਹ ਕਿਤੇ ਅੱਗ ਲਾਉਣ ਤੋਂ ਮਨਾ ਕਰਨ ਵਾਸਤੇ ਆਏ ਸੀ, ਉਹ ਇੰਨਾ ਕੁ ਘਬਰਾ ਗਿਆ, ਸਾਰੇ ਜਣੇ ਉਹ ਦੁਆਲੇ ਹੋਏ ਤੇ ਅੱਗ ਉਹਦੇ ਕੋਲੋਂ ਲਵਾਈ ਫਿਰ ਪਰਾਲੀ।
3: ਹਾਂਜੀ ਹਾਂ, ਇਹ ਆਪਾਂ ਪ੍ਰੋਗਰਾਮ ਚ ਵੀ ਗੱਲ ਸਾਂਝੀ ਕੀਤੀ ਸੀ ਤੇ ਵੀਡੀਓ ਵੀ ਚੱਲੀ ਸੀ,
2: ਵੀਡੀਓ ਵੀ ਚੱਲੀ। ਦੱਸੋ ਸਰਕਾਰੀ ਅਫਸਰ ਜਿਹੜਾ ਆਇਆ ਉਹਦੇ ਤੁਸੀਂ ਦੁਆਲੇ, ਦੋ ਜਣੇ ਹਨ ਉਹ ਵਿਚਾਰੇ ਡਰ ਡੁਰ ਗਏ, ਫਿਰ ਉਹਨੂੰ ਅੱਗ ਆਪ ਲਾਉਣੀ ਪਈ, ਉਹਨੂੰ ਇੰਨਾ ਮਜਬੂਰ ਕੀਤਾ ਗਿਆ, ਇਹ ਬਹੁਤ ਸ਼ਰਮ ਵਾਲੀ ਔਰ ਭੈੜੀ ਗੱਲ।
3: ਉਸ ਤੋਂ ਬਾਅਦ ਬਾਜਵਾ ਜੀ,
2: ਅਗਰ ਇਹਨਾਂ ਦੀਆਂ ਕੋਈ ਡਿਮਾਂਡਸ ਨੇ ਵੀ ਗੌਰਮੈਂਟ ਨਾਲ ਵੀ ਸਾਨੂੰ ਪਹਿਲਾਂ ਪੈਸੇ ਦੇਣ, ਹੀ ਇਉਂ ਕਰ ਲਈਏ ਇਉਂ ਕਰ ਲਈਏ, ਉਹ ਗੌਰਮੈਂਟ ਨਾਲ ਕਰਨ ਨਾ ਗੱਲ ਜਾ ਕੇ, ਪਰ ਆਹ ਜਿਹੜਾ ਬੰਦਾ ਆਇਆ, ਦੱਸੋ ਇਹ ਕਾਨੂੰਨ ਨੂੰ ਅੱਗ ਲਾਉਣ ਵਾਲੀ ਗੱਲ ਹੈ।
3: ਤੇ ਬਾਜਵਾ ਜੀ, ਮੈਂ ਮੁੜ ਕੇ ਫੇਰ ਗੱਲ ਤੇ ਆਉਣਾ ਵੀ ਜਿਹੜੀ ਕਿਤਾਬਾਂ ਵਾਲੀ ਗੱਲ ਸੀ, ਤਾਜ਼ਾ ਘਟਨਾਕ੍ਰਮ ਬਿਲਕੁਲ ਤਾਜ਼ਾ ਫਰੈਸ਼, ਮੈਂ ਸਥਾਨ ਦਾ ਨਾਮ ਹਾਲੇ ਨਹੀਂ ਦੱਸਣਾ ਚਾਹੁੰਦਾ। ਤੇ ਹਾਂ, ਕਿ ਦੀਵਾਨ ਲੱਗ ਰਿਹਾ ਇੱਕ ਬਾਬਾ ਜੀ ਦਾ, ਕਾਫੀ ਲੱਗ ਰਹੇ ਨੇ ਅੱਜ ਕੱਲ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੁਹਾਡੇ ਬਾਹਰ ਵੀ ਰੌਣਕ ਮੇਲਾ ਵਾਹਵਾ ਹੁੰਦਾ। ਉੱਥੇ ਇੱਕ ਮਿੱਤਰ ਨੇ ਇਤਿਹਾਸ ਦੀ ਕਿਤਾਬਾਂ ਦੀ ਦੁਕਾਨ ਲਾ ਲਈ ਜੀ, ਸਟਾਲ ਛੋਟੀ ਚੱਕਵੀਂ ਟੇਬਲ ਤੇ। ਇੱਕ ਨੇ ਪੰਜਾਬੀ ਮਾਂ ਬੋਲੀ ਦੇ ਝੋਲਿਆਂ ਦੀ ਲਾਤੀ, ਤੇ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈ, ਜਿਹੜੇ ਪਹਿਲੇ ਦੀ ਮੈਂ ਗੱਲ ਕਰ ਰਿਹਾ। ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਬਈ 25,000 ਬੰਦਾ ਜਿਹੜਾ ਦੀਵਾਨ ਦੇ ਵਿੱਚ ਪਹੁੰਚਿਆ। ਉਸ ਤੋਂ ਬਾਅਦ ਲੰਗਰ ਵਾਲੇ ਕਹਿੰਦੇ ਜੀ 30,000-25,000 ਰੁਪਇਆ ਆਪਣੇ ਬੰਦਾ ਲੰਗਰ ਛੱਕ ਕੇ ਗਿਆ। ਤੇ ਉਹ ਬਾਬੇ ਦੇ ਜਿਹੜੇ ਸਟੂਡੀਓ ਨੇ ਉਹਨਾਂ ਨੇ ਜੀ ਐਨ ਪੂਰੀ ਸੰਗਤ ਤੇ ਸੰਗਤ ਦਿਖਾ ਦਿੱਤੀ, ਸਾਰੇ ਪਾਸੇ ਬੈਠੀ ਵੀ ਇੰਨੀ ਸੰਗਤ ਪਹੁੰਚੀ ਹੋਈ ਆ। ਜਿਹੜੇ ਕਿਤਾਬ ਵਾਲੇ ਨੇ ਜੀ ਦੁਕਾਨ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ, ਮਹਾਰਾਣੀ ਜਿੰਦ ਕੌਰ ਦੀ, ਇਹੋ ਜਿਹਾ ਇਤਿਹਾਸ, ਉਹ ਮੈਨੂੰ ਫੋਨ ਆਇਆ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਖ਼ਬਰ ਲਾਤੀ, ਵੀਡੀਓ ਵੀ ਦੇਖ ਲਈ, ਸਾਰਾ ਕੁਛ ਹੋ ਗਿਆ, ਕੋਈ 25,000 ਦੱਸ ਰਿਹਾ, ਕੋਈ 30,000 ਦੱਸ ਰਿਹਾ, ਇਕੱਠੂ ਬਹੁਤ ਹੋਇਆ, ਪਰ ਮੇਰੀਆਂ ਕਿਤਾਬਾਂ ਵਿਕੀਆਂ ਦੋ। ਸੱਚੀ ਗੱਲ ਜੀ, ਝੂਠ ਵਾਲੀ ਮਾਮਲਾ ਹੀ ਨਹੀਂ ਹੈ।
2: ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ
3: ਸੋ ਇਹ ਤਾਂ ਮਾਮਲਾ ਚੱਲ ਰਿਹਾ ਬਾਜਵਾ ਜੀ,
2: ਅਸੀਂ ਕਰਾਇਆ ਕਵੀ ਸੰਮੇਲਨ ਇੰਡੀਆ ਦੇ ਵਿੱਚ, ਮੇਰੀਆਂ ਉਦੋਂ ਦੋ ਕਿਤਾਬਾਂ ਪਬਲਿਸ਼ ਹੋਈਆਂ ਸਨ ਉਸ ਵੇਲੇ, ਪੁਰਾਣੀ ਗੱਲ। ਉਹ ਤਿੰਨਾਂ ਬੰਦਿਆਂ ਚੋਂ ਬੰਦਿਆਂ ਨੂੰ ਸਵਾ ਕਿਤਾਬ ਛੇੜੀ ਕਿਸੇ ਨੇ ਨਹੀਂ, ਸਾਰਾ ਢੇਰ ਦਾ ਢੇਰ ਲੱਗਾ ਰਿਹਾ। ਮੈਂ ਦੋ ਮੁੰਡਿਆਂ ਨੂੰ ਕਿਹਾ ਵੀ ਕਿਤਾਬਾਂ ਚੁੱਕੋ ਤੇ ਹਰ ਇੱਕ ਦੀ ਗੋਦ ਵਿੱਚ ਮੇਰੀਆਂ ਦੋ ਦੋ ਕਿਤਾਬਾਂ ਚਲੀ ਜਾਓ।
3: ਇਹੀ ਕੁਝ ਚੱਲਦਾ, ਇਹੀ ਕੁਝ ਚੱਲਦਾ ਵੀ ਲਓ ਬਾਜਵਾ ਜੀ ਦੇ ਖਿਡੌਣੇ, ਨਹੀਂ ਬਾਜਵਾ ਜੀ ਦੇ ਖਿਡੌਣੇ ਫੜੋ, ਖਿਡਾਈ ਜਾਓ, ਖੇਡੀ ਜਾਓ।
2: ਉਹਨਾਂ ਨੇ ਤਾਂ ਵਧੋ ਵਧੀ ਲੋਕਾਂ ਦੇ ਅੱਗੇ ਕਿਤਾਬਾਂ ਧਰੀਆਂ, ਫਿਰ ਉਹ ਲੈ ਗਏ ਅੱਗੋਂ, ਫਿਰ ਉਹਨਾਂ ਨੇ ਕੀ ਕੀਤਾ ਹੋਏਗਾ, ਕੀ ਨਹੀਂ ਕੀਤਾ। ਆਹ ਜੇ ਕਿਤਾਬਾਂ ਦੀ ਹਾਲਤ, ਮੁਫ਼ਤ ਦੇਣ ਲੈਣਾ ਮੁਫ਼ਤ, ਉਹ ਵੀ ਕੋਈ ਚੁੱਕਦਾ ਨਹੀਂ।
3: ਤੇ ਹੁਣ ਜੇਕਰ ਬਾਜਵਾ ਜੀ ਥੋੜਾ ਜਿਹਾ ਅੱਗੇ ਮੈਂ ਸਮਾਂ ਜ਼ਿਆਦਾ ਨਾ ਲਵਾਂ, ਥੋੜਾ ਜਿਹਾ ਪੰਜਾਬ ਦੀ ਸਿਆਸੀ
2: ਮਰਜ਼ੀ ਲਾਓ, ਨੋ ਪ੍ਰੋਬਲਮ।
3: ਹਾਂ, ਤੇ ਫਿਰ ਪੰਜਾਬ ਦੀ ਸਿਆਸੀ ਧਰਾਤਲ ਵੱਲ ਆਈਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ, ਜਿਨ੍ਹਾਂ ਦੇ ਕੋਲ ਸਰਕਾਰੀ ਮਹਿਕਮਾ ਤੇ ਨਾਲੇ ਫਿਰ ਉਹਨਾਂ ਦੇ ਮਤਲਬ ਕਿ ਵੀ ਜੇਲ੍ਹ ਮੰਤਰੀ ਵੀ ਨੇ ਜੀ ਉਹ, ਤੇ ਉਹਨਾਂ ਦਾ ਹਲਕਾ ਹੈਗਾ ਤਰਨ ਤਾਰਨ ਮਾਝੇ ਦਾ ਸਰਹੱਦੀ ਇਲਾਕਾ, ਖੇਮਕਰਨ ਪੱਟੀ ਵਾਲਾ, ਤੇ ਉਥੋਂ MLA ਨੇ ਜੀ ਜਿਹੜੇ ਉਹ ਹੈਗੇ ਨੇ ਭੁੱਲਰ ਸਾਹਿਬ। ਇਹ ਉਹ ਭੁੱਲਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਾਪ ਨੂੰ, ਆਪਣੇ ਬਾਪੂ ਨੂੰ ਟੈਂਡਰ ਪਾਸ ਕਰਨ ਦੇ ਲਈ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਧਮਕੀਆਂ ਤੱਕ ਨਹੀਂ ਮਾਰੀਆਂ, ਆਪਣੇ ਘਰ ਲਿਆ ਕੇ ਕੁੱਟਿਆ ਤੇ ਉਹ ਫਿਰ ਵਿਚਾਰਾ ਇਸ ਸੰਸਾਰ ਨੂੰ ਛੱਡ ਗਿਆ।
2: ਵੇਖੋ ਉਹਨੂੰ ਕਿੰਨਾ ਜਲੀਲ ਕੀਤਾ ਹੋਏਗਾ, ਬੰਦਾ ਕਦੋਂ ਸੁਸਾਈਡ ਕਰਦਾ ਜਦੋਂ ਕੋਈ ਚਾਰਾ ਹੀ ਨਾ ਰਹਿ ਜਾਵੇ।
3: ਉਸ ਤੋਂ ਬਾਅਦ ਬਾਜਵਾ ਜੀ ਫਿਰ ਕਾਬੂ ਆਏ ਮੰਤਰੀ ਸਾਹਿਬ, ਤੇ ਕਾਬੂ ਆਉਣ ਤੋਂ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ। ਕਹਿੰਦੇ ਅਸੀਂ ਮੋਬਾਈਲ ਕਢਾਉਣਾ, ਇਹ ਕਢਾਉਣਾ, ਉਹ ਕਢਾਉਣਾ, ਕੁਛ ਨੀ ਨਿਕਲਿਆ ਤੇ ਪਹਿਲਾਂ ਪੰਜ ਦਿਨ ਦਾ ਮਿਲਿਆ, ਫੇਰ 3 ਦਿਨ ਦਾ ਮਿਲਿਆ। ਤੇ ਹੁਣ ਉਹ ਜੇਲ ਮੰਤਰੀ ਸਾਹਿਬ ਨੇ ਜਿਹੜੇ ਪਿਛਲੇ ਤਿੰਨ ਦਿਨ ਪਹਿਲਾਂ ਉਹ ਜੇਲ ਦੇ ਵਿਚ ਪਹੁੰਚ ਚੁੱਕੇ ਨੇ, ਤੇ ਉਹਦੇ ਵਿਚ ਫਿਰ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਤਾਜੀ ਗੱਲਬਾਤ ਹੁੰਦੀ ਅੱਜ ਦੀ ਗੱਲ ਆ ਜਿਹੜੀ ਉਹ ਫਿਰ ਆਪਾਂ ਲਿਖੀ ਆ ਜੀ। ਉਹ ਕਹਿੰਦਾ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿਚ। ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿਚ, ਜਿਹੜੀ ਮਰਜ਼ੀ ਚੀਜ਼ ਬਣਾ ਲਵੋ ਸਹੀ ਬਣਦੀ ਹੈ ਸਰੋਂ ਵਾਲੇ ਤੇਲ ਦੇ ਵਿਚ।
2: ਸਰੋਂ ਦਾ ਤੇਲ ਬੈਸਟ ਤੇਲ,
3: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਹੈ
2: ਜੀ,
3: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ, ਲੱਗੀ ਹੋਈ ਕਿਸੇ ਨਾ ਕਿਸੇ ਸੇਲ ਦੇ ਵਿਚ। ਜਹਾਜ਼ ਉੱਤੇ ਬਾਜਬਾਜੀ ਲੱਖ ਜਾਂਦੇ, ਜਹਾਜ਼ ਉੱਤੇ ਬਾਜਬਾਜੀ ਲੱਖ ਜਾਂਦੇ ਪਰ ਨਜ਼ਾਰਾ ਆਉਂਦਾ ਪੂਰਾ ਰੇਲ ਦੇ ਵਿਚ।
2: ਵਾਕਿਆ ਹੀ ਆਲੇ ਦੁਆਲੇ ਨਜ਼ਰ ਆਉਂਦਾ ਸਾਰਾ। ਵੈਸੇ ਜਿਹੜਾ ਜਹਾਜ਼ ਦਾ ਸਫ਼ਰ ਹੁੰਦਾ ਜੇ ਬੋਰ ਸਫ਼ਰ ਹੁੰਦਾ ਜੇ, ਮੈਂ ਤੁਹਾਨੂੰ ਦੱਸ ਦਿੰਦਾ,
3: ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਕਿਹਾ ਆਨੰਦ ਆਉਂਦਾ ਫਿਰ ਮੇਲ ਦੇ ਵਿਚ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਕਿਉਂਕਿ ਗਨਾਹ ਐਸੇ ਕੀਤੇ ਨੇ ਨਾ, ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਉਲਝਦੇ ਫਿਰ ਵੀ ਰਹਿੰਦੇ ਨੇ ਬੇਲ ਦੇ ਵਿਚ। ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ ਦੇ ਵਿਚ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ ਦੇ ਵਿਚ।
2: ਜਦੋਂ ਜੱਗੋਂ ਤੇਰਵੀਂ ਇਹ ਕਰਨਗੇ ਤੇ ਇਹਨਾਂ ਨਾਲ ਵੀ ਤਾਂ ਤੇਰਵੀਂ ਹੋਣੀ ਆ। ਪਰ ਮੈਂ ਇੱਕ ਸੰਦੇਸ਼, ਪਤਾ ਨਹੀਂ ਉਹ ਚੰਗਾ ਜਾਂ ਮਾੜਾ, ਤੁਹਾਡੀ ਗੱਲਬਾਤ ਦੇ ਵਿਚੋਂ ਹੀ ਦੇਣਾ ਚਾਹੁੰਦਾ ਹਾਂ ਸੱਜਣੋ। ਜਿਹੜਾ ਉਹ ਇਨਸਾਨ ਜਿਹੜਾ ਤੁਹਾਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਦਿੰਦਾ, ਤੇ ਏਦਾਂ ਕਰੋ ਜੇ ਤੁਸੀਂ ਮਜਬੂਰ ਹੋ ਗਏ ਉਹ ਸੁਸਾਈਡ ਕਰਨ ਤੇ ਉਹਨੂੰ ਨਾਲ ਲੈ ਕੇ ਜਾਓ, ਉਹਨੂੰ ਪਿੱਛੇ ਨਾ ਛੱਡਣਾ, ਉਹ ਵੀ ਤੁਹਾਡੇ ਨਾਲ ਜਾਏ। ਆਹ ਕਦੀ ਗੱਲ ਹੋਈ ਕਿ ਤੁਸੀਂ ਨਹਿਰਾਂ ਚ ਛਾਲਾਂ ਮਾਰ ਦਿਓ, ਤੁਸੀਂ ਸੁਸਾਈਡ ਕਰ ਲਓ, ਤੁਸੀਂ ਖੂਹ ਚ ਛਾਲ ਮਾਰ ਦਿਓ, ਤੁਸੀਂ ਗੋਲੀਆਂ ਖਾ ਲਓ, ਉਹਨੂੰ ਨਾਲ ਲੈ ਕੇ ਜਾਓ ਜਿੰਨੇ ਤੁਹਾਨੂੰ ਮਜਬੂਰ ਕੀਤਾ ਇਹ ਦੁਨੀਆਂ ਛੱਡਣ ਵਾਸਤੇ।
3: ਤੇ ਇਹ ਸੀ ਬਾਜਬਾਜੀ ਗੱਲਬਾਤ ਜਿਹੜੀ ਮੈਂ ਮੋਟੀ ਮੋਟੀ ਜੀ ਵੀ ਅੱਜ ਹਾਜ਼ਰੀ ਲਾਈ ਆ, ਤੁਸੀਂ ਸਮਾਂ ਬਖਸ਼ਿਆ, ਪਾਠਕਾਂ ਨਾਲ ਸਾਂਝ ਪਵਾਈ, ਧੰਨਵਾਦ।
2: ਬਹੁਤ ਬਹੁਤ ਮਿਹਰਬਾਨੀ, ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਥੈਂਕ ਯੂ ਵੈਰੀ ਮਚ।
3: ਤੇ ਹਾਂ ਸੁਣਦੇ ਆ ਜੀ ਪ੍ਰੋਗਰਾਮ,
2: ਮਿਹਰਬਾਨੀ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਬੱਬੀ ਜੀ,
3: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਪੱਤਰਕਾਰ, ਬਹੁਤ ਵਧੀਆ ਇਨਸਾਨ ਬਲਬੀਰ ਬੱਬੀ ਜੀ ਹੋਈ, ਜਿਹੜੇ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਕਿ ਮੈਂ ਨਾ ਤੁਹਾਨੂੰ ਜਿੰਨੀ ਦੇਰ ਕੋਈ ਅਗਲਾ ਸੱਜਣ ਦੀ ਇੱਕ ਦੋ ਕਾਲਾਂ ਪਹਿਲਾਂ ਆਈਆਂ ਹਨ। ਆ ਦੋਸਤੋ, ਅਗਰ ਤੁਸੀਂ ਘਰ ਚ ਪ੍ਰੈਜ਼ੀਡੈਂਟ ਹੋ, ਪ੍ਰੈਜ਼ੈਂਟ ਹੋ ਹੁਣੇ, ਤੇ ਮੈਨੂੰ ਇੱਕ ਵਾਰੀ ਕਾਲ ਫੇਰ ਮਾਰ ਦਿਓ, ਦੇਰ ਹੋ ਗਈ ਆ ਮੈਨੂੰ, ਤੇ ਮੈਂ ਤੁਹਾਨੂੰ ਉਸ ਫੌਰਨ ਅਟੇ ਟਾਈਮ ਲੈ ਲਾਂਗਾ। ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ, ਉੱਚੀ ਸੁਸਾਇਟੀ ਦੇ ਸੋਹਣੇ ਗਵਈਏ, ਕਿਆ ਬਾਤਾਂ ਨੇ ਉਹਨਾਂ ਦੀਆਂ। ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ ਕੋਸ਼ਿਸ਼ ਕਰਦੇ ਹੁੰਦੇ ਸਨ, ਉਹਨਾਂ ਦੇ ਕੰਸਰਟ ਵੇਖਣ ਵਾਸਤੇ, ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ, ਪ੍ਰੈਜ਼ੀਡੈਂਟ ਤੱਕ ਉਹਨਾਂ ਦੇ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਹੁੰਦੇ ਸਨ। ਪਰ ਉਹ ਜੋੜੀ ਬੜੀ ਭਾਗੀ, ਜਿਸ ਤਰ੍ਹਾਂ ਰੱਬ ਦੇ ਮਾਂ ਮਾਰ ਕੇ ਕਿਤੇ ਆਏ ਹੋਣ, ਉਹਨਾਂ ਬਾਰੇ ਤੁਹਾਨੂੰ ਥੋੜਾ ਬਹੁਤਾ ਮੈਂ ਨਾ ਕੋਈ ਦੱਸਣ ਦੀ ਕੋਸ਼ਿਸ਼ ਕਰਨਾ। ਪਰ ਉਸ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਉਹਨਾਂ ਦਾ ਇੱਕ ਗਾਣਾ ਸੁਣਾਉਣਾ, ਤੇ ਉਹ ਗਾਣੇ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਉਹਨਾਂ ਬਾਰੇ ਕਰਾਂਗਾ। ਲਓ ਜੀ, ਜਗਜੀਤ ਤੇ ਚਿਤਰਾ ਜੀ ਹੁਣਾਂ ਦਾ ਇੱਕ ਗਾਣਾ, ਲਓ ਗਾਣਾ ਸੁਣੋ ਜੀ ਪਹਿਲਾਂ ਉਹਨਾਂ ਦਾ, ਫੇਰ ਮੈਂ ਉਹਨਾਂ ਬਾਰੇ ਗੱਲਬਾਤ ਕਰਨਾ। ਤੇ ਜਿਹੜੇ ਸੱਜਣਾਂ ਮੈਨੂੰ ਪਹਿਲਾਂ ਟੈਲੀਫੋਨ ਸਟਾਰ ਚ ਕੀਤਾ ਸੀ ਉਹ ਦੁਬਾਰਾ ਕਰ ਸਕਦੇ ਨੇ, ਮੈਂ ਆਪਣੀ ਗੱਲਬਾਤ ਬੰਦ ਕਰ ਦਿਆਂਗਾ ਤੇ ਉਹਨਾਂ ਦੀ ਗੱਲਬਾਤ ਸੁਣਾਂਗਾ। ਠੀਕ ਹੈ ਜੀ।

0: ਜੀਵਾ ਵੰਡਰਫੁਲ ਸੌਂਗ ਦੋਵੇਂ ਸਟੇਜ ਤੇ ਗਾਉਂਦੇ ਬਿਊਟੀਫੁਲ ਬਿਊਟੀਫੁਲ ਲੱਗ ਰਹੇ ਸੀ ਤੇ ਗੱਲਬਾਤ ਮੈਂ ਇਹਨਾਂ ਦੀ ਬਾਅਦ ਚ ਕਰਾਂਗਾ ਆਪਣਾ ਕਿਸ਼ਨ ਚੰਦ ਜੀ ਮੈਨੂੰ ਮੈਂ ਇਟਲੀ ਤੋਂ ਪਹਿਲਾਂ ਕਾਲ ਲੈ ਲਾਂ ਪੰਜ ਮਿੰਟ ਬਾਅਦ ਮੈਂ ਦਸ ਮਿੰਟ ਬਾਅਦ ਤੁਹਾਡੇ ਵੱਲ ਆਉਣਾ ਫਿਰ ਸ਼ਾਹ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਤੇ ਸ਼ਾਹ ਜੀ ਨੇ ਜੀ ਇੱਥੇ ਸਤਿ ਸ੍ਰੀ ਅਕਾਲ ਸ਼ਾਹ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
1: ਠੀਕ ਠਾਕ ਜੀ ਤੁਸੀਂ ਸੁਣਾਓ ਸਰਦਾਰ ਜੀ
0: ਮੈਂ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ ਤੁਸੀਂ ਠੀਕ ਠਾਕ ਰਹੋ ਇਹ ਸਾਡੀਆਂ ਸ਼ੁਭ ਇਛਾਵਾਂ ਨੇ ਤੁਹਾਡੇ ਵਾਸਤੇ ਰੌਣਕਾਂ ਲੱਗੀਆਂ ਨੇ ਤੁਹਾਡਾ ਇੰਤਜ਼ਾਰ ਸੀ ਤੇ ਆ ਜਾਓ ਲੰਘ ਆਓ ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
1: ਜੀ ਮੈਂ ਇੱਕ ਦੋ ਬਸ ਨਜ਼ਮਾਂ ਪੜਾਂਗਾ ਛੋਟੀਆਂ ਛੋਟੀਆਂ
0: ਮੈਂ ਕਿਹਾ ਜੀ ਤੁਸੀਂ ਜਿੰਨੀਆਂ ਮਰਜ਼ੀ ਨਜ਼ਮਾਂ ਪੜੋ ਨਾ ਤੁਹਾਡੇ ਤੇ ਉਹ ਅਮਰੀਕਾ ਤੱਕ ਫੈਨ ਨੇ ਲੋਕ ਹਾਂਜੀ ਪਿਆਰ ਭਰੇ ਸੁਨੇਹੇ ਆਉਂਦੇ ਹੁੰਦੇ ਨੇ ਤੁਹਾਡੇ ਬਾਰੇ
1: ਜੀ ਸ਼ੁਕਰੀਆ ਜੀ
0: ਤੇ ਇਟਲੀ ਦਾ ਸੁਣਾਓ ਵੈਦਰ ਕਿੱਦਾਂ ਦਾ ਹੈ ਸਾਡੇ
1: ਜੀ ਬੜਾ ਅੱਛਾ ਅੱਜ ਸੋਹਣਾ ਵੈਦਰ ਹੈ ਧੁੱਪ ਚੜੀ ਹੈ
0: ਅੱਛਾ
1: ਹਾਂਜੀ
0: ਧੁੱਪ ਸਾਡੇ ਵੱਲ ਵੀ ਚੜੀ ਹੈ ਲੇਕਿਨ ਹਵਾ ਚੱਲਣ ਡਈ ਹੈ
1: ਅੱਛਾ ਸਾਡੇ ਵੱਲ ਵਾਸ਼ਪਾ ਕੋਈ ਨੀ ਵੈਦਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਪਹਿਲੋਂ ਇਹ ਗਜ਼ਲ ਹੈ ਜੀ

0: جی آن دے
1: ظالم دا دستور کدے بھی نہیں مندا ظالم دا دستور کدے بھی نہیں مندا
0: جی
1: پاوے آ مجبور کدے بھی نہیں مندا ویلے تے چنگیز دیاں میں حکماں ویلے تے چنگیز دیاں میں حکماں نو سونی جے منظور کدے بھی نہیں مندا
0: کیا بات ہے کیا بات ہے
1: پیراں دے وچ بیڑی وارا کھاندی ہے پیراں دے وچ بیڑی وارا کھاندی ہے چوراں دا منشور کدے بھی نہیں مندا پیراں دے وچ بیڑی وارا کھاندی ہے چوراں دا منشور کدے بھی نہیں مندا میں مٹی نو سونا یارو کیں آکھاں میں مٹی نو سونا یارو کیں آکھاں ککر نو انگور کدے بھی نہیں مندا من باغی ہن کہہ کے سولی چاڑ دیو من باغی ہن کہہ کے سولی چاڑ دیو میں ظلمت نو نور کدے بھی نہیں مندا میں ظلمت نو نور کدے بھی نہیں مندا جی نظم کا عنوان ہے ٹگے
0: ٹگے
1: ٹگے دانت بیل
0: اچھا بیل ٹگے بلد
1: سڈے وال ٹگا بھی آدھے نے جی بیل جہاں ہوں نا دانت
0: ٹگے بلد بیل آسان ٹائپ جڑے ہوں آسان تو ہو چیز ہو جاتا نا
1: جی نظم جی ٹگے نظم کا نوان ہے اسی تے ٹگے ہاں اساں تے وڈنا ہے اسی تے ٹگے ہاں اساں تے وڈنا ہے ظالم سائیاں نے تے ٹول سپاہیاں نے سر کی جونا ہے تے شامی چھڈنا ہے اسی تے ٹگے ہاں اساں تے وڈنا ہے تاؤن پنجالی نٹھ بھی ماری جی پیچھے اٹنا ہے تے پھالا لگنا ہے اسی تے ٹگے ہاں اساں تے وگنا ہے او پرالی تے زندگی گالی جی مٹھا ٹرنا ہے تے ڈنڈا وجنا ہے اسی تے ٹگے ہاں اساں تے وگنا ہے کیویں کسائیاں نے تے دولت چائیاں نے نظر جمائیے کلیجا کڈنا ہے اسی تے ٹگے ہاں اساں تے وڈنا ہے اسی تے ٹگے ہاں اساں تے وڈنا ہے جی جی
0: شاہ جی تسی کدی ہڑوایا
1: جی میریاں کوشش کیتی ہے تے ساڈا او ڈیرے تے جائی دا سی او دور ویکھیا وے دان وی سان آل وگد باندیاں وڈے پراؤن تے پیچھے پیچھے نال ٹردیاں پنیریاں پٹیاں نے منجیاں لائیاں نے کنکاں وڈیاں نے
0: سارا یہ کھیتی باڑی دا کام کردا رہیا پڑھدے نال ہی کردے دے تے اپنے جی کام کرن والے وی رکھے ہوندے نے نا ایک دو نال میں بھی بالکل ہڑ لاؤں رہا انہوں نے جب چھٹیاں ہوں سن مینو نہیں بھی چھٹیاں ہوں سی تو جنا کسی کام ادو نا بچے بھی نال کر پورا کام کروا ہوں سن
1: جی
0: ڈنگر دیا پٹھے وڈ کے لیا کترنے ڈنگر نو پاؤنے جا جو بھی پانی لاؤنے ہڑ واؤنا پٹھے بیجنے یہ وہ سارا کچھ سواگا واؤنا کدو کرنے جھونے لاؤنے گوڈیاں کرنے یہ سارا کچھ میں کیتا فالا لگنا ہے وہ فالے بھی سن لگ جاندے ہوندے سن کدی کدی
1: جی جی جی
0: ساڈی غلطی نال ہی لگدے ہوندے سن جی
1: بالکل جی بالکل
0: ڈنگر کترا بچارے ڈنگر ساری ساری دیہڑی ویکو ایک ہار نال بھی لوگ کلا کلا وا کے آدھے ہوں سی کنا ترتے ہون گے ڈنگر کنا ترتے ہون منیرے بندہ چلے جاتا ہوں سی تین بجے وہ حساب لاؤ کہ ایک کلا دوپہر نو وا کے ہوندا ہوندا سی تے ویکھو بندہ کنا تریا ڈنگر کنے تریا جیڑے ڈنگر خراسے جتے ہوندے سن وہ انہاں دی حالت جیڑے ڈنگر خوب آندے ہوندے سن خوب اگے جتے ہوندے سن سارا سارا جتے رہندے ہوندے سن ਤੇ ਅੱਜ ਕੱਲ ਮਸ਼ੀਨਰੀ ਨਾਲ ਕਿੰਨਾ ਈਜ਼ੀ ਹੋ ਗਿਆ ਸਾਰਾ ਕੁਛ।
1: ਬਿਲਕੁਲ ਸਹੀ ਕਿਹਾ ਜੀ, ਬਹੁਤ ਜੀ ਬਹੁਤ ਬਹੁਤ ਬਹੁਤ,
0: ਕਿੰਨੀ ਸੁਵਿਧਾ ਹੋ ਗਈ ਹੈ, ਕਿੰਨੇ ਅਰਮਾਨਦਾਇਕ ਜ਼ਿੰਦਗੀ ਪਹਿਲਾਂ ਨਾਲੋਂ ਹੋ ਗਈ ਹੈ। ਪਹਿਲਾਂ
1: ਜੀ ਸਰ ਜੀ ਜੀ
0: ਮਿਹਨਤ ਵੇਖੋ, ਕਿਸਾਨਾਂ ਦੀ ਮਿਹਨਤ ਪਹਿਲਾਂ ਕਿੰਨੀ ਹੁੰਦੀ ਸੀ
1: ਜੀ। ਤੁਸੀਂ ਵੇਖੋ ਨਾ, ਦੁਨੀਆ ਸਾਰੀ ਤੋਂ ਅੱਧਾ ਗੰਦਾ ਜਿਹੜਾ ਅਮਰੀਕਾ ਪੈਦਾ ਕਰ ਰਿਹਾ ਨਾ, ਅਮਰੀਕਾ ਜੀ ਦੀ ਸਭ ਤੋਂ ਜ਼ਿਆਦਾ ਜ਼ਰਾਇਤ ਹੈ, ਉਹਦੀ ਵੀ ਸਿਰਫ 6% ਲੇਬਰ ਜਿਹੜੀ ਏ ਉਹ ਜ਼ਰਾਤ ਨਾਲ ਅਟੈਚਡ ਹੈ, ਤੇ ਉਹ ਇੰਨਾ ਗੱਲਾ ਯਾਨੀ ਕਿ ਮਸ਼ੀਨੀ ਜ਼ਰਾਤ ਦੇ ਜ਼ਰੀਏ ਇੰਨਾ ਗੱਲਾ ਇੰਨੀ ਹਰ ਚੀਜ਼ ਜ਼ਰੀ ਪੈਦਾਵਾਰ ਕਰ ਰਿਹਾ
0: ਜੀ। ਤੁਸੀਂ ਸ਼ਾਹ ਜੀ ਅਮਰੀਕਾ ਗਏ ਹੋ ਕਦੀ?
1: ਨਹੀਂ, ਮੈਂ ਨਹੀਂ ਜਾ ਸਕਿਆ। ਆਪਣੇ ਸਾਰੇ ਮੇਰੀ ਭੈਣ ਉੱਥੇ ਵੇ, ਮੇਰੇ ਪਨੂਜੇ, ਮੇਰੇ ਪਨੇ, ਹੋਰ ਰਿਸ਼ਤੇਦਾਰ
0: ਜ਼ਰੂਰ ਚੱਕਰ ਮਾਰਿਓ। ਵੇਖਣ ਵਾਲਾ ਮੁਲਕ ਹੈ, ਵੰਡਰਫੁਲ ਮੁਲਕ ਹੈ ਜੀ। ਟਮਾਟਰਾਂ ਦੀ ਮਤਲਬ ਕਿ ਫਸਲ ਸ਼ੁਰੂ ਹੋ ਜਾਏਗੀ ਤੇ ਤੁਸੀਂ 1 ਘੰਟਾ ਹਾਈਵੇ ਤੇ ਚਲਾ ਰਹੇ ਹੋ ਨਾ ਕਾਰ, ਟਮਾਟਰ ਵੀ ਆਈ ਜਾਣਗੇ। ਜੇ ਅੰਗੂਰ ਤੇ ਅੰਗੂਰ ਬਾਗ, ਤੇ ਜੇ ਆ ਗਾਈਆਂ ਨੀ ਜਿਹੜੀਆਂ ਆਪਾਂ ਇਹਨਾਂ ਦਾ ਕੀ ਸਟਾਲ ਵਗੈਰਾ ਹੁੰਦੇ, ਖੁਰੇ 50-50 ਕਿਲੋਮੀਟਰ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਈ ਚਲੀਆਂ ਜਾਣਗੀਆਂ। ਤੇ ਤੁਹਾਨੂੰ ਦੂਸਰਾ ਕੁਛ, ਜੇ ਬਾਗ ਆ ਗਏ ਨੇ ਤੇ ਪਤਾ ਹੀ ਨੀ ਜਿੱਥੋਂ ਤੱਕ ਨਜ਼ਰ ਜਾਂਦੀ। ਟਮਾਟਰ ਆ ਗਏ ਨੇ ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਟਮਾਟਰ ਇਸ ਤਰ੍ਹਾਂ ਤੋੜਦੇ ਕਿੱਦਾਂ ਹੋਣਗੇ? ਕਹਿੰਦੇ ਨੇ ਇੱਕੋ ਵਾਰੀ ਲੱਗਦੇ ਤੇ ਇੱਕੋ ਵਾਰੀ ਪੱਕਦੇ ਨੇ ਤੇ ਇੱਕੋ ਵਾਰੀ ਮਸ਼ੀਨ ਇਹਨਾਂ ਨੂੰ ਤੋੜ ਲੈਂਦੀ ਹੈ। ਤੇ ਹੁਣ ਏਡਾ ਸਾਰੀ ਦੁਨੀਆ ਨੂੰ ਕੇਚਪ ਐਵੇਂ ਨੀ ਸਪਲਾਈ ਕਰਨ ਡੇ ਹੈਗੇ, ਜਿਹੜੀ ਉਹਨਾਂ ਦੀ ਬਾਗਬਾਨੀ ਹੈ ਨਾ, ਤੁਸੀਂ ਵੇਖ ਕੇ ਹੈਰਾਨ ਹੀ ਰਹਿ ਜਾਓਗੇ। ਤੇ ਮਸ਼ੀਨਰੀ ਵੇਖ ਕੇ ਹੈਰਾਨ, ਭਾੜ ਭਾੜ ਜਿੱਡੀਆਂ ਉਹਨਾਂ ਕੋਲ ਮਸ਼ੀਨਰੀ ਦੀਆਂ ਕਰੇਨਾਂ ਹੀ ਨੇ ਜਿਹੜੀਆਂ ਮਿੰਟ ਚ ਨਾਲੇ ਕੱਢ ਦਿੰਦੀਆਂ ਨੇ, ਨਹਿਰਾਂ ਕੱਢ ਦਿੰਦੀਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ
1: ਜੀ। ਉੱਥੇ 1800 ਵਿੱਚ ਘੋੜਿਆਂ ਨਾਲ ਮਸ਼ੀਨਾਂ ਚੱਲਦੀਆਂ ਸਾ ਜਿਹੜੀਆਂ ਕਣਕ ਵੱਢਦੀਆਂ ਹਨ, 1800 ਵਿੱਚ। ਫਿਰ 1840-50 ਵਿੱਚ ਉਹ ਟਰੈਕਟਰ ਸ਼ੁਰੂ ਹੋ ਗਏ ਸਨ ਜਿਹੜੇ ਬਾਪ ਦੇ ਇੰਜਣ ਨਾਲ ਚੱਲਦੇ ਸਨ, ਬਾਪ ਨਾਲ
0: ਜੀ ਜੀ
1: ਜਾ ਵੱਡੇ ਇੰਜਣ ਜੀ ਜੀ
0: ਜੀ ਬਿਲਕੁਲ। ਵਾਕਿਆ ਹੀ ਉਹ ਤੁਸੀਂ ਵੇਖੋਗੇ, ਬਾਕੀ ਗੱਲਾਂ ਸਾਰੀਆਂ ਛੱਡ ਦਿਓ, ਮਤਲਬ ਕਿ ਰਾਜਨੀਤੀ ਪੋਲੀਟਿਕਸ ਛੱਡ ਦਿਓ, ਤੇ ਅਮਰੀਕਾ ਚ ਇੱਕ ਸ਼ਹਿਰ ਵੇਖੋਗੇ ਤੇ ਤੁਸੀਂ ਕਹੋਗੇ ਕਮਾਲ ਹੈ, ਬੜਾ ਸੋਹਣਾ ਸ਼ਹਿਰ ਹੈ, ਬੜਾ ਪੈਸਾ ਹੈ। ਦੂਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ, ਤੀਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ। ਫਿਰ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਅਮਰੀਕਾ ਐਵੇਂ ਨੀ ਸਰਪੰਚ ਬਣਿਆ, ਇਹਦੇ ਕੋਲ ਕਿੰਨਾ ਪੈਸਾ ਹੈ, ਕਿੰਨੀ ਇੱਥੇ ਜਾਇਦਾਦ ਜਾਂ ਕਿੰਨੀ ਇੱਥੇ ਰਿਚਨੈਸ ਹੈ, ਸਾਰੀ ਦੁਨੀਆਂ ਚ ਇਹਨਾਂ ਦਾ ਡਾਲਰ ਹੈ। ਹਾਂਜੀ, ਬਾਕੀ ਉਹ ਚੰਗਾ ਮਾੜਾ ਉਹਨੂੰ ਇੱਕ ਲਾਂਭੇ ਅਸੀਂ ਰੱਖਦੇ ਹਾਂ ਹਾਲੇ, ਠੀਕ ਹੈ
1: ਜੀ। ਪ੍ਰੋਡਕਸ਼ਨ ਚ ਬਹੁਤ,
0: ਪ੍ਰੋਡਕਸ਼ਨ ਦੇ ਵਿੱਚ ਬੱਲੇ ਬੱਲੇ
1: ਸਾਇੰਸੀ ਜਾਇਦਾਦ ਪ੍ਰੋਡਕਸ਼ਨ,
0: ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਉੱਥੇ, ਦੁਨੀਆਂ ਦੇ ਸਭ ਤੋਂ ਵੱਡੇ ਪੋਲ ਉੱਥੇ, ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨਰੀ ਮਿਊਜ਼ੀਅਮ, ਮੈਂ ਤੁਹਾਨੂੰ ਕੀ ਦੱਸਾਂ,
1: ਦੁਨੀਆਂ ਦੀਆਂ 1600 ਵੱਡੀਆਂ ਇਜਾਦਾਤ ਅਮਰੀਕਾ ਚ ਹੋਈਆਂ, 1600 ਜੀ ਜੀ
0: ਜੀ। ਵਾਕਿਆ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੈਕਿੰਡ ਵਰਲਡ ਵਾਰ ਦੇ ਵਿੱਚ ਦੁਨੀਆਂ ਸਾਰੇ ਜਿਹੜੇ ਜਰਮਨ ਦੇ ਇੰਟੈਲੀਜੈਂਟ ਇੰਜੀਨੀਅਰ ਤੇ ਪੜ੍ਹੇ ਲਿਖੇ ਸਨ ਸਾਰੇ ਜਿਹੜੇ, ਉਹਨਾਂ ਨੂੰ ਜਹਾਜ਼ ਚ ਬਹਾ ਕੇ ਲੈ ਗਿਆ ਸੀ। ਦੁਨੀਆਂ ਭਰ ਤੋਂ ਪੜ੍ਹਿਆ ਲਿਖਿਆ ਨੂੰ, ਇਹ ਆਪਣੇ ਕੰਟਰੀ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਪੜ੍ਹਿਆ ਲਿਖਿਆ ਲੋਕਾਂ ਨੂੰ ਖਿੱਚ ਧੂ ਕੇ ਆਪਣੇ ਮੁਲਕ ਚ,
1: ਪੂਰੀ ਦੁਨੀਆਂ ਚ, ਪੂਰੀ ਦੁਨੀਆਂ ਵਿਚੋਂ ਸੋਵੀਅਤ ਯੂਨੀਅਨ ਟੁੱਟਿਆ ਜਿਹੜੇ, ਉਹਨਾਂ ਸਾਰੇ ਸਾਇੰਸਦਾਨ ਇਹਨਾਂ ਚੁੱਕ ਲਏ ਨੇ, ਮਤਲਬ
0: ਸਾਡੇ ਇੱਕ ਖੁਰਾਣਾ ਸਾਹਿਬ ਸਨ ਉਹਨਾਂ ਨੂੰ, ਉਹਨੇ ਇੰਡੀਆ ਗਵਰਨਮੈਂਟ ਨੂੰ ਵੀ ਮੈਨੂੰ ਇੱਕ ਬਣਾ ਦਿਓ ਲੈਬੋਰੇਟਰੀ ਜਿਹੀ ਛੋਟੀ ਜਿਹੀ, ਮੈਂ ਕੋਈ ਟੈਸਟ ਕਰ ਲੈਂਦਾ। ਸਾਡੇ ਜਵਾਬ ਹੀ ਉਹਨੂੰ ਕਿਸੇ ਨੇ ਨਹੀਂ ਦਿੱਤਾ, ਉਹ ਇੱਧਰ ਚਲੇ ਗਏ ਜਾਂ ਇਹ ਉਹਨਾਂ ਨੂੰ ਲੈ ਗਏ, ਉਹਨਾਂ ਨੇ ਪਤਾ ਨਹੀਂ ਇਸ ਵੇਲੇ ਮੈਨੂੰ ਯਾਦ ਨਹੀਂ ਕੀ ਆਜ਼ਾਦ ਕੀਤਾ ਅਮਰੀਕਾ ਚ ਜਾ ਕੇ,
1: ਉਹ ਨੋਬਲ ਇਨਾਮ ਜੇ ਖਾਣਾ ਸਾਹਿਬ ਪੰਜਾਬੀ ਦੇ ਪਿੱਛੋਂ, ਪੰਜਾਬੀ ਸਾਡੇ ਪੰਜਾਬ ਦੇ ਉੱਧਰ ਉਹਨਾਂ ਦੀ ਫੈਮਿਲੀ ਗਈ ਹੈ।
0: ਇੰਡੀਆ ਗਵਰਨਮੈਂਟ ਜਦੋਂ ਵਾਪਸ ਆਏ, ਇੰਡੀਆ ਗਵਰਨਮੈਂਟ ਨੇ ਉਹਨਾਂ ਦੀ ਇੱਜ਼ਤ ਮਾਣ ਵਿੱਚ ਇੱਕ ਪਾਰਟੀ ਦਿੱਤੀ, ਪਹਿਲਾਂ ਤਾਂ ਉਹਨੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ, ਪਰ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਪਾਰਟੀ ਚ ਗਏ ਤੇ ਉਹਨੇ ਫਿਰ ਸਰਕਾਰ ਨੂੰ ਗੱਲਾਂ ਸੁਣਾਈਆਂ। ਉਹ ਉਦਣ ਕਿੱਥੇ ਸੀ ਜਿੱਦਣ ਤੁਸੀਂ ਅੱਜ ਮੈਨੂੰ ਕਾਹਲੀ ਪਾਰਟੀ ਦੇਣ ਡਏ ਹੋ? ਉਦਣ ਕਿੱਥੇ ਸੀ ਜਿੱਦਣ ਮੈਂ ਕਿਹਾ ਸੀ ਮੈਨੂੰ ਮਾੜੀ ਜੀ ਲੈਬੋਰਟਰੀ ਜੀ ਬਣਾ ਦਿਓ, ਮੈਂ ਕੋਈ ਚੈੱਕ ਕਰ। ਤੁਸੀਂ ਮੈਨੂੰ 3 ਸਾਲ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਕੋਈ 30 ਚਿੱਠੀਆਂ ਲਿਖੀਆਂ। ਮੈਨੂੰ ਤੁਹਾਡਾ ਇਹੋ ਜਿਹਾ ਇੱਜ਼ਤ ਮਾਣ ਨਹੀਂ ਚਾਹੀਦਾ, ਪਰ ਮੈਂ ਤੁਹਾਡੀ ਇੰਨੀ ਕੁ ਇੱਜ਼ਤ ਰੱਖੀ ਹੈ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ। ਲਾਹਨਤਾਂ ਪਾ ਕੇ ਗਏ ਹੋ ਸਰ
1: ਜੀ। ਇਹ ਜਿਹੜਾ ਤੁਹਾਡਾ ਸਦਰ ਰਿਹਾ ਜੀ ਅਬਦੁਲ ਕਲਾਮ, ਤੁਹਾਡੇ ਆਖਰੀ ਪ੍ਰੋਗਰਾਮ ਦਾ ਬਾਨੀ, ਇਹ ਪਾਕਿਸਤਾਨੀ ਵਿਚਾਰਾ ਕੰਮ ਢੋਂਦਾ ਰਿਹਾ ਜੀ, ਇਹਨੂੰ ਕਿਸੇ ਨੇ ਹੀ ਦਿੱਤਾ। ਡਾਕਟਰ ਕਬੀਰ ਜਿਹੜਾ ਸਾਡੇ ਮੁਲਕ ਦਾ ਹੈ ਉਹਦੇ ਬਾਰੇ ਚ ਉਹ ਇੰਡੀਆ ਢੋਂਦਾ ਰਿਹਾ ਉਸ ਕੰਮ ਕਿਸੇ ਦੌਰ ਚ,
0: ਉੱਥੇ
1: ਨੇ ਹੁਣ ਪੁੱਛਿਆ
0: ਸਾਡੇ ਤੇ ਚਾਪਲੂਸ ਜਿਹੜੇ ਨੇ ਉਹ ਉੱਚੀਆਂ ਪੋਸਟਾਂ ਰਿਸ਼ਵਤਾਂ ਲੈਣ ਵਾਲੇ ਚਾਚੇ ਭਤੀਜੇ ਫਲਾਣ ਧੀ। ਪਰ ਗੱਲ ਚੱਲੀ ਸੀ ਅਮਰੀਕਾ ਤੋਂ, ਅਮਰੀਕਾ ਦੁਨੀਆਂ ਦੇ ਅਕਲਮੰਦ ਲੋਕਾਂ ਨੂੰ ਵੀਜ਼ਾ ਨਹੀਂ, ਵੀਜ਼ਾ ਹੀ ਨਹੀਂ ਦਿੰਦਾ, ਆਪ ਇਨਵਾਈਟ ਕਰਦਾ ਪਿਆ ਉਹ ਸਾਡੇ ਕੋਲ।
1: ਬਿਲਕੁਲ ਬਿਲਕੁਲ ਬਿਲਕੁਲ
0: ਗੱਲ ਹੋਈ ਤੇ ਸ਼ਾਹ ਜੀ ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ ਜ਼ਰੂਰ।
0: ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਮਨੁੱਖਤਾ ਤੋਂ ਹਿਊਮੈਨਿਟੀ ਤੋਂ ਜਿਹੜੇ ਕੁਰਬਾਨ ਹੋਏ ਨੇ ਲੋਕ, ਹਾਂਜੀ ਆਦਮੀਆਂ ਤੋਂ ਮਨੁੱਖਤਾ ਤੋਂ ਹਿਊਮੈਨਿਟੀ ਤੋਂ, ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਦੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ।
1: ਵਾਹ ਵਾਹ, ਦੁਬਾਰਾ ਪੜੋ ਜੀ, ਦੁਬਾਰਾ ਦੁਬਾਰਾ
0: ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ। ਸਾਰੀ ਧਰਤੀ ਸੁੱਚਾ ਸਿੰਘ ਦੀ ਜੇ, ਇਹ ਚੰਨ ਤੇ ਤਾਰੇ ਮੇਰੇ ਨੇ, ਸਾਰੀ
1: ਸਾਰੀ
0: ਧਰਤੀ ਸੁੱਚਾ ਸਿੰਘ ਦੀ, ਇਹ ਚੰਨ ਤੇ ਤਾਰੇ ਮੇਰੇ ਨੇ।
1: ਵਾਹ,
0: ਮੇਰਾ ਮੁਲਕ ਇੰਡੀਆ ਹੀ ਨਹੀਂ ਜੀ, ਇਹ ਪਲੈਨਟ ਮੇਰਾ ਮੁਲਕ ਹੈ ਸਾਰੇ ਦਾ ਸਾਰਾ
1: ਜੀ। ਬਿਲਕੁਲ, ਸਾਰੀ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ, ਸਾਰੀ ਇਨਸਾਨੀਅਤ ਨਾਲ। ਬੇਗੁਨਾ ਬੰਦਾ ਕੋਈ ਇੰਡੀਆ ਵਿਚ ਮਰੇ, ਪਾਕਿਸਤਾਨ ਚ ਮਰੇ, ਇਸਰਾਇਲ ਚ ਮਰੇ, ਜਰਮਨੀ ਚ ਮਰੇ, ਉਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ ਜੀ, ਤੇ ਜ਼ਾਲਮ ਜਿੱਥੋਂ ਦਾ ਵੀ ਹੈ ਉਹਦੀ ਮੁਖਾਲਫਤ ਕਰਨੀ ਚਾਹੀਦੀ।
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
1: ਜੀ, ਸ਼ੁਕਰੀਆ ਜੀ, ਸ਼ੁਕਰੀਆ
0: ਜੀ,
1: ਓਕੇ ਜੀ, ਓਕੇ ਜੀ, ਅੱਲਾ।
0: ਇਹ ਸਨ ਜੀ ਸ਼ਾਹ ਜੀ ਹੁਣ ਇਟਲੀ ਤੋਂ, ਹੁਣ ਅਸੀਂ ਕਿਸ਼ਨ ਚੰਦ ਜੀ, ਮੈਂ ਆਪ ਜੀ ਵੱਲ ਆ ਰਿਹਾ ਤੇ ਰੈਡੀ ਹੋ ਜਾਓ ਤੁਸੀਂ। ਵਾਹ ਜੀ ਵਾਹ,
2: ਹੈਲੋ
0: ਕਿਸ਼ਨ ਚੰਦ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ ਵੀਰ ਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੇ ਤੱਕ ਪਹੁੰਚਣ ਤੱਕ ਅੱਜ ਕਾਫੀ ਲੇਟ ਹੋ ਗਿਆ ਤੇ
2: ਨਹੀਂ ਕੋਈ ਗੱਲ ਨੀ।
0: ਇਹ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਰਾਜੀ ਕੋਸ਼ਲ? ਤੁਸੀਂ
2: ਬਸ ਵਧੀਆ, ਸਭ ਵਧੀਆ, ਸਭ ਮੇਰਾ ਨੇ, ਸਭ ਮੇਰਾ।
0: ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਲ ਰੱਖੇ ਜੀ। ਹਾਂਜੀ, ਖੁਸ਼ ਰਹੋ
2: ਜੀ ਸਰ, ਜੀ
0: ਸਾਹਿਬ ਰਹੋ, ਤੁਸੀਂ ਖੁਸ਼ੀਆਂ ਵੰਡਣ ਵਾਲੇ ਲੋਕ ਹੋ, ਤੁਹਾਡੇ ਕੋਲ ਖੁਸ਼ੀਆਂ ਦਾ ਕਦੇ ਘਾਟਾ ਨਾ ਹੋ।
2: ਸੋ ਨਾਈਸ, ਸੋ ਨਾਈਸ, ਐਂਡ ਥੈਂਕ ਯੂ ਵੈਰੀ ਮਚ ਜੀ, ਜੀ ਬਹੁਤ ਬਹੁਤ ਸ਼ੁਕਰੀਆ।
0: ਕੀ ਕਹਿਣਾ ਚਾਹੋਗੇ ਸਰ ਤੁਸੀਂ?
2: ਕਹਿਣਾ ਕੀ ਆ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਵੇਖਣ ਹੀ ਗਏ ਹੋ, ਕਈ ਦਿਨਾਂ ਦਾ 35-36 ਦਿਨ ਹੋ ਗਏ ਨੇ ਲੜਾਈ ਨੂੰ।
0: ਹਾਂਜੀ, ਇਹ ਤੇ ਬਹੁਤ ਸੈਡ ਹੈ,
2: ਇਰਾਨ ਔਰ ਅਮਰੀਕਾ ਦੀ ਔਰ ਇਜ਼ਰਾਈਲ ਦੀ ਲੜਾਈ ਲੱਗੀ ਹੋਈ ਆ। ਮੈਂ ਕਦੇ ਕਦੇ ਸੋਚਦਾ ਵੀ ਕਿਹੜੇ ਪਾਸੇ ਜਾਊਗੀ ਇਹ, ਕੀ ਵਰਲਡ ਵਾਰ 3 ਦੇ ਵਿੱਚ ਤਬਦੀਲ ਹੋ ਜਾਊਗੀ?
0: ਨਹੀਂ ਜੀ, ਵਰਲਡ ਵਾਰ ਦੀ ਤਾਂ ਤਬਦੀਲ ਨਹੀਂ ਹੋਏਗੀ, ਪਰ ਮਤਲਬ ਇਹ ਮੇਰੇ ਕੋਈ ਲਾਸਟ ਵਰਡ ਨਹੀਂ ਕਿ ਮੈਂ ਕੋਈ ਐਨਾਲਿਸਿਸ ਕਰਕੇ, ਲੇਕਿਨ ਅੰਦਾਜ਼ਾ ਹੁੰਦਾ ਨਾ।
2: ਹਾਂਜੀ,
0: ਵਰਲਡ ਵਾਰ ਨਹੀਂ, ਸਵਾਲ ਹੀ
2: ਕਰਦੇ, ਕਿਉਂਕਿ ਦੇਖੋ ਦੁਨੀਆ ਘਬਰਾ ਜਾਂਦੀ ਹੈ ਜਦੋਂ ਵੀ ਦੁਨੀਆਂ ਦੇ ਕੇਸ ਦੇ ਵਿੱਚ ਲੜਾਈ ਹੁੰਦੀ ਆ, ਤੇ ਦੁਨੀਆਂ ਤੇ ਘਬਰਾ ਜਾਂਦੀ ਆ, ਮਤਲਬ ਕਿ ਮਰਦੀ
0: ਗੱਲ ਹੈ ਲੜਾਈ ਵਾਰ ਤੇ ਤਾਂ ਲੱਗੇ ਜੇ ਕੋਈ ਇੱਕ ਦੋ ਬੰਦੇ ਤਗੜੇ ਹੋਣ ਵਿੱਚ ਤੇ ਬਾਕੀ ਸਾਰੀ ਹੈ। ਹੁਣ ਜਿਸ ਤਰ੍ਹਾਂ ਦਾ ਬੰਬ ਤੁਹਾਡੇ ਕੋਲ ਹੈ ਉਦੋਂ ਦਾ ਹੀ ਮੇਰੇ ਕੋਲ ਹੈ, ਤੇ ਤੁਸੀਂ ਮਾਰ ਕੇ ਆਪ ਵੀ ਨਹੀਂ ਬਚ ਸਕਦੇ। ਤੇ ਨੰਬਰ ਦੋ, ਦੋ ਬਦਮਾਸ਼ ਹੋਣਗੇ, ਉਹਨਾਂ ਦਾ ਗਰੁੱਪ ਹੁੰਦਾ, ਉਹ ਗਰੁੱਪਾਂ ਦੇ ਵਿੱਚੋਂ ਬੰਦੇ ਕਤਲ ਹੁੰਦੇ ਰਹਿਣਗੇ ਉਹਨਾਂ ਦੀ ਲੜਾਈ ਦੇ ਵਿੱਚੋਂ, ਲੇਕਿਨ ਉਹ ਬਦਮਾਸ਼ ਇੱਕ ਦੂਜੇ ਨਾਲ ਲੜਨ ਮੈਦਾਨ ਚ ਨਹੀਂ ਆਉਂਦੇ ਹੁੰਦੇ।
2: ਆਮ ਜਨਤਾ ਦਾ ਹੀ ਹੋਣਾ ਜੀ,
0: ਪਰ ਆ ਟਰੰਪ ਦੀ ਜਿਹੜੀ ਹੈਗੀ ਬਦਮਾਸ਼ੀ ਤੇ ਗੁੰਡਾਗਰਦੀ ਤੇ ਮੂਰਖ ਪਾਉਣਾ, ਸਾਰੇ ਜਮਾਨੇ ਨੇ ਦੁਨੀਆਂ ਨੇ
2: ਵੈਸੇ ਮੂਰਖ ਹੋਣਾ ਹੀ ਆ ਉਸ ਬੰਦੇ ਦਾ, ਸਗੋਂ ਤੂੰ ਏਡੇ ਵੱਡੇ ਕੰਟਰੀ ਦਾ, ਇੰਨੇ ਰਿਸਪੈਕਟਡ ਕੰਟਰੀ ਦਾ ਤੂੰ ਪ੍ਰੈਜੀਡੈਂਟ ਬਣਿਆ ਸੀਗਾ, ਤੂੰ ਦੁਨੀਆਂ ਦੇ ਵਿੱਚ ਇੱਜ਼ਤ ਕਮਾ ਸਕਦਾ ਸੀਗਾ, ਤੇ ਤੂੰ ਆਉਂਦਿਆਂ ਹੀ ਕਹਿਣ ਲੱਗ ਪਿਆ ਕੈਨੇਡਾ ਨੂੰ ਮੈਂ ਆਪਣਾ ਸਟੇਟ ਬਣਾ ਲਵਾਂਗਾ, ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲਾਂਗਾ, ਮੈਂ ਪੁਰਾਣੀ ਜਗ੍ਹਾ ਤੇ ਕਬਜ਼ਾ ਕਰ ਲਾਂਗਾ, ਇਹ ਕੋਈ ਚੀਜ਼ਾਂ ਠੀਕ ਥੋੜੀਆਂ ਨੇ
0: ਨਾ, ਇਹ ਲੈਂਗੁਏਜ ਗੁੰਡਿਆਂ ਵਾਲੀ ਤੇ ਮੂਰਖਾਂ ਵਾਲੀ ਤੇ ਅਕਲੋਂ ਪੈਦਲ ਵਾਲਿਆਂ।
2: ਅੱਜ ਅੱਜ ਯਾਰ ਕਿਹੜਾ ਟਾਈਮ ਹੈ, ਕਿਹੜਾ ਟਾਈਮ ਹੈ ਕਿ ਤੁਸੀਂ ਇੱਦਾਂ ਦੀ ਗੱਲ ਕਰੋ ਔਰ ਸਰਵਾਈਵ ਕਰ ਜੋ, ਜਿਹੜੇ ਦੁਨੀਆਂ ਤੁਹਾਨੂੰ ਸਿੱਧਾ ਨਹੀਂ ਕਰ ਸਕਦੀ, ਬਿਲਕੁਲ ਸਿੱਧਾ ਕਰ ਸਕਦੇ।
0: ਇਹ ਟਰੰਪ ਸਾਹਿਬ ਹੁਣੀ ਰਾਤ ਨੂੰ ਹੋਰ ਗੱਲ ਕਰਦੇ ਨੇ, ਸਵੇਰੇ ਹੋਰ ਲੋਕੇ।
2: ਦੇਖੋ ਜੀ, ਹਿੰਦੁਸਤਾਨ ਦਾ ਔਰ ਅਮਰੀਕਾ ਦੇ ਟ੍ਰੇਡ ਵਾਰ ਜਿਹੜੀ ਹੋਈ ਹੈ ਪਿੱਛੇ, ਹੁਣ ਤਾਂ ਚਲੋ ਥੋੜੀ ਠੰਡੀ ਪੈ ਗਈ ਆ, ਹਾਲੇ ਵੀ ਠੰਡੀ ਨਹੀਂ ਪਈ, ਅੰਦਰੋਂ ਅੰਦਰ ਸੁਲਗ ਰਹੀ ਆ, ਉਹਦੇ ਵਿੱਚ ਕਿੰਨੇ ਪੈਸੜੇ ਬੰਦੇ ਨੇ ਚੇਂਜ ਕੀਤੇ ਆ, ਇਸ ਵਜੋਂ ਬੰਦੇ ਦੀ ਕੀ ਕ੍ਰੈਡੀਬਿਲਟੀ ਆ, ਕੋਈ ਕ੍ਰੈਡੀਬਿਲਟੀ ਨਹੀਂ ਮੇਰੇ ਹਿਸਾਬ ਨਾਲ।
0: ਕਾਹਦੀ ਕ੍ਰੈਡੀਬਿਲਟੀ? ਦੇਖੋ ਜੀ, ਅਮੈਰੀਕਨ ਇਹਦੇ ਅਗੇਂਸਟ ਇੰਨੇ ਹੋ ਚੁੱਕੇ,
2: ਅਰੇ ਇਹਦੀ ਆਰਮੀ ਉਹਦੇ ਅਗੇਂਸਟ ਹੋ ਗਈ ਯਾਰ, ਪੰਜ ਛੇ ਜਨਰਲ ਪੜ ਦਿੱਤੇ ਜਾਂ ਉਹਨਾਂ ਅਸਤੀਫਾ ਦੇ ਦਿੱਤਾ, ਜੋ ਵੀ ਹੋਇਆ
0: ਕੰਸਟੀਚੁਐਂਸੀ ਚੋਂ ਇਹਨਾਂ ਦਾ ਹੀ ਕੈਂਡੀਡੇਟ ਹਾਰ ਗਿਆ ਇਲੈਕਸ਼ਨਾਂ ਦੇ ਵਿੱਚ, ਤੇ ਲੋਕੀ ਡਿਸਲਾਈਕ ਨੋ ਵਾਰ, ਮਤਲਬ ਕਿ ਕੋਈ ਕਿੰਗਸ਼ਿਪ ਜਾਂ ਰਾਜਾਸ਼ਾਹੀ ਨਹੀਂ ਚੱਲੀ, ਅਮੈਰੀਕਨ ਨਾਰੇ ਲਾ ਰਹੇ ਨੇ ਸਾਰੇ। ਹਾਂਜੀ,
2: ਉਹ ਪੜ੍ਹੇ ਲਿਖੇ ਲੋਕ ਨੇ, ਉਹ ਬੋਲਣਗੇ ਜਿਹੜੇ ਅਗੇਂਸਟ, ਜੇ ਉਹਨਾਂ ਨੇ ਇਹਨੂੰ ਲਿਆਂਦਾ ਵੀ ਸੱਤਾ ਪਏ ਤੇ ਉਹਨੂੰ ਉਤਾਰ ਵੀ ਸਕਦੇ ਸੱਤਾ ਤੋਂ।
0: ਗੱਲ ਏਦਾਂ ਕਿ ਮੈਂ ਹਾਸੇ ਦੇ ਵਿੱਚ ਨਾ ਪਿਛਲੇ ਦੋ ਹਫ਼ਤਾਕ ਹੋ ਗਿਆ ਅਮਰੀਕਾ ਚ ਗੱਲ ਕਰ ਰਿਹਾ ਹਾਂ ਆਪਣੇ ਇੱਕ ਦੋਸਤ ਨੂੰ,
2: ਹਾਂਜੀ,
0: ਤੇ ਮੈਂ ਉਹਨੂੰ ਕਿਹਾ ਗੱਲ ਸੁਣ ਯਾਰ, ਏਡਾ ਸੋਹਣਾ ਪੜ੍ਹਿਆ ਲਿਖਿਆ ਤੇ ਵਧੀਆ ਮੁਲਕ ਆ, ਟਰੰਪ ਕਿੱਦਾਂ ਬਣ ਗਿਆ ਤੁਹਾਡੇ ਮੁਲਕ ਦਾ ਪ੍ਰੈਜੀਡੈਂਟ, ਤੇ ਉਹ ਅੱਗੋਂ ਹੱਸ ਕੇ ਕਹਿੰਦਾ ਜਿੱਦਾਂ ਮੋਦੀ ਬਣ ਗਿਆ ਤੁਹਾਡੇ ਮੁਲਕ ਦਾ।
2: ਚਲੋ ਮੈਂ ਤੇ ਇਸ ਗੱਲ ਨਾਲ ਇੰਨਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਭਾਈ,
0: ਤੁਸੀਂ ਮਤਲਬ ਕਿ ਮੈਂ ਗੱਲ ਸੁਣਾਈ ਆ ਤੁਹਾਨੂੰ, ਆਪੋ ਆਪਣਾ ਪੁਆਇੰਟ
2: ਠੀਕ ਆ,
0: ਤੇ ਕਹਿੰਦਾ
2: ਉਹ ਤੇ ਦੇਖੋ ਦੁਨੀਆਂ ਵਿੱਚ ਕੋਈ ਵੀ ਬੰਦਾ ਕਿਸੇ ਨੂੰ ਵੀ ਕੁਝ ਬੋਲ ਸਕਦਾ
0: ਜੀ, ਬਿਲਕੁਲ,
2: ਸਭ ਨੂੰ ਕੋਈ ਤੁਹਾਡੇ ਬੋਲਣ ਦੇ ਉੱਤੇ ਤੇ ਕੋਈ ਰੋਕ ਟੋਕ ਨਹੀਂ ਹੈ,
0: ਨਾ ਜੀ, ਹਰ ਇੱਕ ਦੀ ਵੇਖੋ ਪਸੰਦ।
2: ਹਿੰਦੁਸਤਾਨ ਦੀ ਅਗਰ ਗੱਲ ਕਰਾਂ ਤਾਂ ਲੋਕਾਂ ਨੇ ਪਹਿਲੀਆਂ ਗੌਰਮੈਂਟਾਂ ਦਾ ਵੀ ਦੇਖਿਆ ਤੇ ਇਹ ਗੌਰਮੈਂਟ ਵੀ ਦੇਖੀ ਹੈ, ਇਟ ਇਜ਼ ਸਮਥਿੰਗ ਡਿਫਰੈਂਟ। ਤੁਸੀਂ ਮੈਂ ਹਥਿਆਰ ਖਰੀਦਣ ਵਾਸਤੇ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਯਾਰ, ਬੰਦੇ ਨੇ ਆ ਰਿਹਾ ਹਥਿਆਰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ, ਇਸ ਚੀਜ਼ ਤੇ ਕ੍ਰੈਡੀਬਿਲਟੀ ਮੈਂ ਉਸ ਬੰਦੇ ਨੂੰ ਦਿੰਦਾ ਮੋਦੀ ਸਾਹਿਬ ਨੂੰ।
0: ਚਲੋ ਠੀਕ ਹੈ ਜੀ, ਆਪੋ ਆਪਣੇ ਵਿਚਾਰ ਨੇ, ਮੈਂ ਤੁਹਾਨੂੰ ਕਿਸੇ ਦੀ ਗੱਲ ਦੱਸੀ,
2: ਤੁਹਾਨੂੰ ਦੁਨੀਆਂ ਤਾਂ ਜੀਣ ਦੇਗੀ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਦਮ ਹੋਏਗਾ, ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਹੋਏਗੀ, ਤੁਹਾਨੂੰ ਦੁਨੀਆਂ ਪੁੱਜੇਗੀ, ਉਦਾਂ ਨੀ ਕੋਈ ਪੁੱਜੇਗਾ।
0: ਬਿਲਕੁਲ ਬਿਲਕੁਲ ਭਾਈ, ਵੇਖੋ ਇੱਕ ਬੰਦਾ ਕਈਆਂ ਦੀਆਂ ਨਜ਼ਰਾਂ ਚ ਚੰਗਾ, ਕਈਆਂ ਦੀਆਂ ਨਜ਼ਰਾਂ ਚ ਮਾੜਾ। ਮੈਂ ਤਾਂ ਇੱਕ ਗੱਲ ਕੀਤੀ, ਹਾਂਜੀ, ਹੁਣ ਮਤਲਬ ਜਿਹੜਾ ਮਤਲਬ ਕਿ ਟਰੰਪ ਹੈ, ਇਸੇ ਤਰ੍ਹਾਂ ਹੀ ਉਹਦੇ ਹੱਕ ਚ ਵੀ ਲੋਕ ਹੈਗੇ ਨੇ,
2: ਹਾਂ ਹੈਗੇ ਨੇ ਉਹਦੇ ਹੱਕ ਚ, ਹੈਗੇ ਨੇ ਲੋਕ ਜਿਹੜੇ ਕਹਿੰਦੇ ਕਿ ਹਾਂ ਵੀ ਅਮੈਰੀਕਨਸ ਨੂੰ ਜਾਬ ਮਿਲਣੀਆਂ ਚਾਹੀਦੀਆਂ ਨੇ, ਉਹਦੇ ਹੱਕ ਚ ਨੇ।
0: ਤੁਸੀਂ ਕੀ ਕਹੋਗੇ ਉਹਨਾਂ ਬਾਰੇ? ਇਸ ਕਰਕੇ ਜੀ, ਹਰ ਇੱਕ ਦੀ ਚੋਇਸ ਆਪੋ ਆਪਣੀ ਹੈ, ਉਹਦੀ ਸੋਚ ਡਿਫਰੈਂਟ ਹੈ, ਠੀਕ ਹੈ, ਪਰ ਜੋ ਜੋ ਟਰੰਪ ਸਾਹਿਬ ਨੇ ਕਰ ਰਹੇ ਨੇ, ਸਾਰੀ ਦੁਨੀਆਂ ਨੇ
2: ਇਹਦੀ ਥੂ ਥੂ ਕਰ ਰਹੀ, ਸਾਰੀ ਦੁਨੀਆਂ
0: ਥੂ ਥੂ ਕਰ ਰਹੀ ਹੈ,
2: ਜਿਹੜਾ ਮਤਲਬ ਤੇਰੇ ਕੋਲ ਪਾਵਰ ਹੈ ਤੇ ਮਤਲਬ ਤੂੰ ਕਿਸੇ ਨੂੰ ਵੀ ਮਾਰ ਦੇਣਾ, ਯੂ ਡੋਂਟ ਹੈਵ ਐਨੀ ਰਾਈਟ।
0: ਇਹਨਾਂ ਨੇ ਇਰਾਨ, ਇਰਾਕ ਤੇ ਉਹ
2: ਸੀਰੀਆ ਸਭ ਕੁਝ,
0: ਤ੍ਰਿਪੋਲੀ ਤੇ ਸੀਰੀਆ ਤੇ ਉਹ
2: ਲੈਬਨਾਨ,
0: ਕੀ ਨਾਂ ਸੀ ਉਹਨਾਂ ਦਾ, ਦੋ ਤਿੰਨ ਕੰਟਰੀ ਜਿਹੜੇ ਹੋਰ ਨੇ, ਕਿੰਨੇ ਕੰਟਰੀ ਜਿਹੜਾ ਹੈਗਾ ਸੀ ਇਰਾਕ, ਚੰਗਾ ਭਲਾ ਵਸਦਾ
2: ਬਹੁਤ ਅੱਛਾ ਕੰਟਰੀ ਸੀਗਾ, ਬਹੁਤ ਅੱਛੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ।
0: ਹਾਂਜੀ, ਅੱਜ ਉਹ ਉਹਦੀ ਕੋਈ ਹੋਂਦ ਹੀ ਹੈ ਨਹੀਂ,
2: ਕੋਈ ਉੱਥੇ ਮਿਲਿਆ ਨਹੀਂ। ਫਿਰ ਵੱਡੀ ਗੱਲ ਇਹ, ਲੜਾਈ ਐਡੀ ਵੇਲੇ ਲੜਨ ਦੇ ਬਾਵਜੂਦ ਕੁਝ ਨਹੀਂ ਮਿਲਿਆ।
0: ਮੇਰਾ ਉਹਦੇ ਤੇ ਵੀ ਤੇ ਇਹਨਾਂ ਨੇ ਕਿਹਾ ਸੀ ਨਾ ਕਿ
2: ਵੈਪਨਸ ਆਫ ਡਿਸਟ੍ਰਕਸ਼ਨ ਮਿਲੇ ਹੀ ਨਹੀਂ ਬਸ।
0: ਤੇ ਹੁਣ ਜਿਹੜਾ
2: ਸਰ
0: ਕੀ ਸੀ ਜਿਹਦੀ ਰਾਜਧਾਨੀ
2: ਸਾਰਾ ਤੇਲ ਦਾ ਤ੍ਰਿਪੋਲੀ, ਉਹ ਕਿਹਨੂੰ ਹੁੰਦੇ ਨੇ ਆਪਣੇ,
0: ਚਲੋ ਕੋਈ ਵੀ ਉਹ ਮੁਲਕ ਦਾ
2: ਕਰਨਲ ਗਦਾਫੀ, ਕਰਨਲ ਗਦਾਫੀ,
0: ਉਹ ਵੀ ਉਹ ਉੱਥੇ ਪਾਣੀ ਬਿਜਲੀ ਮੁਫ਼ਤ ਹੁੰਦਾ ਸੀ ਗਦਾਫੀ ਦੇ ਵੇਲੇ।
2: ਬਿਲਕੁਲ ਬਿਲਕੁਲ।
0: ਤੇ ਅੱਜ ਉੱਥੋਂ ਦੇ ਮੈਂ ਕਹਿੰਦਾ ਕਿ ਉੱਥੇ ਹੈ ਰਿਹਾ ਹੀ ਕੁਛ ਨੀ, ਆਪਸ ਵਿੱਚ ਹੀ ਟੱਕਰਾਂ ਤੇ ਲੜਾਈਆਂ ਤੇ ਮਾਰ ਧਾੜ ਉਦੋਂ ਵੀ ਚੱਲਣ ਡਈ ਆ।
2: ਉਹ ਦੇਖੋ ਜੀ, ਇਹ ਜੇ ਇਹ ਮੈਂ ਕਹਿਣਾ ਨੀ ਚਾਹੁੰਦਾ, ਇਹ ਜਿਹੜੀ ਮੁਸਲਮਾਨ ਕੌਮ ਹੈ ਨਾ, ਇਹਨਾਂ ਨੂੰ ਆਰਾਮ ਨਾਲ ਖਾਣਾ ਨੀ ਆਉਂਦਾ, ਜੇ ਆਰਾਮ ਨਾਲ ਖਾਂਦੇ ਤੇ ਆਪਸ ਵਿੱਚ ਹੀ ਲੜ ਪੈਂਦੇ। ਇਹ ਵੀ ਚੀਜ਼ ਹੈਗੀ ਆ, ਮੈਂ ਕਹਿਣਾ ਨੀ ਚਾਹੁੰਦਾ ਸਾਰੀਆਂ ਇੱਕੋ ਜਿਹੀਆਂ ਨੇ, ਪਰ ਇਹਨਾਂ ਵਿੱਚ ਕੁਝ ਜ਼ਿਆਦਾ ਹੀ ਆ।
0: ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਆਪਣੇ ਵੇਲੇ, ਇਹ ਜੋ ਅਕਾਲੀ ਹੈ ਜਬ ਪਾਵਰ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ, ਜਬ ਜਬ ਅਪੋਜੀਸ਼ਨ ਮੇ ਹੋਤੇ ਹੈ ਤੋ ਹਮ ਸੇ ਲੜਤੇ ਹੈ, ਇਨਕਾ ਕਾਮ ਹੈ। ਅਸੀਂ ਸਾਰੀਆਂ ਉਹਨਾਂ ਦੇ ਲੱਛਣ ਥੋੜੇ ਥੋੜੇ ਥੋੜੇ ਥੋੜੇ ਰਲਦੇ ਨੇ ਸਾਡੇ ਸਾਰਿਆਂ।
2: ਹਾਂ ਉਹ ਤਾਂ ਹੈ ਹੀ ਹੈ,
0: ਮੇਰੇ ਇਹ ਹੀ ਨਹੀਂ। ਹੁਣ ਦੇਖੋ ਨਾ ਉਹਨਾਂ ਦੇ ਵੀ 72 ਫਿਰਕੇ ਨੇ ਮੁਸਲਮਾਨ, ਠੀਕ ਹੈ, ਦੇਖ ਨੀ ਸਕਾਉਂਦਾ। ਪੁਸਤਕ ਨੂੰ ਮੰਨਣ ਵਾਲੇ ਲੋਕ ਨੇ ਉਹ,
2: ਹਾਂਜੀ,
0: ਡਿਫਰੈਂਸ ਨੇ ਇਹ ਹਰ ਹਰ ਕੌਮ ਚ ਹੈਗੇ ਨੇ, ਹਰ ਮੁਲਕ ਚ ਹੈਗੇ ਨੇ
2: ਯਾਰ।
0: ਸਾਡੀ ਕੌਮ ਇੱਕ ਟੇਬਲ ਤੇ ਬੈਠੀ ਹੈ, ਕਦੀ ਤੁਹਾਡੀ ਕੌਮ
2: ਬੈਠੀ ਕਦੀ ਬੈਠੇ ਕਿ ਨਹੀਂ, ਕਦੀ ਬੈਠਣਗੇ ਨੀ। ਕੌਮਾਂ ਨੂੰ ਚਲਾਉਣ ਵਾਲੇ ਜਿਹੜੇ ਉਹਨਾਂ ਦੇ ਸਿਪਾ ਸਵਾਰ ਨੇ, ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ, ਉਹ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦੇਣ।
0: ਤੁਸੀਂ ਰਮਾਨ ਨਾਲ ਬਹਿ ਗਏ ਨਾ ਤੇ ਫਿਰ ਉਹਨਾਂ ਵੱਲ ਵੇਖਣ ਲੱਗ ਜਾਓਗੇ।
2: ਬਿਲਕੁਲ,
0: ਤੁਹਾਡਾ ਧਿਆਨ ਉਹਨਾਂ ਵੱਲ ਚਲੇ ਜਾਏਗਾ, ਫਿਰ ਤੁਸੀਂ ਕੁਐਸਚਨ ਉਹਨਾਂ ਨੂੰ, ਉਹਨਾਂ ਤੁਹਾਨੂੰ ਬਿਜੀ ਰੱਖਣਗੇ ਆਪਸ ਵਿੱਚ ਹੀ, ਤਾਂ ਕਿ ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰ ਸਕਣ ਜਦੋਂ ਤੁਸੀਂ ਇੱਕ ਦੂਜੇ ਨਾਲ ਝਗੜਦੇ ਰਹੋਗੇ ਨਿੱਕੀਆਂ ਨਿੱਕੀਆਂ ਗੱਲਾਂ।
2: ਹਾਂ ਬਿਲਕੁਲ ਬਿਲਕੁਲ, ਉਹ ਤਾਂ ਹੈ, ਜਦੋਂ ਖੁਦ ਝਗੜੋਗੇ ਲੋਕੀ ਸਾਰਾ ਚੁੱਪਣਗੇ ਤੁਹਾਡਾ।
0: ਜਿਹੜਾ ਇਰਾਨ ਹੈ ਉਹਦਾ ਕਿਸ਼ਨ ਚੰਦ ਜੀ ਬਹੁਤ ਨੁਕਸਾਨ ਹੋ ਚੁੱਕਿਆ, ਤੇ ਮੈਂ
2: ਬਹੁਤ ਨੁਕਸਾਨ ਹੋ ਚੁੱਕਿਆ ਜੀ, ਔਰ ਨੁਕਸਾਨ ਇਜ਼ਰਾਇਲ ਦਾ ਵੀ ਬਹੁਤ ਹੋ ਚੁੱਕਿਆ,
0: ਬਹੁਤ ਲੜਾਈ
2: ਨੁਕਸਾਨ ਇਸ ਟਾਈਮ ਤੇ ਇਜ਼ਰਾਇਲ ਦਾ ਵੀ ਕਾਫੀ ਹੋ ਚੁੱਕਿਆ, ਇਹੋ ਜਿਹੀ ਗੱਲ ਨਹੀਂ ਹੈ।
0: ਹਾਲਾਂਕਿ ਉਹਨਾਂ ਨੇ ਜਿਹੜਾ ਦਾਅਵੇ ਕੀਤੇ ਸੀ ਕਿ ਸਾਡਾ ਐਂਟੀ
2: ਜਿਹੜਾ
0: ਸੀ ਉਹਦੀ ਇਕੋਨੋਮੀ ਡਾਊਨ ਹੋ ਚੁੱਕੀ ਸੀ ਬੜੀ ਦੇਰ ਤੋਂ, ਉਹਦੇ ਤੇ ਸੈਂਕਸ਼ਨ ਲੱਗੀਆਂ ਸਨ, ਇਕੋਨੋਮੀ ਕਾਫੀ ਡਾਊਨ ਹੋ ਗਈ ਸੀ, ਲੋਕਾਂ ਨੇ ਹੜਤਾਲ ਕੀਤੀ ਸੀ, ਸਰਕਾਰ ਨੇ ਇੱਕ ਲੱਖ ਰੁਪਇਆ ਹਰ ਫੈਮਿਲੀ ਨੂੰ ਦਿੱਤਾ ਸੀ, ਲੋਕ ਕਹਿੰਦੇ ਸਾਡੇ ਘਰ ਖਾਣ ਨੂੰ ਹੈ ਨਹੀਂ, ਦੁਕਾਨਾਂ ਤੋਂ ਬਾਹਰ ਨਹੀਂ ਆਉਂਦਾ। ਵੇਖੋ ਨਾ ਉਹਦੀ ਮੈਂ ਇੱਕ ਆਮ ਲੱਗਾ ਗੱਲ ਤੁਹਾਨੂੰ, ਪੋਜੀਸ਼ਨ
2: ਦੱਸੋ
0: ਪਹਿਲਾਂ ਹੀ ਵਿਚਾਰੇ ਡਾਊਨ। ਵੇਖੋ ਹੁਣ ਲੜਾਈ ਦੇ ਵਿੱਚ ਇਹ ਥੋੜਾ, ਹੁਣ ਲੜਾਈ ਚ ਕਹਿਣਾ ਹੀ ਆ ਫਿਰ ਅਸੀਂ ਆ ਫਿਰ ਸਾਨੂੰ
2: ਮਾਰਨੀ ਆ, ਬਿਲਕੁਲ ਮਾਰੇ।
0: ਦੇਖਿਓ ਇਹ ਲੜਾਈ ਤੋਂ ਬਾਅਦ ਇਰਾਨ ਬਹੁਤ ਦੇਰ ਲੱਗੇਗੀ ਇਰਾਨ ਨੂੰ ਆਪਣੇ ਪੈਰਾਂ ਤੇ ਆਉਂਦਿਆਂ,
2: ਬਹੁਤ ਬਹੁਤ ਸੈਂਕਸ਼ਨ ਹਟਣੀਆਂ ਨੇ ਨਾ, ਸੈਂਕਸ਼ਨ ਜਿਹੜੀਆਂ ਇਰਾਨ ਦੇ ਉੱਤੇ ਆਲਰੇਡੀ ਨੇ ਹਟਣੀਆਂ ਨਹੀਂ ਆ,
0: ਤੇ ਇਹਦਾ ਕਸੂਰ ਅਮਰੀਕਾ ਟਰੰਪ ਹੈ
2: ਜੀ।
0: ਕਾਹਨੂੰ ਕਿਸੇ ਨੇਸ਼ਨ ਦਾ ਬੇੜਾ ਗਰਕ
2: ਕਰਨਾ ਯਾਰ, ਵਾਸਤੇ ਤੇ ਆਫਟਰ ਆਲ ਇਨਸਾਨ ਹੀ ਹੈ ਨਾ ਉੱਥੇ ਕਿਸੇ ਵੀ ਕੰਟਰੀ ਵਿੱਚ, ਤੇ ਇਨਸਾਨਾਂ ਦੀ ਹਾਲਤ ਹੈ ਲੱਗਦੀ ਆ। ਮੈਂ ਤਾਂ ਸਿੱਧੀ ਗੱਲ ਕਰਦਾ,
0: ਜੇ ਇਸ ਤਰ੍ਹਾਂ ਲੋਕੀ ਸੋਚਣ ਲੱਗਣ ਤੇ ਆਪਣਾ ਕਿਸ਼ਨ ਚੰਦ ਜੀ, ਦੁਨੀਆ ਬੜੀ ਸੁਰੀਲੀ ਤੇ ਮਿੱਠੀ
2: ਜੀ,
0: ਕੋਆਪਰੇਟਿਵ ਹੋ ਜਾਵੇ।
2: ਹਾਂ ਬਿਲਕੁਲ ਬਿਲਕੁਲ, ਅਸੀਂ ਇਸ ਦੁਨੀਆ ਨੂੰ ਬੜਾ ਪਿਆਰਾ ਬਣਾ ਸਕਦੇ ਹਾਂ ਜੇ ਪ੍ਰੇਮ ਮੁਹੱਬਤ ਨਾਲ ਰਹੀਏ। ਲੇਕਿਨ ਕਈ ਕਹਿੰਦੇ ਆ ਕਿ ਨਹੀਂ ਜੀ, ਇਹ ਸਾਨੂੰ ਵੀ ਸਿਰਫ ਜੀਣ ਦਾ ਅਧਿਕਾਰ ਆ, ਬਾਕੀ ਸਾਰੇ ਇੱਥੇ ਹੋਣੇ ਹੀ ਚਾਹੀਦੇ, ਅਸੀਂ ਵੇਖ ਹੀ ਨਹੀਂ ਸਕਦੇ ਉਹਨਾਂ ਨੂੰ।
0: ਇਹਨਾਂ ਜਦੋਂ ਵਿਤਨਾਮ, ਕੰਬੋਡੀਆ ਸਾਰੇ ਜਿੰਨੇ ਇਹਨਾਂ ਦਾ ਰਿਕਾਰਡ ਵੇਖ ਲਓ ਸਾਰੇ ਦਾ ਸਾਰਾ, ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਦੀਆਂ ਜੜਾਂ ਹੀ ਪੁੱਟ ਕੇ ਕਰ ਦੇਣੀ।
2: ਗਲਤ ਚੀਜ਼ ਹੈ, ਗਲਤ
0: ਚੀਜ਼। ਤਾਕਤਵਰ ਮੁਲਕ ਹੈ ਨਾ ਇਹ, ਇਹ ਸੋਚਦਾ ਕਿ ਮੈਂ ਸਰਪੰਚ ਹਾਂ, ਮੈਂ ਜੋ ਚਾਹਵਾਂ ਕਰ ਸਕਦਾ।
2: ਅਰੇ ਯਾਰ, ਤੁਸੀਂ ਆਪਣੀ ਤਾਕਤ ਨੂੰ ਦੁਨੀਆ ਵਿੱਚ ਅਮਨ ਚੈਨ ਕਰਨ ਵਾਸਤੇ ਵੀ ਲਗਾ ਸਕਦੇ ਹੋ।
0: ਸਰਪੰਚ ਸਾਹਿਬ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਮੇਰੇ ਲੋਕੀ ਸਾਰੇ ਮੇਰੇ ਨਾਲੋਂ ਲਾਂਭੇ ਹੋ ਗਏ।
2: ਹਾਂ, ਯੂਰਪ, ਯੂਰਪ ਵਾਲੇ ਕਿੱਥੇ ਉਹਦੇ ਨਾਲ ਆਏ?
0: ਨਹੀਂ, ਇਹਦੇ ਨਾਲੋਂ ਬਿਲਕੁਲ ਅਲੱਗ ਹੋਏ।
2: ਨਾਟੋ ਨੂਟੋ ਜਿਹੜਾ ਬਣਾਈ ਫਿਰਦੇ ਸੀਗੇ, ਸਭ ਕੁਛ ਟੁੱਟ ਗਿਆ ਮੇਰੇ ਹਿਸਾਬ ਨਾਲ।
0: ਮੀਟਿੰਗਾਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਵੱਖਰੀਆਂ।
2: ਹਾਂਜੀ ਹਾਂਜੀ,
0: ਇਹ ਯੂਰਪ ਵਰਲਡ ਵਾਰ ਨਹੀਂ ਚਾਹੁੰਦਾ,
2: ਬਿਲਕੁਲ ਨਹੀਂ ਚਾਹੁੰਦਾ।
0: ਅਮਰੀਕਾ ਨੂੰ ਤੇ ਇਹ ਪ੍ਰਿਵਿਲੇਜ ਸੀ ਨਾ, ਉੱਥੇ ਬੰਬ ਨਹੀਂ ਸਨ ਪਹੁੰਚਦੇ, ਰਾਕਟ ਨਹੀਂ ਸਨ
2: ਪਹੁੰਚਦੇ,
0: ਤੇ ਹੁਣ ਉਹ ਵੀ ਪ੍ਰਿਵਿਲੇਜ ਜਾਂਦਾ ਰਿਹਾ, ਹੁਣ ਤੇ ਰਾਕਟ ਹਰ ਥਾਂ ਪਹੁੰਚਦੇ।
2: ਹੁਣ ਤੇ ਉਹ ਕੋਈ ਇੱਕ ਮਿਜ਼ਾਈਲ ਜਾ ਕੇ ਡਿੱਗੀ ਟਿਕਾਣੇ ਦੇ ਉੱਤੇ ਉਹਨੇ ਸਭ ਕੁਝ ਤਬਾਹ ਕਰ ਦੇਣਾ।
0: ਜੀ ਬਿਲਕੁਲ ਬਿਲਕੁਲ, ਤੇ ਰੱਬ ਕਰੇ ਇੱਥੋਂ ਤੱਕ ਗੱਲ ਨਾ ਹੀ ਪਹੁੰਚੇ, ਤੇ ਗੱਲ ਬਹੁਤੀ ਮੈਂ ਕਰਦਾ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ ਸੀ?
2: ਮੈਂ ਤੇ ਇਹੀ ਕਹਿੰਦਾ ਯਾਰ, ਅਮਨ ਚੈਨ ਨਾਲ ਰਹਿਣਾ ਚਾਹੀਦਾ ਸਾਰੀ ਦੁਨੀਆ ਦੇ ਵਿੱਚ।
0: ਯਾਰ ਕੌਣ ਨਹੀਂ
2: ਮਰਨਾ ਤੇ ਇਨਸਾਨ ਹੀ ਹੈ। ਤੁਸੀਂ ਲੜਾਈਆਂ ਜਿੰਨੀਆਂ ਮਰਜ਼ੀ ਲੜ ਲਓ, ਦੇਸ਼ ਦੇ ਜਿੰਨੇ ਵੀ ਲੀਡਰ ਨੇ ਉਹ ਆਪਣੀ ਆਪਣੀ ਮੁੱਛ ਦੇ ਤੌ ਦਿੰਦੇ ਰਹਿਣ ਤੇ ਪੁੱਤ ਦੂਜੀਆਂ ਮਾਵਾਂ ਦੇ ਮਰਦੇ ਰਹਿਣ, ਉਹਨਾਂ ਦਾ ਆਪਣਾ ਤੇ ਕਦੀ ਕੋਈ ਗੇਮ ਦੇ ਵਿੱਚ ਗਿਆ ਨਹੀਂ ਨਾ, ਲੜਾਈ ਦੇ ਵਿੱਚ ਗਿਆ ਨਹੀਂ ਨਾ।
0: ਹੁਣ ਵੇਖਿਓ
2: ਤੇ ਲਾਸ਼ ਆਏ ਤੇ ਪਤਾ ਲੱਗੇ ਉਹਨੂੰ ਕਿ ਹਾਂ ਵੀ ਦਰਦ ਕੀ ਹੁੰਦਾ।
0: ਇਹਨੇ ਆਪਣੇ ਸੈਨਿਕ ਜ਼ਮੀਨ ਤੇ ਉਤਾਰ ਦਿੱਤੇ, ਕਿੰਨੇ ਇਹਦੇ ਵੀ ਸੈਨਿਕ ਮਰਨਗੇ?
2: ਬਿਲਕੁਲ ਮਰਨਗੇ, ਬਿਲਕੁਲ ਮਰਨਗੇ। ਤੁਸੀਂ ਦੂਜੇ ਦੇ ਘਰ ਵਿੱਚ ਜਾ ਕੇ ਜਦੋਂ ਲੜੇ ਗਏ, ਉਹ ਕਿਤੇ ਨਾ ਕਿਤੇ ਸ਼ੱਕ ਤੇ ਤੁਹਾਡੇ ਉੱਤੇ ਵਾਰ ਕਰੇਗਾ।
0: ਆਪਣੇ ਬੱਚੇ ਵੀ ਤਾਂ ਮਰਵਾ ਰਿਹਾ। ਨੰਬਰ 2 ਦੇ ਉੱਤੇ ਕਿਸ਼ਨ ਚੰਦ ਜੀ, ਜਿਹੜਾ ਇਹਨਾਂ ਦਾ ਜਹਾਜ਼ ਡਿੱਗਿਆ,
2: ਹਾਂਜੀ,
0: ਉਹਦਾ ਪਾਇਲਟ ਇਰਾਨੀਆਂ ਨੇ ਕਾਬੂ ਕਰ ਲਿਆ,
2: F-15। ਹਾਂਜੀ ਹਾਂਜੀ, ਪੜਿਆ।
0: ਉਹਦੀ ਮਾਂ ਨੇ ਅਪੀਲ ਕੀਤੀ ਹੈ ਕਿਹਦਾ ਵਾਸਤਾ, ਮੇਰਾ ਪੁੱਤਰ ਜਿਹੜਾ ਉਹਨੂੰ ਕੋਈ ਸਜ਼ਾ ਜਾਂ ਉਹਨੂੰ ਮਾਰਿਆ ਨਾ ਜਾਏ ਜਾਂ ਕੁਛ ਵੀ, ਇਹ ਉਹ ਵੀ ਮੈਂ ਅਪੀਲ ਕਰਦੀ ਹਾਂ ਮਨੁੱਖਤਾ ਦੇ।
2: ਵੇਖੋ ਜੀ, ਮਾਂ ਤੇ ਕਿਸੇ ਦੀ ਹੋਏਗੀ ਅਪੀਲ ਕਰੇਗੀ, ਕਰੇਗੀ।
0: ਉਹਨੇ ਆਪਣੇ ਬੇਟੇ ਵਾਸਤੇ ਅਪੀਲ ਕੀਤੀ ਆ, ਇਤਰਾ ਹੀ ਪੁੱਤਰ
2: ਮਾਂ ਤੇ ਚੀਜ਼ੀ
0: ਏਦਾਂ ਹੀ ਪਿਆ ਤੇ ਇਰਾਨ ਨੇ ਜਵਾਬ ਵੀ ਦੇ ਦਿੱਤਾ ਉਹਨੂੰ ਵੀ ਤੇਰੇ ਪੁੱਤਰ ਨੂੰ ਕੁਛ ਨੀ ਪਏਗਾ, ਅਸੀਂ ਕੁਛ ਨੀ ਕਹਾਂਗੇ।
2: ਹਾਂਜੀ ਹਾਂਜੀ, ਗੁੱਡ, ਸੋ ਨਾਈਸ, ਸੋ ਨਾਈਸ। ਇਨਸਾਨੀ ਚੀਜ਼ਾਂ ਤੇ ਰਹਿਣੀਆਂ ਚਾਹੀਦੀਆਂ ਸੰਸਾਰ ਦੇ ਵਿੱਚ, ਤਦੀ ਤੇ ਸੰਸਾਰ ਚੱਲੇਗਾ।
0: ਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬੰਦ ਹੋਣੀਆਂ ਚਾਹੀਦੀਆਂ ਨੇ। ਹਾਂਜੀ, ਤੇ ਇਹ
2: ਬਿਲਕੁਲ
0: ਜਿਹੜੇ ਦੁਨੀਆ ਦੇ ਸੋਰਸਿਸ ਨੇ, ਖਣਿਜ ਪਦਾਰਥ ਨੇ, ਇਹ ਖੂਨ
2: ਦੇਖੋ ਜੀ, ਇਹਦੇ ਉੱਤੇ ਅਗਰ ਦੇਖਿਆ ਜਾਏ ਤਾਂ ਸਭ ਦਾ ਅਧਿਕਾਰ ਹੈ, ਕਿਸੇ ਖਾਸ ਕੰਟਰੀ ਦਾ ਅਧਿਕਾਰ ਨਹੀਂ ਹੈਗਾ। ਮਤਲਬ ਜੇ ਤੁਸੀਂ ਟ੍ਰੇਡ ਵੀ ਕਰਦੇ ਹੋ ਤੇ ਉਹ ਵੀ ਇੱਕ ਅਧਿਕਾਰ ਵਾਲੀ ਗੱਲ ਆ। ਤੁਸੀਂ ਇਧਰੋਂ ਕੁਛ ਦਿਓਗੇ ਤੇ ਦੂਜੇ ਪਾਸੇ ਕੁਛ ਲਓਗੇ, ਕਿੱਥੇ ਲਓਗੇ ਨਾ, ਤੇ ਉਹ ਚੀਜ਼ਾਂ ਨੇ। ਜੇ ਅਗਰ ਤੁਸੀਂ ਇਹਨਾਂ ਨੂੰ ਬਰਬਾਦ ਕਰ ਦਿਓਗੇ ਤੇ ਮਾਨਵਤਾ ਖਰਾਬ ਹੋ ਜਾਏਗੀ, ਬਰਬਾਦ ਹੋ ਜਾਏਗੀ ਮਾਨਵਤਾ।
0: ਨਹੀਂ
2: ਭੁੱਲਦਾ
0: ਕੁਛ, ਕਹੋਗੇ
2: ਇਨਸਾਨ ਨਹੀਂ ਭੁੱਲਦਾ।
0: ਨਾਲੇ ਦੁਨੀਆਂ ਕਿੰਨੀ ਬਦਸੂਰਤ ਹੋਏਗੀ ਜੇ ਅਸੀਂ ਖੂਨ ਖਾਣ ਲੱਗ ਗਏ ਇੱਕ ਦੂਜੇ ਕੋਲੋਂ, ਮਾਰਨ ਲੱਗ ਗਏ, ਕੁੱਟਣ ਲੱਗ ਗਏ।
2: ਹਾਂ, ਉਹ ਤਾਂ ਹੈ, ਪਰ ਹੋ ਤੇ ਇਹੀ ਰਿਹਾ ਨਾ, ਹੁਣ ਤਾਂ ਹੋ ਹੀ ਰਿਹਾ ਹੈ।
0: ਬਿਲਕੁਲ ਬਿਲਕੁਲ ਹੋ ਰਿਹਾ ਜੀ। ਪਰ ਅਮਰੀਕਾ ਨੂੰ ਕੰਨ ਹੁੰਦੇ ਜਾਣਗੇ ਪਹਿਲਾਂ ਵਾਲਾ, ਕਿਉਂਕਿ ਮੇਰੀ ਸਰਪੰਚੀ ਜਿਹੜੀ ਹੈਗੀ ਆ, ਮੈਨੂੰ ਜਿਹੜਾ ਹੰਕਾਰ ਆ ਉਹ ਥੋੜਾ ਥੱਲੇ ਜ਼ਰੂਰ ਪਹਿਲਾਂ
2: ਨਾਲੋਂ। ਜੀ ਜੀ, ਨਹੀਂ ਮੈਂ ਇੱਕ ਗੱਲ ਸਮਝਦਾ ਕਿ ਅਮਰੀਕਾ ਦੇ ਆਉਣ ਵਾਲੇ ਜਿਹੜੇ ਨੇਤਾ ਨੇ, ਜਿਹੜੇ ਅਮਰੀਕਾ ਨੂੰ ਚਲਾਉਣਗੇ ਟਰੰਪ ਤੋਂ ਬਾਅਦ ਦੇ ਵਿੱਚ, ਉਹਨਾਂ ਨੂੰ ਇਹ ਚੀਜ਼ ਦਾ ਬਿਲਕੁਲ ਭਾਨ ਰਹੇਗਾ ਕਿ ਹਾਂ ਯਾਰ, ਦੁਨੀਆਂ ਅੱਜ ਪਹਿਲੇ ਵਾਲੀ ਨਹੀਂ ਹੈਗੀ।
0: ਬਿਲਕੁਲ, ਦੁਨੀਆ
2: ਪਹਿਲੇ ਵਾਲੀ, ਦੇ ਸ਼ੁਡ ਥਿੰਕ ਓਵਰ ਇਟ,
0: ਨੋ ਡਾਊਟ। ਸੋ ਇਸ ਕਰਕੇ ਤਾਂ ਦੂਜੀ ਗੱਲ ਮੈਂ ਇੱਕ ਹੋਰ ਜਿਹੜੀ ਵਿਦਵਾਨਾਂ ਨੇ ਸਰਚ ਆਊਟ ਕੀਤੀ ਹੈ ਉਹ ਇਹ ਵੀ ਹੈ ਕਿ ਚੀਜ਼ਾਂ ਖੋਲੀਆਂ, ਦੂਜਾ ਕ੍ਰਿਸਚੀਅਨਿਟੀ ਦੀ ਤੇ ਮੁਸਲਿਮ ਧਰਮ ਦੀ ਮੁੱਢ ਕਦੀਮ ਤੋਂ ਲੜਾਈਆਂ ਹੁੰਦੀਆਂ ਆਈਆਂ ਨੇ, ਕਦੀ ਇਹਨਾਂ ਕੋਲ ਅੱਧਾ ਦੁਨੀਆਂ ਹੁੰਦੀ, ਕਦੀ ਉਹਨਾਂ ਕੋਲ ਅੱਧੀ ਦੁਨੀਆਂ। ਇਹਨਾਂ ਇੱਕ ਦੂਜੇ ਦਾ ਬੜਾ ਕਤਲੇਆਮ ਕੀਤਾ ਤੇ ਇਹਨਾਂ ਨੇ ਰਿਕਾਰਡ ਸਾਂਭ ਕੇ ਰੱਖੇ ਨੇ, ਇੱਕ ਦੂਜੇ ਨਾਲ ਖੁੰਦਕ ਵੀ ਖਾਂਦੇ ਨੇ।
2: ਹਾਂ ਬਿਲਕੁਲ ਬਿਲਕੁਲ,
0: ਹਾਂ 5 ਤੋਂ 5 ਹਜ਼ਾਰ ਸਾਲ।
2: ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਔਰ ਉਹ ਸ਼ਾਇਦ ਜਿੰਨੇ ਵੀ ਧਰਮ ਚਲਾਉਣ ਵਾਲੇ ਬੰਦੇ ਆ ਉਹਨਾਂ ਨੂੰ ਵੀ ਪਤਾ ਕਿ ਜਦੋਂ ਕਿਸੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਏਗੀ ਨਾ, ਤੇ ਗੌਰਮੈਂਟ ਦੀਆਂ ਗੋਲੀਆਂ ਵੀ ਘੱਟ ਪੈ ਜਾਣਗੀਆਂ, ਤੁਸੀਂ ਕੁਛ ਨਹੀਂ ਕਰ ਸਕਦੇ। ਔਰ ਅਲਟੀਮੇਟਲੀ ਤੁਸੀਂ ਉਸ ਧਰਮ ਦੇ ਵਿੱਚ ਕਨਵਰਟ ਹੋ ਜਾਓਗੇ। ਮੈਂ ਕੀ ਬੋਲਿਆ ਤੁਸੀਂ ਮੇਰਾ ਖਿਆਲ ਸਮਝ ਗਏ। ਉਹ ਟਾਈਮ ਹੈਗਾ ਦੁਨੀਆਂ ਨੂੰ ਇਸ ਚੀਜ਼ ਨੂੰ ਸਾਰੇ ਮਤਭੇਦ ਭੁਲਾ ਕੇ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਵੇਅਰ ਵੀ ਆਰ ਗੋਇੰਗ।
0: ਠੀਕ ਹੈ ਜੀ, ਬਿਲਕੁਲ। ਤੇ ਸੋਚਣਗੇ ਇਹ ਵੀ ਵੈਸੇ ਏਡੀ ਨੀ ਕੋਈ, ਜਿਹੜੇ ਆਉਣ ਵਾਲੇ ਲੋਕ ਨੇ, ਮਤਲਬ ਕਿ ਇੱਕ ਤੁਸੀਂ ਜੇ ਅੰਦਾਜ਼ਾ ਲਾਓ ਨਾ, ਤੇ ਕਿਸੇ ਕਿਸੇ ਟੱਬਰ ਦੇ ਵਿੱਚ ਇੱਕ ਅਜਿਹਾ ਅਰਬ ਬੱਚਾ ਜੰਮਿਆ ਹੁੰਦਾ ਜਿਹਨੇ ਸਾਰੇ ਟੱਬਰ ਨੂੰ ਵਕਤ ਪਾਇਆ ਹੁੰਦਾ, ਤੇ ਉਹ
2: ਬਿਲਕੁਲ
0: ਹੁੰਦਾ ਹੀ ਨਹੀਂ, ਸਾਰਾ ਟੱਬਰ ਉਹਨੂੰ ਲਾਹਤਾ ਪਾਈ ਜਾਏਗਾ, ਲੇਕਿਨ ਉਹ ਆਪਣੀ ਅੜੀ ਦੇ ਉੱਤੇ ਪੱਕਾ ਹੀ ਰਹੇ।
2: ਬਿਲਕੁਲ,
0: ਇਹ ਲੱਛਣ ਪਾਏ ਜਾਂਦੇ ਨੇ ਕਿਸ਼ਨ ਚੰਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਹਾਜ਼ਰੀ ਲਾਈ, ਇਹਦੇ ਨਾਲ ਹੀ ਸਾਡਾ ਹੁਣ ਟਾਈਮ ਹੀ ਓਵਰ ਹੋ ਗਿਆ।
2: ਹਾਂਜੀ, ਸ਼ੁਕਰੀਆ ਜੀ ਵੀਰ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ, ਤੁਹਾਨੂੰ ਵੀ
0: ਸਾਰਿਆਂ ਵੱਲੋਂ
2: ਤੁਹਾਨੂੰ।
0: ਸੋ ਦੋਸਤੋ, ਇਹ ਸਨ ਡਾਕਟਰ ਕਿਸ਼ਨ ਚੰਦ ਜੀ ਹੁਣੀ ਜਿਹੜੇ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ, ਤੇ ਮੈਂ ਤੁਹਾਨੂੰ ਜਗਜੀਤ ਤੇ ਚਿਤਰਾ ਜੀ ਦੀ ਅੱਜ ਲੱਗਾ ਸਨ ਲਾਈਫ ਬਾਰੇ ਦੱਸਣ, ਬੜੇ ਮੰਦ ਭਾਗੇ ਸਨ ਵਿਚਾਰੇ, ਪਰ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ। ਤੇ ਗੱਲ ਇਸ ਤਰ੍ਹਾਂ ਜੀ, ਜਾਂਦਿਆਂ ਜਾਂਦਿਆਂ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ, ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ, ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ, ਦਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ, ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ, ਔਰ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਅੱਜ ਸਾਡਾ ਪ੍ਰੋਗਰਾਮ ਇੱਥੇ ਖਤਮ ਹੁੰਦਾ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਅੱਜ ਦੋ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

ਮੈਂ ਪਿੱਟਦਾ ਜਦੋਂ ਹੀਰੇ ਹੀਰੇ ਆ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਟ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖੱਟ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੀ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਇੱਦਾਂ ਵੀ ਹੈਗੀ ਆ
0: ਅੱਛਾ ਜੀ
1: ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਹਨਾ ਤੇ ਉਹ ਆਮ ਕਰਕੇ ਖੱਟ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ ਤੋਂ
0: ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਜਿੱਦਾਂ ਹਾਂਜੀ ਉਹ ਹੌਲੀ ਹੌਲੀ ਐਕਸੈਂਟ ਵੀ ਲਾਉਂਦਾ
0: ਹਾਂ ਹਾਂ ਉਹ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖੱਟ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿੱਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਾ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਭਈ ਅੱਜ ਜਦੋਂ ਦੇਖੋ ਇਹ ਟਰੰਪ ਦੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਭਈ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆਂ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਦੂਜੀ ਮਾਮਲਾ ਹੈ ਤੇ ਦੇਖਦੇ ਆ ਭਈ ਇਹਦੇ ਵਿੱਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਪਰ ਦੂਸਰਾ ਪਾਸਾ ਇਹ ਆ ਕਿ ਜੋ ਕੁਝ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9/2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕਿ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉੱਪਰ ਇੱਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੇਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲਓ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਲ ਨਾਤਾ ਸੀ ਨਾ ਮੇਰੇ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖੱਟ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣੌਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖੱਟ ਸਾਹਿਬ ਜੀ ਇਹਦੀ ਸਮਝ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ
0: ਚੀਮਾ ਸਾਹਿਬ ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ ਜਰੂਰੀ ਨੀ ਹੈ ਝੂਠ ਬੋਲਦੀ ਆ ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ ਇੰਨਾ ਕੁਛ ਪੈ ਗਿਆ ਉਹਨੂੰ ਆਪਣਾ ਕਲੀਅਰ ਕਰਨਾ ਹੋਵੇ ਇਹ ਵੀ ਹੋ ਸਕਦਾ ਨਾ
1: ਇਹੀ ਆ ਜੀ ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ ਕਿਉਂਕਿ ਖੱਟ ਸਾਹਿਬ ਜੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮੇਲਾਨੀਆ ਨਾਲ ਲਿਜਾ ਕੇ ਜਾਂਦੇ ਹੋਣਗੇ ਨਾ
0: ਇਹ ਤਾਂ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮੇਲਾਨੀਆ ਮਿਲੀ ਉੱਥੋਂ ਸੀ ਇਹ ਵੀ ਤਾਂ ਕਹਿੰਦੇ ਆ ਨਾ
1: ਹਾਂ ਮੇਰੀ ਇਹੀ ਸੋਚ ਰਹੀ ਹੈ ਕਿ ਮੇਰੀ ਉਹਨੂੰ ਉੱਥੋਂ ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਮਿਲ ਪਈ ਇਹ ਪਹਿਲਾਂ ਖੱਟ ਸਾਹਿਬ ਜੀ ਮਾਡਲ ਸੀਗੀ ਇਹ ਇਹ ਮਾਡਲ ਵੀ ਆ ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿਚ ਛਾਪਦੀਆਂ ਉਹ ਜਿਹੜੀਆਂ ਮਸ਼ਹੂਰੀ ਵਾਸਤੇ ਉਹ ਐਵੇਂ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਤੇ ਆਪਣਾ ਸਭ ਕੁਛ ਨੰਗੇਜ ਜਿਹੜਾ ਉਹ ਦਿਖਾ ਦੀਆਂ ਸੋ ਉਹਦੇ ਵਿਚ ਇਹਦੀਆਂ ਪਿਕਚਰਾਂ ਸੀਗੀਆਂ ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਸੀ ਉਥੋਂ ਸੀ ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ ਤੇ ਹੁਣ ਖਾਕ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ ਉਹ ਕਿਹਾ ਕਿ ਫਸਟ ਲੇਡੀ ਨੇ ਐਨਬੀਸੀ ਨਿਊਜ਼ ਉਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਕੋਈ ਰਿਸ਼ਤਾ ਨਾਤਾ ਨਹੀਂ ਸੀ ਕੋਈ ਕਿਸੇ ਦਾ ਸੀ ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿਚੋਂ ਐਨਬੀਸੀ ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ ਇਹ ਸਭ ਕੁਛ ਝੂਠ ਹੈਗਾ ਉਹਦੇ ਕਈ
0: ਸਿਮਾ ਸਾਹਿਬ ਕੈਰੀ ਆਨ ਕਰਿਓ ਮੈਨੂੰ ਨਾ ਕੋਈ ਬੰਦਾ ਮਿਲਣ ਆਇਆ ਮੈਂ 5 ਮਿੰਟ ਮੁੜ ਕੇ ਆਇਆ
1: ਜੀ ਜੀ ਉਹਦੇ ਕਈ ਏਡ ਜਿਹੜੇ ਉਹਦੇ ਮਦਦਗਾਰ ਹੁੰਦੇ ਆ ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ ਜਿਹੜੀ ਫਸਟ ਲੇਡੀ ਆ ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਹੈ ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿਚ ਕਿਹਾ ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੋਈ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇੱਕ ਦਮ ਉਸਦਾ ਪੱਖ ਪੂਰਨ ਲੱਗ ਪੈਂਦੇ ਸੋ ਦੋਸਤੋ ਜਿਹੜੀ ਇਹ ਗੱਲ ਕਹੀ ਆ ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓਂ ਉਹਨਾਂ ਨੂੰ ਰੋਕ ਦਿੰਦੇ ਸੀਗੇ ਉਹ ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ ਖਾਸ ਕਰਕੇ ਸਿੱਖ ਸਮਾਜ ਆ ਉਹਦੇ ਵਿਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ ਤੇ ਉਹ ਵੀ ਹੁਣ ਬਦਲ ਰਿਹਾ ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ ਉਹੀ ਇਹਦੇ ਕਾਰਨ ਹੀ ਬਦਲ ਰਿਹਾ ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ ਕੈਨੇਡਾ ਆਸਟ੍ਰੇਲੀਆ ਵਗੈਰਾ ਹੈਗੇ ਆ ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ ਤੇ ਜਦੋਂ ਫਿਰ ਖੁੱਲ ਮਿਲਦੀ ਆ ਖੁੱਲ ਦੇ ਵਿਚ ਫਿਰ ਦੇਖੋ ਦੋਸਤੋ ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਔਰ ਪੰਜਾਬ ਵਿਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜਿੰਦਾ ਜਾਗਦਾ ਰਿਹਾ ਸੀਗਾ ਪਰ ਜਦੋਂ ਅੰਗਰੇਜ਼ ਰਾਜ ਆਇਆ ਉਹਨੇ ਇਹਨੂੰ ਜਿਹੜੀ ਸੀਗੀ ਬਸਰਹੀਨ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਤੇ ਉਹ ਕੋਸ਼ਿਸ਼ਾਂ ਦੇ ਵਿਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੀਕਰ ਅੱਜ ਕੱਲ ਜੋ ਪੰਜਾਬ ਦੇ ਵਿਚ ਜਾਂ ਭਾਰਤ ਦੇ ਵਿਚ ਜੋ ਕੁਛ ਵੀ ਹੋ ਰਿਹਾ ਟੀਵੀ ਦੇ ਉੱਤੇ ਵੀਡੀਓ ਆ ਰਹੇ ਆ ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਤੇ ਗੌਰਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਮ ਖੁੱਲ੍ਹੜ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਹੁੰਦੀਆਂ ਆ ਤੇ ਜਿੱਥੇ ਸ਼ਹਿਰ ਹੋਏਗਾ ਸ਼ਹਿਰ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ ਉਹਦੀ ਖ਼ਬਰ ਸੀਗੀ ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ ਹਰ ਦੁਨੀਆ ਇਹਦੇ ਵਿਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ ਤੇ ਪਰ ਇਹਦੇ ਵਿਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ ਪਰ ਸਾਹ ਉਹ ਪੰਜ ਸੱਤੇ ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ਼ ਕਹਿੰਦੇ ਹਾਂ ਇੱਕ ਕਿਸਮ ਦੇ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਦਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟੇਟ ਆਫ ਹਰਮੂਸ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿਚ ਐਲ ਐਨ ਜੀ ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਵਿਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਛੁਟਾਏਗਾ ਲਿਬਨਾਨ ਸਿੱਧਾ ਸਮਝੌਤਾ ਕਰੇਗਾ ਨਾ ਕਿ ਇਜ਼ਰਾਇਲ ਪਾਕਿਸਤਾਨ ਵਿਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਵੀ ਮੈਂ ਇਹਨੂੰ ਨੀ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਤੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 25 ਮਹੀਨਾ ਜਿਹਨੂੰ ਆਪਾਂ ਕਹਿ ਦਈਦਾ ਉਹਦੇ ਵਿਚ ਜਿਹੜਾ ਨੁਕਸਾਨ ਵਗੈਰਾ ਹੋਇਆ ਪਰ ਉਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਕਿ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਵਿੱਚੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ ਪਰ ਹੁਣ ਬਾਅਦ ਦੇ ਵਿਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉੱਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੂਜ਼ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਇੱਥੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ 10 ਪੁਆਇੰਟਾਂ ਦੇ ਵਿੱਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟਰੇਟ ਆਫ ਫਾਰਮੂਸ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿੱਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਕੁ ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨਹੀਂ ਹੁੰਦਾ ਤੁਹਾਡਾ ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਹੁਣ ਕੀ ਆ ਇਹ ਜਿਹੜੀ ਸਟਰੇਟ ਆਫ ਹੋਰਮੂਸ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੋਂ ਦੀ ਲੰਘਦੇ ਆ ਮੇਰਾ ਖਿਆਲ ਆ ਮਸੀਂ 25 ਕੁ ਮੀਲ ਆ ਸੋ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਇੱਥੇ ਦੁਨੀਆਂ ਲਈ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰੇ ਉਹਦੇ ਵਿੱਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤਾਂ ਪਹਿਲਾਂ ਤੋਂ ਵੀ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਗ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗਵਰਨਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੋਨ ਬਿਲਡਿੰਗ ਆ ਉਹ ਉਹਦੇ ਵਿੱਚ ਮਿਲਟਰੀ ਦੀਆਂ ਯੋਜਨਾਵਾਂ ਜਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੋਨ ਨਾਂ ਦੀਆਂ ਜਿਹੜੀ ਇਮਾਰਤ ਆ ਉੱਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਹੀ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਲੇ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ID ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੋਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੋਨ ਨੂੰ ਪਰ ਉਹਨਾਂ ਨੇ ਉਹ ਹੁਕਮ ਆ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ US ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੋਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਜਸਟਿਸ ਆਪਾਂ ਇਹਨੂੰ ਕਹਿ ਦਿੰਦੇ ਹਾਂ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ ਸੋ ਅਮਰੀਕਾ ਵਿੱਚ ਜਿਹੜਾ ਪ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ, ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ। ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ US ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ। ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ। ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ, ਕਾਫੀ ਦਿਨ ਹੋ ਗਏ ਆ। ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪ੍ਰਮੰਨਿਆ ਉਹ ਅਖਬਾਰ ਹੈਗਾ, ਬਹੁਤ ਪੁਰਾਣਾ ਵੀ ਆ, ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ। ਤੇ ਉਹਨਾਂ ਦੀ ਰਿਪੋਰਟ ਅਨੁਸਾਰ US ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ, ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ। ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ, ਉਹ ਕਹਿੰਦੇ ਠੀਕ ਆ ਵੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ। ਤੇ ਹੋਣਾ ਚਾਹੀਦਾ ਵੀ ਆ, ਜਿਨ੍ਹਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਹੇ ਜਾਂਦੇ ਆ, ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਂਦੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫ੍ਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਆ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੁੰਦੇ ਆ, ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ। ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਡੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਡੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਹੈ। ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ। ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆਂ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ, ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟ ਹੀ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ, ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ ਖਤ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ, ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉੱਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉੱਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ ਜਿੱਥੇ ਡਰੱਗ ਉਹ ਕਹਿੰਦੇ ਆ ਵੀ ਇਕੁਆਡੋਰ ਵਾਲੇ ਇਧਰੋਂ ਆ ਰਿਹਾ ਆ, ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ। ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਸਾਹਿਬ ਜੀ ਕਰਨ ਲੱਗ ਪਿਆ ਦੇਸ਼। ਇਹਨੇ 1 ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ, 30 ਤੋਂ ਵਧਾ ਕੇ 50 ਕਰ ਦਿੱਤਾ, ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
0: ਡਾਕਟਰ ਸਾਹਿਬ ਆ ਗਏ ਜੀ, ਮਾ ਸਾਹਿਬ
1: ਤੇ ਇਹ ਜਿਹੜਾ ਸੀਗਾ
0: ਮਾ ਸਾਹਿਬ ਆ ਗਏ ਜੀ, ਕਰੀਏ ਉਹਨਾਂ ਦੇ ਨਾਲ ਚਾਲੂ
1: ਜੀ। ਜੀ
0: ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਆਇਆਂ ਨੂੰ ਜੀ ਆ ਜਾਓ।
2: ਹਾਂਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲੋ।
1: ਕੋਈ ਨੀ ਗੱਲ ਪੀ ਲੈਣਾ, ਕੋਈ ਗੱਲ ਨੀ।
0: ਥੈਂਕ ਯੂ ਜੀ।
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ ਨਾ, ਚਾਹ ਚੁੱਕ ਪੀ
2: ਲੈਕਚਰ ਸੀਰੀਜ਼। ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ। ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਜਾ ਕੇ ਰੱਖਿਆ, ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ, ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ, ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਠੀਕ ਆ, ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ। ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ, ਬਣਤਰ ਸਰੀਰ ਦੀ ਕਿਵੇਂ ਬਣੀ, ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ, ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ, ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ, ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ। ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ, ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ, ਇਹਦਾ ਮਤਲਬ ਇਹ ਆ ਕਿ ਕੁਛ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ,
1: ਬਿਲਕੁਲ
2: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ।
1: ਜੀ ਡਾਕਟਰ ਸਾਹਿਬ, ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਉਹ ਕੀਮ ਹੁੰਦਾ ਸੀ, ਕਿਸੇ ਨੂੰ ਜੁਆਇਨ ਦਾ ਪਤਾ ਸੀ ਇਹ ਕੀ ਕਰਦੀ, ਕਿਸੇ ਨੂੰ ਸੌਂਫ ਦਾ ਪਤਾ ਸੀ ਇਹ ਕੀ ਕਰਦੀ ਆ, ਕਿਸੇ ਨੂੰ ਲੌਂਗ ਦਾ ਪਤਾ ਸੀ ਇਹ ਕੀ ਕਰਦਾ, ਉਹ ਆਪੇ ਹੀ ਘਰ ਡਾਕਟਰ ਹੁੰਦੇ ਸੀਗੇ। ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਲੱਗੀ ਤਾਂ ਉਹ ਫਿਰ ਕਿਸੇ ਕੋਲ ਹੋਰ ਕੋਲ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ। ਜੀ
2: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ, ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ,
1: ਹਾਂਜੀ ਹਾਂਜੀ
2: ਪੁੱਛ ਲੋ, ਉਹਨੂੰ ਪਤਾ ਆ ਭਾਵ ਕੀ ਆ, ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ।
1: ਬਿਲਕੁਲ ਬਿਲਕੁਲ, ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ ਤੇ ਹੁਣ ਖਤਮ ਹੋ ਗਿਆ ਸਿਲਸਿਲਾ। ਜੀ ਡਾਕਟਰ ਸਾਹਿਬ,
2: ਹਾਂਜੀ, ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ। ਪਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭਈ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ, ਦੀ ਪੜਤਾਲ ਕੋਈ ਨਹੀਂ ਸੀ ਸਾਡੇ ਕੋਲ। ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਫੋਨ ਕਰ ਰਹੇ ਹਾਂ। ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ, ਬਹੁਤ ਕੁਛ ਐਸਾ ਹੋਇਆ, ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਗਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ, ਭਾਵ ਸਬੂਤ ਕਹਿ ਸਕੀਏ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ। ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ, ਕਿਵੇਂ ਕਰ ਸਕਦੇ ਹਾਂ ਅਸੀਂ। ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ, ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦੇ ਹੋਇਆ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਵਾਬ ਕਰਦੇ ਨੂੰ ਹੁਣੇ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ, ਜਾਂ ਉਸ ਤੋਂ ਬਾਅਦ ਅਸੀਂ ਇਹ ਹੀ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ, ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ। ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ, ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ, ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਚੈਸਟ ਡਿਪਾਰਟਮੈਂਟ ਚ ਭੇਜਣਾ ਆ, ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ, ਇਟ ਵਿਲ ਟੇਕ ਲੌਂਗ ਟਾਈਮ। ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ।
1: ਬਿਲਕੁਲ ਬਿਲਕੁਲ,
2: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ
1: ਜੀ
2: ਭਾਈ ਅੱਗੇ ਕੀ ਸੀਗਾ ਜਿਸ ਜਿਹਨਾਂ ਗੱਲਾਂ ਤੋਂ ਅਸੀਂ ਜਾਣੀ ਹੈ। ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ। ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ, ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ, ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ
1: ਜੀ, ਬਿਲਕੁਲ
2: ਉੱਤਰ ਦੀ ਪੜਤਾਲ ਸੀ, ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਈ ਜੇ ਨਮੂਨੀਆ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜੀ, ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆ ਨੁਕਸ ਹੋ ਗਿਆ
1: ਜੀ।
2: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਜਿਹਾ ਹੋਰ ਆਮ ਤੌਰ ਤੇ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਹੈ ਤੇ ਇੱਕ ਅੰਗ ਆ, ਇੱਕ ਅੰਗ ਨਹੀਂ ਹੈ। ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਈਡਿਜ਼ੀਨੈਸ, ਔਰ ਇਹ ਕ੍ਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ। ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨਸ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿੱਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ। ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਂਡ ਡੇਅਰ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਹਾਈਆਰਡ ਬੋਨ ਦੀ ਗੱਲ ਕੀਤੀ ਸੀ, ਜਾਂ ਕੋਸਟਲ ਕਾਰਟੀਲੇਜਨ ਦੀ ਗੱਲ ਅਸੀਂ ਆਮ ਕਰਦੇ ਹਾਂ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ। ਸੋ ਇਹ ਬਹੁਤ ਸਾਰੇ ਕੁਛ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ। ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਆ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ ਇਸ ਨੂੰ ਕਿਹਾ ਸੀਗਾ ਟਰੰਕ, ਤੇ ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ। ਔਰ ਫਿਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਤੇ ਉਹ ਕਿਹੜੀ ਸਟਰਕਚਰ ਹੈਗਾ ਆ, ਪਿਛਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ। ਇਹ ਤੇ ਸਮਝ ਆਉਂਦਾ ਆ ਕਿ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉੱਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ, ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਹੈ, ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿੱਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆ ਇਹਦੇ ਵਿੱਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨੀਅਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਣਨ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿੱਚ। ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂੰ ਬੈਰੀਅਨ ਸਟਰਨਲ, ਵਿਚਕਾਰ ਦੀ ਸ਼ੈਫਟ ਆਫ ਦੀ ਸਟਰਨਮ, ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜ਼ੀਫਾਈਡ ਪ੍ਰੋਸੈਸ ਸੀਗਾ, ਔਰ ਇਹਨਾਂ ਦੀ ਡਿਟੇਲ ਐਨਾਟੋਮਿਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀ ਹੈਗੀ ਹੈ। ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ, ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ, ਔਰ ਸਾਹਮਣੇ ਪਾਸੇ ਸਟਰਨਮ ਹੈ, ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ, ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ, 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ। ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਇਹਦੀਆਂ 7 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ। ਅਗਲੀਆਂ 3 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ, ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ 7ਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ, 7ਵੀਂ ਦੀ ਬਾਂਹ ਫੜ ਕੇ 8ਵੀਂ ਪਸਲੀ 7ਵੀਂ ਦੇ ਨਾਲ ਜੁੜੀ ਹੋਈ ਹੈ ਤੇ 8ਵੀਂ ਦੇ ਨਾਲ 9ਵੀਂ ਜੁੜੀ ਹੋਈ ਹੈ 8ਵੀਂ ਦੀ ਬਾਂਹ ਫੜ ਕੇ। ਸੋ ਭਾਵ ਇਹ ਪਿਛਾਂਹ ਨੂੰ ਫੜਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ, ਤੇ ਅਲਟੀਮੇਟ ਉਸ ਤੋਂ ਬਾਅਦ 2 ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹਦੇ ਫਲੋਟਿੰਗ ਰਿਬਸ ਨੇ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਵਿਧੀਆਂ ਹੀ ਆ, ਔਰ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐ ਨੇ ਇਕੱਠੀਆਂ ਹੋ ਜਾਣ ਕਿਤੇ
3: ਜੀ,
2: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ, ਉਹਦੇ ਵਿੱਚ ਧਾਗਾ ਹੁੰਦਾ ਤੇ ਬਰਾਬਰ ਵਿੱਚੀ ਦੇ ਰਹਿੰਦੇ ਆ, ਵਿਚਕਾਰ ਇੰਟਰਕੋਸਟਲ ਮਸਲ ਹੁੰਦੇ ਨੇ, ਔਰ ਇੰਟਰਕੋਸਟਲ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ, ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹਿ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਬਸ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਤੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ ਚੈਸਟ ਦਾ ਦੱਸ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਵੀ ਇਸ ਚੈਸਟ ਦੇ ਵਿੱਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ 3 ਗਰੁੱਪਾਂ ਚ ਵੰਡ ਸਕਦੇ ਹਾਂ। ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਭਾਈ ਜਿਹਨੂੰ ਅਸੀਂ ਕਹਾਂਗੇ ਮਸਕੂਲਰ ਟਾਈਪ ਦਾ ਸਟਰਕਚਰ ਜਾਂ ਮਿਡਿਆ ਸਟਾਈਨਮ ਨੇ ਕਿਹਾ ਸੀਗਾ, ਮਿਡ ਦਾ ਮਤਲਬ ਵਿਚਕਾਰਲਾ, ਮਿਡਿਆ ਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਅਸੀਂ ਮਿਡਿਆ ਸਟਾਈਨਮ ਕਹਿੰਦੇ ਹਾਂ, ਤੇ ਮਿਡਿਆ ਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ, ਕਾਮਨ ਪਾਥਵੇ ਤੇ ਡੀਮਾ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ ਵੀ ਸਾਡੇ ਬੰਗਲਾਦੇਸ਼ ਨੂੰ ਬਣਾਉਣ ਵਾਸਤੇ ਹੁੰਦੇ, ਬੰਗਲਾਦੇਸ਼ ਬਣ ਗਿਆ ਉਦੋਂ ਤਾਂ ਪਾਕਿਸਤਾਨ ਸੀ ਨਾ,
3: ਸੀਗਾ ਬਿਲਕੁਲ ਉਹ ਕੋਰੀਡੋਰ ਰਾਹ ਮੰਗਦੇ ਸੀ, ਉਹ ਕਹਿੰਦੇ ਵੀ ਸਾਨੂੰ ਸਭ ਕੇ ਇੱਥੇ ਬਣਾ ਕੇ ਦੇਖੋ।
2: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿੱਚ ਹੁੰਦੀ ਰਹਿੰਦੀ ਹੈ, ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਆਫ੍ਰਾਮ ਕਹਿੰਦੇ ਹਾਂ। ਡਾਇਆਫ੍ਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ, ਉਹਦੇ ਵਿਚਕਾਰ 7 ਓਪਨਿੰਗ ਨੇ, 7 ਰਸਤੇ ਨੇ ਬਈ, ਠੀਕ ਆ, ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ, ਜਿਵੇਂ ਡਿਸੈਂਡਿੰਗ ਏਓਰਟਾ ਡਿਸੈਂਡਿੰਗ ਥੋਰੈਸਿਕ ਏਓਰਟਾ ਹੈ ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਆਫ੍ਰਾਮ ਤੋਂ ਲੰਘ ਕੇ, ਇਸੇ ਤਰ੍ਹਾਂ ਹੇਠਾਂ ਜੋ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨਾ ਕੇਵਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ, ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓ ਜਿਹੜੀ ਸੁਪੀਰੀਅਰ ਵੇਨਾ ਕੇਵਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ, ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ 2 ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ। ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕਿਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿੱਚ ਦੂਸਰੇ 2 ਭਾਗ, ਇੱਕ ਤਾਂ ਮੀਡੀਆ ਸਟਾਈਨਮ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ 2 ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿੱਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ, ਹਰ ਅੰਗ ਦੇ ਵਿੱਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਨਾ, ਤੇ ਸੈੱਲ ਐਨਰਜੀ ਤੱਕ ਪਹੁੰਚਦਾ ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ।
3: ਬਿਲਕੁਲ,
2: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ। ਤੋ ਭਾਵ ਇਹ ਕੀ ਹੋਇਆ, ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ, ਹਰ ਅੰਗ ਹੀ ਮੂਵਮੈਂਟ ਦੇ ਵਿਚ ਹੈਗਾ, ਫੈਲਦਾ ਸੁਕੜਦਾ ਫੈਲਦਾ ਸੁਕੜਦਾ ਹੈ, ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ। ਜੇ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ, ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ, ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ, ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ ਆ। ਹਜੇ ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ, ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਿਲਾਫ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ, ਔਰ ਉਸ ਗਿਲਾਫ ਦੇ ਵਿਚ ਥੋੜਾ ਬਹੁਤ ਫਲੂਡ ਭਰਿਆ ਹੈ ਵੀ ਇਹ ਗਿਲਾਫ ਆਪਸ ਚ ਚਿੰਬੜ ਜਾਵੇ, ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇ, ਜਿਹੜੀਆਂ ਵੀ ਬਿਮਾਰੀਆਂ ਹੈਗੀਆਂ ਨੇ, ਜਿਹੜੀਆਂ ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ। ਪਰ ਫਲੂਡ ਹੈਗਾ ਹੈ ਜਿਸ ਕਰਕੇ ਇਹ ਆਪਸ ਵਿਚ ਚਿਪਕਦੇ ਤੇ ਨਹੀਂ, ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ, ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ, ਸਾਰੇ ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ, ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਿਲਾਬ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ। ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ, ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲੂਰਲ ਸੈਕ ਨੇ, ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲੂਰਲ ਸੈਕ ਕਹਿੰਦੇ ਹਾਂ। ਮੀਡੀਆ ਸਟਾਈਨਮ ਦੇ ਮੀਡੀਆ ਸਟਾਈਨਮ ਸੈਂਟਰ ਚ ਹੋ ਗਿਆ, ਉਹਦੇ ਦੋਵੇਂ ਪਾਸੇ ਦੋ ਪਲੂਰਲ ਸੈਕ ਨੇ ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ ਔਰ ਇਹਦੇ ਵਿਚ ਫਲੂਡ ਭਰਿਆ ਹੋਇਆ ਹੈ ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ, ਸੁਕੜਨ ਜਾਂ ਫੈਲਣ, ਨਾ ਤਾਂ ਇਹ ਬਾਹਰ ਨੂੰ ਹਰਟ ਕਰਨ, ਨਾ ਅੰਗ ਨੂੰ ਕੋਈ ਹਰਟ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ, ਉਹਨੂੰ ਅਸੀਂ ਪਲੂਰਲ ਕੈਵਿਟੀ ਕਹਿੰਦੇ ਹਾਂ। ਔਰ ਇਹ ਪਲੂਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ ਦੋਨਾਂ ਸਾਈਡਾਂ ਤੇ, ਮੀਡੀਆ ਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ। ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿਚ, ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ, ਜੇ ਫੇਫੜੇ ਹਵਾ ਹੀ ਨਹੀਂ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ। ਸੋ ਉਹਨਾਂ ਦੇ ਵਿਚਕਾਰ ਹੈਗਾ ਹੈ ਹਾਰਟ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆ ਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲੂਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈਗੀ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ, ਉਹਦੇ ਵਿਚ ਵੀ ਥੋੜਾ ਬਹੁਤ ਫਲੂਡ ਭਰਿਆ ਹੋਇਆ ਹੈਗਾ, ਔਰ ਉਹ ਫਲੂਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72 ਤੋਂ 80 ਵਾਰ ਇੱਕ ਮਿੰਟ ਦੇ ਵਿਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲੂਰਲ ਸੈਕ ਦੇ ਵਿਚ ਐਡਜਸਟ ਹੈਗੀ ਹੈ, ਪਰ ਇਹ ਪਲੂਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆ ਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆ ਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆ ਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲੂਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈਗੀ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ, ਉਹਦੇ ਵਿਚ ਵੀ ਥੋੜਾ ਬਹੁਤ ਫਲੂਡ ਭਰਿਆ ਹੋਇਆ ਹੈਗਾ, ਔਰ ਉਹ ਫਲੂਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72 ਤੋਂ 80 ਵਾਰ ਇੱਕ ਮਿੰਟ ਦੇ ਵਿਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲੂਰਲ ਸੈਕ ਦੇ ਵਿਚ ਐਡਜਸਟ ਹੈਗੀ ਹੈ, ਪਰ ਇਹ ਪਲੂਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆ ਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆ ਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ, ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਹੀ ਇਹ ਜਾਣਦੇ

0: ਸਕਣ ਵਿੱਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲਿਊਰਲ ਸੈਕ ਦੇ ਵਿੱਚ ਐਡਜਸਟ ਹੈਗੀ ਹੈ, ਪਰ ਇਹ ਪਲਿਊਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆਸਟਾਈਨਮ ਮਿਡਲ ਏਰੀਆ ਹੀ ਚੈਸਟ ਤੱਕ ਦੱਸਿਆ ਹੈ, ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ। ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੇਰੀ ਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ, ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਹੀ ਇਹ ਜਾਣਦੇ, ਦਿਲ ਖੱਬੇ ਪਾਸੇ ਹੈ ਜੀ, ਦਿਲ ਖੱਬੇ ਪਾਸੇ ਹੈ ਜੀ, ਦਿਲ ਦਾ ਬਹੁਤਾ ਹਿੱਸਾ, ਕਿਉਂਕਿ ਹੈ ਤਾਂ ਮੀਡੀਆਸਟਾਈਨਮ ਦਾ ਹਿੱਸਾ ਨਾ, ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ। ਔਰ ਇਹਦੀ ਸੀ ਬਾਉਂਡਰੀ ਵੀ ਮੈਂ ਪਿੱਛੇ ਦੱਸੀ ਸੀ, ਅੱਗੇ ਜਦੋਂ ਪ੍ਰੋਗਰਾਮ ਆਉਣੇ ਮੈਂ ਤੁਹਾਨੂੰ ਬਾਉਂਡਰੀ ਵੀ ਇਹਦੀ ਦੱਸਣੀ ਹੈ। ਔਰ 3.5 ਸੈਂਟੀਮੀਟਰ ਡਾਊਨ ਫਰੋਮ ਦੀ ਲੈਫਟ ਨਿਪਲ, ਸਾਡਾ ਜਿਹੜਾ ਲਾਸਟ ਬਾਉਂਡਰੀ ਹੈ ਨਾ ਹਾਰਟ ਦੀ, ਖੱਬੇ ਪਾਸੇ ਦੀ, ਖੱਬੇ ਪਾਸੇ ਦੀ ਸਾਡੀ ਬ੍ਰੈਸਟ ਦੀ ਨਿਪਲ ਤੋਂ ਹੇਠਾਂ 3.5 ਇੰਚ ਲੈ ਲਓ, ਔਰ ਤਕਰੀਬਨ ਇਹ ਸਾਡੀ ਚੌਥੀ ਪਸਲੀ ਬਣਦੀ ਹੈ। ਉਸ ਵੇਲੇ ਤੱਕ ਆ ਕੇ ਇਹ ਹਾਰਟ ਦੀ ਬਾਉਂਡਰੀ ਖੱਬੇ ਪਾਸੇ ਹੈ, ਪਰ ਸੱਜੇ ਪਾਸੇ ਵੀ ਹੈਗੀ ਹੈ। ਔਰ ਸੱਜੇ ਪਾਸੇ ਕਿਵੇਂ ਆ, ਮੈਂ ਇਹ ਦੱਸਿਆ ਸੀ ਕਿ ਸਾਡੀ ਜਿਹੜੀ ਸਾਹਮਣੇ ਦੀ ਪਸਲੀ ਦੀ ਹੱਡੀ ਹੈ ਨਾ, ਸਟਰਨਮ ਦੀ ਹੱਡੀ ਹੈ, ਸਟਰਨਮ ਦੀ ਹੱਡੀ ਦੇ ਮਿਡਲ ਹਿੱਸੇ ਤੋਂ, ਸੈਂਟਰ ਲੈ ਲੋ, ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ, ਰਾਈਟ ਫੇਫੜੇ ਵਾਲੇ ਪਾਸੇ ਵੀ ਇਹ ਹਾਰਟ ਦੀ ਬਾਉਂਡਰੀ ਹੈਗੀ। ਪਰ ਅਸੀਂ ਇਹਦਾ ਮਤਲਬ ਇਹ ਆ ਵੀ ਵੇਗ ਕਰਮ ਦੇ ਵਿੱਚ ਤਾਂ ਕਹਿ ਦੇਣੇ ਵੀ ਖੱਬੇ ਪਾਸੇ ਹੈ ਜੀ ਦਿਲ, ਲੇਕਿਨ ਐਕਚੁਅਲੀ ਐਨਾਟੋਮੀਕਲ ਸਟਰਕਚਰ ਇਹ ਦੱਸਦਾ ਹੈਗਾ ਆ ਭਾਈ, ਜੇ 3 ਇੰਚ ਸਾਡਾ ਲੈਫਟ ਸਾਈਡ ਦੇ ਕਵਰ ਕਰਦਾ ਆ ਤਾਂ ਜਿਹੜਾ 1.2 ਸੈਂਟੀਮੀਟਰ ਰਾਈਟ ਸਾਈਡ ਦੀ ਕਵਰ ਕਰਦਾ ਹੈਗਾ, ਨੀਅਰ ਅਬਾਊਟ ਅੱਧੇ ਦੇ ਨੇੜੇ ਤੇੜੇ ਇਧਰ ਵੀ ਕਵਰ ਕਰਦਾ ਹੈ। ਹਾਂ, ਇੱਕ ਹੋਰ ਕੰਡੀਸ਼ਨ ਹੈਗੀ ਜਿਹੜੀ ਮੈਂ ਸ਼ਾਇਦ ਅੱਗੇ ਕਹੀ ਹੋਵੇ ਜਾਂ ਨਹੀਂ ਕਹੀ ਹੋਵੇ, ਇੱਕ ਕੰਡੀਸ਼ਨ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ, ਕੁਝ ਲੋਕਾਂ ਵਿੱਚ, ਰੇਅਰਲੀ 1 in 1000, ਕੁਝ ਲੋਕਾਂ ਦੇ ਵਿੱਚ ਹਾਰਟ ਸੱਜੇ ਪਾਸੇ ਹੁੰਦਾ, ਭਾਵ ਇਹ ਏਰੀਆ ਜਿਹੜਾ ਆ ਖੱਬੇ ਪਾਸੇ ਵਾਲਾ ਉਹ ਸੱਜੇ ਪਾਸੇ ਹੋ ਜਾਂਦਾ, ਤੇ ਸੱਜੇ ਪਾਸੇ ਵਾਲਾ ਜਿਹੜਾ ਖੱਬੇ ਪਾਸੇ ਉਹਨਾਂ ਹਿੱਸਾ ਕਵਰ ਕਰ ਲੈਂਦਾ, ਬੜੀ ਰੇਅਰ ਕੰਡੀਸ਼ਨ ਹੈਗੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਤੋ ਉਸ ਕੰਡੀਸ਼ਨ ਦੀਆਂ ਆਪਾਂ ਫਿਰ ਗੱਲ ਕਰਾਂਗੇ ਜਦੋਂ ਬਿਮਾਰੀਆਂ ਦੀ ਗੱਲ ਆਵੇਗੀ। ਮੈਂ ਕੇਵਲ ਇਹ ਦੱਸ ਰਿਹਾ ਕਿ ਸਾਡੇ ਹਾਰਟ ਦੀ ਇਹ ਪੋਜੀਸ਼ਨ ਹੈ, ਔਰ ਹਾਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਿੰਪਟਮ ਸਾਈਨ ਸਾਨੂੰ ਬਾਹਰ ਪੈਦਾ ਹੁੰਦੇ ਦਿਖਾਈ ਦਿੰਦੇ ਨੇ, ਬਗੈਰ ਡਾਕਟਰ ਕੋਲ ਜਾਏ ਅਸੀਂ ਇਹ ਲੱਭ ਸਕਦੇ ਹਾਂ, ਅਸੀਂ ਇਹ ਜਾਣ ਸਕਦੇ ਹਾਂ ਕਿ ਹਾਰਟ ਦੇ ਕਿਹੜੇ ਵੱਲੋਂ, ਕਿਉਂਕਿ ਹਾਰਟ ਦੇ ਵਿੱਚ ਕੀ ਹੈ, ਇੱਕ ਤੇ 4 ਚੈਂਬਰ ਹੈਗੇ, ਔਰ ਇੱਕ ਐਸ ਏ ਨੋਡ ਹੈਗਾ, ਏ ਬੀ ਨੋਡ ਹੈਗਾ, ਬੰਡਲ ਆਫ ਹਿਜ, ਇਹ ਨਰਵਸ ਸਿਸਟਮ ਦਾ ਕੰਟਰੋਲ ਜਿਹੜਾ ਹਾਰਟ ਦਾ ਹੈਗਾ ਆ, ਉਹਨਾਂ ਦੀ ਪੋਜੀਸ਼ਨ ਐਨਾਟੋਮੀਕਲੀ ਵੀ ਮੈਂ ਦੱਸਾਂਗਾ। ਉਸ ਤੋਂ ਬਾਅਦ ਟ੍ਰਾਈਕਸਪਿਡ ਵਾਲਵ ਹੈਗਾ, ਕਿੱਥੇ ਹੈਗਾ ਭਾਈ, ਬਾਹਰੋਂ ਅਸੀਂ ਲੱਭ ਸਕਦੇ ਹਾਂ। ਪਲਮੋਨਰੀ ਵਾਲਵ ਕਿੱਥੇ ਹੈਗਾ ਜੀ, ਅਸੀਂ ਇਹਨੂੰ ਬਾਹਰੋਂ ਲੱਭ ਸਕਦੇ ਹਾਂ, ਜਦੋਂ ਸਟੋਥੋਸਕੋਪ ਲਾ ਕੇ ਅਸੀਂ ਦੇਖਾਂਗੇ ਤੇ ਕਿਹੜੇ ਏਰੀਏ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਿਖਾਈ ਦੇ ਰਹੀ ਹੈ, ਆਵਾਜ਼ ਕਿਹਦੀ ਬਦਲੀ ਹੋਈ ਹੈ, ਕਿਉਂਕਿ ਸਾਡੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ਾਂ ਫਿਕਸ ਹੋ ਚੁੱਕੀਆਂ, ਜਿਵੇਂ ਬਹੁਤ ਵਧੀਆ ਸ਼ਿਕਾਰੀ ਹੁੰਦਾ ਨਾ ਚੀਮਾ ਸਾਹਿਬ, ਤੇ ਜਾਂਦਾ ਤੇ ਉਹ ਜੇ ਤਿੱਤਰ ਬੋਲਦਾ ਤਾਂ ਪਟੇਲਾ ਬੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਕੌਣ ਬੋਲ ਰਿਹਾ।
1: ਬਿਲਕੁਲ ਬਿਲਕੁਲ,
0: ਇਵੇਂ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਸੈੱਟ ਹੋਈ ਹੁੰਦੀ ਹੈ ਭਾਈ, ਆਹ ਪਲਮੋਨਰੀ ਵਾਲਵ ਦੀ ਆਵਾਜ਼ ਹੈ, ਆਹ ਮਾਈਟਰ ਵਾਲਵ ਦੀ ਆਵਾਜ਼ ਹੈ, ਤੇ ਉਹ ਇੱਥੇ ਹੋਣੀ, ਸਾਨੂੰ ਪੋਜੀਸ਼ਨ ਵੀ ਪਤਾ ਵੀ ਇਹਨੂੰ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ, ਸੈਮੀ ਲੂਨਰ ਵਾਲਵ ਹੈਗੇ ਨੇ, 2 ਸੈਮੀ ਲੂਨਰ ਵਾਲਵ ਨੇ ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ, ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ, ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ। ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ, ਔਰ ਜਿਹਦੇ ਰਾਹੀਂ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ। ਜਾਂ ਇੱਕ ਫੋਰਾਮੈਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ, ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ, ਪੂਰੀ ਸ਼ਰੀਕੇਬਾਜ਼ੀ ਆ, ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਦੇ ਤੇ ਹਿੰਦੁਸਤਾਨ ਹੈ, ਦੋਵੇਂ ਅਲੱਗ ਸੈਪਰੇਟ ਹੋ ਗਏ, ਹਾਂਜੀ ਕੰਪਲੀਟ ਬਾਉਂਡਰੀ ਹੈ। ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ, ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ, ਇਸ ਕਰਕੇ

0: ਵੇਖਦੇ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ, ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ। ਇਸ ਹਾਲਾਤ ਦੇ ਵਿੱਚ ਉਸ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ? ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ, ਜਿਹੜਾ ਅਸੀਂ ਹੁਣ ਇਸ ਉਮਰ ਦੇ ਵਿੱਚ ਆ, ਜਾਂ ਬੱਚਾ ਜਦੋਂ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟਰੀਕਲ ਚ ਜਾਂਦਾ ਹੈ। ਰਾਈਟ ਵੈਂਟਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ ਹੈ, ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ। ਉਸ ਤੋਂ ਫਿਰ ਚਾਰ ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ, ਉਥੋਂ ਫਿਰ ਵੈਂਟਰੀਕਲ ਚ ਜਾਂਦਾ, ਫਿਰ ਸਾਰੇ ਸਰੀਰ ਚ ਜਾਂਦਾ। ਇਹ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ, ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿੱਚ ਰਹਿੰਦਾ ਹੋਇਆ ਨਿਯਮ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕੈਸਪਿਡ ਵਾਲਵ ਹੈ ਇਹ ਬੰਦ ਹੈ, ਪਲਮੋਨਰੀ ਰਸਤਾ ਸਾਡਾ ਬੰਦ ਹੈ। ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿੱਚ ਇੱਕ ਜਿਹੜੀ ਦੀਵਾਰ ਆ ਉਹਦੇ ਚ ਸੁਰਾਖ ਇੱਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇੱਕ ਸੁਰਾਖ ਰੱਖਿਆ ਵੀ ਠੀਕ ਹੈ, ਸਾਡੀ ਧੜੀ ਬਣਦੀ ਤੇ ਨਹੀਂ ਸ਼ਰੀਕੇ ਬਾਜ਼ੀਏ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿੱਚੋਂ ਇੱਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ, ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿੱਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿੱਚੋਂ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਇੱਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓਂ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿੱਚ ਇਕੱਠਾ ਹੋ ਰਿਹਾ, ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿੱਚ ਤੇ ਇਹ ਖੱਬੇ ਪਾਸੇ ਜਾਂਦਾ। ਉਹਦੇ ਵਿੱਚ ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ, ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿੱਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇਹਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੈ ਫੋਰਾਮੈਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ, ਲੇਕਿਨ ਜਦੋਂ ਹੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਬਣਿਆ ਹੋਇਆ, ਅਸੀਂ ਇਹਦੇ ਵਿੱਚ ਹੀ ਚੱਲ ਸਕਦੇ ਹਾਂ, ਮੱਛੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ ਉਹ ਉਸੇ ਇਨਵਾਇਰਮੈਂਟ ਦੇ ਵਿੱਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ, ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ, ਸਾਡਾ ਵੀ ਜਿਹੜਾ 3-5 ਮਿੰਟ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿੱਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉੱਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ ਇੰਨਾ ਕੁਛ ਬੱਚੇ ਦੇ ਉੱਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ, ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਔਰ ਉਹ ਚੀਕਦਾ ਹੈ। ਅੱਜ ਕਹਿੰਦੇ ਨੇ ਵੀ ਬੱਚਾ ਰੋਂਦਾ ਨੀਗਾ ਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ, ਫੇਫੜੇ ਖੁੱਲ ਜਾਂਦੇ, ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕੈਸਪਿਡ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟਰੀਕਲ ਨੂੰ ਜਾਂਦਾ ਸੀਗਾ ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ, ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿੱਚ ਚਲੇ ਗਿਆ, ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ, ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿੱਚ ਨਹੀਂ ਸੀ, ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿੱਚ ਰੱਖ ਕੇ ਚੱਲਦੀਆਂ ਨੇ, ਇਹਨਾਂ ਦਾ ਆਪਸ ਵਿੱਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ, ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡ ਤੁਸੀਂ ਕਹਿ ਸਕਦੇ ਹੋ, ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ, ਜਿਹਦੇ ਵਿੱਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ, ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ। ਬਹੁਤ ਫ੍ਰੀਕੁਐਂਸੀ ਦੇ ਵਿੱਚ ਚੱਲਦੇ ਨੇ, ਲੇਕਿਨ ਥੋੜਾ ਜਿਹਾ ਡਿਫਰੈਂਸ ਹੈ। ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਹਾਂ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਨਹੀਂ ਇਹ ਐਸ ਵਾਲਵ ਦੀ ਜਿਹੜੀ ਸਾਊਂਡ ਹੈ, ਇਹ ਐਸ ਵਾਲਵ ਦੀ ਸਾਊਂਡ ਹੈ, ਉਹਦੇ ਮੁਤਾਬਕ ਅਸੀਂ ਬਾਹਰੋਂ ਨਹੀਂ ਲੱਭ ਸਕਦੇ ਹਾਂ। ਹਾਂ, ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਰਿਊਮੈਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ, ਆਹੀ ਕੰਜੈਨੀਟਲ ਡਿਜ਼ੀਜ਼ ਹੈ ਵੀ ਜਿਹੜਾ ਫੋਰਾਮਿਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ। ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ, ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ, ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉੱਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ।
1: ਬਿਲਕੁਲ,
0: ਬਾਲਟੀ ਤੇ ਹੇਠਾਂ ਵਗ ਰਿਹਾ ਹੈਗਾ। ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟਰੀਕਲ ਜਾ ਰਿਹਾ, ਜਦੋਂ ਉਹ ਖੁੱਲ ਗਿਆ ਤੇ ਇਹਦਾ ਮਤਲਬ ਉੱਪਰੋਂ ਉਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਵਿਦ ਇਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ, ਪਰ ਕਈਆਂ ਦਾ ਨਹੀਂ ਹੁੰਦਾ, ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ ਤੇ ਉਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ, ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ, ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ। ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਪ੍ਰੋਬਲਮ ਹੁੰਦੀਆਂ ਨੇ, ਉਹਦੇ ਸਾਈਨ ਐਂਡ ਸਿਮਟਮਸ ਕੀ ਹੁੰਦੇ ਨੇ, ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ, ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ, ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ। ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ, ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ, ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ, ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿੱਚ ਹਾਰਟ ਇੱਕ ਬਹੁਤ ਇੰਪੋਰਟੈਂਟ, ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ, ਔਰ ਜੇ ਮੁੱਢਲੇ ਤੌਰ ਤੇ ਇਹਦੇ ਚ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ, ਅਸੀਂ ਹਾਰਟ ਦੇ ਵਿੱਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ, ਬਾਹਰ ਦੇ ਹੋਰ ਅੰਗਾਂ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ। ਜਿਵੇਂ ਆਇਓਟਿਕ ਆਰਟਰੀ ਹੈ, ਆਇਓਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ, ਉਹਦੀ ਅਲੱਗ ਗੱਲ ਹੈਗੀ ਹੈ। ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ, ਇਹਦੇ ਵਿੱਚ ਇੱਕ ਅੰਤਰ ਹੈਗਾ। ਅੰਤਰ ਕੀ ਹੈਗਾ? ਇੱਕ ਤਾਂ ਬਣਤਰ ਦਾ ਅੰਤਰ ਆ। ਬਣਤਰ ਇਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ਼ ਨੇ ਉਹ ਜੀਟੀ ਰੋਡ ਨੇ। ਜੀਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ, ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ, ਉਹਦੇ ਵਿੱਚ ਫਾਸਟ ਟ੍ਰੈਫਿਕ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿੱਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਔਰ ਜਿਹੜੀਆਂ ਵੇਨਸ ਹੁੰਦੀਆਂ ਨੇ, ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ, ਇਹ ਸਾਰੀਆਂ ਵੇਨਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ, ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਰੋਡ ਦੇ ਉੱਪਰ ਲਾਈਟਸ ਨੇ। ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ, ਔਰ ਜਿਹੜੀ ਵੇਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ। ਸਾਡੇ ਮਸਲ ਦੇ ਕੋਲ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ, ਉਂਗਲਾਂ ਹਿਲਦੀਆਂ ਨੇ, ਪੈਰ ਹਿਲਦੇ ਨੇ, ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ, ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ, ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ, ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ। ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਵੇਖੋ ਨਾ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਹੱਥਾਂ ਤੇ ਸੋਜ ਪੈ ਜਾਂਦੀ ਹੈ, ਚਿਹਰਿਆਂ ਤੇ ਸੋਜ ਪੈ ਜਾਂਦੀ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ, ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਜਿਹੜੇ ਅਸੀਂ ਵੇਰੀਕੁਲ ਵੇਨਸ ਕਹਿੰਦੇ ਹਾਂ, ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ, ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿੱਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ। ਇਸ ਤੋਂ ਉਲਟ ਸ਼ੁਰੂ ਕੀਤਾ ਤੇ ਕਿਉਂ ਕੀਤਾ? ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ, ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ, ਆਰਟਰੀ ਨਹੀਂ ਕਹਿੰਦੇ। ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ, ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ। ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਹੈ ਬੱਚੇ ਨੂੰ, ਉਹਨੂੰ ਅਸੀਂ ਵੇਨ ਕਹਿੰਦੇ ਹਾਂ, ਆਰਟਰੀ ਨਹੀਂ ਕਹਿੰਦੇ। ਕਾਰਨ ਕੀ ਆ ਕਿ ਮਾਂ ਨੂੰ ਤੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ, ਉਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ, ਔਰ ਉਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਉਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ। ਇਸ ਕਰਕੇ ਉਹਨੇ ਇੱਥੇ ਵੇਨ ਲਾਈ ਹੈ, ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਉਹਦੇ ਅੰਦਰ ਸਟੋਪੇਜ ਨੇ, ਦੂਸਰੇ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ, ਇਹਦੇ ਵਿੱਚ ਸਟੋਪੇਜ ਹੈਗੇ ਨੇ। ਇੱਕ ਹੋਰ ਗੱਲ, ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ, ਉਹਦੇ ਵਾਸਤੇ ਬੈਰੀਅਰ ਹੈ। ਇੱਕ ਬੈਰੀਅਰ ਕੀ ਹੈ? ਪਲੇਸੈਂਟਾ। ਮਾਂ ਨੇ ਐਂਟੀਬਾਇਟਿਕ ਖਾ ਲਿਆ ਜੀ, ਮਾਂ ਨੇ ਕੁਛ ਹੋਰ ਦਵਾਈ ਖਾ ਲਈ ਜੀ, ਪਰ ਉਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ। ਇਸ ਪਾਸੇ ਸਭ ਤੋਂ ਪਹਿਲਾਂ ਪਲੇਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ, ਪਲੇਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਖਰਾ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ, ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿੱਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ। ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ, ਤੂੰ ਸ਼ੂਗਰ ਜ਼ਿਆਦਾ ਲੈ ਕੇ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨਾਲ ਜ਼ਿਆਦਾ ਆ ਗਈ ਹੋਵੇ ਨਾ, ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ। ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ, ਕੋਲੈਸਟਰੋਲ ਬਹੁਤ ਜ਼ਿਆਦਾ ਹੈ ਮਾਂ ਦਾ, ਲੇਕਿਨ ਬੱਚੇ ਨੂੰ ਤਾਂ ਨਹੀਂ ਲੈਣਾ ਚਾਹੀਦਾ, ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ, ਇੰਨਾ ਨਹੀਂ। ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ ਸਕਰੂਟੀਨਾਈਜ਼ ਕਰਕੇ, ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ। ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ, ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ। ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ। ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿੱਚ ਹਜੇ ਵੀ ਸਾਡੇ ਸਰੀਰ ਦੇ ਵਿੱਚ ਵੀ ਇੱਕ ਵਖਰੇਵਾਂ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿੱਚੋਂ ਇਹ ਖੂਨ ਤੋਂ ਕੇ ਸਾਰਾ ਡੀ ਆਕਸੀਜਨੇਟਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ। ਇਹ ਖੂਨ ਫੇਫੜਿਆਂ ਨੂੰ ਜਾਣਾ ਆ, ਔਰ ਇਸ ਚੀਜ਼ ਦਾ ਨਾਂ ਜਿਹੜੀ ਨਾੜੀ ਇਸ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ। ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ ਮਾਂ ਦੇ ਪੇਟ ਚੋਂ ਵਖਰੇਵਾਂ ਮੈਂ ਦੱਸ ਦਿੱਤਾ। ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ ਫੇਫੜਿਆਂ ਨੂੰ ਜਾ ਰਹੀ ਹੈ, ਇਹਦਾ ਮਤਲਬ ਹਾਰਟ ਤੋਂ ਤਾਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਪੇਰੀਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਵੀ ਖੂਨ ਸਪਲਾਈ ਕਰਦੀ ਹੈ ਉਹਨੂੰ ਵੀ ਅਸੀਂ ਆਰਟਰੀ ਕਹਿੰਦੇ ਹਾਂ। ਹਾਲਾਂਕਿ ਉਹਦੇ ਵਿੱਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ। ਤੋਂ ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿੱਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿੱਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿੱਚ ਨੁਕਸ ਹੈ, ਕਈ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ। ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਹੋ, ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ। ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ। ਹੁਣ ਉਹਦੇ ਪਿੱਛੇ ਦੋ ਕਾਰਨ ਹੈ, ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲੌਕ ਨੇ, ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ, ਉੱਥੇ ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿੱਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟ੍ਰੀਕਲ ਚ ਜਿੰਨਾ ਵੀ ਖੂਨ ਆਇਆ ਆ ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟ੍ਰੀਕਲ ਦੇ ਵਿੱਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ ਹੈ, ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਵ, ਵਾਈਨ ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਹੈ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਹਾਂ, ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ। ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ, ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਸੀ, ਬ੍ਰੋਂਕਾਈਟਿਸ ਹੋ ਗਿਆ ਜੀ, ਫੇਫੜੇ ਭਰ ਗਿਆ ਜੀ, ਇੰਫਾਈਸੇਮਾ ਹੋ ਗਿਆ, ਐਂਪਾਈਮਾ, ਕੁਝ ਵੀ ਹੋ ਗਿਆ ਫੇਫੜਿਆਂ ਦੇ ਵਿੱਚ, ਤੇ ਉਸ ਹਾਲਾਤ ਦੇ ਵਿੱਚ ਪਲਮੋਨਰੀ ਆਰਟਰੀ ਦੇ ਵਿੱਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿੱਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋਵੇ, ਹਾਈਪਰ ਟੈਂਸ਼ਨ ਵੀ ਪਲਮੋਨਰੀ ਆਰਟਰੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ, ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਉਹਨਾਂ ਡਾਇਲੇਟੇਸ਼ਨ ਨਹੀਂ, ਉਹਨੂੰ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈਗੀ ਆ। ਸੋ ਇਹ ਪ੍ਰੋਗਰਾਮ ਖਰਾਬ ਕਰ ਦਿੰਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਨਾ ਬਹੁਤ ਖਰਾਬੀ ਆ ਜਾਂਦੀ। ਜਦੋਂ ਮੈਂ ਵਾਰ ਵਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ, ਹਾਂਜੀ। ਸੋ ਵਿੱਚ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ। ਖੈਰ ਮੈਂ ਇਹ ਗੱਲਾਂ ਚੈਸ ਦੇ ਸੰਬੰਧ ਵਿੱਚ ਕਰ ਰਿਹਾ ਸੀਗਾ, ਔਰ ਚੈਸ ਦੀਆਂ ਗੱਲਾਂ ਕਰਦਿਆਂ ਹੋਇਆ
1: ਆ ਰਹੀ ਹੈ ਤੁਹਾਡੀ ਗੱਲਬਾਤ, ਆ ਰਹੀ ਹੈ, ਸੁਣਦੀ
0: ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਬਿਲਕੁਲ।
0: ਚਲੋ ਫਿਰ ਮੈਂ ਕੰਟੀਨਿਊ ਕਰਨਾ, ਕਿਉਂਕਿ ਮੇਰੇ ਕੋਲ ਚਲੋ ਪਿਕਚਰ ਬੰਦ ਹੋ ਗਈ ਸੀਗੀ, ਉਹ ਵਿੱਚ ਕਾਲ ਆਉਣ ਕਰਕੇ। ਚਲੋ ਖੈਰ, ਸੋ ਮੈਂ ਚੈਸ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ, ਜਿਹੜੀਆਂ ਆਮ ਤੌਰ ਤੇ ਡਾਕਟਰਾਂ ਦਾ ਵਿਸ਼ਾ ਹੁੰਦਾ ਆ, ਪਰ ਮੈਂ ਤੁਹਾਨੂੰ ਇਹ ਦੱਸਣਾ ਹੈ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ, ਕੱਪੜੇ ਉਤਾਰ ਕੇ, ਤੇ ਜਿੱਥੇ ਜਿੱਥੇ ਵੀ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ। ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ, ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਹੋ ਨਾ ਤੁਸੀਂ, ਔਰ ਇਹਦੇ ਨਾਲ ਵੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ, ਤੁਹਾਡਾ ਐਓਟਿਕ ਵਾਲਵ ਇੱਥੇ ਹੈ, ਤੁਹਾਡਾ ਮਾਈਟਰ ਵਾਲਵ ਇੱਥੇ ਹੈ, ਤੁਹਾਡਾ ਟ੍ਰਾਈਕਸਪਿਡ ਇੱਥੇ ਹੈ, ਸੈਮੀਲੂਨਰ ਇੱਥੇ ਹੈ। ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ, ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ। ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ, ਭਈ ਐਜ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿੱਚ ਨੁਕਸਿਆ ਕਿ ਮੀਡੀਆਸਟਾਈਨਮ ਦੇ ਵਿੱਚ ਨੁਕਸਿਆ, ਕਿਉਂਕਿ ਮੀਡੀਆਸਟਾਈਨਮ ਤਾਂ ਬਹੁਤ ਸਾਰੇ ਅੰਗ ਹੈਗੇ ਨੇ, ਕਿ ਹਾਰਟ ਦੇ ਵਿੱਚ ਨੁਕਸਿਆ, ਹਜੇ ਨਹੀਂ ਸਾਨੂੰ ਪਤਾ। ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ। ਜਦੋਂ ਛਾਤੀ ਦੇ ਵਿੱਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ, ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ। ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ, ਹਾਲਾਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ, ਇਹਦੇ ਵਿੱਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ, ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ, ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ। ਇਹਨੂੰ ਅਸੀਂ ਬਾਅਦ ਵਿੱਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ, ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ, ਜਾਂ ਇਹ ਮੀਡੀਆਸਟਾਈਨਮ ਦੇ ਵਿਚ ਲੰਘ ਰਹੀ ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ। ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ, ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ, ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ। ਇਦੂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਵੀ ਇਹ ਪੇਨ ਕਿਉਂ ਹੋ ਰਹੀ ਹੈ, ਕਾਹਦੇ ਕਰਕੇ ਹੋ ਰਹੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਡਾਇਸਟੋਲ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ ਵਗੈਰਾ ਵਗੈਰਾ, ਇਹ ਗੱਲਾਂ ਬਾਤੀਆਂ ਨੇ। ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ, ਔਰ ਪੇਨ ਦੇ ਨਾਲ ਨਾਲ ਹੀ, ਕਿਉਂਕਿ ਇਹ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ, ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰੱਖਦੇ ਨਾ, ਕਈ ਦਿਨ ਉਹ ਦਰਸ਼ਨ ਸਿੰਘ ਫੇਰੂ ਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ, ਬਹੁਤ ਦੇਰ ਜਿੰਦਾ ਰਹਿ ਸਕਦੇ ਆ ਬਿਨਾਂ ਖਾਇਆ ਵੀ, ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ, ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ। ਹਾਲਾਂਕਿ ਅੱਜ ਕੱਲ ਦੀ ਟੈਕਨਾਲੋਜੀ ਕਾਫੀ ਕੁਛ ਕਰ ਰਹੀ ਹੈ, ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ, ਔਰ ਉਹਨਾਂ ਬਲੱਡ ਵੈਸਲ ਦੇ ਵਿਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ। ਸੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ, ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡਨੈਸ। ਲਾਈਟ ਹੈਡਡਨੈਸ ਮਤਲਬ ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ, ਖੂਨ ਦੇ ਵਿਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ, ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ 3 ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ, 2 ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ, ਔਰ 1 ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ। ਵਾਹ, ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ, ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦਿਸਣੀ ਸ਼ੁਰੂ ਹੋ ਜਾਣੀ। ਇਸ ਕਰਕੇ ਛਾਤੀ ਦੇ ਵਿਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ, ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ। ਔਰ ਦੂਸਰੀ ਗੱਲ, ਇਸ ਤੋਂ ਇਲਾਵਾ ਪੇਨ 2 ਕੰਡੀਸ਼ਨਾਂ ਚ ਪੈਦਾ ਹੁੰਦੀ ਹੈ। ਮੈਂ ਅੰਗਰੇਜ਼ੀ ਦੇ 2 ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ। ਇੱਕ ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ, ਇੱਕ ਹੁੰਦਾ ਰੇਡੀਏਸ਼ਨ। ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ ਅਮੈਰੀਕਾ ਚ, ਹੁਣ ਇੰਡੀਆ ਚ ਸਾਡਾ ਘਰ ਨਹੀਂ ਰਹਿ ਗਿਆ, ਹੁਣ ਅਸੀਂ ਮਾਈਗ੍ਰੇਟ ਹੋ ਗਏ ਹਾਂ। ਅਸੀਂ ਚਾਹ ਵਾਲਾ ਪੈਨ ਗਰਮ ਕਰਦੇ ਆ ਨਾ, ਤੇ ਜੇ ਉਹ ਲੋਹੇ ਦਾ ਹੀ ਹੋਵੇ ਤੇ ਚਾਹ ਦਾ ਜਿਵੇਂ ਜਿਵੇਂ ਪੈਨ ਗਰਮ ਹੋਏਗੀ ਚਾਹ ਉਵੇਂ ਸਾਡਾ ਹੱਥ ਵੀ ਗਰਮ ਹੋਏਗਾ, ਹੀਟ ਤੁਹਾਨੂੰ ਰੇਡੀਏਟ ਕਰੇਗੀ। ਕਿੱਥੇ ਗਰਮ ਹੋ ਰਿਹਾ ਉਹ ਸੋਰਸ ਤੇ ਵੀ ਹੀਟ ਆ, ਸਾਡੇ ਹੱਥ ਤੱਕ ਜਿੱਥੋਂ ਤੱਕ ਉਹ ਲਿੰਕ ਹੈ ਉਹਦਾ ਉੱਥੇ ਵੀ ਉਹਦੀ ਦਰਦ ਹੋ ਰਹੀ ਹੈ ਜਾਂ ਉੱਥੇ ਵੀ ਉਹ ਹੀਟ ਹੋ ਰਹੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ। ਤੇ ਮਾਈਗ੍ਰੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਦੂਜੇ ਪਾਸੇ ਲਿੰਕ ਖਤਮ ਹੋ ਗਿਆ ਅਗਲੇ ਪਾਸੇ ਹੋ ਗਿਆ। ਸੋ ਸਰੀਰ ਦੇ ਵਿੱਚ, ਕਿਉਂਕਿ ਆਪਾਂ ਤਾਂ ਹੁਣ ਦੱਸ ਹੀ ਚੁੱਕੇ ਹਾਂ ਸਹਿਰੀ ਬ੍ਰਹਮ ਹੈ, ਸਹਿਰੀ ਬੈਲਮ ਹੈ, ਮਾਂਸ ਹੈ, ਮੰਡੂਲਾ ਬਲੌਂਗਦਾ ਹੈ, ਬੜਾ ਕੁਛ ਹੈਗਾ ਸਿਰ ਦੇ ਵਿਚ। ਸੋ ਇਸ ਕਰਕੇ ਸਿਰ ਦੇ ਵਿਚ ਆਮ ਤੌਰ ਤੇ ਰੇਡੀਏਟਿੰਗ ਪੇਨਸ ਹੋਣੀਆਂ ਸ਼ੁਰੂ ਜਾਂਦੀਆਂ। ਗੱਲ ਟੈਸਟ ਦੀ ਹੈ, ਸਾਈਨ ਸਿਮਟਮ ਸਿਰ ਦੇ ਦੱਸ ਰਹੇ ਹਾਂ ਅਸੀਂ, ਰੇਡੀਏਟਿੰਗ ਟਾਈਪ ਦੀਆਂ ਪੇਨ ਸ਼ੁਰੂ ਹੋ ਜਾਂਦੀਆਂ ਨੇ ਕਿ ਸੱਜੇ ਪਾਸੇ ਦਰਦ ਹੋਈ ਸੀ, ਇੱਕ ਤਾਂ ਚੁਬਕਾਂ ਪੈਣ ਲੱਗ ਗਈਆਂ, ਫਿਰ ਖੱਬੇ ਪਾਸੇ ਵੀ ਪੈਣੀ ਸ਼ੁਰੂ ਹੋ ਗਈਆਂ, ਔਰ ਫਿਰ ਮੱਥੇ ਦੇ ਵਿਚ ਵੀ ਪੈਣੀਆਂ ਸ਼ੁਰੂ ਹੋ ਗਈਆਂ। ਕਹਿਣ ਤੋਂ ਭਾਵ ਜਿਹੜੇ ਸੋਰਸ ਤੇ ਜੇ ਸੱਜੇ ਪਾਸੇ ਸ਼ੁਰੂ ਹੋਈ ਤੇ ਸੱਜੇ ਬੰਦ ਨਹੀਂ ਹੋ ਗਈ, ਉੱਥੇ ਵੀ ਹੋ ਰਹੀ ਹੈ, ਖੱਬੇ ਪਾਸੇ ਵੀ ਹੋ ਰਹੀ ਹੈ ਜਾਂ ਹੋਰ ਵੀ ਕਿਸੇ ਪਾਸੇ ਹੋ ਰਹੀ। ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨੇ ਜੀ ਮੇਰੇ ਨਾਲ ਪਹਿਲਾਂ ਸੱਜੇ ਪਾਸੇ ਦਰਦ ਹੁੰਦੀ ਸੀ ਤੇ ਹੁਣ ਸੱਜੇ ਪਾਸੇ ਤਾਂ ਨਹੀਂ ਹੁੰਦੀ, ਮੇਰੇ ਖੱਬੇ ਪਾਸੇ ਹੁੰਦੀ ਹੈ। ਇਹਨੂੰ ਅਸੀਂ ਮਾਈਗ੍ਰੇਟਰੀ ਪੇਨ ਕਹਿੰਦੇ ਹਾਂ, ਇਹ ਮਾਈਗ੍ਰੇਟ ਹੋ ਕੇ ਦੂਜੇ ਪਾਸੇ ਚਲੀ ਗਈ ਹੈ। ਪਰ ਜਿਹੜੀ ਰੇਡੀਏਟਿੰਗ ਪੇਨ ਹੈਗੀ ਹੈ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਵੀ ਹੈਗੀ। ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹਾਰਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਚ ਮਹਿਸੂਸ ਕਰਦੇ ਹਾਂ ਅਸੀਂ, ਉਹਨੂੰ ਅਸੀਂ ਰੇਡੀਏਟਿੰਗ ਪੇਨ ਵੀ ਕਹਿ ਸਕਦੇ ਹਾਂ, ਉਹਨੂੰ ਅਸੀਂ ਮਾਈਗ੍ਰੇਟਰੀ ਪੇਨ ਵੀ ਕਹਿ ਸਕਦੇ ਹਾਂ। ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਹੈ ਕਿਹੜੀ ਕੰਡੀਸ਼ਨ ਹੈਗੀਆਂ ਨੇ, ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਮੈਂ ਜੋ ਸਿਮਟਮਸ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ, ਲਾਈਟ ਹੈਡਨੈਸ, ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨ ਹੋਣਗੀਆਂ, ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ, ਨੈਕ, ਸਾਡੀ ਗਰਦਨ, ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ, ਬਾਹਾਂ, ਇਹਨਾਂ ਦੇ ਵਿਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ। ਸਪਲਾਈ ਨਹੀਂ ਹੋ ਰਹੀ, ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ, ਇਹਦੇ ਵਿੱਚ ਜਕੜਨ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ, ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਵੀ ਮੋਢਾ ਨੀ ਹਿਲਦਾ, ਬਾਂਹ ਨੀ ਹਿਲਦੀ, ਧੌਣ ਨੀ ਹਿਲ ਰਹੀ, ਹਾਂਜੀ, ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ। ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ, ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ, ਮੇਰੀਆਂ ਬਾਹਾਂ ਪੀੜ ਕਰਦੀਆਂ ਨੇ, ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ, ਜੇ ਛਾਤੀ ਨੂੰ ਮਲ ਦਿਓ, ਸਾਹ ਲੈਣ ਵਾਸਤੇ ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ। ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ। ਫਿਰ ਟਾਈਟਨੈਸ, ਚੈਸਟ ਵਿੱਚ ਆ ਗਏ ਆਪਾਂ, ਟਾਈਟਨੈਸ ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ, ਘੁਟਣ ਹੁੰਦੀ ਹੈ, ਕਿਉਂ? ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ, ਫੈਲ ਗਿਆ ਫੇਫੜੇ, ਉਹ ਹੁਣ ਸੁਕੜ ਨਹੀਂ ਰਹਿ ਔਰ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹਿ, ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਬਾਹਰ ਕੱਢ ਨਹੀਂ ਰਹਿ। ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ, ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਹੈ ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਅਸੀਂ ਐਮਫਾਈਸੀਮਾ ਕਹਿੰਦੇ ਹਾਂ, ਔਰ ਬਲਾਕੇਜ ਕਿਸੇ ਕਿਸਾਨ ਤੇ ਹੋ ਗਈ ਹੈ। ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਰਟ ਦੇ ਵਿੱਚ ਤਾਂ ਆਟੋਮੈਟਿਕਲੀ ਹੈਗੀ, ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ, ਘੱਟ ਹੋ ਜਾਂਦੀ ਹੈ, ਉਸ ਵੇਲੇ ਚੈਸਟ ਦੇ ਵਿੱਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ। ਅਗਲੀ ਗੱਲ ਸ਼ਾਰਟਨੈਸ ਆਫ ਬ੍ਰੈਥ, ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਾਰ ਸਾਹ ਇੱਕ ਮਿੰਟ ਦੇ ਵਿੱਚ ਆਉਣਾ ਚਾਹੀਦਾ ਆ, ਆਉਂਦਾ ਹੈ ਨਾਰਮਲ ਬੰਦੇ ਨੂੰ। ਬੱਚੇ ਦਾ ਜਦੋਂ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ, ਹੌਲੀ ਹੌਲੀ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ, ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ। ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ। ਮੈਂ ਕੀ ਕਹਿ ਰਿਹਾ ਹਾਂ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ। ਵਾਰ ਵਾਰ ਦਾ ਮਤਲਬ ਕੀ ਹੈ, 14 ਤੋਂ 16 ਨਹੀਂ, 20 ਵਾਰ ਵੀ ਹੋਊਗਾ, 40 ਵਾਰ ਵੀ ਹੋਊਗਾ, ਫਟਾਫਟ ਹੌਂਕਣੀ ਲੱਗ ਗਈ ਹੈ। ਔਰ ਇਸੇ ਹੀ ਤਰਤੀਬ ਤੇ, ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ, ਖੂਨ ਨੂੰ, ਔਰ ਇਹਨੇ ਫੇਫੜਿਆਂ ਅੱਗੋਂ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ, ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ। ਤੋ ਮਤਲਬ ਕੀ ਹੈ, ਦੋ ਗੱਲਾਂ ਐਸੋਸੀਏਟਡ ਹੋਣਗੀਆਂ, ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨਸ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਡੀਏਟਲੀ ਕਹਿ ਦਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ? ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ ਫੀਟ, ਆਮ ਤੌਰ ਤੇ ਤੁਸੀਂ ਵੇਖਦੇ ਹੋ। ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿੱਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਬਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜ਼ੀਸ਼ਨ ਹੋ ਜਾਂਦੀ ਹੈ ਕਈ ਵਾਰਾਂ, ਜਿਹਦੇ ਕਰਕੇ ਉੱਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੋਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਸੀ, ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵ ਲੱਗੇ ਨੇ ਵੇਨਸ ਦੇ ਵਿੱਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ, ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ, ਪਰ ਕਈ ਵਾਰਾਂ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿੱਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ, ਚਾਹੇ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿੱਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੁਟੀਨ ਦਾ ਸਿਮਟਮ ਹੈ, ਕਿ ਜਦੋਂ ਆਮ ਰੁਟੀਨ ਜਿਆਦਾ ਤੇ ਕੰਮ ਮੈਂ ਰੋਜ਼ ਹੀ ਕਰਦਾ ਹਾਂ, ਇਹਦੇ ਨਾਲ ਤਾਂ ਕਦੇ ਮੈਂ ਥਕਾਵਟ ਹੀ ਨਹੀਂ ਹੋਈ। ਬੀਬੀਆਂ ਕਹਿਣਗੀਆਂ ਰਸੋਈ ਦੇ ਵਿੱਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਲੀਆਂ ਨਹੀਂ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ, ਸਧਾਰਨ ਜੀ ਗੱਲ ਆ। ਉਸ ਹਾਲਾਤ ਦੇ ਵਿੱਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿਚ ਚਾਹੇ ਫੇਫੜਿਆਂ ਵਿਚ ਚਾਹੇ ਹਾਰਟ ਦੇ ਵਿਚ ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਮੀਡੀਆਸਟਾਈਨਮ ਦਾ ਕੰਮ ਆ ਈਸੋਫੇਗਸ ਵਾਲਾ ਕੰਮ ਹੈਗਾ ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈ ਕਿ ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਗੱਲ ਕਰਨੀ ਹੈ ਉਹ ਤੇਰਾ ਕੰਮ ਆ। ਇਹ ਨਾ ਹੋਵੇ ਵੀ ਡਿਪੂਆਂ ਤੇ ਖੰਡ ਤੇ ਆ ਗਈ ਆ ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਕੇ ਤੇ ਵਾਪਸ ਚਲੇ ਜਾਣ, ਮੁਸ਼ਕਿਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ ਵੀ ਜੋ ਸਮਾਨ ਆ ਰਿਹਾ ਆ ਅੱਗੇ ਘੱਟ ਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ। ਉਸ ਹਾਲਾਤ ਵਿਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਰੈਗੂਲਰ ਹੋ ਜਾਂਦੀ ਹੈ ਔਰ ਇੱਕ ਆਮ ਤੌਰ ਤੇ ਤੇਜ਼ ਹੋ ਜਾਂਦੀ ਹੈ। ਇਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿਚ ਓਪਨ ਹੋਣ ਦੇ ਵਿਚ ਕੋਈ ਫਰਕ ਪੈ ਗਿਆ ਹੈ ਔਰ ਇਹਦਾ ਕਾਰਨ ਕੀ ਹੋ ਸਕਦਾ ਹੈ। ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲਸ ਦਾ ਜਿਹੜੇ ਕਾਰਡਿਕ ਮਸਲਸ ਹੈਗੇ ਨੇ ਤੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਹੈ ਕੋਰੋਨਰੀ ਆਰਟਰੀ ਦੀ, ਐ ਨੀ ਹੈਗਾ ਵੀ ਕਿਉਂਕਿ ਹਾਰਟ ਦੇ ਵਿਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਹੈ ਤੇ ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ। ਲਾਂਗਰੀ ਨੇ ਦਰ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨੀ ਵੀ ਆਪ ਜਿਹੜਾ ਮਰਜ਼ੀ ਉਹ ਖਾ ਲਵੇ, ਐਸਾ ਨਹੀਂ ਹੈ, ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ। ਔਰ ਇਹਦੇ ਵਾਸਤੇ ਇੱਕ ਕੋਰੋਨਰੀ ਆਰਟਰੀ ਆ, ਔਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ, ਪਹਿਲੋ ਲੰਗਰ ਨੂੰ ਵਰਤਾ ਦਿੱਤਾ ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ। ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀ ਉਹਨੇ ਬਚਾ ਲਿਆ ਉਸ ਗੱਲ ਨੂੰ। ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ ਇਸ ਹਾਲਾਤ ਦੇ ਵਿਚ ਕੋਰੋਨਰੀ ਆਰਟਰੀ ਦੇ ਦੋ ਹਿੱਸੇ ਹੋ ਜਾਂਦੇ, ਰਾਈਟ ਕੋਰੋਨਰੀ ਆਰਟਰੀ ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿਚ ਸਹਿਯੋਗ ਕੋਈ ਨੀ, ਇੱਕ ਦੂਸਰੀ ਨਾਲ ਲੜਦੀਆਂ ਨਹੀਂ, ਸਾਰੇ ਸਰੀਰ ਦੇ ਵਿਚ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ, ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੰਦਾ ਭਾਵੇਂ ਟੱਕ ਲੱਗ ਗਿਆ ਕੁਝ ਹੋ ਗਿਆ। ਪਰ ਹਾਰਟ ਦੇ ਵਿਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰੀ ਆਰਟਰੀ ਲੈਫਟ ਨੂੰ ਮਿਲਦੀ ਹੈ ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ, ਜਿਹੜਾ ਪਾਸਾ ਬਲੌਕ ਹੋ ਗਿਆ ਗਿਆ ਕੰਮ। ਹਾਂਜੀ ਤੇ ਮੇਰੇ ਕਹਿਣ ਤੋਂ ਭਾਵ ਆ ਇਹ ਸਾਰੀਆਂ ਗੱਲਾਂ ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ, ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਰਿਹਾ ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ, ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ ਤੇ ਕੀ ਹੋਏਗਾ, ਡਿਜ਼ੀਨੈਸ ਹੋਏਗੀ। ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ, ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾਇਆ, ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ ਤੇ ਬੜੀ ਸਪਲਾਈ ਕਰਦੀ ਹੈ, ਕਿੱਥੋਂ ਦੇਣ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿਚ ਆਉਂਦੀ ਹੈ, ਹਾਰਟ ਨੂੰ ਸਪਲਾਈ ਕਰਦੀ ਹੈ, ਹਾਰਟ ਦਾ ਕੰਟਰੋਲ ਸੰਭਾਲਦੀ ਹੈ, ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ, ਆਂਤੜੀਆਂ ਦਾ ਕੰਟਰੋਲ ਜਿੱਥੇ ਸਾਡਾ ਅਪੈਂਡਿਕਸ ਹੈਗਾ ਹੈ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ ਉੱਥੋਂ ਤੱਕ ਜਾਂਦੀ ਹੈ, ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ ਉਹ ਵਿੱਚ ਹੀ ਜੀ ਕੱਚਾ ਹੋਣਾ, ਭਾਵੇਂ ਮੁੱਖ ਨਿਕਲੇ ਕੁਛ ਵੀ ਨਾ, ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ ਇਹ ਮੈਂ ਤੁਹਾਨੂੰ ਦੱਸ ਦਿੱਤੇ, ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਮਿੰਟਾਂ ਦਾ ਰਹਿ ਗਿਆ ਹੈਗਾ ਆ। ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ, ਲਾਈਟ ਹੈਡਡ ਦੀ ਕੀਤੀ ਸੀ, ਪ੍ਰੈਸ਼ਰ ਦੀ ਕੀਤੀ ਸੀ, ਟੈਸਟ ਵਿਚ ਟਾਈਟਨੈਸ ਦੀ ਕੀਤੀ ਸੀ, ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ, ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ, ਇਹ ਸਾਰੀਆਂ ਗੱਲਾਂ, ਬਲਕ ਪਲਪੀਟੇਸ਼ਨ ਹੋ ਜਾਣਾ ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ, ਅਨਐਕਸਪੈਕਟਡ ਜਿਹੜੀ ਮੈਂ ਫਟੀਗ ਦੀ ਗੱਲ ਕੀਤੀ ਸੀਗੀ, ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗੇ ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ, ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ, ਉਹਦਾ ਇਹੀ ਕਾਰਨ ਹੁੰਦਾ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ, ਖੁਰਾਕ ਸਪਲਾਈ ਨਹੀਂ ਹੋ ਰਹੀ, ਜਿਸ ਕਰਕੇ ਐਸਾ ਹੋ ਗਿਆ, ਡਿਜ਼ੀਨੈਸ ਹੋ ਗਿਆ, ਨਿਊਜ਼ੀਆ ਹੋ ਗਿਆ। ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿਚ ਹੋਣ ਤੇ ਜਦੋਂ ਤੁਸੀਂ ਕਿਸੇ ਨੂੰ ਵੇਖ ਲੋ ਵੀ ਕੰਮ ਕਰਦਾ ਕਰਦਾ ਬੈਠ ਕੇ ਕੰਮ ਤੇ ਪੂਰਾ ਕਰ ਲਾ, ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਚ ਕੋਈ ਨੁਕਸ ਪੈ ਰਿਹਾ ਜਾਂ ਇਹਦੇ ਫੇਫੜਿਆਂ ਦੇ ਨੁਕਸ ਕੋਈ ਪੈ ਰਿਹਾ, ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ, ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ। ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ, ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸੋ ਅੱਜ ਦਾ ਹਾਲੇ ਮੈਂ ਦੱਸਣਾ ਤੁਹਾਨੂੰ, ਬਾਹਰ ਫਿਜ਼ੀਕਲੀ ਵੀ ਕੁਝ ਬਹੁਤ ਕੁਝ ਐਸਾ ਹੁੰਦਾ, ਸਰੀਰ ਦੇ ਵਿੱਚ ਫਿਜ਼ੀਕਲ ਵੀ ਬਹੁਤ ਕੁਝ ਹੁੰਦਾ। ਹਾਲੇ ਸਾਡੀਆਂ ਉਂਗਲਾਂ, ਹੱਥ, ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ ਕਿ ਜੇ ਛਾਤੀ ਚ ਕੋਈ ਲੁੱਠ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ। ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ। ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਂਡ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ, ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ, ਕੁਝ ਸਾਇੰਟਿਫਿਕ ਰੂਲਸ ਹਨ, ਨੇਚਰ ਦੇ ਰੂਲਸ ਹਨ, ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ। ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ, ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ, ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰੈਸਟ ਨੂੰ ਦੱਸੋ ਕਿ ਉਹ ਵੀ ਸਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਪ੍ਰਵਾਸ ਰੇਡੀਓ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਸਬਰੰਗ ਸਟੇਸ਼ਨ .com ਜਾਂ ਯੂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚ ਆ ਸਕਦੇ ਹੋ। ਐਵਰੀਡੇ 5 ਤੋਂ 6 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ। ਯੂਟਿਊਬ ਤੇ ਤੁਸੀਂ ਜਾ ਸਕਦੇ ਹੋ, ਯੂਟਿਊਬ ਤੇ ਤਾਂ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ, ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ, ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ, ਸਿਰ ਤੋਂ ਪੈਰਾਂ ਤੱਕ ਕੋਈ ਜਾਣਕਾਰੀ ਉਹ ਲੈ ਸਕਦੇ ਨੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਥੈਂਕ ਯੂ,
2: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਚੀਮਾ ਸਾਹਿਬ, ਤੁਹਾਡਾ ਵੀ ਮਿਹਰਬਾਨੀ ਜੀ, ਸਰੋਤਿਓ ਤੁਹਾਡਾ ਵੀ
0: ਧੰਨਵਾਦ।
2: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਕਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਦਿਲਜੀਤ ਬਾਰੇ ਗੱਲਾਂ ਹੋਣਗੀਆਂ ਜੀ ਇਕ ਵੀਡੀਓ ਬਾਜਵਾ ਸਾਹਿਬ ਨੇ ਬਣਾਈ ਮੈਂ ਉਹ ਵੀ ਪੇਸ਼ ਕਰੂੰਗਾ ਤੇ ਕੁਛ ਅਸੀਂ ਆਪੇ ਵੀ ਕਰਾਂਗੇ ਤੇ ਲਓ ਕੁਛ ਅੱਜ ਦਿਲਜੀਤ ਦੇ ਗੀਤ ਹੈ ਦਿਲਜੀਤ ਦਸਾਂਝ ਦਾ ਦੇਣਾ ਜੀ ਉਨ੍ਹਾਂ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਤੇ ਉਹਨਾਂ ਦੇ ਗੀਤ ਤੇ ਫਿਰ ਬਾਕੀ ਪ੍ਰੋਗਰਾਮ ਨਾਲ ਚਲਦੇ ਰਹਿਣਗੇ ਲਓ ਜੀ ਦਿਲਜੀਤ ਹੁਣ ਗਾਣਾ ਸੁਣਦੇ ਹਾਂ

0: ਬਾਜਵਾ ਸਾਹਿਬ ਨੇ ਇੱਕ ਬਹੁਤ ਵਧੀਆ ਵੀਡੀਓ ਬਣਾਈ ਹੈ, ਪੋਡਕਾਸਟਿੰਗ ਕੀਤੀ ਹੈ, ਜਿਹਦੇ ਵਿੱਚ ਵਾਕਿਆ ਜਿਹੜੇ ਸਾਡੇ ਲੋਕ ਨਾ ਬੋਲਣ ਤੋਂ ਖਿਜਕ ਰੱਖਦੇ ਆ ਕਿ ਵੀ ਇਹਨਾਂ ਦੇ ਨਾਲ ਨਾ ਬੋਲੋ, ਇਹ ਕੁਛ ਫਿਰ ਉਹ ਗੁੱਸਾ ਕਰਨਗੇ ਲੋਕ, ਪਰ ਇੱਕ ਸੱਚਾਈ ਦੇ ਉੱਪਰ ਬਾਜਵਾ ਸਾਹਿਬ ਨੇ ਇੱਕ ਬਰਿੰਦਰ ਸਿੰਘ ਬਾਜਵਾ ਹੋਣਾ ਨੇ ਬਣਾਈ ਹੈ, ਮੈਂ ਉਹ ਸਾਰੀ ਸੁਣ ਰਿਹਾ ਸੀ ਤੇ ਮੇਰਾ ਦਿਲ ਕੀਤਾ ਕਿ ਮੈਂ ਵੀ ਇਹ ਸੇਮ ਜਿਹੜੀ ਵੀਡੀਓ ਹੈ ਇਹਨੂੰ ਪਲੇਅ ਕਰਾਂ ਤੁਹਾਡੇ ਤੱਕ, ਕਿਉਂਕਿ ਤੁਹਾਡੀ ਸਾਡੀ ਆਵਾਜ਼ ਪਰਿਵਾਰ ਰੇਡੀਓ ਦੀ ਪੂਰੀ ਦੁਨੀਆਂ ਤੱਕ ਜਾਂਦੀ ਹੈ, ਔਰ ਚਾਹਵਾਂਗਾ ਕਿ ਸਾਰੇ ਸਰੋਤੇ ਜਿੰਨੇ ਵੀ ਵੀਰ ਭੈਣ ਭਰਾ ਜਿੱਥੇ ਵੀ ਸੁਣਦੇ ਇੱਕ ਵਾਰੀ ਇਹ ਗੱਲਬਾਤ ਸੁਣਨੀ, ਬਹੁਤ ਤੁਹਾਨੂੰ ਅਸਲੀਅਤ ਦਾ ਪਤਾ ਲੱਗੇਗਾ ਕਿ ਹੁੰਦਾ ਕੀ ਹੈ ਸਾਡੇ ਸਿਸਟਮ ਦੇ ਵਿੱਚ। ਸੋ ਉਹ ਵੀਡੀਓ ਮੈਂ ਤੁਹਾਡੇ ਨਾਲ ਰੂਬਰੂ ਕਰਦਾ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਸਾਡੇ ਅੱਜ ਦੇ ਇਸ ਬਾਜਵਾ ਟਾਕ ਸ਼ੋਅ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦਾ ਉਹ ਸਿੰਗਰ, ਪੰਜਾਬ ਦਾ ਉਹ ਗਾਇਕ ਦਿਲਜੀਤ ਦੋਸਾਂਝ, ਜਿਸ ਦੀਆਂ ਕਿ ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ, ਇੰਡੀਆ ਵਿੱਚ ਨਹੀਂ, ਏਸ਼ੀਆ ਦੇ ਵਿੱਚ ਨਹੀਂ, ਸਾਰੀ ਦੁਨੀਆਂ ਦੇ ਵਿੱਚ ਹੀ ਉਸਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਹਨ। ਇਹ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਬੰਦਾ ਉਪਰ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਦੀ ਚੜਾਈ ਹੁੰਦੀ ਹੈ, ਤਾਂ ਉਸ ਸਮੇਂ ਨੈਗੇਟਿਵ ਪੋਜ਼ਿਟਿਵ ਜਿਹੜੀਆਂ ਗੱਲਾਂ ਸਾਰੀਆਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਦਿਲਜੀਤ ਦੋਸਾਂਝ ਦਾ, ਜਿਹੜਾ ਇੱਕ ਟੂਰ ਚੱਲ ਰਿਹਾ ਅੱਜ ਕੱਲ੍ਹ। ਪਿਛਲੇ ਕੁਝ ਦਿਨ ਉਨ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਏ ਸੀ ਐਡਮਿੰਟਨ ਕੈਲਗਰੀ ਵਿਚ ਕੈਨੇਡਾ ਦੇ ਵਿਚ, ਉਥੇ ਗੱਲ ਚੱਲ ਰਹੀ ਸੀ, ਅੱਜ ਸਾਰੇ ਸੋਸ਼ਲ ਮੀਡੀਆ ਤੇ ਹਰ ਪਾਸੇ ਇਹ ਗੱਲ ਚੱਲਦੀ ਹੈ ਕਿ ਉਥੇ ਕੁਛ ਸਾਡੇ ਵੀਰਾਂ ਦੇ ਵੱਲੋਂ ਜਦੋਂ ਖਾਲਿਸਤਾਨੀ ਝੰਡੇ ਉਥੇ ਦਿਖਾਏ ਗਏ, ਤਾਂ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਸੀ ਉਨ੍ਹਾਂ ਨੇ ਜਿਹੜਾ ਸੀ ਉਨ੍ਹਾਂ ਨੂੰ ਕੀ ਬੋਲਿਆ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਅੱਜ ਅਸੀਂ ਸਾਰੀ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ, ਹਮੇਸ਼ਾ ਸਾਡੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਸਾਡੀ ਪਛਾਣ ਨਹੀਂ ਬਣਦੀ। ਜਦੋਂ 9/11 ਹੋਇਆ ਸੀ ਤੇ ਕਹਿੰਦੇ ਸੀ ਪਤਾ ਨਹੀਂ ਲੱਗਦਾ ਕਿ ਸਿੱਖ ਕੌਣ ਹੈ, ਗਲਤ ਆਈਡੈਂਟੀ ਦੇ ਨਾਲ ਜਿਹੜਾ ਸਾਡਾ ਨੁਕਸਾਨ ਸ਼ੁਰੂ ਹੋਇਆ ਸੀ। ਅਸੀਂ ਹਰ ਪਾਸੇ ਜਾ ਕੇ ਵੇਖਦੇ ਰਹੇ ਹਾਂ ਕਿ ਸਾਡੀ ਜਿਹੜੀ ਪੱਗ ਦੀ ਪਛਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚੇ ਕਿ ਅਸੀਂ ਕੌਣ ਹਾਂ ਅਤੇ ਕਿੱਥੋਂ ਆਏ ਹਾਂ, ਸਾਡਾ ਪਿਛੋਕੜ ਕੀ ਹੈ। ਮੈਂ ਕੋਈ ਕਿਸੇ ਦੀ ਵੀ ਇਸ ਦੇ ਵਿਚ ਸਾਈਡ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਇਹ ਜ਼ਰੂਰ ਕਹਾਂਗਾ ਕਿ ਅੱਜ ਜਿਹੜਾ ਦਿਲਜੀਤ ਦੋਸਾਂਝ ਹੈ, ਜਿਸ ਮੁਕਾਮ ਤੇ ਉਹ ਪਹੁੰਚਿਆ ਹੈ, ਅੱਜ ਤੱਕ ਕੋਈ ਵੀ, ਇਕੱਲੇ ਪੰਜਾਬ ਦਾ ਨਹੀਂ ਮੈਂ ਕਹਾਂਗਾ, ਇੰਡੀਆ ਦਾ ਕੋਈ ਵੀ ਇੱਦਾਂ ਦਾ ਕੋਈ ਐਕਟਰ, ਕੋਈ ਸਿੰਗਰ ਇੱਥੋਂ ਤੱਕ ਨਹੀਂ ਪਹੁੰਚ ਸਕਿਆ। ਜਿਸ ਵੀ ਪਲੇਟਫਾਰਮ ਦੇ ਉੱਤੇ ਦਿਲਜੀਤ ਦੋਸਾਂਝ ਗਿਆ ਹੈ, ਉਸਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਠੋਕ ਕੇ ਕੀਤੀ ਹੈ। ਪੰਜਾਬ, ਪੰਜਾਬੀਅਤ ਦੀ ਗੱਲ, ਪੰਜਾਬੀ ਆ ਗਏ ਹੋਏ, ਇਹ ਹਮੇਸ਼ਾ ਹੀ ਉਸਦੀ ਜਿਹੜੀ ਗੱਲ ਹਰ ਪਾਸੇ ਜਿਹੜੇ ਛੋਟੇ ਛੋਟੇ ਬੱਚੇ, ਜਿਹੜਾ ਸਾਡਾ ਯੂਥ ਹੈ, ਜਿਹੜਾ ਭਾਵੇਂ ਪਹਿਲਾਂ ਪੰਜਾਬੀ ਸੱਭਿਆਚਾਰ ਤੋਂ, ਪੰਜਾਬੀ ਗੀਤਾਂ ਤੋਂ, ਬੋਲੀ ਤੋਂ ਵੀ ਦੂਰ ਹੁੰਦਾ ਜਾ ਰਿਹਾ ਸੀ, ਉਹ ਵੀ ਅੱਜ ਜਿਹੜੇ ਭਾਵੇਂ ਇੱਥੇ ਇੰਗਲਿਸ਼ ਬੋਲਦੇ, ਇੱਥੇ ਬੋਰਨ ਬੱਚੇ ਹਨ, ਜਿੱਥੇ ਵੀ ਦਿਲਜੀਤ ਦਾ ਸ਼ੋਅ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਹਨ। ਅੱਜ ਅਸੀਂ ਜੇ ਦੇਖੀਏ, ਇੱਕ ਪਾਸੇ ਹਾਲੀਵੁੱਡ, ਬਾਲੀਵੁੱਡ, ਸਾਰੇ ਹੀ ਵੁੱਡ ਜਿੰਨੇ ਵੀ ਹੈਗੇ ਲਾ ਲਓ ਤੁਸੀਂ, ਉਹ ਸਾਰੇ ਕਿਤੇ ਆਏ ਹੋਣ ਅਤੇ ਦਿਲਜੀਤ ਕੱਲਾ ਇਸਨੇ ਇੱਦਾਂ ਦੇ ਇੱਕ ਰੈਕਰਡ ਪੈਦਾ ਕੀਤੇ ਹਨ ਕਿ 55,000 ਬੰਦਾ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਉਸ ਨੂੰ ਜਿਹੜੇ ਪ੍ਰੋਗਰਾਮ ਦੇਖਣ ਗਏ ਹਨ। ਇੱਕ ਬਹੁਤ ਹੀ ਵੱਡਾ ਉਹ ਜਿਹੜਾ ਇੱਕ ਰੈਕਰਡ ਬਣਿਆ ਹੈ ਅਤੇ ਜਿੱਥੇ ਵੀ ਗਿਆ ਹੈ ਉਸਨੇ ਕਦੇ ਗਦਰੀ ਬਾਬਿਆਂ ਦੀ ਗੱਲ ਕੀਤੀ ਹੈ, ਕਾਮਾਗਟੂ ਦੀ ਗੱਲ ਕੀਤੀ ਹੈ, ਪੁਰਾਣੇ ਇਤਿਹਾਸ ਦੀ ਗੱਲ ਕੀਤੀ ਹੈ, ਉਸਨੇ ਪੰਜਾਬੀ ਦੀ ਗੱਲ ਹਮੇਸ਼ਾ ਕੀਤੀ ਹੈ ਅਤੇ ਪੰਜਾਬੀ ਆ ਗਏ ਉਹਦਾ ਜਿਹੜਾ ਨਾਰਾ ਉਸਨੇ ਕਦੇ ਵੀ ਨਹੀਂ ਛੱਡਿਆ। ਅੱਜ ਹੁਣ ਜਦੋਂ ਹਰ ਇੱਕ ਨੂੰ ਆਪਣਾ ਆਪਣਾ ਹੱਕ ਹੈ, ਜਿੱਦਾਂ ਹੁਣ ਆਪਾਂ ਨੂੰ ਪਤਾ ਹੈ ਕਿ ਬਾਹਰਲੇ ਕੰਟਰੀਆਂ ਦੇ ਵਿਚ ਵੀ 1984 ਤੋਂ ਬਾਅਦ ਜਿਹੜਾ ਇੱਕ ਸੰਘਰਸ਼ ਸ਼ੁਰੂ ਹੋਇਆ ਸੀ, ਜਿਹੜੀ ਖਾਲਿਸਤਾਨ ਦੀ ਲਹਿਰ ਤੁਰੀ ਸੀ, ਉਸ ਤੋਂ ਬਾਅਦ ਵੱਖਰੇ ਵੱਖਰੇ ਸਮੇਂ ਤੇ ਜਥੇਬੰਦੀਆਂ ਕਾਫੀ ਜਿਹੜੀਆਂ ਇਸ ਬਾਰੇ ਉਨ੍ਹਾਂ ਨੇ ਬਹੁਤ ਸਟਰਗਲ ਵੀ ਕੀਤਾ, ਸਜ਼ਾਵਾਂ ਵੀ ਕੱਟੀਆਂ ਅਤੇ ਬਹੁਤ ਲੰਮਾ ਸਮਾਂ ਕਰ ਰਹੀਆਂ ਹਨ ਅਤੇ ਅੱਜ ਵੀ ਕਰ ਰਹੇ ਹਨ। ਕਿਸੇ ਵੀ ਕਲਾਕਾਰ ਨੂੰ ਜਾਂ ਕਿਸੇ ਨੂੰ ਧੱਕੇ ਦੇ ਨਾਲ ਅਸੀਂ ਕਹੀਏ ਕਿ ਤੂੰ ਸਾਡੇ ਖਾਲਿਸਤਾਨ ਦੀ ਸਪੋਰਟ ਕਰ, ਤੂੰ ਸਾਡੇ ਹਿੰਦੁਸਤਾਨ ਦੀ ਸਪੋਰਟ ਕਰ, ਤੂੰ ਜਿਸ ਵੀ ਕੰਟਰੀ ਦੀ ਗੱਲ ਕਰਦੇ ਹੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ। ਸਾਡਾ ਵੀ ਹਰ ਜਗ੍ਹਾ ਤੇ ਵਿਰੋਧ ਕਰਨ ਦਾ ਅਤੇ ਆਪਣੀ ਮੰਗ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ। ਸ਼ੋਆਂ ਦੇ ਵਿੱਚ ਜਾ ਕੇ ਆਪਾਂ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਉਹਦੇ ਸ਼ੋਅ ਦੇ ਵਿੱਚ ਉੱਥੇ ਹਰ ਕੰਟਰੀ ਦੇ ਲੋਕ ਜਾ ਰਹੇ ਹਨ, ਉੱਥੇ ਸਾਰੇ ਹੀ ਕੰਟਰੀਆਂ ਦੇ ਲੋਕ ਆਪਣੇ ਆਪਣੇ ਝੰਡੇ ਲੈ ਕੇ ਆਪਣੇ ਆਪਣੇ ਫਲੈਗ ਲੈ ਕੇ ਉੱਥੇ ਜਾ ਕੇ ਇਹ ਦਿਖਾਉਣਾ ਸ਼ੁਰੂ ਕਰਦੇ ਹਨ, ਉੱਥੇ ਸ਼ੋਅ ਘੱਟ ਹੋਵੇਗਾ ਤੇ ਡੰਡਿਆਂ ਦੀ ਲੜਾਈ ਜ਼ਿਆਦਾ ਹੋਏਗੀ, ਇੱਕ ਦੂਜੇ ਦੇ ਸਿਰ ਤੇ ਡੰਡੇ ਵੱਜਣਗੇ ਫਿਰ ਜਦੋਂ ਉੱਥੇ ਜਾ ਕੇ ਇਹ ਕੰਮ ਕਰੋਗੇ। ਇਹ ਗੱਲਾਂ ਅਸੀਂ ਹਮੇਸ਼ਾ ਹੀ ਪੰਥ ਦੇ ਨਾਲ ਖੜੇ ਰਹੇ ਹਾਂ ਅਤੇ ਅੱਜ ਵੀ ਖੜੇ ਹਾਂ, ਪਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਨਾ, ਇਹ ਸਾਨੂੰ ਜ਼ਰੂਰ ਪਿੱਛੇ ਨੂੰ ਖੜਦੀਆਂ ਹਨ। ਅਤੇ ਜਿਹੜੇ ਸਾਡੇ ਨਾਲ ਤੁਰਨ ਵਾਲੇ ਬੰਦੇ ਹਨ, ਕਈ ਹੋ ਸਕਦਾ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਮੈਂ ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਸੀ। ਜਿੱਥੇ ਅਸੀਂ ਹੋਰ ਬੜੇ ਤਰੀਕੇ ਹਨ ਇਹ ਮੰਗ ਰੱਖਣ ਦੇ, ਕਿਤੇ ਗੱਲ ਕਰਨ ਦੇ, ਕੀ ਸਾਡੇ ਕੋਲ ਹੁਣ ਇੱਕ ਸ਼ੋਆਂ ਦਾ ਹੀ, ਜਿਹੜਾ ਸ਼ੋਆਂ ਦੇ ਵਿੱਚ ਹੀ ਸਾਡਾ ਰਹਿ ਗਿਆ ਕਿ ਜੇ ਇਸ ਸ਼ੋਅ ਦੇ ਵਿੱਚ ਜ਼ਿਆਦਾ ਲੋਕ ਆਏ ਹੋਣ, ਉੱਥੇ ਅਸੀਂ 5-7-10 ਬੰਦੇ ਜਾ ਕੇ ਇਹ ਜਿਹੜੀ ਉੱਥੇ ਆਪਾਂ ਲਹਿਰਾਈਏ, ਇਸ ਦੇ ਨਾਲ ਆਪਾਂ ਨੂੰ ਕਿੰਨਾ ਕੁ ਜਿਹੜਾ ਫਾਇਦਾ ਹੋਣ ਵਾਲਾ ਹੈ। ਜਿੰਨੇ ਲੋਕ, ਜਿੰਨੇ ਉਹਦੇ ਫੈਨ ਹਨ, ਜਿੰਨੇ ਦਲਜੀਤ ਦੋਸਾਂਝ ਨੂੰ ਸੁਣ ਜਾਂਦੇ ਹਨ, ਉਹ ਜਦੋਂ ਗੱਲ ਹੀ ਪੰਜਾਬ ਦੀ ਕਰਦਾ ਹੈ, ਉਸ ਦੇ ਨਾਲ ਆਪਾਂ ਇਦਾਂ ਹੈ, ਅਸੀਂ ਆਪਸ ਦੇ ਵਿੱਚ ਹੀ ਇੱਕ ਵੱਡੀ ਪਹੁੰਚ, ਆਪਸ ਦੇ ਵਿੱਚ ਹੀ ਗਰੁੱਪ ਬਾਜੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿੰਨੇ ਉਹਦੇ ਫੈਨ ਹੋਣਗੇ, ਉਹ ਕੁਦਰਤੀ ਗੱਲ ਹੈ ਕਿ ਅੱਜ ਕੱਲ ਜਿਹੜੇ ਲੋਕ ਵੱਜੇ ਨੇ ਕਲਾਕਾਰਾਂ ਦੇ ਨਾਲ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਕਲਾਕਾਰਾਂ ਨੂੰ ਆਪਣਾ ਕਦੇ ਵੀ ਮਾਡਲ ਕਦੇ ਹੀਰੋ ਨਹੀਂ ਸਮਝਣਾ ਚਾਹੀਦਾ, ਉਹ ਸਿਰਫ ਐਂਟਰਟੇਨ ਦਾ ਸਾਧਨ ਹੈ। ਪਰ ਉਹ ਸਾਰੇ ਹੀ ਜਿਹੜੇ ਹਨ, ਉਹ ਸਾਰੇ ਦੇ ਸਾਰੇ ਹੀ ਤੁਹਾਡੇ ਖਿਲਾਫ ਗੱਲਾਂ ਕਰਨਗੇ ਆਪਣੇ। ਕਿਉਂ ਆਪਾਂ ਇਹ ਜਿਹੜੀ ਇਦਾਂ ਦੇ ਰਸਤੇ ਆਪਾਂ ਕਿਉਂ ਚੁਣ ਰਹੇ ਹਾਂ ਜਿੱਥੇ ਲੋਕ ਐਂਟਰਟੇਨ ਕਰਨ ਜਾਂਦੇ ਹਨ, ਉੱਥੇ ਵੀ ਅਸੀਂ ਕਿਉਂ ਮਾਹੌਲ ਖਰਾਬ ਕਰਦੇ ਹਾਂ ਜਾ ਕੇ? ਸਾਨੂੰ ਅਸੀਂ ਬਹੁਤੇ ਬੰਦੇ ਇਸ ਕਰਕੇ ਨਹੀਂ ਬੋਲਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮੰਦੀ ਜਿਹੜੀ ਸ਼ਬਦਾਵਲੀ ਬੋਲੀ ਜਾਂਦੀ ਹੈ, ਗੰਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਜਿਹੜਾ ਗੱਲ ਦੇ ਨਾਲ ਨਹੀਂ ਸਹਿਮਤ, ਉਸ ਨੂੰ ਆਪਣੇ ਵਿਚਾਰਾਂ ਦੀ ਗੱਲ ਕਰੋ, ਨਾ ਕਿ ਉਹਨੂੰ ਗੰਦ ਬੋਲੋ। ਇਹਨਾਂ ਜਾ ਕੇ ਸਭ ਤੋਂ ਜ਼ਿਆਦਾ ਇਹ ਸਾਡੇ ਹਿੱਸੇ ਕਿਉਂ ਆਇਆ ਹੈ? ਸਾਨੂੰ ਹਰ ਇੱਕ ਨੂੰ ਜਿਹੜੀ ਗੱਲ ਚੰਗੀ ਨਹੀਂ ਲੱਗਦੀ, ਸਾਨੂੰ ਉਸ ਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ ਹੈ। ਆਪਣੇ ਬੜੇ ਤਰੀਕੇ ਹਨ, ਅਸੀਂ ਅਜੇ ਸਟੈਪ ਅੱਗੇ ਨੂੰ ਤੁਰਨਾ ਹੈ ਕਿ ਅਸੀਂ ਇਸ ਦੇ ਨਾਲ ਹੋਰ ਧੱਕੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਆਪਣੀ ਜਿਹੜੀ ਦੁਸ਼ਮਣੀ ਵਧਾਉਣੀ ਹੈ? ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਨੀ ਚਾਹੁੰਦਾ ਸੀ। ਜਿੰਮੀ ਫਾਲਨ ਦਾ ਜਿਹੜਾ ਸ਼ੋਅ ਹੈ, ਜਿਸ ਦੇ ਵਿੱਚ ਅਮਰੀਕਾ ਦੇ ਕਿ ਦੁਨੀਆਂ ਭਰ ਦੇ ਜਿਹੜੇ ਐਕਟਰ ਹਨ, ਉਹ ਵੀ ਤਰਸਦੇ ਹਨ ਕਿ ਕਿਸੇ ਤਰੀਕੇ ਦੇ ਨਾਲ ਉਸ ਦੇ ਸ਼ੋਅ ਦੇ ਵਿੱਚ ਜਾਇਆ ਜਾਵੇ। ਦਲਜੀਤ ਉਸ ਦੇ ਸ਼ੋਅ ਵਿੱਚ 2 ਵਾਰੀ ਘੱਟੋ ਘੱਟ ਜਾ ਕੇ ਆਇਆ, ਉਥੇ ਜਾ ਕੇ ਉਨ੍ਹਾਂ ਨੂੰ ਵੀ ਉਹਨੇ ਪੰਜਾਬੀ ਬੋਲਣ ਲਾ ਦਿੱਤਾ, ਉਹ ਵੀ ਪੰਜਾਬੀ ਬੋਲਦੇ, ਉਨ੍ਹਾਂ ਨੂੰ ਕਹਿੰਦੇ ਪਿੱਛੇ ਪਿੱਛੇ ਪੰਜਾਬੀ ਬੋਲੋ, ਉਥੇ ਵੀ ਪੰਜਾਬੀ ਦੀ ਗੱਲ ਕੀਤੀ। ਉਥੇ ਸਾਰੇ ਜਦੋਂ ਉਹ ਥੋੜਾ ਜਿਹਾ ਗਾ ਰਹੇ ਸੀ, ਸਾਰੇ ਗੋਰੇ ਜਿੰਨੇ ਲੋਕ ਸੀ ਸਾਰੇ ਝੂਮ ਰਹੇ ਸਨ, ਅਤੇ ਉਹ ਸਰਚ ਕਰਕੇ ਦੇਖ ਰਹੇ ਸਨ ਕਿ ਜਦੋਂ ਕਹਿੰਦੇ ਪੰਜਾਬੀ ਆ ਗਏ ਹੋਏ। ਹੁਣ ਤੇ ਮੋਰ ਦੈਨ ਨੈਸ਼ਨਲ ਮੀਡੀਆ ਤੁਹਾਡੀ ਗੱਲ ਦਾ ਜਿਹੜਾ ਮੈਸੇਜ ਪਹੁੰਚ ਰਿਹਾ, ਆਪਾਂ ਕਿੰਨਾ ਕੁ ਇੱਕ ਬੰਦੇ ਨੂੰ ਪੁਸ਼ ਕਰਾਂਗੇ, ਕਿੰਨਾ ਕੁ ਇੱਕ ਬੰਦੇ ਨੂੰ ਆਪਾਂ ਦੁਖੀ ਕਰਾਂਗੇ, ਕਿੰਨਾ ਕਿ ਉਹ ਅੱਕ ਕੇ ਫਿਰ ਇੱਥੋਂ ਤੱਕ ਉਹ ਬੋਲੇਗਾ। ਜੇ ਅਸੀਂ ਇੱਕ ਮਿੰਟ ਦੇ ਵਿੱਚ ਹੀ ਅਸੀਂ ਇੱਕ ਬੰਦੇ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਾਂ, ਇੱਕ ਮਿੰਟ ਦੇ ਵਿੱਚ ਅਸੀਂ ਉਸਦੇ ਖਿਲਾਫ ਹੋ ਜਾਂਦੇ ਹਾਂ। ਜਦੋਂ ਉਹਨੇ ਜਸਵੰਤ ਸਿੰਘ ਖਾਲੜਾ ਦੀ ਮੂਵੀ ਬਣਾਈ, ਨਹੀਂ ਰਿਲੀਜ਼ ਹੋਵੇ, ਅਸੀਂ ਕਹਿੰਦੇ ਸੀ ਇਹ ਇੱਕ ਬੜਾ ਵੱਡਾ ਸਿੱਖ, ਇਹਨੇ ਬੜਾ ਵਧੀਆ ਕੰਮ ਕੀਤਾ। 1984 ਦੀ ਜਦੋਂ ਬਣਾਈ ਸੀ, ਉਹਨੇ ਦਿਖਾਇਆ ਸੀ ਪੰਜਾਬ ਦਾ, ਉਦੋਂ ਵੀ ਆਪਾਂ ਕਹਿੰਦੇ ਸੀ। ਜਿਸ ਦੇ ਵਿੱਚ ਅਮਰੀਕਾ ਦੇ ਕਿ ਦੁਨੀਆਂ ਭਰ ਦੇ ਜਿਹੜੇ ਐਕਟਰ ਹਨ, ਉਹ ਵੀ ਤਰਸਦੇ ਹਨ ਕਿ ਕਿਸੇ ਤਰੀਕੇ ਦੇ ਨਾਲ ਉਸ ਦੇ ਸ਼ੋਅ ਦੇ ਵਿੱਚ ਜਾਇਆ ਜਾਵੇ। ਦਲਜੀਤ ਉਸ ਦੇ ਸ਼ੋਅ ਵਿੱਚ 2 ਵਾਰੀ ਘੱਟੋ ਘੱਟ ਜਾ ਕੇ ਆਇਆ, ਉਥੇ ਜਾ ਕੇ ਉਨ੍ਹਾਂ ਨੂੰ ਵੀ ਉਹਨੇ ਪੰਜਾਬੀ ਬੋਲਣ ਲਾ ਦਿੱਤਾ, ਉਹ ਵੀ ਪੰਜਾਬੀ ਬੋਲਦੇ, ਉਨ੍ਹਾਂ ਨੂੰ ਕਹਿੰਦੇ ਪਿੱਛੇ ਪਿੱਛੇ ਪੰਜਾਬੀ ਬੋਲੋ, ਉਥੇ ਵੀ ਪੰਜਾਬੀ ਦੀ ਗੱਲ ਕੀਤੀ। ਉਥੇ ਸਾਰੇ ਜਦੋਂ ਉਹ ਥੋੜਾ ਜਿਹਾ ਗਾ ਰਹੇ ਸੀ, ਸਾਰੇ ਗੋਰੇ ਜਿੰਨੇ ਲੋਕ ਸੀ ਸਾਰੇ ਝੂਮ ਰਹੇ ਸਨ, ਅਤੇ ਉਹ ਸਰਚ ਕਰਕੇ ਦੇਖ ਰਹੇ ਸਨ ਕਿ ਜਦੋਂ ਕਹਿੰਦੇ ਪੰਜਾਬੀ ਆ ਗਏ ਹੋਏ। ਹੁਣ ਤੇ ਮੋਰ ਦੈਨ ਨੈਸ਼ਨਲ ਮੀਡੀਆ ਤੁਹਾਡੀ ਗੱਲ ਦਾ ਜਿਹੜਾ ਮੈਸੇਜ ਪਹੁੰਚ ਰਿਹਾ, ਆਪਾਂ ਕਿੰਨਾ ਕੁ ਇੱਕ ਬੰਦੇ ਨੂੰ ਪੁਸ਼ ਕਰਾਂਗੇ, ਕਿੰਨਾ ਕੁ ਇੱਕ ਬੰਦੇ ਨੂੰ ਆਪਾਂ ਦੁਖੀ ਕਰਾਂਗੇ, ਕਿੰਨਾ ਕਿ ਉਹ ਅੱਕ ਕੇ ਫਿਰ ਇੱਥੋਂ ਤੱਕ ਉਹ ਬੋਲੇਗਾ। ਜੇ ਅਸੀਂ ਇੱਕ ਮਿੰਟ ਦੇ ਵਿੱਚ ਹੀ ਅਸੀਂ ਇੱਕ ਬੰਦੇ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਾਂ, ਇੱਕ ਮਿੰਟ ਦੇ ਵਿੱਚ ਅਸੀਂ ਉਸਦੇ ਖਿਲਾਫ ਹੋ ਜਾਂਦੇ ਹਾਂ। ਜਦੋਂ ਉਹਨੇ ਜਸਵੰਤ ਸਿੰਘ ਖਾਲੜਾ ਦੀ ਮੂਵੀ ਬਣਾਈ, ਨਹੀਂ ਰਿਲੀਜ਼ ਹੋਵੇ, ਅਸੀਂ ਕਹਿੰਦੇ ਸੀ ਇਹ ਇੱਕ ਬੜਾ ਵੱਡਾ ਸਿੱਖ, ਇਹਨੇ ਬੜਾ ਵਧੀਆ ਕੰਮ ਕੀਤਾ। 1984 ਦੀ ਜਦੋਂ ਬਣਾਈ ਸੀ, ਉਹਨੇ ਦਿਖਾਇਆ ਸੀ ਪੰਜਾਬ ਦਾ, ਉਦੋਂ ਵੀ ਆਪਾਂ ਕਹਿੰਦੇ ਸੀ। ਜਦੋਂ ਕਦੇ ਵੀ ਆਪਾਂ ਨੂੰ ਜਿਹੜੀ

ਆਪਾਂ ਕਿੰਨਾ ਕੁ ਇੱਕ ਬੰਦੇ ਨੂੰ ਪੁਸ਼ ਕਰਾਂਗੇ, ਕਿੰਨਾ ਕੁ ਇੱਕ ਬੰਦੇ ਨੂੰ ਆਪਾਂ ਦੁਖੀ ਕਰਾਂਗੇ, ਕਿੰਨਾ ਕੁ ਉਹ ਅੱਕ ਕੇ ਫਿਰ ਇੱਥੋਂ ਤੱਕ ਉਹ ਬੋਲੇਗਾ। ਜੇ ਅਸੀਂ ਇੱਕ ਮਿੰਟ ਦੇ ਵਿੱਚ ਹੀ ਅਸੀਂ ਇੱਕ ਬੰਦੇ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਾਂ, ਇੱਕ ਮਿੰਟ ਦੇ ਵਿੱਚ ਅਸੀਂ ਉਸਦੇ ਖਿਲਾਫ ਹੋ ਜਾਂਦੇ ਹਾਂ। ਜਦੋਂ ਉਹਨੇ ਜਸਵੰਤ ਸਿੰਘ ਖਾਲਰਾ ਦੀ ਮੂਵੀ ਬਣਾਈ ਨਹੀਂ ਰਿਲੀਜ਼ ਹੋਵੇ, ਅਸੀਂ ਕਹਿੰਦੇ ਸੀ ਇਹ ਇੱਕ ਬੜਾ ਵੱਡਾ ਸਿੱਖ, ਇਹਨੇ ਬੜਾ ਵਧੀਆ ਕੰਮ ਕੀਤਾ। 1984 ਦੀ ਜਦੋਂ ਬਣਾਈ ਸੀ ਉਹਨੇ ਦਿਖਾਇਆ ਸੀ ਪੰਜਾਬ ਦਾ, ਉਦੋਂ ਵੀ ਆਪਾਂ ਕਹਿੰਦੇ ਸੀ। ਜਦੋਂ ਕਦੇ ਵੀ ਆਪਾਂ ਨੂੰ ਜਿਹੜੀ ਸਾਡੇ ਹੱਕ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਅਸੀਂ ਉਸ ਨੂੰ ਇੱਕ ਪੰਥ ਦਾ ਹੀਰੋ ਬਣਾ ਦਿੰਦੇ ਹਾਂ। ਜਦੋਂ ਸਾਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਅਸੀਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਹੀ, ਇੱਥੋਂ ਤੱਕ ਕਿ ਗਦਾਰ ਦੇ ਸਾਰਿਆਂ ਨੇ ਹੱਥ ਵਿੱਚ ਹੀ ਫੜਿਆ। ਕੀ ਹੁਣ ਕੁਛ ਇੱਕ ਸਾਡੇ ਜਿਹੜੇ ਲੋਕ ਹਨ ਸਾਡੇ, ਉਹ ਹੀ ਹਰ ਇੱਕ ਨੂੰ ਇਹ ਦੇਣਗੇ ਵੀ ਕੌਣ ਸਿੱਖ ਹੈ, ਕੌਣ ਗਦਾਰ ਏ, ਅਤੇ ਕੌਣ ਸੱਚਾ ਸਿੱਖ ਏ, ਕੌਣ ਖਾਲਿਸਤਾਨੀ ਏ, ਕੌਣ ਇੰਡੀਅਨ ਏ, ਕੌਣ ਕੀ ਏ। ਇਹ ਅਸੀਂ ਇਹ ਸਾਰਿਆਂ ਦੇ ਲੋਕਾਂ ਨੂੰ ਸਰਟੀਫਿਕੇਟ ਦੇਵਾਂਗੇ। ਆਪਾਂ ਜਿਹੜੇ ਕੰਮ ਦੇ ਵਿੱਚ ਲੱਗੇ ਹਾਂ ਆਜ਼ਾਦੀ ਦੀ ਗੱਲ ਜਿਹੜੀ ਕਰਦੇ ਹੋ ਕਰਦੇ ਰਹੋ, ਅਤੇ ਦੁਨੀਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਲੈ ਕੇ ਆਓ, ਨਾ ਕਿ ਧੱਕੇ ਦੇ ਨਾਲ ਤੁਸੀਂ ਉਸ ਆਜ਼ਾਦੀ ਦਾ ਜਿਹੜਾ ਪੈਂਡਾ ਗਾਹ ਨੂੰ ਵੱਧ ਰਹੇ ਹੋ ਉਸ ਦੇ ਵਿੱਚ ਧੱਕਾ ਨਹੀਂ ਤੁਸੀਂ ਕਿਸੇ ਨਾਲ ਕਰੋਗੇ। ਜਿੰਨਾ ਧੱਕਾ ਕਰੋਗੇ ਲੋਕੀ ਛੱਡਦੇ ਜਾਣਗੇ। ਦੇਖੋ ਅੱਜ ਤੋਂ ਸਮੇਂ ਤੋਂ ਪਹਿਲਾਂ ਜਿਹੜੇ ਮੁਜ਼ਾਹਰੇ ਹੁੰਦੇ ਸੀ ਜਦੋਂ ਲੋਕ ਵੀ ਨਹੀਂ ਸੀ ਆਈ, ਕਿੰਨੀ ਕਿੰਨੀ ਦੁਨੀਆ ਸਾਰਿਆਂ ਦੇ ਨਾਲ ਜਾਂਦੀ ਸੀ। 1984 ਤੋਂ ਬਾਅਦ 86, 87, 88 ਦੇ ਵਿੱਚ ਦੇਖ ਲਓ, ਅੱਜ ਜਦੋਂ ਤੁਸੀਂ ਡੈਮੋਸਟ੍ਰੇਸ਼ਨ ਕਰਦੇ ਹੋ, ਮੁਜ਼ਾਹਰੇ ਕਰਦੇ ਹੋ, ਕਿੰਨੇ ਲੋਕ ਨਾਲ ਜਾਂਦੇ, ਤੇ ਸਾਰਿਆਂ ਨੂੰ ਗਦਾਰ ਕਹੀ ਜਾਵੋਗੇ? ਆਪਣੇ ਵਿਚਾਰਾਂ ਦੀ ਜ਼ਰੂਰ ਸਾਂਝ ਪਾਓ, ਉਨ੍ਹਾਂ ਨੂੰ ਵਿਚਾਰਾਂ ਦੇ ਨਾਲ ਆਪਣੇ ਨਾਲ ਲੈ ਕੇ ਆਓ। ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਹੀ ਆਪਣੇ ਦੇ ਨਾਲੋਂ, ਜੇ ਆਪਣੇ ਵਿਚਾਰ ਨਹੀਂ ਮਿਲਦੇ ਤੇ ਉਨ੍ਹਾਂ ਦੇ ਉੱਤੇ ਥੋਪੀ ਜਾਈਏ। ਦਲਜੀਤ ਦੋਸਾਂਝ ਦਾ ਦੇਖੋ, ਜਦੋਂ ਉਹਨੇ ਪਾਕਿਸਤਾਨੀ ਕੁੜੀ ਦੇ ਨਾਲ ਇੱਕ ਫਿਲਮ ਬਣਾਈ, ਉਦੋਂ ਸਾਰੇ ਉਹਨੂੰ ਕਹਿ ਇੰਡੀਆ ਵਾਲੇ ਜਿਹੜੇ ਸਨ ਉਹਦੇ ਉਦੋਂ ਖਿਲਾਫ ਹੋ ਗਏ, ਕਹਿੰਦੇ ਜੀ ਇਹ ਖਾਲਿਸਤਾਨੀ ਬਣ ਗਿਆ। ਜਦੋਂ ਉਹਨੇ ਚਮਕੀਲੇ ਵਾਲੀ ਫਿਲਮ ਬਣਾਈ ਉਦੋਂ ਉਹ ਫਿਰ ਗਦਾਰ ਬਣ ਗਿਆ। ਜਦੋਂ ਉਹ ਅਬਾਨੀਆ ਦੇ ਚਲਾ ਗਿਆ ਉਦੋਂ ਫਿਰ ਕਹਿੰਦੇ ਕਿ ਇਹ ਅਬਾਨੀਆ ਦੇ ਕਿਉਂ ਗਿਆ, ਇਹ ਉੱਥੇ ਕਿਉਂ ਗਿਆ। ਜਦੋਂ ਅਬਾਨੀਆ ਦੇ ਜਾ ਕੇ ਵੀ ਆਪਾਂ ਦੇਖਿਆ ਸੀ ਐਕਟਰ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਹਰ ਇੱਕ ਬੰਦਾ ਇੱਕ ਫੇਮ ਚਾਹੁੰਦਾ ਵੇ, ਹਰ ਇੱਕ ਬੰਦਾ ਨੂੰ ਇਹ ਜ਼ਰੂਰ ਹੁੰਦਾ ਮੇਰਾ ਨਾਂ ਹੋਵੇ। ਪਰ ਦਲਜੀਤ ਜਿੱਥੇ ਵੀ ਜਾਂਦਾ ਗਾਣੇ ਵੀ ਪੰਜਾਬੀ ਦੇ ਗਾਉਂਦਾ, ਬੋਲਦਾ ਵੀ ਪੰਜਾਬੀ ਏ, ਗੱਲ ਵੀ ਪੰਜਾਬੀਆਂ ਦੀ ਕਰਦਾ, ਅਤੇ ਪੰਜਾਬੀਆਂ ਦਾ ਹੀ ਉਹ ਨਾਰਾ ਮਾਰਦਾ। ਉਸ ਤੋਂ ਬਾਅਦ ਜਦੋਂ ਹੜਾਂ ਦੀ ਗੱਲ ਆਈ ਸੀ, ਜਦੋਂ ਉੱਥੇ ਵੀ ਉਹਨੇ ਸਭ ਤੋਂ ਪਹਿਲਾਂ ਜਿਹੜਾ ਉਹ ਕਲਾਕਾਰ ਸੀ ਜਿਸਨੇ ਉਸਦੇ ਵਿੱਚ ਯੋਗਦਾਨ ਪਾਇਆ, ਉਦੋਂ ਆਪਾਂ ਸਾਰੇ ਕਹਿੰਦੇ ਸੀ ਇਹ ਬੰਦਾ ਹੀ ਇੱਕ ਦਲਜੀਤ ਵਰਗਾ ਹੈ ਹੀ ਕੋਈ ਨੀਗਾ, ਦਲਜੀਤ ਦੋਸਾਂਝ ਇਸ ਦੀ ਬੈਸਟ ਵਨ। ਇੱਕ ਦੋ ਦਿਨ ਦੇ ਵਿੱਚ ਅਸੀਂ ਉਸਨੂੰ ਉੱਪਰ ਚੁੱਕ ਦਿੰਦੇ ਹਾਂ, ਦੋ ਚੋਂ ਦਿਨਾਂ ਦੇ ਬਾਅਦ ਫਿਰ ਅਸੀਂ ਉਹਨੂੰ ਥੱਲੇ ਸੁੱਟ ਦਿੰਦੇ ਹਾਂ। ਉਹ ਇੱਕ ਐਂਟਰਟੇਨ ਕਰਦਾ, ਉਹ ਇੱਕ ਸਿੰਗਰ ਏ, ਉਹ ਇੱਕ ਗਾਉਣ ਵਾਲਾ, ਉਹ ਵਧੀਆ ਪਰਫਾਰਮਰ ਵੇ। ਉਹ ਜਿਸ ਤਰੀਕੇ ਨਾਲ ਇੱਕ ਸਿੰਗਰ ਇੱਕ ਪਰਫਾਰਮਰ ਜਿਹੜਾ ਪੰਜਾਬੀ ਬੋਲੀ ਦਾ ਜਿਹੜਾ ਉਹ ਮੈਸੇਜ ਦੇ ਰਿਹਾ ਨਾ, ਉਹ ਇੱਕ ਬੜਾ ਵਧੀਆ ਮੈਸੇਜ ਦੇ ਰਿਹਾ। ਵੀ ਸ਼ੁਡ ਪ੍ਰਾਊਡ ਆਫ ਹਿਮ। ਉਹ ਕੋਈ ਨਾ ਕਿਸੇ ਜਥੇਬੰਦੀ ਦਾ ਲੀਡਰ ਏ, ਨਾ ਉਹ ਕਿਸੇ ਹਿੰਦੁਸਤਾਨ ਦਾ ਲੀਡਰ ਏ, ਨਾ ਉਹ ਕੋਈ ਖਾਲਿਸਤਾਨ ਦਾ ਲੀਡਰ ਏ, ਨਾ ਹੋਰ ਕਿਸੇ ਦਾ ਲੀਡਰ ਏ। ਅਸੀਂ ਉਹਦੇ ਕੋਲ ਕਿਉਂ ਇੰਨੀਆਂ ਡਿਮਾਂਡ, ਕਿਉਂ ਅਸੀਂ ਇੰਨਾ ਕੁਛ ਉਹਦੇ ਕੋਲ ਲੱਭਦੇ ਹਾਂ ਕਿ ਸਭ ਕੁਛ ਹੀ ਅਸੀਂ ਉਹਦੇ ਜਾ ਕੇ ਉਹਦੇ ਪ੍ਰੋਗਰਾਮ ਤੇ ਜਾ ਕੇ ਉਹਨੂੰ ਦਿਖਾ ਕੇ ਉਹਨੂੰ ਖਜਾਈਏ, ਉਹ ਕੁਛ ਬੋਲੇ ਤੇ ਫਿਰ ਆਪਾਂ ਇੱਕ ਵਾਰੀ ਉਹਨੂੰ ਫਿਰ ਗਦਾਰੀ ਦਾ ਜਿਹੜਾ ਆਪਾਂ ਚੁੱਕੀ ਫਿਰਦੇ ਹਾਂ ਜਿਹਨੂੰ ਮਰਜ਼ੀ ਗਦਾਰੀ ਕਹਿਣ ਵਾਲਾ, ਉਹ ਉਸਦੇ ਮੱਥੇ ਦੇ ਉੱਤੇ ਜਿਹੜਾ ਸੁੱਟ ਦਈਏ। ਇਹ ਆਪਾਂ ਨੂੰ ਗੱਲਾਂ ਜਿਹੜੀਆਂ ਹਨ ਬੜੇ ਆਪਾਂ ਨੂੰ ਧਿਆਨ ਨਾਲ ਇਹ ਸੋਚਣੀਆਂ ਪੈਣਗੀਆਂ, ਅਤੇ ਇਹਨਾਂ ਗੱਲਾਂ ਤੋਂ ਜ਼ਰੂਰ ਸਾਵਧਾਨ ਹੋਣਾ ਪਏਗਾ। ਆਪਾਂ ਜੇ ਸਟੈਪ ਬਾਏ ਸਟੈਪ ਅੱਗੇ ਨੂੰ ਵਧ ਰਹੇ ਹੋ, ਜਿਹੜੇ ਪੰਜਾਬੀ ਮੀਡੀਆ ਦੇ ਵਿੱਚ ਪੰਜਾਬੀ ਨੈਸ਼ਨਲ ਚੈਨਲਾਂ ਦੇ ਉੱਤੇ, ਦੁਨੀਆਂ ਭਰ ਦੇ ਚੈਨਲਾਂ ਦੇ ਉੱਤੇ ਅੱਜ ਜੇ ਤੁਹਾਡੀ ਦਸਤਾਰ ਦੀ ਕੋਈ ਗੱਲ ਹੋਣ ਲੱਗੀ ਹੈ, ਤੁਹਾਡੀ ਕੋਈ ਬੋਲੀ ਦੀ ਗੱਲ ਹੋਣ ਲੱਗੀ ਹੈ, ਤੁਹਾਡੇ ਕੋਲ ਪੰਜਾਬ ਦੀ ਗੱਲ ਹੋਣ ਲੱਗੀ ਹੈ, ਜਿਹੜੇ ਕਰਦੇ ਹਨ, ਜਿਹੜੇ ਇੱਥੇ ਤੱਕ ਪਹੁੰਚਾਉਂਦੇ ਹਨ, ਪਹਿਲੀ ਗੱਲ ਤੇ ਇੱਥੋਂ ਤੱਕ ਇੰਨਾ ਇਕੱਠ ਕਰਨਾ, ਇਸ ਲੈਵਲ ਤੇ ਪਹੁੰਚਣਾ, ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਹਿਲਾ ਕਲਾਕਾਰ ਹੈ। ਮੰਗਲਵਾਰ ਵੀ ਸ਼ੋਅ ਸੋਲਡ ਆਊਟ, ਬੁੱਧਵਾਰ ਵੀ ਸੋਲਡ ਆਊਟ, ਮੈਡੀਸਨ ਸਕੇਅਰ ਗਾਰਡਨ ਦੋ ਦਿਨ ਲਗਾਤਾਰ ਉਸਦਾ ਸ਼ੋਅ ਜਿਹੜਾ ਹੈ ਉਹਨੇ ਅਨਾਊਂਸ ਕੀਤਾ ਮਿੰਟਾਂ ਦੇ ਵਿੱਚ ਹੀ। ਸੋ ਕਿੰਨੇ ਉਸ ਨੂੰ ਲੋਕੀ ਸੁਣ, ਜਿਹੜੇ ਉਹਨੂੰ ਲੋਕੀ ਸੁਣਨ ਵਾਲੇ ਹਨ, ਜਿਹੜੇ ਉਹਦੇ ਫੈਨ ਹਨ, ਉਸ ਨੂੰ ਜਿਹੜੇ ਪਿਆਰ ਕਰਦੇ ਹਨ, ਕੀ ਅਸੀਂ ਉਨ੍ਹਾਂ ਨੂੰ ਜਾ ਕੇ ਉਨ੍ਹਾਂ ਦੇ ਇੰਨੇ ਬੰਦਿਆਂ ਵਿੱਚ ਆਪਣੇ ਉੱਥੇ ਹੀ ਇੱਕ ਸਾਨੂੰ ਤਰੀਕਾ ਲੱਭ ਗਿਆ ਜਿਹੜਾ ਮੈਸੇਜ ਦੇਣ ਦਾ? ਸੋ ਆਪਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਬਾਕੀ ਮੈਂ ਗੱਲ ਕਰਾਂ ਦਲਜੀਤ ਦੋਸਾਂਝ ਦੀ। ਦਲਜੀਤ ਦੋਸਾਂਝ ਨੂੰ ਸਭ ਤੋਂ ਪਹਿਲੀ ਵਾਰੀ ਜਦੋਂ ਅਸੀਂ, ਮੈਂ ਵੀ ਉਨ੍ਹਾਂ ਦੇ ਨਾਲ ਕਾਫੀ ਦੇਖਿਆ, ਬੜੇ ਲੰਬੇ

0: ਮੈਂ ਪਹਿਲਾਂ ਜਦੋਂ ਦੇਖਿਆ ਸੀ ਉਹਨਾਂ ਦੇ ਨਾਲ, ਉਹ ਨਿਤਨੇਮੀ ਹੈ, ਪਾਠ ਕਰਦਾ ਇੱਕ ਵਧੀਆ। ਉਹਨਾਂ ਦਾ ਜਿਹੜਾ ਮਾਮਾ, ਉਹ ਵੀ ਇੱਕ ਆਪਣਾ ਸਿੱਖ ਹੀ, ਗੁਰਸਿੱਖ ਦੇ ਵਿੱਚ ਬੜਾ ਵੱਡਾ ਕੀਰਤਨੀ ਆਵੇ, ਬਹੁਤ ਵੱਡਾ ਕੀਰਤਨ ਜਥਾ ਵੇ। ਸੋ ਉਸ ਨੂੰ ਗੁਰਤੀ ਦੇ ਵਿੱਚ ਉਹ ਗੁਰਬਾਣੀ ਦੇ ਨਾਲ ਜੁੜਿਆ, ਨਿਤਨੇਮੀ ਕਰਦਾ ਅਜੇ ਵੀ ਉਹ ਪਾਠ ਹਮੇਸ਼ਾ। ਜੋ ਸਾਨੂੰ ਪਤਾ ਲੱਗਿਆ ਕਿ ਪਾਠ ਪੂਜਾ ਉਹ ਸਭ ਕੁਝ ਕਰਦਾ, ਸੁਖਮਨੀ ਸਾਹਿਬ ਦਾ, ਜਪਜੀ ਸਾਹਿਬ ਦਾ, ਰਹਿਰਾ ਸਭ ਨਿਤਨੇਮੀ ਪੂਰਾ। ਸ਼ੁਰੂ ਤੋਂ ਮੈਂ ਤੇ ਉਸ ਨੂੰ 20 ਸਾਲ ਦੀ ਉਮਰ ਚ ਦੇਖਿਆ ਸੀ ਕਿ ਉਹ ਪਾਠ ਜਦੋਂ ਕਰਦਾ ਸੀ ਉਹ ਰੱਬ ਦੇ ਨਾਲ ਪੂਰਾ ਜੁੜਿਆ ਵੇ। ਇਸੇ ਕਰਕੇ ਹੀ ਸ਼ਾਇਦ ਉਸ ਦੇ ਉੱਤੇ ਜਿਹੜੀ ਹੈ ਉਸ ਪਰਮਾਤਮਾ ਦੀ ਕਿਰਪਾ ਹੋਈ ਹੈ, ਅਤੇ ਇੱਥੋਂ ਤੱਕ ਜਿਹੜਾ ਪਹੁੰਚਣਾ ਬੰਦੇ ਦੇ ਆਪਣੇ ਹੱਥ ਕੁਛ ਨਹੀਂ ਹੈਗਾ। ਦਲਜੀਤ ਦੋਸਾਂਝ ਦੇ ਕੋਲ ਹੋਰ ਬੜੇ ਬੜੇ ਕਲਾਕਾਰ ਵੱਡੇ ਹਨ ਜਿਨ੍ਹਾਂ ਦੇ ਕੋਲ ਸੁਰਾਂ ਬਹੁਤ ਜ਼ਿਆਦਾ, ਉਨ੍ਹਾਂ ਨੂੰ ਸੁਰਾਂ ਦਾ ਵੀ ਗਿਆਨ ਹੈ, ਪਰਫਾਰਮਰ ਵੀ ਹੈ, ਪਰ ਇਹ ਸਾਰੀ ਜਿਹੜੀ ਪ੍ਰਸਿੱਧੀ ਹੈ ਇਹ ਸਭ ਕੁਝ ਹੈ, ਕੁਛ ਨਾ ਕੁਛ ਤੇ ਉਸ ਦੇ ਉੱਤੇ ਉਸ ਪਰਮਾਤਮਾ ਦਾ ਹੱਥ ਹੈ, ਪਰਮਾਤਮਾ ਦੀ ਦੇਣ ਹੈ, ਜਿਸ ਨੇ ਪਰਮਾਤਮਾ ਨੇ ਉਸਦੇ ਸਿਰ ਦੇ ਉੱਤੇ ਹੱਥ ਰੱਖਿਆ, ਅਤੇ ਉਹ ਅੱਜ ਦੁਨੀਆਂ ਭਰ ਦੇ ਵਿੱਚ ਹੀ ਜਿਹੜਾ ਹੋਕਾ ਦਿੰਦਾ ਫਿਰਦਾ ਹੈ, ਉੱਚੀ ਉੱਚੀ ਆਵਾਜ਼ਾਂ ਮਾਰਦਾ ਹਰ ਜਗ੍ਹਾ ਜਗ੍ਹਾ ਤੇ ਫਿਰਦਾ ਹੈ, ਤੇ ਇੱਕੋ ਆਵਾਜ਼ ਦਿੰਦਾ ਹੈ ਸਾਰਿਆਂ ਨੂੰ, ਕਹਿੰਦਾ ਹੈ ਪੰਜਾਬੀ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਆਲ ਦੀ ਬੈਸਟ ਟੂ ਦਲਜੀਤ ਦੋਸਾਂਝ। ਮੈਂ ਦਲਜੀਤ ਦੋਸਾਂਝ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਛੋਟਾ ਵੀਰ, ਤੂੰ ਭਾਵਕ ਬਹੁਤ ਛੇਤੀ ਹੋਣ ਲੱਗ ਪਿਆ, ਥੋੜਾ ਜਿਹਾ ਭਾਵਕ ਹੋਣ ਦੀ ਲੋੜ ਨਹੀਂ, ਜਿਸ ਲੈਵਲ ਤੇ ਤੂੰ ਪਹੁੰਚਿਆ ਉਸ ਦੇ ਵਿੱਚ ਉਤਾਰ ਚੜਾਉਣ ਦੇ। ਕੋਈ ਵੀ ਸਟੇਜ ਦੇ ਉੱਤੇ ਮੈਸੇਜ ਦੇਣ ਤੋਂ ਪਹਿਲਾਂ ਥੋੜਾ ਬਹੁਤਾ ਜ਼ਰੂਰ ਧਿਆਨ ਦੇ ਨਾਲ ਠੰਡੇ ਦਿਮਾਗ ਦੇ ਨਾਲ ਸੋਚ ਕੇ ਫੇਰ ਹੀ ਗੱਲਬਾਤ ਕਰਿਆ ਕਰੋ, ਕਿਉਂਕਿ ਤੁਹਾਨੂੰ ਸੁਣਨ ਵਾਲੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੈ। ਸੋ ਤੁਸੀਂ ਵੀ ਥੋੜਾ ਜਿਹਾ ਧਿਆਨ ਦੇ ਕੇ ਅਤੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਤੁਰੇ ਹੋ ਪੰਜਾਬ ਨੂੰ ਲੈ ਕੇ, ਪੰਜਾਬ ਦੇ ਤੁਸੀਂ ਮੋਹਰੀ ਬਣ ਕੇ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਦਸਤਾਰ ਸਜਾ ਕੇ ਸੋਹਣੀ ਸਟੇਜ ਦੇ ਉੱਤੇ ਜਾਂਦੇ ਹੋ ਅਤੇ ਪੰਜਾਬੀ ਦੀ ਗੱਲ ਕਰਦੇ ਹੋ, ਤੁਸੀਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਮਾਣ ਵਧਾਉਂਦੇ ਹੋ। ਸੋ ਮੈਂ ਤੁਹਾਡਾ ਇਸ ਮਾਣ ਵਧਾਉਣ ਦੇ ਲਈ ਸਾਰੇ ਪੰਜਾਬੀਆਂ ਦੇ ਵੱਲੋਂ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ। ਸੋ ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੋ ਅਤੇ ਆਪਾਂ ਹਮੇਸ਼ਾ ਜਿਹੜਾ ਇਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਸਾਰੇ ਲੋਕਾਂ ਨੂੰ ਮੈਸੇਜ ਦਈਏ ਕਿ ਜਿਹੜਾ ਲੋਕਾਂ ਨੂੰ ਮੈਸੇਜ ਦੇਣ ਦਾ ਤਰੀਕਾ ਵੀ ਚੰਗਾ ਲੱਗੇ। ਬਹੁਤ ਬਹੁਤ ਧੰਨਵਾਦ ਜੀ, ਪੰਜਾਬੀ ਆ ਗਏ ਹੋਏ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਬਲਵਿੰਦਰ ਸਿੰਘ ਬਾਜਵਾ ਨਿਊਯਾਰਕ ਤੋਂ। ਇਨ੍ਹਾਂ ਨੇ ਵਾਕਿਆ ਹੀ ਬਹੁਤ ਖਰੀ ਗੱਲ ਕੀਤੀ ਹੈ। ਅਸੀਂ ਵਿਰੋਧ ਕਰਨ ਲੱਗੇ ਵੀ ਨਹੀਂ ਦੇਖਦੇ ਤੇ ਗਾਲਾਂ ਕੱਢਣ ਲੱਗੇ ਵੀ ਨਹੀਂ ਦੇਖਦੇ ਤੇ ਪਛਾਣਦੇ ਹੈ ਨੀ ਕਿ ਗੱਲ ਹੈ ਕੀ, ਪਤਾ ਹੈ ਨੀ ਕਿ ਵਿੱਚੋਂ ਗੱਲ ਕੀ ਹੈ। ਝੰਡੇ ਚੱਕ ਕੇ ਜਾ ਕੇ ਇਹ ਵਿਰੋਧ ਕਰਨਾ, ਇਹ ਵੀ ਕੋਈ ਮੇਰੇ ਹਿਸਾਬ ਨਾਲ ਖਾਸ ਗੱਲ ਨਹੀਂ। ਜੇ ਤਿੰਨ ਬੰਦੇ ਚਾਰ ਬੰਦੇ ਤੁਸੀਂ ਉੱਠ ਕੇ ਜਾ ਕੇ ਉੱਥੇ ਚੰਗਾ ਸ਼ੋਅ ਚੱਲ ਰਿਹਾ, ਲੋਕੀ ਇੰਜੋਏ ਕਰ ਰਿਹਾ, 50-60 ਹਜ਼ਾਰ ਬੰਦਾ, ਤੁਸੀਂ ਵਿੱਚ ਵਿਘਨ ਪਾਉਣ ਵਾਲੀ, ਇਹਦੇ ਵਿੱਚ ਕੀ ਗੱਲ ਆ? ਅਮਿਤਾਭ ਬੱਚਨ ਕਿੱਥੇ ਆ? ਉਹ ਕਿੱਥੇ? ਅਮਿਤਾਭ ਬੱਚਨ ਨੂੰ ਸਾਡੀ ਕੌਮ ਨੇ ਛੱਡਿਆ ਹੋਇਆ, ਪਰ ਉਹ ਸਿੰਗਰ ਆ, ਉਹਦਾ ਹਰ ਜਗ੍ਹਾ ਤੇ ਮੂਵੀਆਂ ਵੀ ਬਣਾਈਆਂ, ਉਹਦਾ ਆਉਣ ਜਾਣ ਹਰ ਜਗ੍ਹਾ ਦੇ ਉੱਪਰ। ਸੋ ਇਹਦਾ ਹਰ ਚੀਜ਼ ਦਾ ਵਿਰੋਧ ਕਰਨਾ ਜਿਹੜਾ ਉਹ ਜਾਇਜ਼ ਨਹੀਂ ਹੈ। ਜਾਂ ਤਾਂ ਕੋਈ ਤੁਹਾਡੇ ਅਗੇਂਸਟ ਬੋਲਿਆ ਜਾਂ ਖਾਲਿਸਤਾਨ ਦੇ ਅਗੇਂਸਟ ਕਦੀ ਬੋਲਿਆ, ਉਹਨੇ ਕਦੀ ਵੀ ਐਸੀ ਕੋਈ ਗੱਲ ਨਹੀਂ ਕੀਤੀ। ਸੋ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਬੇਕੂਫੀ ਵਾਲੀਆਂ ਨਾ ਕਰਿਆ ਕਰੋ ਮੇਰੇ ਵੀਰ, ਆਪਾਂ ਸਿਆਣੇ ਹੋਈਏ, ਇਹਦੇ ਨਾਲ ਵਿਰੋਧ ਤੁਹਾਡਾ ਹੀ ਹੋਣਾ ਵਾ, ਦਲਜੀਤ ਦਾ ਕੁਛ ਨਹੀਂ ਜਾਣਾ ਤੇ ਤੁਹਾਡੇ ਤੇ ਹੀ ਤੁਹਾਡਾ ਹੀ ਨੁਕਸਾਨ ਹੋਣਾ ਵਾ। ਇਹ ਤੋਂ ਥੋੜਾ ਬਚ ਕੇ ਰਹੀਏ, ਇਹਦਾ ਕੋਈ ਏਡਾ ਵੱਡਾ ਫਾਇਦਾ ਨਹੀਂ ਹੋਣ ਵਾਲਾ। ਚਾਰ ਬੰਦੇ ਉੱਠ ਕੇ ਮੁੜ ਕੇ 10 ਬੰਦੇ ਬਾਹਰ ਸਟੇਡੀਅਮ ਦੇ ਬਾਹਰ ਨਾਰੇ ਮਾਰੋ, ਇਹ ਕੋਈ ਬਹੁਤਾ ਵੱਡਾ ਕੋਈ ਪ੍ਰਾਪਤੀ ਨਹੀਂ ਹੈਗੀ। ਉਹ ਕਦੀ ਵੀ ਜਿਹੜਾ ਹੈਗਾ ਦਲਜੀਤ ਦੋਸਾਂਝ ਮਤਲਬ ਪੰਜਾਬੀ ਆ ਗਏ ਹੋਏ, ਜਿੱਦਾਂ ਬਾਜਵਾ ਸਾਹਿਬ ਨੇ ਕਿਹਾ ਨਾ, ਪੰਜਾਬੀ ਆ ਗਏ ਹੋਏ, ਇਹ ਇੱਕ ਹਰ ਜਗ੍ਹਾ ਤੇ ਉਹ ਦਲਜੀਤ ਹੋਣੀ ਬੋਲਦੇ ਆ, ਤੇ ਇਸ ਚੀਜ਼ ਦੀ ਵਿਰੋਧਤਾ ਕਰਨੀ ਜਾਂ ਇਸ ਚੀਜ਼ ਨੂੰ ਬਿਨਾਂ ਗੱਲ ਤੋਂ ਹੀ ਬਹੁਤ ਵੱਡਾ ਬਣਾਉਣਾ, ਉਹ ਵੀ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਸੋ ਰਲ ਮਿਲ ਕੇ ਜਿਸ ਤਰ੍ਹਾਂ ਮੈਂ ਹੁਣ ਗੱਲ ਕਰ, ਮੈਂ ਨਾ ਚੀਮਾ ਸਾਹਿਬ ਜੁੜ ਗਿਆ ਨਾਲ ਜੋੜ ਲੈਣਾ, ਚੀਮਾ ਸਾਹਿਬ ਹੈ ਹੀ ਨਹੀਂ, ਤੇ ਇਹ ਵੀ ਕੁਛ ਹੋ ਸਕਦਾ, ਇਹ ਤੋਂ ਬਚਣ ਦੀ ਲੋੜ ਆਪਾਂ ਨੂੰ। ਤੇ ਚੀਮਾ ਸਾਹਿਬ ਕਿੱਦਾਂ ਗਿਆ ਜੀ? ਸੋ ਦੋਸਤੋ, ਮੇਰੀ ਵੀ ਇਹੀ ਰਾਏ ਹੈ ਕਿ ਸਿੰਗਰ ਜਿਹੜੇ ਹੁੰਦੇ ਨਾ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ, ਉਹ ਇੱਕ ਬੰਦੇ ਦੇ ਸਿੰਗਰ ਨਹੀਂ ਹੁੰਦੇ, ਉਹ ਇੱਕ ਮਤਲਬ ਜੇ ਕਹੋ ਤੁਸੀਂ ਵੀ ਉਹ ਕੱਲੇ ਸਿੱਖਾਂ ਦਾ ਹੀ ਆ, ਉਹਦੇ ਅਨੁਸਾਰ ਹਰ ਲੋਕ ਸੁਣ ਜਾਂਦੇ ਆ। ਹਰ ਤਰ੍ਹਾਂ ਦੇ ਲੋਕ ਹਰ ਕੰਟਰੀ ਦੇ ਲੋਕ ਸੁਣ ਜਾਂਦੇ ਆ ਤੇ ਇਸ ਕਰਕੇ ਉਹਨੂੰ ਇਸ ਚੀਜ਼ ਤੋਂ ਥੋੜਾ ਜਿਹਾ ਆਪਾਂ ਨੂੰ ਗ੍ਰੇਜ਼ ਕਰਨਾ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਤੇ ਇਹ ਤੋਂ ਫਾਇਦਾ ਕੋਈ ਨਹੀਂ ਹੁੰਦਾ। ਸੋ ਦੋਸਤੋ ਆਪਾਂ ਦਲਜੀਤ ਹੋਣਾਂ ਦੇ ਹੋਰ ਗੀਤ ਸੁਣਦੇ ਹਾਂ ਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਡਾਕਟਰ ਸਾਹਿਬ ਦਾ ਹੋਏਗਾ, ਚੀਮਾ ਸਾਹਿਬ ਦਾ ਪਤਾ ਨਹੀਂ ਸ਼ਾਇਦ ਮੈਸੇਜ ਆਇਆ ਹੋਵੇ। ਹੈਲੋ ਜੀ, ਚੀਮਾ ਸਾਹਿਬ ਨਹੀਂ ਹੈਗੇ ਅਵੇਲੇਬਲ। ਸੋ ਦੋਸਤੋ ਲੋ ਆਪਾਂ ਦਲਜੀਤ ਦੇ ਗਾਣੇ ਲਾ ਰਹੇ ਸੀ ਤੇ ਅੱਜ ਦਾ ਦਿਨ ਦਲਜੀਤ ਹੋਣਾਂ ਦੇ ਨਾਂ ਤੇ ਉੱਪਰ। ਸਾਡਾ ਕਿਸੇ ਚੀਜ਼ ਨਾਲ ਕੋਈ ਮੁਫਾਦ ਨਹੀਂ ਹੈ, ਕਿਸੇ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸੀਂ ਤੇ ਮਨ ਮਰਜ਼ੀ ਦੇ ਬੰਦੇ ਹਾਂ, ਸਾਨੂੰ ਕੋਈ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ। ਆਪਣਾ ਸਟੇਸ਼ਨ ਅਸੀਂ ਆਪ ਚਲਾਉਂਦੇ ਹਾਂ ਤੇ ਇਸ ਕਰਕੇ ਜੇ ਕੋਈ ਸਮਝੇ ਖਰ ਅਸੀਂ ਕੋਈ ਐਡ ਲੈਣੀ ਜਾਂ ਕੁਛ ਕਰਨ, ਨਹੀਂ ਸਾਡਾ ਕੋਈ ਲੈਣ ਦੇਣ ਇਹਦੇ ਨਾਲ। ਸੋ ਦੋਸਤੋ ਆਪਾਂ ਦਲਜੀਤ ਸੋਨਾ ਦੇ ਗੀਤ ਦੋ ਚਾਰ ਹੋਰ ਸੁਣਦੇ ਹਾਂ। ਲਓ ਜੀ।

0: ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਜੀ
1: ਚੀਮਾ ਸਾਹਿਬ, ਅੱਜ ਨਾ ਬਲਵਿੰਦਰ ਸਿੰਘ ਬਾਜਵਾ ਸਾਡੇ ਬੜਾ ਜਾਣਿਆ ਪਛਾਣਿਆ ਨਾਂ ਨਿਊਯਾਰਕ ਦਾ।
0: ਹਾਂਜੀ,
1: ਮੈਨੂੰ ਮੈਂ ਐਸਾ ਕੋਈ ਸਿੰਗਰ ਨਹੀਂ ਹੋਏਗਾ ਪੰਜਾਬ ਦਾ, ਇੰਡੀਆ ਦਾ, ਜਿਹੜਾ ਉਹਨਾਂ ਨੇ ਸ਼ੋਅ ਨਹੀਂ ਕਰਾਇਆ ਅੱਜ ਤੋਂ 25 ਸਾਲ ਤੋਂ ਲੈ ਕੇ ਅੱਜ ਤੱਕ।
0: ਜੀ,
1: ਅੱਜ ਜੋ ਕੁਛ ਵਾਪਰਿਆ ਕੁਛ ਦਿਨ ਪਹਿਲਾਂ ਉੱਥੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਤੇ ਦਲਜੀਤ ਦਸਾਂਝ ਦਾ ਸ਼ੋਅ ਸੀ ਉੱਥੇ, ਤੇ ਉੱਥੇ ਕੁਛ ਵੀਰ ਸਾਡੇ ਖਾਲਿਸਤਾਨੀ ਝੰਡੇ ਲੈ ਕੇ 5-6 ਜਾਣੇ ਪਹੁੰਚ ਗਏ ਸ਼ੋਅ ਦੇ। 50-60 ਹਜ਼ਾਰ ਬੰਦਾ ਸੀ ਉੱਥੇ।
0: ਅੱਛਾ,
1: ਉਹਨਾਂ ਨੇ ਉੱਥੇ ਉਹਦਾ ਵਿਰੋਧ ਕਰਨਾ ਚਾਲੂ ਕਰ ਦਿੱਤਾ।
0: ਅੱਛਾ,
1: ਹਾਂਜੀ, ਤੇ ਉਹ ਫਿਰ ਉਹ ਵੀ ਕੁਛ ਉਹਨੇ ਕਿਹਾ ਇਹਨੂੰ ਫੜ ਕੇ ਬਾਹਰ ਕੱਢੋ ਇਹਨਾਂ ਨੂੰ। ਸ਼ੋਅ ਅਗਲਿਆਂ ਨੇ ਲੋਕਾਂ ਨੇ ਟਿਕਟਾਂ ਲੈ ਕੇ ਪੈਸੇ ਲਾ ਕੇ ਦੇਖਣ ਗਏ ਹੁੰਦੇ ਆ।
0: ਬਿਲਕੁਲ ਬਿਲਕੁਲ,
1: ਜਾ ਕੇ ਤੁਸੀਂ ਜੇ ਵਿਰੋਧ ਕਿਸ ਚੀਜ਼ ਦਾ ਕਰਨਾ ਨੀ ਆ ਤੇ ਤੁਸੀਂ ਬਾਹਰ ਖੜੇ ਹੋਵੋ ਭਾਈ, ਜਦੋਂ ਬਾਹਰੋਂ ਨਿਕਲੇਗਾ ਗੱਡੀ ਲੈ ਕੇ ਤੁਸੀਂ ਝੰਡੇ ਦਿਖਾ ਦਿਓ, ਗੱਲ ਖਤਮ ਇਦਾਂ ਹੁੰਦੀ ਨਾ।
0: ਬਸ ਗੱਲ ਖਤਮ, ਪੀਸਫੁਲ ਤੁਹਾਡਾ ਹੱਕ ਬਣਦਾ ਆ ਪੀਸਫੁਲ ਸਪੀਚ ਦਾ, ਪਰ ਇਹ ਥੋੜੀ ਆ ਵੀ ਤੁਸੀਂ ਜਾ ਕੇ ਉੱਥੇ ਅਗਲੇ ਦਾ ਸ਼ੋਅ ਖਰਾਬ ਕਰੋ ਤੇ ਜਿਹੜੇ
1: ਟਿਕਟਾਂ ਲਈਆਂ ਜਾ ਕੇ ਉੱਥੇ $250-$300 ਤੋਂ ਟਿਕਟ ਵੀ ਸਟਾਰਟ ਹੁੰਦੀ ਆ।
0: ਅੱਛਾ,
1: ਇੱਥੇ ਚੀਮਾ ਸਾਹਿਬ ਅਗਲੇ ਕੁਛ ਚਿਰ ਬਾਅਦ, ਮਤਲਬ ਅਗਲੇ ਮਹੀਨੇ ਆ ਸ਼ਾਇਦ, ਇੱਥੇ ਨਿਊਯਾਰਕ ਦੇ ਵਿੱਚ ਸਭ ਤੋਂ ਵੱਡਾ ਮੈਡੀਸਨ ਸਕੁਏਅਰ ਗਾਰਡਨ ਆ ਮੇਰਾ ਇੱਥੇ ਦਾ।
0: ਓਕੇ,
1: ਉੱਥੇ ਉਹਦੇ ਦੋ ਸ਼ੋਅ ਆ, ਇੱਕ ਦਿਨ ਛੱਡ ਕੇ ਤੇ ਇੱਕ ਦਿਨ ਵਿੱਚ, ਦੋ ਦਿਨ 60,000-65,000 ਲੋਕ ਉੱਥੇ ਪੁੱਜਣਗੇ, ਕਿਉਂਕਿ ਉਹਦਾ ਨਾਂ ਹੀ ਇੰਨਾ ਬਣ ਗਿਆ ਦਲਜੀਤ ਦਾ, ਉਹਨੂੰ ਦੇਖਣ ਨੂੰ ਲੋਕ ਤਰਸਦੇ ਆ।
0: ਪਰ
1: ਜੋ ਕੁਛ ਹੋਇਆ ਉਹ ਮਾੜਾ ਹੋਇਆ, ਅੱਗੇ ਬਾਜਵਾ ਸਾਹਿਬ ਨੇ ਇੱਕ ਰਿਕਾਰਡਿੰਗ ਕੀਤੀ ਸੀ, ਇੱਕ ਪੋਡਕਾਸਟਿੰਗ ਬਣਾਈ ਸੀ ਉਹਨਾਂ ਤੇ, ਮੈਂ ਉਹਨਾਂ ਨੂੰ ਕਿਹਾ ਮੈਂ ਲਾਵਾਂਗਾ ਤੁਹਾਡਾ ਪਏ ਹੋ ਨਾ ਪ੍ਰੋਗਰਾਮ, ਪ੍ਰਵਾਜ ਰੇਡੀਓ ਤੇ ਸਾਰੀ ਦੁਨੀਆਂ ਤੱਕ ਵੀ ਇਹ ਗੱਲ ਪਹੁੰਚੇ, ਉਹ ਮੈਂ ਲਾ ਚੁੱਕਿਆ ਵਾਂ। ਤੇ ਬਾਕੀ ਇਹ ਆ ਕਿ ਜਿੱਦਾਂ ਹੁਣ ਅਸੀਂ ਨਾ ਇਹਦੇ ਨਾਲ ਵਿਰੋਧਤਾ ਕਰਕੇ ਚੀਮਾ ਸਾਹਿਬ ਅਸੀਂ ਵਿੱਚੋਂ ਖੱਟ ਕੇ ਰਹੇ ਹਾਂ, ਮਨੋਜ ਸਾਹਿਬ ਤੁਸੀਂ ਲੋਕਾਂ ਨੂੰ ਜੋੜਨ ਦੀ ਥਾਂ ਤੋੜ ਰਹੇ ਹੋ। ਜੀ
0: ਬਿਲਕੁਲ, ਐਗਜੈਕਟਲੀ ਇਹ ਗੱਲ ਆ। ਪਤਾ ਨੀ ਇਹਨਾਂ ਲੋਕਾਂ ਦੇ ਦਿਮਾਗ ਹੀ ਖਾਕ ਸਾਹਿਬ, ਪਤਾ ਨਹੀਂ ਸਮਝ ਨਹੀਂ ਆਉਂਦੀ ਕਰਨ ਕੀ ਚਾਹੁੰਦੇ ਆ। ਹਰੇਕ ਗੱਲ ਨੂੰ ਇਹਨਾਂ ਨੇ ਹਰੇਕ ਚੀਜ਼ ਦਾ ਵਿਰੋਧ ਕਰਨਾ ਹੁੰਦਾ, ਕਿਸੇ ਚੀਜ਼ ਨੂੰ ਸਮਝਣ ਦੀ ਬਜਾਏ ਉਲਟਾ ਉਹਦੇ ਚ ਕਹਿੰਦੇ ਹੁੰਦੇ ਆ ਮੁਸੀਬਤ ਖੜੀ ਕਰਨੀ। ਇਹ ਸਾਡੇ ਪੰਜਾਬੀਆਂ ਦੇ ਵਿੱਚ ਇਹ ਹੈ ਨਹੀਂ ਸੀਗੀ, ਜਿਹੜੇ ਆਪਣੇ ਆਪ ਨੂੰ ਅੱਜ ਕੱਲ ਦੇ ਸਿੱਖ ਕਹਾਉਂਦੇ ਆ, ਜਿਹੜੀ ਅਸੀਂ ਸਿੱਖੀ ਆ ਉਹਦੇ ਵਿੱਚ ਤਾਂ ਨਿਮਰਤਾ ਜਿਹੜੀ ਆ ਉਹਦਾ ਹਿਸਾਬ ਕਿਤਾਬ ਹੀ ਨਹੀਂ ਹੈ। ਇੰਨੀ ਨਿਮਰਤਾ ਉਹਦੇ ਵਿੱਚ ਸਿਖਾਲੀ ਜਾਂਦੀ ਆ ਔਰ ਉਹਨਾਂ ਨੇ ਕਰਕੇ ਦਿਖਾਲੀ ਆ। ਤੇ ਇਹਨਾਂ ਦੇ ਵਿੱਚ ਉਹ ਤਾਂ ਚੀਜ਼ਾਂ ਜਿਹੜੇ ਗੁਣ ਬਾਣੀ ਦੇ ਵਿੱਚ ਲਿਖੇ ਆ ਜਾਂ ਗੁਰੂ ਸਾਹਿਬਾਨ ਦੀ ਜਿਹੜਾ ਫਲਸਫਾ ਸੀਗਾ ਉਹ ਤਾਂ ਹੈ ਹੀ ਨਹੀਂ। ਇਹ ਤਾਂ ਹਰੇਕ ਗੱਲ ਨੂੰ ਜਿਹੜੀ ਆ ਉਹ ਮੁਸੀਬਤ ਬਣਾ ਕੇ ਖੜੀ ਕਰਦੇ ਆ ਬਿਨਾਂ ਕਿਸੇ ਗੱਲ ਤੋਂ।
1: ਬੁਰੀ ਗੱਲ ਆ, ਜਿੱਦਾਂ ਇੱਕ ਚੀਜ਼ ਦਾ ਵਿਰੋਧ ਅਸੀਂ ਬਹੁਤ ਕਰਦੇ, ਅਸੀਂ ਵੀ ਕੀਤਾ ਸੀ ਕਈ, ਇੱਕ ਸਾਲ ਅਸੀਂ ਗੁਰਦਾਸ ਮਾਨ ਦੇ ਗਾਣੇ ਨਹੀਂ ਲਾਏ।
0: ਹਾਂਜੀ ਬਿਲਕੁਲ
1: ਬਿਲਕੁਲ ਨਹੀਂ ਲਾਏ, ਨਾ ਉਹਦੇ ਲਾਏ, ਖਰਾ ਹੋਰ ਕਿਹਦੇ ਲਾਏ ਸੀ, ਨਹੀਂ ਲਾਏ ਸੀ।
0: ਇਹ ਵੀ ਇਹਨਾਂ ਦੀ ਵੀ ਕੰਟਰੋਵਰਸੀ ਹੋਈ ਸੀ ਆਪਣੇ ਦਲਜੀਤ ਦਸਾਂਝ ਦੀ ਵੀ, ਫਿਰ ਉਹਨੇ ਉਹ ਸੰਭਲ ਗਿਆ, ਉਹਨੇ ਉਹ ਗੱਲਬਾਤ ਮੁੜ ਕੇ ਨਹੀਂ ਉਦਾਂ ਦੀ ਕੀਤੀ ਤੇ ਫਿਰ ਮਤਲਬ ਉਹ ਸਮਝ ਲੱਗ ਗਿਆ
1: ਵਿੱਚ ਵੀ ਉਹਦਾ ਵੱਡਾ ਨਾਮ ਆ ਕੁਛ ਛੋਟਾ।
0: ਹਾਂ,
1: ਪੰਜਾਬੀ ਆ ਗਏ ਹੋਏ, ਇਹ ਕਲੱਬ ਤੋਂ ਉਹਨੇ ਪਹਿਲਾਂ ਸਟਾਰਟਿੰਗ ਚ ਬੋਲਦਾ ਹੋਏ ਪੰਜਾਬੀ ਆ ਗਏ ਹੋਏ, ਪੰਜਾਬੀ ਆ ਗਏ ਹੋਏ। ਦੂਜੀ ਗੱਲ ਚੀਮਾ ਸਾਹਿਬ ਇਹ ਆ ਕਿ ਆਪਾਂ ਛੋਟੀ ਜਿਹੀ ਗੱਲ ਹੋਰ ਕਰਦੇ ਆ, ਗੁਰਦਾਸ ਮਾਨ ਹੋਣਾ ਨੇ ਵੀ ਅਸੀਂ ਵੀ ਵਿਰੋਧ ਕੀਤਾ ਉਦੋਂ, ਇੱਕ ਸਾਲ ਸੀ ਉਹਨਾਂ ਦਾ ਇੱਕ ਵੀ ਗਾਣਾ ਨਹੀਂ ਲਾਇਆ, ਵਿਰੋਧ ਕਰਦੇ ਰਹੇ ਕਿ ਨਹੀਂ ਬਈ। ਪਰ ਅਸਲੀਅਤ ਦੇਖੀ ਜਾਵੇ, ਅਸੀਂ ਆਪਣੇ ਆਪ ਨੂੰ ਵੀ ਕਹਿੰਦੇ ਆ ਕਿ ਬੀ ਗੁਰਦਾਸ ਮਾਨ ਨੂੰ ਪਹਿਲਾਂ ਛੇੜਿਆ ਕਿਹਨੇ, ਹੈ ਨਾ, ਉਹਨੂੰ ਪੰਗਾ ਕਿਹਨੇ ਲਿਆ, ਜਾ ਕੇ ਕੁਐਸਚਨ ਪੁੱਛਣੇ ਹਿੰਦੀ ਮਦਰ ਮਾਂ ਚਾਚੀ ਮਾਸੀ ਜੇ ਜੋ ਕੁਛ ਵੀ ਕੀਤਾ।
0: ਬਿਲਕੁਲ ਬਿਲਕੁਲ,
1: ਸਿੰਗਰ ਦਾ ਕੰਮ ਹੁੰਦਾ ਉਹਨੇ ਹਰ ਦੁਨੀਆਂ ਦੇ ਉੱਪਰ ਗਾਉਣਾ ਹੁੰਦਾ, ਤੂੰ ਰੋਟੀ ਸਾਡੇ ਕੋਲੋਂ ਪੰਜਾਬੀਆਂ ਕੋਲ ਖਾਧੀ, ਤੂੰ ਉਹ ਕਰਦਾ, ਤੂੰ ਜਾ ਕੇ ਹਿੰਦੀ ਆ, ਹਿੰਦੀ ਨੂੰ ਕਿਹਾ ਮਾਂ ਉਹ ਵੀ ਤੁਹਾਡੀ ਮਾਸੀ ਆ।
0: ਵੈਸੇ
1: ਦੇਖਿਆ ਜਾਵੇ ਚੀਮਾ ਸਾਹਿਬ ਤੇ ਪੰਜਾਬੀ ਦੇ ਨਾਲ ਸਾਡੀ ਨੈਸ਼ਨਲ ਲੈਂਗੁਏਜ ਤੇ ਹਿੰਦੀ ਆ।
0: ਬਿਲਕੁਲ ਬਿਲਕੁਲ,
1: ਤੇ ਉਹਦੇ ਲਈ ਚਲੋ ਅਸੀਂ ਉਹਦੇ ਵਿਰੋਧ ਚ ਨਹੀਂ ਜਾਂਦੇ, ਜੋ ਵੀ ਫੇਰ ਵੀ ਉਹਨੇ ਵਿਚਾਰੇ ਨੇ ਬੜੀਆਂ ਮਾਫੀਆਂ ਮੰਗੀਆਂ ਗੁਰਦਾਸ ਮਾਨ ਸਾਹਿਬ ਨੇ,
0: ਹਰ ਜਗ੍ਹਾ
1: ਜਾ ਕੇ ਮੰਗੀਆਂ, ਕਿਸਾਨ ਅੰਦੋਲਨ ਚ ਗਿਆ, ਰੋਇਆ ਵੀ। ਪਰ ਕਈਆਂ ਨੇ ਹੰਝੂ ਵੀ ਕਿਹਾ ਕਿ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਵਿਚਾਰਾ ਤੜਫ ਰਿਹਾ, ਉਹਨੂੰ ਮਾਫ ਕਰ ਦੇਣਾ ਚਾਹੀਦਾ।
0: ਬਿਲਕੁਲ ਕਰ ਦੇਣਾ ਚਾਹੀਦਾ, ਕੋਈ ਸ਼ੱਕ ਨਹੀਂ,
1: ਨਿਕਲ ਗਈ ਮੂੰਹ ਸਟੇਜ ਦੇ ਉੱਪਰ ਜਾਂ ਗਲਤੀ ਨਾ ਕਹਿਤੀ ਜਾਂ ਮਨੋ ਕਹਿਤੀ, ਜੋ ਵੀ ਹੋਇਆ ਵਾ,
0: ਹਾਂਜੀ ਹਾਂਜੀ ਉਹ ਗੱਲ ਕਈ ਵਾਰੀ ਬੰਦਾ ਖਾਕ ਸਾਹਿਬ ਜਿਹੜੀਆਂ ਰਿਟਨ ਸਪੀਚਾਂ ਹੁੰਦੀਆਂ ਜਿਹੜੇ ਇਹ ਲੋਕ ਸਪੀਚਾਂ ਕਰਦੇ ਆ ਮੈਂ ਜਿਹੜੇ ਪੋਲੀਟੀਸ਼ੀਅਨ ਉਹਨਾਂ ਦੀ ਗੱਲ ਕਰ ਰਿਹਾ ਇੱਥੇ ਤਾਂ ਕਿ ਇਹ ਵੀ ਉਹਦੇ ਨਾਲ ਹੀ ਜੁੜਦੀ ਆ ਇਹਨਾਂ ਲੋਕਾਂ ਦੀਆਂ ਪਹਿਲਾਂ ਸਪੀਚਾਂ ਲਿਖ ਕੇ ਫਿਰ ਉਹਨੂੰ ਦੋ ਚਾਰ ਵਾਰੀ ਪੜ੍ਹ ਕੇ ਉਹਨੂੰ ਰਟਿਆ ਜਾਂਦਾ ਤਾਂ ਕਿ ਸ਼ਬਦ ਵੱਧ ਘੱਟ ਹੋਵੇ ਨਾ ਪਰ ਜਿਹੜੇ ਹੁਣ ਜਿਹੜਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਜਾਂ ਗੁਰਦਾਸ ਮਾਨ ਸਾਹਿਬ ਵਰਗੇ ਜਾਂ ਦਲਜੀਤ ਦੁਸਾਂਝ ਵਰਗੇ ਜਾਂ ਹੋਰ ਵੀ ਜਿਹੜੇ ਐਕਟਰ ਆ ਉਹਨਾਂ ਦੇ ਕੋਲ ਲਿਖੀ ਪੜ੍ਹੀ ਸਪੀਚ ਨਹੀਂ ਹੁੰਦੀ ਉਹਨਾਂ ਦੇ ਮੂੰਹੋਂ ਕਈ ਵਾਰੀ ਕਕਸ਼ਾ ਵੀ ਤੁਹਾਨੂੰ ਅਚਨਚੇਤ
1: ਤੇ ਬੈਠੇ ਅਸੀਂ ਵੀ ਕਈ ਵਾਰੀ ਵੱਧ ਘੱਟ ਗੱਲ ਹੋ ਜਾਂਦੀ ਫਿਰ ਮਾਫ਼ੀ ਵੀ ਮੰਗਦੇ
0: ਹਾਂ ਹਾਂਜੀ ਢੁਕਵਾਂ ਸ਼ਬਦ ਤੁਹਾਡੇ ਮੂੰਹ ਚ ਨਹੀਂ ਜੁੜਦਾ ਉਸ ਵੇਲੇ ਤੇ ਉਹ ਸ਼ਬਦ ਆ ਜਿਹੜਾ ਫਿਰ ਥੋੜਾ ਜਿਹਾ ਜਿਹੜਾ ਉਹ ਸਖ਼ਤ ਹੁੰਦਾ ਆ ਤੇ ਉਹਨੂੰ ਸਮਝਣ ਲੈਣ ਦੀ ਜਿਹੜੀ ਜ਼ਰੂਰਤ ਹੈਗੀ ਆ ਥੋੜਾ ਜਿਹਾ ਜਿਗਰਾ ਵੀ ਜਿਹੜੇ ਸੁਣਨ ਵਾਲੇ ਸਰੋਤੇ ਹੁੰਦੇ ਆ ਥੋੜਾ ਜਿਹਾ ਜਿਗਰਾ ਵੀ ਚਾਹੀਦਾ ਆ ਬਿਲਕੁਲ ਇਹ ਸਾਡੇ ਸਮਾਜ ਦੇ ਵਿੱਚ ਖਾਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਆ ਕਮੀ ਪੈਦਾ ਹੋ ਗਈ ਆ ਕਿ ਇੱਕ ਪਾਸਾ ਜਿਹੜਾ ਵੀ ਮੈਂ ਬਹੁਤ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਹੀ ਹਾਂ ਕੋਈ ਆਪਣੇ ਆਪ ਨੂੰ ਸੋਸ਼ਲਿਸਟ ਕਹਾਉਂਦੇ ਆ ਕੋਈ ਆਪਣੇ ਆਪ ਨੂੰ ਪੂੰਜੀਵਾਦ ਕਹਾਉਂਦੇ ਆ ਕੋਈ ਕੁਛ ਕਹਾਉਂਦੇ ਆ ਕੋਈ ਤਰਕਸ਼ੀਲ ਕਹਾਉਂਦੇ ਆ ਉਹਨਾਂ ਦੇ ਵਿੱਚ ਖਾਕ ਸਾਹਿਬ ਦੀ ਸਭ ਤੋਂ ਵੱਡਾ ਔਗਣ ਆ ਜਿਹੜਾ ਅੱਜ ਦੇ ਸਮਾਜ ਵਿੱਚ ਇਹ ਪੈ ਗਿਆ ਆ ਕਿ ਉਹ ਦੂਸਰੇ ਪਾਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ
1: ਬਿਲਕੁਲ
0: ਦੋਸਤੋ ਦੂਸਰੇ ਪਾਸੇ ਦੀ ਵੀ ਸੁਣ ਲਓ ਭਾਵੇਂ ਉਹ ਤੁਹਾਡੇ ਵਿਰੋਧ ਦੇ ਵਿੱਚ ਗੱਲ ਜਾ ਰਹੀ ਆ ਜੋ ਕਿ ਤੁਸੀਂ ਸੋਚਦੇ ਆ ਇਹ ਜ਼ਰੂਰੀ ਥੋੜੀ ਆ ਜੇ ਤੁਸੀਂ ਹੁਣ ਇੱਕ ਸੰਸਥਾ ਦੇ ਨਾਲ ਜੁੜ ਗਏ ਜੋ ਕੁਛ ਉਹ ਕਰੇ ਉਹੀ ਅਸੀਂ ਆ ਤਾਂ ਇੱਦਾਂ
1: ਨਹੀਂ ਹੁੰਦੀ
0: ਹਾਂ ਹਰ ਇੱਕ ਪਾਸੇ ਖਾਕ ਸਾਹਿਬ ਦੀ ਦੋ ਪਾਸੇ ਆ ਜਿਹੜੇ ਉਹਨੂੰ ਸੁਣਨਾ ਚਾਹੀਦਾ ਵਿਚਾਰਨਾ ਚਾਹੀਦਾ ਹੁਣ ਜੇ ਤੁਸੀਂ ਦੇਖੋ ਸਿੱਖੀ ਦੇ ਨਾਲ ਜੇ ਆਪਾਂ ਜੁੜਦੇ ਆ ਤੇ ਗੁਰੂ ਸਾਹਿਬਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਤੱਕ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹ ਕਹਿੰਦਾ ਮੈਨੂੰ ਸਾਰੇ ਇੱਕੋ ਜਿਹੇ ਆ ਖਾਕ ਸਾਹਿਬ ਜੀ ਤੁਹਾਨੂੰ ਦੇਖੋ ਚਲੋ ਗੁਰੂਆਂ ਦੀ ਤਾਂ ਬਹੁਤ ਅਗਲੀ ਗੱਲ ਆ ਗੁਰੂਆਂ ਦੀ ਤਾਂ ਆਪਾਂ ਜਿਹੜੀ ਆ ਉਹਨਾਂ ਦੀ ਸੋਚਣ ਸ਼ਕਤੀ ਜਾਂ ਕਹਿ ਲਾ ਉਹਨਾਂ ਦੀ ਤਾਕਤ ਉਹਨਾਂ ਦੀ ਭਗਤੀ ਉਹ ਤਾਂ ਆਪਾਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਜੋ ਮਰਜ਼ੀ ਆਪਾਂ ਕਹਿੰਦੇ ਉਹੀ ਸੱਚ ਆ ਪਰ ਹੁਣ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹ ਤਾਂ ਇੱਕ ਵਿਚਾਰੇ ਨੂੰ ਪੰਜਾਬੀ ਵੀ ਨਹੀਂ ਸੀ ਪੜ੍ਹਨੀ ਹੋਣੀ
1: ਚੰਗੀ ਤਾਂ ਬਿਲਕੁਲ
0: ਉਹ ਬੰਦਾ ਵੀ ਜਿਹੜਾ ਸੀਗਾ ਉਹਨੇ ਵੀ ਦੇਖੋ ਤੁਸੀਂ ਕਿਹਾ ਜਾਂਦਾ ਕਿ ਉਹਦੇ ਦਰਬਾਰ ਦੇ ਵਿੱਚ ਇੱਕ ਕੋਈ ਮੁਸਲਮਾਨ ਵੀਰ ਆ ਗਿਆ ਤੇ ਉਹ ਕੁਰਾਨਾ ਵੇਚਦਾ ਸੀ ਕੁਰਾਨਾ ਵੇਚਦਾ ਸੀਗਾ ਤੇ ਉਹ ਡਰਦਾ ਵੀ ਸੀ ਪਈ ਇਹ ਬਾਦਸ਼ਾਹ ਸਿੱਖ ਆ ਭੀ ਨੂੰ ਪਤਾ ਨਾ ਲੱਗ ਜਾਵੇ ਕਿਤੇ ਉਹ ਵੇਚਦਾ ਉਹ ਸਾਨੂੰ ਪਤਾ ਉਹ CID ਤਾਂ ਉੱਥੇ ਹੁੰਦੀ ਆ ਉਹ ਉਹਨੂੰ ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਭਾਈ ਉਹ ਕੁਰਾਨਾ ਵੇਚਦਾ ਫਿਰਦਾ ਉਹ ਕਹਿੰਦਾ ਲਿਆਓ ਉਹਨੂੰ ਕਹਿੰਦਾ ਭਾਈ ਤੇਰੇ ਕੋਲ ਕਿੰਨੀਆਂ ਚਾਹੇ ਇਹ ਕਹਿੰਦਾ ਜੀ ਆ ਇੰਨੀਆਂ ਕਿਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਉਹ ਕਹਿੰਦੇ ਸਾਰੀਆਂ ਇੱਥੇ ਰੱਖ ਦਿੱਤਾ ਜਿਹੜਾ ਹੁੰਦੇ ਕਿੰਨੇ ਬਣੇ
1: ਜੀ
0: ਤੇ ਉਹਦੇ ਉਹਨੂੰ ਜਦੋਂ ਕਹਿੰਦੇ ਪੁੱਛਿਆ ਗਿਆ ਭਾਈ ਤੂੰ ਸਿੱਖ ਹੋ ਕੇ ਇਹ ਕੀ ਕੀਤਾ ਆ ਉਹ ਕਹਿੰਦਾ ਭਾਈ ਜਿਹੜਾ ਸਿੱਖ ਆ ਉਹ ਮੇਰੀ ਕਹਿੰਦਾ ਰੱਬ ਨੇ ਅੱਖ ਇੱਕ ਤਾਂ ਹੀ ਦਿੱਤੀ ਆ ਤੇ ਮੈਂ ਸਾਰੇ ਧਰਮਾਂ ਨੂੰ ਬਰਾਬਰ ਦੇਖਦਾ
1: ਨਹੀਂ ਉਹਨਾਂ ਨੇ ਸਾਰੇ ਧਰਮਾਂ ਨੂੰ ਪੂਰਾ ਸਤਿਕਾਰ ਦਿੱਤਾ ਮਸਜਿਦਾਂ ਬਣਾਈਆਂ ਸਾਰਾ ਕੁਛ ਕੀਤਾ ਬਣਾਏ ਮੰਦਰ ਬਣਾਏ ਸਾਰੇ ਕੰਮ ਉਹਨਾਂ ਨੇ ਤਾਂ ਕਦੀ ਹੈ ਹੀ ਨਹੀਂ ਸੀ ਕਿ ਉਹਨਾਂ ਦੇ ਦਿਮਾਗ ਵਿੱਚ ਅਸੀਂ ਅੱਜ ਕੱਲ ਦੇਖ ਲੋ ਹੁਣ ਅਸੀਂ ਹਿੰਦੂ ਮੁਸਲਮਾਨ ਹੋਏ ਜੇ ਉਹ ਇਹ ਚਾਲੂ ਹੋ ਗਿਆ ਕੰਮ ਸਾਡੇ ਵਿੱਚ
0: ਬਿਲਕੁਲ ਬਿਲਕੁਲ ਏਦਾਂ ਨਹੀਂ ਹੋਣੀ ਚਾਹੀਦੀ ਹਾਲਾਂਕਿ ਇਹਦੇ ਵਿੱਚ ਖਾਕ ਸਾਹਿਬ ਜੀ ਆਪਾਂ ਕਸੂਰ ਕੱਢੀਏ ਤਾਂ ਉਹ ਦੋਨਾਂ ਧਿਰਾਂ ਦਾ ਹੁੰਦਾ ਹਮੇਸ਼ਾ ਤਾੜੀ ਆ ਜਿਹੜੀ ਦੋਨਾਂ ਹੱਥਾਂ ਨਾਲ ਵੱਜਦੀ ਆ ਹਿੰਦੂ ਤਬਕਾ ਵੀ ਜਿਹੜਾ ਹੈਗਾ ਉਹ ਇਹ ਦਬਦੀਕੀਆਂ ਕਰਦੇ ਆ ਪਰ ਤੁਸੀਂ ਵੈਸੇ ਜਿਹੜਾ ਉਹ ਦੋਨਾਂ ਪਾਸਿਆਂ ਨੂੰ ਬਿਠਾ ਕੇ ਜਿਹੜਾ ਆ ਇਹ ਸੋ ਜਿਹੜੇ ਦੇਖੋ ਇੱਥੇ ਅਮਰੀਕਨ ਗਵਰਨਮੈਂਟ ਵੀ ਹੈਗੀ ਆ ਇਹ ਵੀ ਜਿਹੜੀ ਆ ਹੁਣ ਸੈਨੇਟਰ ਆ ਜਾਂ ਦੂਸਰੇ ਆ ਇਹ ਵੀ ਜਿਹੜੇ ਆ ਬੈਠ ਕੇ ਡਿਸਕਸ ਕਰਦੇ ਆ ਦੋਨਾਂ ਪਾਸਿਆਂ ਨੂੰ ਸੁਣਦੇ ਆ ਸਹਿਮਤ ਹੁੰਦੇ ਆ ਇੱਕ ਦੂਜੇ ਦਾ ਰਾਜ ਨਹੀਂ ਉਹ ਵੱਖਰੀ ਗੱਲ ਆ ਪਰ ਸਲਾਹ ਮਸ਼ਵਰਾ ਜਿਹੜਾ ਕਰਨਾ ਆ ਉਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਦੇਖੋ ਕਿੱਥੇ ਉਹ ਨਹੀਂ ਗਏ ਤੇ ਕਿੱਥੇ ਜਾ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਨਹੀਂ ਕੀਤਾ ਹਰ ਇੱਕ ਜਗ੍ਹਾ ਤੇ
1: ਹਰ ਜਗ੍ਹਾ ਜਾ ਕੇ ਗੋਸ਼ਤੀਆਂ ਕੀਤੀਆਂ ਲੋਕਾਂ ਨੂੰ ਬਿਠਾਇਆ ਸੁਣੀ ਤੇ ਸੁਣਾਈ
0: ਬਿਲਕੁਲ
1: ਸੀ ਇਹ ਤਰੀਕਾ ਹੁੰਦਾ ਤੁਸੀਂ ਉੱਠ ਕੇ ਨਾਰੇ ਮਾਰੀ ਜਾਓ ਗਦਾਰ ਹੋਏ ਗਦਾਰ ਹੋਏ ਯੇ ਆ ਵੋ ਆ ਯਾਰ ਬਹਿ ਕੇ ਤੁਸੀਂ ਪੁੱਛੋ ਭਾਈ ਸਾਹਿਬ ਉਹਦੇ ਕੋਲੋਂ ਕੋਈ ਗੱਲ ਪੁੱਛਣੀ ਹੈ ਉਹਨੂੰ ਕਹੋ ਸਾਨੂੰ ਟਾਈਮ ਦਿਓ ਜੀ
0: ਸਵਾਲ ਪੁੱਛੋ ਸਵਾਲ ਪੁੱਛੋ ਉਹਨੂੰ ਜਵਾਬ ਦੇ ਰਹੇ ਦਿਓ ਵਿੱਚ ਨਾ ਟੋਕੋ
1: ਨਾ ਅਸੀਂ ਚੁੱਪ ਹੀ ਨੀ ਕਰ ਤੁਸੀਂ ਇੱਕ ਬੰਦਾ ਗੱਲ ਕਰੇਗਾ ਵੀਡੀਓ ਕਈ ਮੈਂ ਦੇਖਦਾ ਹੁੰਦਾ ਪਤਾ ਹੀ ਨਹੀਂ ਕਹਿ ਕੀ ਰਹੇ ਆ
0: ਦੋਸਤੋ ਜਿਹੜੇ ਸਾਡੀ ਆਵਾਜ਼ ਨੂੰ ਸੁਣਦੇ ਆ ਥੋੜਾ ਜਿਹਾ ਜਿਹੜਾ ਜਿਗਰਾ ਆ ਉਹਨੂੰ ਠੰਡਾ ਰੱਖੋ ਜਿਹੜੀ ਮਿੱਠ ਸੁਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਜੇ ਤੁਸੀਂ ਮਿੱਠਾ ਬੋਲਦੇ ਆ ਉਹ ਜਿਹੜਾ ਆ ਤੀਰ ਨੂੰ ਤਲਵਾਰਾਂ ਨਾਲੋਂ ਵੀ ਜਿਹੜਾ ਜਿਆਦਾ ਵੱਡਾ ਹਥਿਆਰ ਹੁੰਦਾ ਉਹਦੇ ਨਾਲ ਤੁਸੀਂ ਸ਼ਾਂਤੀ ਜਿਹੜੀ ਆ ਉਹ ਪੈਦਾ ਕਰ ਸਕਦੇ ਆ ਸੋ ਇਨ੍ਹਾਂ ਗੱਲਾਂ ਚੋਂ ਨਿਕਲੋ। ਬਾਕੀ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਖਾਸ ਕਰਕੇ, ਇਹਦੇ ਵਿੱਚ ਜਿਹੜੀਆਂ ਇਨ੍ਹਾਂ ਦੀ ਡਾਇਟ ਆ, ਖਾਣਾ ਪੀਣਾ ਬਦਲ ਗਿਆ, ਸ਼ਰਾਬਾਂ ਆ ਗਈਆਂ, ਨਸ਼ੇ ਆ ਗਏ, ਇਹ ਜਿਹੜੇ ਬਹੁਤ ਵੱਡਾ ਰੋਲ ਪਲੇ ਤੁਹਾਡੀ ਸੋਚ ਦੇ, ਤੁਹਾਨੂੰ ਗੁੱਸਾ ਕਿੰਨਾ ਆਉਂਦਾ, ਤੁਸੀਂ ਕੰਮ ਕਿੰਨਾ ਕਰ ਸਕਦੇ ਆ, ਇਹ ਸਾਰਾ ਕੁਛ ਹੈ ਤੁਹਾਡੀ ਖੁਰਾਕ ਹੈ ਜਿਹੜੀ ਉਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਡੇ
1: ਹਰ ਚੀਜ਼ ਤੇ ਉਹਦੇ ਨਕਲੀ ਆ ਰਹੀ ਇੰਡੀਆ ਦੇ ਵਿੱਚ, ਦੁੱਧ ਸਾਰੇ ਦਾ ਸਾਰਾ ਜ਼ਿਆਦਾ ਨੀ, 90% ਦੁੱਧ ਨਕਲੀ ਆ,
0: ਬਿਲਕੁਲ
1: ਪਨੀਰ ਨਕਲੀ ਆ, ਤੁਹਾਡਾ ਦਹੀਂ ਨਕਲੀ ਆ, ਤੁਹਾਡੀਆਂ ਸਬਜ਼ੀਆਂ ਦੇ ਉੱਪਰ ਐਸੀਆਂ ਉਹ ਖਾਦਾਂ ਪਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਜ਼ਹਿਰ ਆ, ਅਸੀਂ ਉਹ ਖਾਂਦੇ ਆ, ਤੇ ਅਸੀਂ ਫਿਰ ਉਦਾਂ ਨਹੀਂ ਬਣਨਾ ਨਾ ਜਿੱਦਾਂ ਜ਼ਹਿਰੀ ਬਣਨਾ ਨਾ,
0: ਬਿਲਕੁਲ ਜ਼ਹਿਰੀਲੇ ਬਣਨਾ, ਜਦੋਂ ਤੁਸੀਂ ਜ਼ਹਿਰੀਲਾ ਪਦਾਰਥ ਖਾਓਗੇ ਤਾਂ ਜ਼ਹਿਰੀਲੇ ਬਣਨਾ। ਗੱਕ ਸਾਹਿਬ ਜੀ, ਇਹ ਤਾਂ ਹੁਣ ਮਸਲਾ ਕੀਤਾ ਕਿ ਜਾਵੇ, ਪੇਸ਼ ਤਾਂ ਨਹੀਂ ਜਾਂਦੀ, ਪਰ ਚਲੋ ਆਪਣਾ ਰੌਲਾ ਰੱਪਾ ਪਾਉਣ ਦਾ ਤਾਂ ਜਿਹੜਾ ਹੈਗਾ ਹੀ ਆ। ਗੱਕ ਸਾਹਿਬ ਜੀ, ਕੋਈ ਇੱਕ ਬੰਦਾ ਵੀ ਸੁਣੂਗਾ ਜੇ ਉਹ ਸਮਝੂਗਾ, ਥੋੜਾ ਪਤਾ ਤਾਂ ਠੰਡਾ ਹੋਊਗਾ, ਠੰਡੇ ਰਹਿਣਾ ਜਿਹੜੀ ਇਹ ਬੜੀ
1: ਲੇਜ਼ੀ ਹੋ ਗਏ ਨਾ ਸਾਡੇ ਪੰਜਾਬੀ, ਲੇਜ਼ੀ ਹੋ ਗਏ ਭਾਈ ਸਾਹਿਬ। ਦੇਖੋ ਤੁਸੀਂ ਚੀਮਾ ਸਾਹਿਬ, ਇੱਕ ਮਰਲਾ ਜਗ੍ਹਾ ਵੀ ਨਹੀਂ ਰੱਖ ਰਹੇ, ਸਾਰਿਆਂ ਨੇ ਮੱਝਾਂ ਗਾਵਾਂ ਕੱਢ ਦਿੱਤੀਆਂ, ਵੇਚਤੀਆਂ, ਉਹ ਕਿਹੜਾ ਗੋਹਾ ਚੱਕਦਾ ਫਿਰ?
0: ਬਿਲਕੁਲ ਬਿਲਕੁਲ,
1: ਮੁੱਲ ਲੈ ਲਓ 2 ਕਿਲੋ, ਕਿਹੜਾ ਏਡਾ ਫਰਕ ਪੈਂਦਾ? ਫਿਰ ਅਸੀਂ ਆਪਣੇ ਜੋਗਾ ਕੋਈ ਲਸਣ, ਕੋਈ ਗੰਢੇ ਜਾਂ ਅੱਗੇ ਚੀਜ਼ਾਂ ਲੋਕੀ ਬੀਜ ਲੈਂਦੇ ਸੀ, ਧਨੀਆ ਬੀਜ ਲਿਆ, ਹੋਰ ਚੀਜ਼ਾਂ ਘਰ ਲਈ ਜਿਹੜੀਆਂ ਜ਼ਰੂਰੀ ਸੀ, ਰੂੜੀ ਪਾ, ਰੂੜੀ ਹੈ ਹੀ ਨਹੀਂ, ਰੂੜੀ ਲੈਣੀ ਕਿੱਥੋਂ? ਪਾਥੀਆਂ ਤੇ
0: ਹੈ ਹੀ ਨਹੀਂ, ਲੈਣੀ ਕਿੱਥੋਂ? ਹੈ ਹੀ ਨਹੀਂ,
1: ਭਾਵ ਗੰਢੀਆਂ ਪਾਥੀਆਂ
0: ਹੈ ਹੀ ਨਹੀਂ। ਖੱਕ ਸਾਹਿਬ ਜੀ, ਜਿਹੜੇ
1: ਬਣ ਗਏ ਆ
0: ਇਹ ਸਾਰਾ ਕੁਝ, ਖੱਕ ਸਾਹਿਬ ਜੀ, ਇਹ ਸਾਰਾ ਕੁਝ ਜਿਹੜਾ ਇਹ ਸਰਮਾਏਦਾਰੀ ਆ ਜਿਹੜੀ ਉਹਨੇ ਪੈਦਾ ਕੀਤਾ ਹੋਇਆ। ਦੇਖੋ ਮੈਂ
1: ਵੀ ਕਰਾਇਆ ਨਾ ਸਰਮਾਏਦਾਰੀ, ਕਰਨਾ ਉਹਨਾਂ ਦਾ ਕੰਮ,
0: ਹਾਂਜੀ,
1: ਖਿੱਚਣਾ, ਅਸੀਂ ਆਪ ਦੇਖੋ ਬਣੇ ਨਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਐਜੂਕੇਸ਼ਨ ਦੀ ਘਾਟ ਹੈ ਗੱਕ ਸਾਹਿਬ ਜੀ। ਦੇਖੋ ਤੁਸੀਂ ਸਿਆਲ ਆਉਂਦਾ ਸੀਗਾ ਅੱਗੇ, ਉਹ ਲੋਕ ਜਿਹੜੇ ਦੀਵਾਲੀ ਨੂੰ ਦੀਵੇ ਜਗਾਉਂਦੇ ਸੀ, ਉਹਦੇ ਪਿੱਛੇ ਵੀ ਮਕਸਦ ਆ, ਐਵੇਂ ਨੀ ਆ, ਉਹਦੇ ਪਿੱਛੇ ਵੀ ਮਕਸਦ ਆ, ਜਿਹੜਾ ਦੀਵੇ ਜਗਾਉਂਦੇ ਸੀਗੇ ਉਹ ਗੱਕ ਸਾਹਿਬ ਜੀ, ਜਦੋਂ ਵਿੰਟਰ ਸ਼ੁਰੂ ਹੁੰਦੀ ਆ, ਸਿਆਲ ਸ਼ੁਰੂ ਹੁੰਦਾ, ਉਦੋਂ ਵਾਇਰਸ ਆਉਂਦੀ ਆ, ਫਲੂ ਵਾਇਰਸ ਆ ਗਏ, ਅਫਲਾਨੀ ਆ ਗਏ, ਉਹ ਵਾਇਰਸ ਆ ਗਏ, ਉਹ ਵਾਇਰਸ ਆ ਗਏ, ਉਹ ਜਿਹੜੀਆਂ ਸਾਰੀਆਂ ਵਾਇਰਸ ਆ ਅੱਗੇ ਸਿਆਲ ਨੂੰ, ਲੋਕ ਦੇਖੋ ਕੁਛ ਕੰਮ ਕਰਦੇ ਹੁੰਦੇ ਸੀ, ਇੱਕ ਤਾਂ ਜਿਹੜੇ ਸਿਆਣੇ ਲੋਕ ਸੀਗੇ ਉਹ ਗੱਕ ਸਾਹਿਬ ਜੀ ਲਸਣ ਲੈ ਕੇ ਨਾ ਉਹਨੂੰ ਛਿਲ ਕੇ ਤੇ ਉਹਦੀਆਂ ਗੰਢੀਆਂ ਦੇ ਵਿੱਚ ਜਦੋਂ ਸੂਈ ਦੇ ਨਾਲ ਧਾਗਾ ਲਗਾ ਕੇ ਉਹਨੂੰ ਪਰੋ ਲੈਂਦੇ ਸੀ, ਧਾਗੇ ਦੇ ਵਿੱਚ ਪਰੋ ਕੇ ਉਹ ਆਪਣੇ ਦਰਵਾਜ਼ੇ ਦੇ ਨਾਲ ਦੋਹੀ ਪਾਸੇ ਮੇਖਾਂ ਲਾ ਕੇ ਜਾਂ ਕੁਛ ਲਾ ਕੇ ਉਹਨੂੰ ਟੰਗ ਦਿੰਦੇ ਸੀ। ਲਸਣ ਦੇ ਨਾਲ ਤੁਹਾਡੇ ਅੰਦਰ ਵਿੰਟਰ ਵਾਇਰਸ ਨਹੀਂ ਆਉਂਦੀ ਛੇਤੀ ਕੀਤੇ,
1: ਤੇ ਅਸੀਂ ਤਾਂ ਉਹਨੂੰ ਬਣਾ ਲਿਆ ਕੋਈ ਹੋਰ ਚੀਜ਼, ਉਹ ਚੰਗਣ ਦੇ ਪੱਤੇ ਲਾ ਕੇ ਟੰਗ ਦਿੱਤੇ, ਤੇ ਉਹਦਾ ਮਤਲਬ ਹੋਰ ਹੀ ਬਣਾ ਲਿਆ ਲੋਕਾਂ ਨੇ,
0: ਮਤਲਬ ਹੋਰ ਬਣਾ ਲਿਆ। ਬਿਲਕੁਲ, ਇਹਨੂੰ ਹੀ ਜਿਹੜੀ ਆ ਵਿਦਿਆ ਤੋਂ ਦੂਰ ਹਟਣਾ ਇਸੇ ਚੀਜ਼ ਨੂੰ ਕਹਿੰਦੀ ਆ। ਖੱਕ ਸਾਹਿਬ, ਮੈਂ ਜੋ ਇੱਥੇ ਲੋਕਾਂ ਦੇ ਘਰਾਂ ਵਿੱਚ ਦੇਖਦਾ, ਉਹ ਘਰ ਦੇ ਅੰਦਰ ਆਪਣੀ ਦਾਲ ਸਬਜ਼ੀ ਨਹੀਂ ਬਣਾਉਂਦੇ, ਉਹਨਾਂ ਦੇ ਗਰਾਜਾਂ ਦੇ ਵਿੱਚ ਸਟੋਵ ਰੱਖਿਓ ਆ, ਉੱਥੇ ਬਹਿ ਕੇ ਰੋਟੀ ਟੁੱਕ ਕਰਦੇ ਆ, ਬਣਾਉਂਦੇ ਆ, ਕਿਉਂਕਿ ਸਾਡੇ ਘਰੋਂ ਜੀ ਲਸਣ ਦੀ ਜਿਹੜੀ ਜਾਂ ਹਲਦੀ ਦੀ ਸਮੈਲ ਆਉਣ ਲੱਗ ਜਾਊਗੀ। ਇੱਥੋਂ ਤੀਕਰ ਦਿਮਾਗ ਆ ਜਿਹੜੇ ਸਾਡੇ ਲੋਕਾਂ ਦੇ, ਖੱਕ ਸਾਹਿਬ ਜੀ, ਪੁੱਠੇ ਹੋ ਗਏ ਆ। ਉਹ ਕੋਈ ਚੱਜ ਦਾ ਦਰਖਤ ਆ, ਅੱਗੇ ਲੋਕਾਂ ਦੀਆਂ ਕਹਾਵਤਾਂ ਹੁੰਦੀਆਂ ਸੀ, ਉਹ ਕਹਿੰਦੇ ਇੱਕ ਅਨਾਰ 100 ਬਿਮਾਰ, ਯਾਨੀ ਕਿ ਜਿਹੜਾ ਅਨਾਰ ਆ 100 ਬਿਮਾਰੀ ਦਾ ਰਾਜ ਆ। ਹੁਣ ਉਹ ਕਹਿੰਦੇ ਉਹਨਾਂ ਨੇ ਕਿਤੇ ਅਨਾਰ ਨਾ ਲਾ ਦਿਓ ਆਪਣੇ ਵਿਹੜੇ ਚ, ਇਹਨਾਂ ਦਾ ਤੁਹਾਡੇ ਰੱਬ ਨੇ ਫਿਰ ਤੁਹਾਨੂੰ ਉਹ ਉੱਤੇ ਗਹਿ ਲੁਟਾਣੀਆਂ। ਉਹ ਯਾਰ, ਸਿਆਣਿਆਂ ਦੀਆਂ ਜਿਹੜੀਆਂ ਸੀਗੀਆਂ ਗੱਲਾਂ, ਤੁਸੀਂ ਵਿਹੜੇ ਚ ਲਸਣ ਲਾ ਦਿਓ, ਖੱਕ ਸਾਹਿਬ ਜੀ, ਲਸਣ ਬੀਜੋ, ਨਾਲੇ ਤਾਂ ਉਹ ਖਾਓ, ਸਿਆਲ ਨੂੰ ਰੇਸ਼ਾ ਨਹੀਂ ਚੜਦਾ। ਦੂਸਰੀ ਗੱਲ ਆ, ਉਹਦੇ ਨੇੜੇ ਚ ਬਹੁਤ ਸਾਰੀਆਂ ਵਾਇਰਸ ਨਹੀਂ ਆਉਂਦੀਆਂ।
1: ਚੀਮਾ ਸਾਹਿਬ, ਵਿਹੜੇ ਰਹਿ ਕਿੱਥੇ ਗਏ? ਪੱਕਾ ਹਰ ਜੀ ਤੇ ਪੱਕੀ,
0: ਲੋਕਾਂ ਨੇ ਉਹ ਦੂਜੀਆਂ ਲਵਾਤੀਆਂ, ਉਹ ਇੱਟਾਂ ਵਗੈਰਾ, ਉਹ ਜਿਹੜੇ ਸੀ ਉਹਨਾਂ ਨੂੰ ਲਿੰਕ ਵਗੈਰਾ ਕਹਿੰਦੇ, ਉਹ ਲਵਾਤੇ ਆ, ਉਹ ਧੁੱਪ ਗਰਮੀਆਂ ਨੂੰ, ਖੱਕ ਸਾਹਿਬ ਜੀ, ਉੱਥੇ ਉਹ ਤੁਹਾਡਾ ਪੈਰ ਨਹੀਂ ਰੱਖ ਹੁੰਦਾ, ਉੱਥੇ
1: ਨਹੀਂ ਰੱਖ ਹੁੰਦਾ, ਇੱਡੇ ਗਰਮ ਹੁੰਦੇ, ਬਾਹਰ
0: ਅੱਗ ਲੱਗੀ ਹੁੰਦੀ ਆ, 6-6 ਫੁੱਟ ਉੱਚੀਆਂ ਕੰਧਾਂ ਕਰ ਦਿੱਤੀਆਂ। ਇੱਥੇ ਵੀ ਦੇਖ ਲਓ ਆਪਣੇ ਹੁਣ ਫੈਂਸਾਂ ਹੁੰਦੀਆਂ, ਹੁੰਦੀ ਤਾਂ ਇਹ ਵੀ 6 ਫੁੱਟ ਆ, ਪਰ ਇਹਦੇ ਵਿੱਚ ਖਰਾਬ ਹੁੰਦੇ ਆ, ਖੱਕ ਸਾਹਿਬ,
1: ਹਵਾ ਨਿਕਲਦੀ,
0: ਮੇਲ ਹੁੰਦੀ ਆ, ਹਵਾ ਆਉਂਦੀ ਚਾਹੇ ਜਾਂਦੀ ਰਹੇ, ਪਰ ਉੱਥੇ ਆ ਜਿਹੜੀਆਂ ਪੱਕੀਆਂ ਕੰਧਾਂ ਪਾਤੀਆਂ 6-6 ਫੁੱਟ ਦੀਆਂ, ਤੇ ਉਹ ਸਾਰਾ ਕੁਛ ਆ ਜਿਹੜਾ ਉਹ ਦੁਆ ਕਰਤਾ। ਫੇਰ ਕਹਿੰਦੇ ਅਸੀਂ ਬਿਮਾਰ ਆ, ਸਾਨੂੰ ਆਹ ਨੀ ਪਚਦਾ, ਸਾਨੂੰ ਆਹ ਨੀ ਪਚਦਾ,
1: ਭਰਾਵਾਂ ਨੇ ਵੰਡ ਲਿਆ ਘਰ ਤੇ ਕਰ ਲਈਆਂ ਉੱਚੀਆਂ, ਤੇ ਹੁਣ ਇਹਦਾ ਉਧਰਲਾ ਸਾਧੂ ਨਾ ਦੇਖੇ ਤੁਸੀਂ, ਉਹਨਾਂ ਦੇਖੀਏ, ਇਹ ਜੀ ਬਹੁਤ ਜਿਆਦਾ ਕਲਚਰ ਜਿਹੜਾ ਵਿਗੜ ਗਿਆ।
0: ਬਿਲਕੁਲ ਬਿਲਕੁਲ, ਉਹ ਸਮਾਂ ਇੰਨਾ ਬਦਲ ਗਿਆ ਖੱਕ ਸਾਹਿਬ ਜੀ। ਅੱਗੇ ਮੈਂ ਆਪਣੇ ਮੇਰੇ ਬਾਬਾ ਜੀ ਸੀਗੇ, ਖੱਕ ਸਾਹਿਬ ਜੀ, ਕੋਈ ਵੀ ਬੰਦਾ ਉੱਥੇ 5-10 ਕਰਮਾਂ ਪਰੇ ਵੀ ਤੁਰਿਆ ਜਾਂਦਾ, ਤਾਂ ਵੀ ਉਹ ਖਿੜੇ ਮੱਥੇ ਦੋਨੇ ਹੱਥ ਕੱਢ ਕੇ ਹੱਥ ਮਿਲਾਉਂਦੇ ਹੁੰਦੇ ਸੀ, ਆਜਾ ਯਾਰ ਤੂੰ ਹੁਣ ਨੰਗ ਨਾ ਜਾਈ, ਲੱਸੀ ਦਾ ਗਲਾਸ ਪੀ ਲਿਆ, ਹੋਰ ਨਹੀਂ ਤਾਂ ਜੇ ਗਰਮੀਆਂ ਤਾਂ ਕਹਿਣਾ ਤੂੰ ਸਰਬਤ ਪੀ ਲਾ, ਆਜਾ ਸਰਬਤ ਬਣਾਉਂਦੇ ਆ, ਸੱਕਰ ਦਾ ਗੰਢਾ ਤੇ ਵਿੱਚ ਪਾਉਂਦੀਆਂ ਨਿੰਬੂ, ਆਜਾ ਪੀ ਕੇ ਜਾਈ। ਸੋ ਹੁਣ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ,
1: ਚਲੋ ਬੰਦਾ ਸਾਡੇ ਬੂਹੇ ਪੂਰੇ ਨੰਗਿਆ ਕਿਉਂ?
0: ਬਿਲਕੁਲ ਏਦਾਂ ਹੀ ਆ, ਏਦਾਂ ਹੀ, ਏਦਾਂ ਹੀ ਆ ਜੀ। ਚਲੋ ਕੋਈ ਗੱਲ ਨੀ, ਆਪਾਂ ਥੋੜਾ ਜਿਹਾ ਖਬਰਾਂ ਵੱਲ ਨੂੰ ਚੱਲਦੇ ਆ, ਟਾਈਮ ਆਪਣਾ ਮੇਰਾ ਖਿਆਲ ਥੋੜਾ ਰਹਿ ਗਿਆ ਹੁਣ, ਤੇ ਹਾਂ ਜੀ ਆਪਾਂ ਛੇਤੀ ਛੇਤੀ ਕਰ ਦੇਣੀ ਹੈ ਸਾਹਿਬ ਜੀ। ਪਹਿਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਮਿਡਲ ਈਸਟ ਆ ਜਿਹੜਾ ਮੱਧ ਪੂਰਬੀ ਇਲਾਕਾ ਜਿਹੜਾ ਇਸ ਦੁਨੀਆਂ ਦਾ ਉਹਨੂੰ ਮਿਡਲ ਈਸਟ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਤੇ ਇੱਥੇ ਖਾਕ ਸਾਹਿਬ ਦੀ ਲੜਾਈ ਜਿਹੜੀ ਸੀ ਉਹ ਵਾਸੀ ਤੌਰ ਤੇ ਬੰਦ ਹੋ ਗਈ ਸੀ ਤੇ ਸਮਝੌਤਾ ਜਿਹੜਾ ਉਹ ਚੱਲ ਰਿਹਾ ਸੀਗਾ 28 ਫਰਵਰੀ ਤੋਂ ਸ਼ੁਰੂ ਹੋ ਕੇ ਫਿਰ ਇਹ 3 ਕੁ ਵੀਕਾਂ ਚੱਲੀ ਲੜਾਈ ਤੇ ਫਿਰ ਦੋਨਾਂ ਪਾਸਿਆਂ ਨੇ ਦੇਖਿਆ ਵੀ ਨੁਕਸਾਨ ਬਹੁਤ ਹੁੰਦਾ ਤੇ ਬਾਕੀ ਦੇ ਦੇਸ਼ਾਂ ਚੋਂ ਕਿਉਂਕਿ ਇਹਦੇ ਵਿੱਚ ਸਾਰੀ ਦੁਨੀਆਂ ਦੀ ਜਿਹੜੀ ਆ ਉਹ ਇਸ ਲੜਾਈ ਦੇ ਲਪੇਟ ਵਿੱਚ ਆ ਗਈ ਇਸ ਕਰਕੇ ਸਾਰੇ ਦੇਸ਼ ਆ ਜਿਹੜੇ ਉਹ ਸਮਝੌਤਾ ਕਰਾਉਣਾ ਚਾਹੁੰਦੇ ਸੀਗੇ ਔਰ ਦੋਨਾਂ ਧਿਰਾਂ ਨੇ ਬੈਠ ਕੇ ਸਮਝੌਤਾ ਜਿਹੜਾ ਥੋੜਾ ਜਿਹਾ ਕਰ ਵੀ ਲਿਆ ਸੀਗਾ ਤੇ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਫਿਰ ਵਧੀਕੀਆਂ ਹੋਣ ਲੱਗ ਪਈਆਂ। ਇਹਦੇ ਬਾਰੇ ਚ ਆਪਾਂ ਪੜ੍ਹਦੇ ਹਾਂ ਹੁਣ ਸਭ ਤੋਂ ਪਹਿਲੀ ਗੱਲ ਆ ਜਿਹੜੀ ਇਹਦੇ ਵਿੱਚ ਉਹ ਜਿਹੜਾ ਸੀਗਾ ਸਮਝੌਤੇ ਅਨੁਸਾਰ ਤੈਅ ਹੋਈ ਗੱਲ ਸੀ ਜਿਹੜੀ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਹਮਲੇ ਬੰਦ ਕਰਨੇ ਸਨ ਪਰ ਇਜ਼ਰਾਇਲ ਆ ਜਿਹੜਾ ਉਹਨੇ ਲੇਬਨਾਨ ਤੇ ਹਮਲਾ ਕਰਨ ਇੱਕ ਦਿਨ ਵੀ ਬੰਦ ਨਹੀਂ ਕੀਤਾ ਉਹਨੇ ਸ਼ੁਰੂ ਹੀ ਰੱਖਿਆ ਔਰ ਇਹ ਜਿਹੜਾ ਆ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਥੋੜੇ ਸਮੇਂ ਲਈ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜੀ ਆ ਜੋ ਕੁਛ ਹਿਜ਼ਬੁੱਲਾ ਦੇ ਨਾਲ ਆ ਉਹ ਵੀ ਤੁਹਾਨੂੰ ਸੇਮ ਟਾਈਮ ਤੇ ਫੈਸਲਾ ਕਰਨਾ ਪੈਣਾ ਆ ਇਹ ਗੱਲ ਮੰਨੀ ਗਈ ਸੀ ਉੱਥੇ ਪਰ ਇਜ਼ਰਾਇਲ ਨੇ ਉਹ ਬੰਦ ਨਹੀਂ ਕੀਤੀ ਇੱਕ ਦਿਨ ਵੀ ਉਹ ਕਾਫੀ ਇਲਾਕਾ ਜਿਹੜਾ ਉਹਨੇ ਆਪਣੇ ਥੱਲੇ ਦੱਬ ਲਿਆ ਤੇ ਉਹਨੂੰ ਕਹਿੰਦਾ ਨਹੀਂ ਇਹ ਨਹੀਂ ਮੈਂ ਛੱਡਣਾ ਪੱਕਾ ਹੀ ਕਹਿੰਦਾ ਇਹ ਸਾਡਾ ਹੋ ਗਿਆ ਇੱਥੋਂ ਤੱਕ ਉਹ ਕਹਿ ਰਿਹਾ ਆ ਤੇ ਅਗਲੀ ਗੱਲ ਫੇਰ ਹੁਣ ਖਾਕ ਸਾਹਿਬ ਜਿਹੜੀ ਆ ਉਹ ਜਿਹੜਾ ਆ ਟਰੰਪ ਸਾਹਿਬ ਨੇ ਵੀ ਫੇਰ ਉਹਨੇ ਇਜ਼ਰਾਇਲ ਨੂੰ ਜਾਂਦਾ ਇੱਥੇ ਫਿਰ ਗੱਲ ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਟਰੰਪ ਸਾਹਿਬ ਨੇ ਕਿਹਾ ਹੋਣਾ ਵੀ ਮੈਨੂੰ ਆਪਣੀਆਂ ਨਰਦਾਂ ਥੈਂ ਥੈਂ ਥੋੜਾ ਚਿਰ ਲੜਾਈ ਬੰਦ ਕਰਕੇ ਆਪਣਾ ਸਾਰਾ ਕੁਝ ਟਕਾ ਕੇ ਥੈਂ ਥੈਂ ਫਿਰ ਮੈਂ ਕਰੂੰਗਾ ਇੱਥੋਂ ਲੱਗ ਇੱਦਾਂ ਰਿਹਾ ਕਿਉਂਕਿ ਟਰੰਪ ਸਾਹਿਬ ਨੇ ਫਿਰ ਖਾਕ ਸਾਹਿਬ ਜੀ ਉਹ ਫੈਸਲਾ ਹੋਣ ਤੋਂ ਬਾਅਦ ਫਿਰ ਰੌਲਾ ਪਾ ਲਿਆ ਉਹ ਸਟੇਟ ਆਫ ਹੋਰਮੁਜ਼ ਦਾ ਤੇ ਉਹ ਪਹਿਲਾਂ ਸਮਝੌਤੇ ਦੇ ਵਿੱਚ ਜਿਹੜਾ ਸੀਗਾ ਇਰਾਨ ਨੇ ਵੀ ਉਹ ਖੋਲ ਦਿੱਤੇ ਸੀਗੇ ਵੀ ਜਿਹੜਾ ਮਰਜ਼ੀ ਆਓ ਜਿਹੜਾ ਮਰਜ਼ੀ ਜਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਉਹਦੇ ਉੱਤੇ ਦੀ ਉਹ 2 ਦਿਨ ਬੰਦ ਰਿਹਾ ਸਿਰਫ ਉਹ ਕੰਮ ਉਸ ਤੋਂ ਬਾਅਦ ਉਸੇ ਵੇਲੇ ਫਿਰ ਟਰੰਪ ਸਾਹਿਬ ਨੇ ਉੱਥੇ ਆਪਣੀ ਨੇਵੀ ਭੇਜ ਦਿੱਤੀ ਹੈ ਕਹਿੰਦਾ ਜੀ ਮੈਂ ਜਿਹੜੇ ਸ਼ਿਪ ਆ ਇਰਾਨ ਦਾ ਕੋਈ ਨੀ ਨਾ ਇਰਾਨ ਦੀ ਪੋਰਟ ਤੋਂ ਜਿਹੜਾ ਸਮਾਨ ਲੈ ਕੇ ਜਾਊਗਾ ਜਾਂ ਲਿਆਊਗਾ ਤੇ ਨਾ ਹੀ ਉੱਥੇ ਦਾ ਤੇਲ ਬਾਹਰ ਜਾਣ ਦੇਣਾ ਇਹ ਇਹਨਾਂ ਨੇ ਲਾਤੀ ਤੇ ਉਸ ਤੋਂ 2 ਦਿਨ ਬਾਅਦ ਫਿਰ ਇਰਾਨ ਕਹਿੰਦਾ ਵੀ ਚੰਗਾ ਤੂੰ ਏਦਾਂ ਕਰਨੀ ਤਾਂ ਮੈਂ ਵੀ ਏਦਾਂ ਕਰ ਲੈਣਾ ਫਿਰ ਇਰਾਨ ਨੇ ਵੀ ਉਹ ਕਰ ਦਿੱਤਾ ਉਹਨੇ ਸਭ ਕੁਝ ਬੰਦ ਕਰ ਦਿੱਤਾ ਐਨ ਕੰਪਲੀਟ ਬੰਦ ਕਰ ਦਿੱਤਾ ਨਾ ਕੋਈ ਬਾਹਰ ਆਵੇ ਤੇ ਨਾ ਕੋਈ ਜਾਵੇ ਅੱਛਾ ਉਹਦੇ ਨਾਲ ਹੁਣ ਕੀ ਹੋਇਆ ਕਿ ਹੁਣ ਖਾਕ ਸਾਹਿਬ ਜੀ ਕੱਲ ਟਰੰਪ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਕਿ ਕੱਲ ਸਵੇਰ ਨੂੰ ਮੈਂ ਉੱਥੇ ਜਿਹੜੇ ਉਹ ਜਹਾਜ਼ ਉੱਥੇ ਖੜੇ ਉੱਥੇ ਖਾਕ ਸਾਹਿਬ ਜੀ 2000 ਦੇ ਕਰੀਬ ਉੱਥੇ ਜਹਾਜ਼ ਅੰਦਰ ਖੜੇ ਆ ਉਦੋਂ ਤੋਂ ਹਾਂਜੀ ਉਹਨਾਂ ਦੇ ਉੱਤੇ ਜਿਹੜੇ ਕਰੂ ਮੈਂਬਰ ਆ ਹਰ ਜਹਾਜ਼ ਦੇ ਉੱਤੇ ਖਾਕ ਸਾਹਿਬ ਜੀ ਉਹ ਗਿਣਿਆ ਮਿਣਿਆ ਜਿਹੜੀ ਸਮੱਗਰੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਜਹਾਜ਼ ਇੱਥੋਂ ਚੱਲ ਕੇ ਫਲਾਨੇ ਥੈ ਇੰਨੇ ਜਾਣਾ ਤੇ ਉਹਨੂੰ 5-10 ਦਿਨ ਦੀ ਵਾਧੂ ਰਸਤ ਰੱਖ ਲਓ ਬਾਕੀ ਆਪਾਂ ਕੀ ਕਰਨੀ ਆ ਖਰਾਬ ਹੋ ਕੇ ਜਾਊਗੀ ਸੋ ਹੁਣ ਜਿਹਨਾਂ ਨੂੰ ਉੱਥੇ ਮਹੀਨਾ ਡੇਢ ਹੋ ਚੱਲਿਆ ਤਕਰੀਬਨ 28 ਫਰਵਰੀ ਦੀ ਗੱਲ ਆ ਮਾਰਚ ਲੰਘ ਗਿਆ ਅਪ੍ਰੈਲ ਲੰਘ ਗਿਆ ਸਾਰਾ 2 ਮਹੀਨੇ ਤੋਂ 2.5 ਮਹੀਨੇ ਹੋ ਗਏ ਆ ਤੇ ਉਹ ਉੱਥੇ ਵਿਚਾਰੇ ਫਸੇ ਬੈਠੇ ਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ ਜਿਹੜੇ ਆ ਇਰਾਨ ਦੇ ਪੋਰਟ ਆ ਉਹਨਾਂ ਦੇ ਜਹਾਜ਼ ਜਿਹੜੇ ਆ ਬਾਹਰ ਜਾਂ ਜਾਂਦੇ ਆ ਜਾਂ ਆਉਂਦੇ ਆ ਉਹਨਾਂ ਨੂੰ ਨੀ ਮੈਂ ਲੰਘਣ ਦੇਣਾ ਇਰਾਨ ਕਹਿੰਦਾ ਚੰਗਾ ਫਿਰ ਇੱਦਾਂ ਕਰ ਲਓ ਤੇ ਅੱਜ ਸਵੇਰੇ ਜਿਹੜਾ ਕੱਲ ਟਰੰਪ ਨੇ ਐਲਾਨ ਕੀਤਾ ਸੀਗਾ ਅੱਜ ਸਵੇਰੇ ਫਿਰ ਉੱਥੇ ਖੜਕਾ ਦੜਕਾ ਫੇਰ ਸ਼ੁਰੂ ਹੋ ਗਿਆ ਜਿਹਦੇ ਵਿੱਚ ਉਹਨੇ 3 ਜਿਹੜੇ ਸੀਗੇ ਬੰਦੇ ਉਹ ਖਾਕ ਸਾਹਿਬ ਜੀ ਜਿਹੜਾ ਸੀਗਾ ਆਪਣੇ ਓਮਾਨ ਉਹਦੇ ਵਿੱਚ ਇਰਾਨ ਨੇ ਹਮਲਾ ਕੀਤਾ ਜਿਹਦੇ ਨਾਲ 3 ਉੱਥੇ ਇੰਡੀਅਨ ਵਰਕਰ ਸੀਗੇ ਉਹਨਾਂ ਦੀ ਡੈਥ ਹੋਈ ਆ ਤੇ ਉਸ ਤੋਂ ਉੱਪਰ ਦੀ 3 ਹੋਰ ਬੰਦੇ ਆ ਜਿਹੜੇ ਉਹਨਾਂ ਦੀ ਵੀ ਮੌਤ ਆ ਜਿਹੜੀ ਉਹ ਹੋਈ ਆ ਸੋ 6 ਮੌਤਾਂ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੇ ਸੀਗਾ ਇਰਾਨ ਉਹਨੇ ਫਿਰ ਪਹਿਲਾਂ ਜਿਹੜੀ ਅਮਰੀਕਨ ਫੌਜ ਆ ਨੇਵੀ ਆ ਇਹਨੇ ਕਿਹਾ ਕਿ ਅਸੀਂ 6 ਉਹ ਜਿਹੜੀਆਂ ਛੋਟੀਆਂ ਬੋਟਾਂ ਤੁਸੀਂ ਦੇਖੀਆਂ ਹੋਣੀਆਂ ਟੀਵੀ ਦੇ ਉੱਤੇ ਉਹ ਬਹੁਤ ਤੇਜ਼ ਚੱਲਦੀਆਂ ਉਹਨਾਂ ਦੇ ਉੱਤੇ ਉਹ ਗੰਨਾਂ ਵਗੈਰਾ ਹੁੰਦੀਆਂ ਤੇ ਇਧਰੋਂ ਨਿਊਜ਼ ਆਈ ਅਮਰੀਕਾ ਵੱਲੋਂ ਕਿ ਅਸੀਂ ਉਹ 6 ਬੋਟਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਤਬਾਹ ਕਰ ਦਿੱਤੀਆਂ ਤੇ ਜਦੋਂ ਫਿਰ ਇਧਰੋਂ ਹਮਲਾ ਹੋਇਆ ਹੋਣਾ ਤੇ ਫਿਰ ਇਰਾਨ ਨੇ ਜਿਹੜਾ ਸੀਗਾ ਉਹ ਓਮਾਨ ਦੇ ਉੱਤੇ ਜਿਹੜੀ ਆ ਕੀਤਾ ਹਮਲਾ ਤੇ ਹੋਰ ਵੀ ਉਹਨਾਂ ਨੇ ਇੱਕ ਕੰਟਰੀਆਂ ਦੇ ਉੱਤੇ ਹੋਰ ਤੇ ਵੀ ਕੀਤਾ ਆ ਤੇ ਇਹਦੇ ਨਾਲ ਹੁਣ ਜਿਹੜਾ ਅਮਰੀਕਾ ਆ ਇਹਦੇ ਅਜੇ ਪੂਰੀ ਜਿਹੜੀ ਆ ਡੈਫੀਨੇਟ ਖਬਰ ਬਾਹਰ ਨਹੀਂ ਆਈ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੇ ਇੱਕ ਨੇਵੀ ਸ਼ਿਪ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਆ ਇਰਾਨ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ 2 ਜਹਾਜ਼ ਜਿਹੜੇ ਸੀਗੇ ਉਹ ਕਹਿੰਦੇ ਵੀ ਅਮਰੀਕਾ ਨੇ ਉਹ ਐਸਕੋਰਟ ਕਰਕੇ ਉਹਨਾਂ ਨੂੰ ਬਾਹਰ ਲਿਜਾਇਆ ਗਿਆ ਸੀਗਾ ਤੇ ਉਹਨਾਂ ਦੇ ਉੱਤੇ ਵੀ ਜਿਹੜਾ ਆ ਥੋੜੀ ਬਹੁਤੀ ਨੁਕਸਾਨ ਜਿਹੜਾ ਉਹ ਹੋਇਆ ਆ ਇਥੋਂ ਤੱਕ ਤਾਂ ਜਿਹੜਾ ਅਮਰੀਕਾ ਮੰਨ ਰਿਹਾ ਪਰ ਹੁਣ ਜਿਹੜਾ US ਨੇਵੀ ਦਾ ਇੱਕ ਸ਼ਿਪ ਸੀਗਾ ਉਹਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਇਹ ਨਹੀਂ ਪਤਾ ਕਿ ਕਿੰਨਾ ਕੁ ਉਹਦਾ ਨੁਕਸਾਨ ਆ ਜਿਹੜਾ ਉਹ ਹੋਇਆ। ਸੋ ਮਤਲਬ ਇਹ ਮੇਰੇ ਕਹਿਣ ਦਾ ਕਿ ਲੜਾਈ ਆ ਜੀ,
1: ਮਤਲਬ ਠੰਡਾ ਹੋ ਗਿਆ ਸੀ ਕੰਮ, ਇਹਨੂੰ ਠੰਡਾ ਰੱਖ ਲੈਣਾ ਚਾਹੀਦਾ ਸੀ। ਪਤਾ ਨੀ ਮੁੜ ਮੁੜ ਕੇ ਕਿਉਂ ਇਹ ਚਾਲੂ ਹੋ ਜਾਂਦਾ। ਉਧਰ ਇੰਡੀਆ ਪਾਕਿਸਤਾਨ ਖੜੇ ਸਾਹਮਣੇ, ਉਧਰੋਂ ਅਫਗਾਨਿਸਤਾਨ ਲੈ ਕੇ ਰਫਲਾਂ ਖੜਾ ਹੈਗਾ, ਉਹਨੂੰ ਤਾਂ ਵਿਚਾਰਿਆਂ ਕੋਲ ਵੱਡੀਆਂ ਗੰਨਾਂ ਵੀ ਨੀ ਹੈਗੀਆਂ,
0: ਗੰਨਾਂ ਵੀ ਨੀ ਹੈਗੀਆਂ, ਬਸ ਬਸ ਉਹਨਾਂ ਕੋਲ ਤਾਂ
1: ਪਿਸਤੌਲ ਦੇ ਨਾਲ ਜਹਾਜ਼ ਸੱਟ ਲੈਂਦੇ।
0: ਹਾਂਜੀ ਹਾਂਜੀ। ਤੇ ਇਹ ਸਾਰੀਆਂ ਜਿਹੜੀ ਆ ਇਹ ਉਹਦੀ ਓਮਾਨ ਦੀ UAE ਦੇ ਵਿਚ ਵੀ ਖਾਕ ਸਾਹਿਬ ਜੀ ਉੱਥੇ ਫਜਾਰੂ ਜਾਂ ਏਦਾਂ ਦਾ ਨਾਂ ਆ ਉਹਦਾ, ਉੱਥੇ ਵੀ ਜਿਹੜਾ ਆ ਉਹ ਹਮਲਾ ਜਿਹੜਾ ਇਰਾਨ ਨੇ ਉਹ ਕੀਤਾ ਹੈਗਾ।
1: ਜਿਹੜਾ ਪਾਕਿਸਤਾਨ ਵਿਚੋਲਾ ਬਣਿਆ ਫਿਰਦਾ ਸੀ ਨਾ,
0: ਹਾਂਜੀ,
1: ਹੁਣ ਦੱਬ ਕੇ ਜਿਹੜੇ ਨਾ ਉਹ ਟਰੰਪ ਵੀ ਮਾਰੀ ਜਾਂਦਾ, ਤੇ ਦੂਜੇ ਬਣੇ ਡਬਈ ਨੇ, ਸਾਰੀ ਡਬਈ ਨੇ ਉਹਨਾਂ ਨੂੰ ਜਿੰਨੇ ਵੀ ਪਾਕਿਸਤਾਨੀ ਉੱਥੇ ਹੈਗੇ ਉਹਨਾਂ ਨੂੰ 48 ਘੰਟੇ ਦਿੱਤੇ, ਭਾਵੇਂ ਉਹ 20 ਸਾਲ ਦਾ ਰਹਿੰਦਾ ਉੱਥੇ, ਉਹਨਾਂ ਦੇ ਘਰ ਵਾ ਬਾਹਰ ਵਾ ਜੋ ਕਾਰੋਬਾਰ ਆ, ਉਹਨਾਂ ਕਿਹਾ 48 ਘੰਟਿਆਂ ਦੇ ਵਿਚ ਸਾਰੇ ਪਾਕਿਸਤਾਨੀ ਸਾਡੇ ਮੁਲਕ ਚੋਂ ਨਿਕਲ ਜਾਓ। ਮਤਲਬ ਦੇਖੋ ਇਹ ਕਿੱਡੀ, ਮਤਲਬ ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਆ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਉੱਥੇ ਕਾਰੋਬਾਰ ਕਰਦੇ ਸੀ, ਕੰਮ ਕਰਦੇ ਸੀ, ਜਾਬਾਂ ਕਰਦੇ ਸੀ ਜਾਂ ਛੋਟੇ ਮੋਟੇ ਕਾਰੋਬਾਰ, ਉਹ ਹੁਣ
0: ਬਿਲਕੁਲ
1: ਉਹ ਹੁਣ ਉੱਥੇ ਜਾ ਕੇ ਜਿੱਥੇ ਅੱਗੇ ਭੁੱਖ ਨੰਗ ਇੰਨੀ ਪਈ ਆ,
0: ਉੱਥੇ ਕੀ ਕਰਨਗੇ,
1: ਜਾ ਕੇ ਕੀ ਕਰਨਗੇ, ਸਮਝ ਨੀ ਆ। ਪਾਕਿਸਤਾਨ ਨੂੰ ਨਾ ਸਮਝ ਨੀ ਆ ਰਹੀ, ਹਰ ਬੰਨੇ ਇਹ ਚੌਧਰੀ ਬਣੇ ਫਿਰਦੇ ਆ, ਆਰਮੀ ਦੇ ਬੜਾ ਕੁਛ ਹੋ ਰਿਹਾ ਜੀ ਇਸ ਆਰਮੀ ਦੇ ਵਿਚ, ਪਤਾ ਨੀ ਕੀ ਕੀ। ਅੱਜ ਮੈਂ ਵੀਡੀਓ ਦੇਖਦਾ ਸੀ ਬੰਦੇ ਨੇ, ਕਿੰਨੀ ਕਿੰਨੀ ਇਹ ਰੇਪ ਹੋ ਰਹੇ ਉੱਥੇ, ਇੱਕ
0: ਦੂਜੇ
1: ਬੀਵੀਆਂ ਦੇ ਨਾਲ, ਇਹ ਤੇ ਉਹ ਆਰਮੀ ਦੇ ਵਿਚ ਸਿਰ ਪਦਵੀਆਂ ਲੈਣ ਲਈ ਆਪਣੀਆਂ ਪੇਸ਼ ਕਰਨ ਡੇ ਆ, ਬਹੁਤ ਕੁਛ ਗਲਤ ਹੋ ਰਿਹਾ ਪਾਕਿਸਤਾਨ,
0: ਬਹੁਤ ਕੁਛ ਗਲਤ ਹੋ ਰਿਹਾ ਬਿਲਕੁਲ। ਦੀਨ ਧਰਮ ਖਾਲਸਾ ਵੀ ਜਦੋਂ ਬੰਦੇ ਦਾ ਨਹੀਂ ਰਹਿੰਦਾ ਨਾ ਉੱਥੇ, ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਆ, ਤੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੈਗਾ ਤੁਹਾਡੇ ਕਹਿਣ ਦੇ ਮੁਤਾਬਕ। ਤੇ ਚਲੋ ਇਹਦੇ ਨਾਲ ਦੀ ਅਗਲੀ ਖਬਰ ਹੈਗੀ ਆ ਖਾਕ ਸਾਹਿਬ ਜੀ, ਆਪਾਂ ਪਿੱਛੇ ਵੀ ਖਬਰ ਕੀਤੀ ਸੀਗੀ ਉਹ ਜਿਹੜੀ ਅਬੋਰਸ਼ਨ ਪਿੰਡ ਇੱਥੇ ਅਮਰੀਕਾ ਦੇ ਵਿੱਚ ਹੁੰਦੀ ਆ ਨਾ, ਆਪਾਂ ਉਹ ਗੱਲਬਾਤ ਕੀਤੀ ਸੀ ਕਿ ਉਹ ਤੁਸੀਂ ਜਿਹੜੀ ਆ ਆਨਲਾਈਨ ਮੈਡੀਸਨ ਵੀ ਉਹਨੂੰ ਕਹਿ ਦਿੰਦੇ ਆ, ਤੁਸੀਂ ਡਾਕਟਰ ਨੂੰ ਫੋਨ ਕਰਦੇ ਆ, ਉਹਨੂੰ ਆਪਣੀ ਸਿਮਟਮ ਦੱਸਦੇ ਆ ਤੇ ਉਹ ਤੁਹਾਨੂੰ ਜਿਹੜੀ ਮੈਡੀਸਨ ਆ ਉਹ ਲਿਖ ਦਿੰਦੇ ਆ ਤੇ ਉਹ ਤੁਹਾਡੇ ਡਾਕ ਰਾਹੀਂ ਆ ਜਾਂਦੀ ਆ। ਸੋ ਇਸੇ ਤਰ੍ਹਾਂ ਇਹ ਜਿਹੜਾ ਅਬੋਰਸ਼ਨ ਪਿੱਲ ਹੈਗੀ ਆ ਉਹ ਜਿਹੜੀ ਆ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ, ਪਰ ਉਹਦੇ ਬਾਰੇ ਚ ਜੱਜ ਜਿਹੜੇ ਸੀਗੇ ਸੁਪਰੀਮ ਕੋਰਟ ਦੇ ਜੱਜ ਸਾਹਿਬ, ਉਹਨਾਂ ਨੇ ਅੱਜ ਫੇਰ ਉਹ ਵਕਤੀ ਤੌਰ ਤੇ ਜਿਹੜਾ ਸੀਗਾ ਉਹਨੂੰ ਮਤਲਬ ਬਰਕਰਾਰ ਰੱਖਿਆ ਉਹ ਰੂਲ, ਕਿ ਹਾਂ ਇਹ ਤੁਸੀਂ ਕਰ ਸਕਦੇ ਆ, ਤੁਸੀਂ ਡਾਕਟਰ ਨੂੰ ਫੋਨ ਕਰੋ। ਉਹ ਕਈ ਸਟੇਟਾਂ ਦੇ ਵਿਚ ਤਾਂ ਖਤ ਸਾਹਿਬ ਜੀ ਉਹ ਅਬੋਰਸ਼ਨ ਆ ਜਿਹੜਾ ਉਹ ਇਲੀਗਲ ਆ, ਸੋ ਉਹ ਕੀ ਕਰਦੇ ਉਹ ਬਾਹਰੋਂ ਕਿਸੇ ਸਟੇਟ ਚੋਂ ਹੋਰ ਚੋਂ ਡਾਕਟਰ ਨੂੰ ਫੋਨ ਕਰਕੇ ਉਹ ਤੋਂ, ਹਾਂਜੀ ਹਾਂਜੀ, ਪਰ ਉਹ ਜੱਜ ਸੁਪਰੀਮ ਕੋਰਟ ਦੇ ਜੱਜ ਨੇ ਅੱਜ ਕਹਿ ਤਾ ਕਿ ਨਹੀਂ ਇਹ ਜਿਹੜਾ ਇਹਨੂੰ ਬੰਦ ਨਹੀਂ ਹੋ ਸਕਦਾ, ਕੇਸ ਚੱਲੂਗਾ ਜਦੋਂ ਮੁਕੱਦਮਾ ਜਿਹੜਾ ਉਹ ਹੋਊਗਾ ਪੂਰਾ ਉਸ ਵੇਲੇ ਫੇਰ ਦੇਖਾਂਗੇ ਕਿ ਇਹਦਾ ਕੀ ਕਰਨਾ ਹੈ।
1: ਸੰਧੂ ਸਾਹਿਬ ਆ ਗਏ ਜੀ, ਡਾਕਟਰ ਸਾਹਿਬ ਆ ਗਏ, ਚੀਮਾ ਸਾਹਿਬ ਇੱਕ ਮਿੰਟ ਹੋਲਡ ਕਰੋ ਤੇ ਲਓ ਜੀ ਡਾਕਟਰ ਸਾਹਿਬ ਵੀ ਆ ਗਏ ਤੇ ਚੀਮਾ ਸਾਹਿਬ ਵੀ ਨਾਲ ਨੇ। ਡਾਕਟਰ ਸਾਹਿਬ ਵੈਲਕਮ ਜੀ ਆਇਆਂ ਨੂੰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ।
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿਚ। ਛੋਟੀ ਜਿਹੀ ਖਬਰ ਕਰ ਲਈਏ, ਇੱਕ ਡਾਕਟਰ ਸਾਹਿਬ ਤੇ ਖਾਕ ਸਾਹਿਬ ਜੀ, ਕਰੂਨ ਸਿਰਤ ਆ ਜਿਹੜਾ ਇਹ ਲੋਕ ਜਾਂਦੇ ਤਾਂ ਉੱਥੇ ਹੁੰਦੇ ਆ ਐਸ਼ੋ ਅਸ਼ਰਤ ਵਾਸਤੇ, ਤੇ ਇਹਦੇ ਵਿਚ ਕੋਈ 150 ਦੇ ਕਰੀਬ ਆ ਜਿਹੜੇ ਉਹ ਸਵਾਰ ਹੈਗੇ ਆ, ਤੇ ਇਹ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਅਰਜਨਟਾਈਨਾ ਤੋਂ ਚੱਲ ਕੇ ਜਿਹੜਾ ਉਹ ਹੈਗਾ ਅੰਟਾਰਕਟਿਕਾ, ਸਾਊਥ ਪੋਲ ਜਿਹਨੂੰ ਕਹਿ ਦਿੰਦੇ ਆ, ਉੱਥੇ ਨੂੰ ਗਿਆ ਸੀਗਾ ਤੇ ਹੋਰ ਨਿੱਕੇ ਨਿੱਕੇ ਟਾਪੂ ਆਲੇ ਦੁਆਲੇ ਅਰਜਨਟਾਈਨਾ ਦੇ ਥੱਲੇ ਦੇ ਪਾਸੇ ਕਈ ਆ, ਉੱਥੇ ਵੀ ਇਹ ਗਿਆ ਸੀਗਾ ਤੇ ਮੁਸੀਬਤ ਇਹ ਖੜ ਗਈ ਆ ਕਿ ਇਹਦੇ ਵਿਚ ਜਿਹੜੇ ਸਵਾਰ ਸੀਗੇ ਉਹਨਾਂ ਨੂੰ ਹੰਟਾ ਵਾਇਰਸ ਨਾਂ ਦੀ ਇੱਕ ਜਿਹੜੀ ਬਿਮਾਰੀ ਆ ਉਹ ਉੱਥੇ ਜਹਾਜ਼ ਦੇ ਵਿਚ ਕਿਸੇ ਤਰ੍ਹਾਂ ਪੈਦਾ ਹੋ ਗਈ, ਇਹ ਨੀ ਪਤਾ ਕਿੱਦਾਂ ਹੋ ਗਈ, ਜਾਂ ਤਾਂ ਉਹਦੇ ਟਾਪੂਆਂ ਤੇ ਖੜਾ ਆਉਣਾ ਉੱਥੇ ਲੋਕ ਬਾਹਰ ਅੰਦਰ ਗਏ ਹੋਣਗੇ ਬਾਹਰੋਂ ਲੈ, ਪਰ ਉਹਦੇ ਵਿਚ ਤਿੰਨ ਜਿਹੜੇ ਸਵਾਰ ਸੀਗੇ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਆ, ਤੇ ਤਿੰਨ ਹੋਰ ਆ ਜਿਹੜੇ ਉਹਨਾਂ ਦੇ ਵੀ ਕਾਫੀ ਜਿਹੜਾ ਹੈਗਾ ਆ ਉਹ ਗੰਭੀਰ ਹਾਲਾਤ ਦੇ ਵਿਚ ਆ, ਤੇ ਉਹਨਾਂ ਦੀਆਂ ਜਾਨਾਂ ਨੂੰ ਵੀ ਖਤਰਾ ਆ, ਤੇ ਉਹਦੇ ਨਾਲ
2: ਹਿਸਟੋਲਿਟਿਕਾ ਐਂਟਾ ਅਮੀਬਾ ਕੋਲਾਈ ਇਸ ਟਾਈਪ ਦੇ ਇੰਟਸਟਾਈਨਲ ਬੈਕਟੀਰੀਆ ਨੇ ਜਿਹਦਾ ਇਨਫੈਕਸ਼ਨ ਆਮ ਤੌਰ ਤੇ ਇਹੋ ਜਿਹੇ ਹਾਲਾਤਾਂ ਵਿਚ ਹੋ ਜਾਂਦਾ
0: ਜੀ। ਹੈਂਟਾ ਇੱਥੇ ਉਹਨਾਂ ਨੇ ਹੈਂਟਾ ਵਾਇਰਸ ਲਿਖਿਆ ਇਹਦਾ ਨਾਂ ਛੋਟੇ ਸ਼ਬਦਾਂ ਚ ਲਿਖਤਾ ਹੁੰਦਾ,
2: ਸ਼ਾਰਟ ਦੇ ਵਿਚ ਉਹਨਾਂ ਨੇ ਕਹਿ ਦਿੱਤਾ, ਪੂਰਾ ਨਾਮ ਮੈਂ ਤੁਹਾਨੂੰ ਦੱਸ ਰਿਹਾ,
0: ਹਾਂਜੀ,
2: ਅਮੀਬਾ ਹਿਸਟੋਲਿਟਿਕਾ ਐਂਡ ਐਂਟਾ ਅਮੀਬਾ ਕੋਲਾਈ।
0: ਓਕੇ, ਇਹ ਡਾਕਟਰ ਸਾਹਿਬ ਹੁਣ ਤੁਸੀਂ ਆਪੇ ਕਿਹਾ ਕਰਿਓ, ਇਹ ਸਾਥ ਤੋਂ ਨੀ ਕਿਹਾ ਹੋਣਾ, ਇੱਦਾਂ ਜਦੋਂ ਲੋੜ ਪਊਗੀ ਤੁਹਾਨੂੰ ਦੱਸ ਦਿਆ ਕਰਾਂਗੇ, ਕੋਈ ਗੱਲ ਨੀ। ਤੇ ਚਲੋ, ਤੇ ਇਹਦੇ ਵਿਚ ਵੀ ਉਹ ਹੁਣ ਤੁਹਾਨੂੰ ਪਤਾ ਜਿਹੜਾ ਹੈਲਥ ਓਰਗਨਾਈਜ਼ ਜਹਾਜ਼ ਆ ਇਹ ਜਿਹੜਾ ਇਹਨਾਂ ਦਾ ਹੈਗਾ ਡੱਚ ਦਾ, ਤੇ ਉਹਦੇ ਹੁਣ ਡਾਕਟਰ ਸਾਹਿਬ ਉਸ ਜਹਾਜ਼ ਨੂੰ ਨਾ ਤਾਂ ਕੋਈ ਜਿਹੜੇ ਦੇਸ਼ ਆ ਉਹ ਉਹਨੂੰ ਕਹਿੰਦੇ ਭਾਈ ਇੱਥੇ ਬਾਹਰ ਹੀ ਰਹੋ ਥੱਲੇ ਨੀ ਉਤਰਨ ਦੇਣੇ ਅਸੀਂ ਤੇ ਉਹ ਬੜੀ ਬੜੀ ਮੁਸੀਬਤ ਪੈ ਗਈ ਅਗਲੇ ਕਹਿੰਦੇ ਸਾਡੇ ਦੇਸ਼ ਦੇ ਵਿੱਚ ਨਾ ਇਹ ਫੈਲ ਜਾਵੇ ਨਾ ਸੋ ਉਹ ਜਿਹੜਾ ਕਾਰਨ ਹੈ ਉਹਦਾ ਇਸ ਕਰਕੇ ਉਹਨੂੰ ਕੋਈ ਨੇੜੇ ਨੀ ਲੱਗਣ ਦਿਆ ਲੱਗਣ ਨੀ ਦੇ ਰਿਹਾ ਆਪਣੇ ਦੇਸ਼ ਦੇ
2: ਕਾਮਾ ਘਾਟਾ ਮਾਰੂ ਦੇ ਜੇ ਲੋਕ ਸੀ ਉਹਨਾਂ ਨੂੰ ਨਹੀਂ ਸੀ ਉਤਰਨ ਦਿੱਤਾ ਗਿਆ ਕੈਨੇਡਾ ਨੇ ਉਸ ਵੇਲੇ ਉਹਨਾਂ ਨੂੰ ਪਰਮਿਸ਼ਨ ਨਹੀਂ ਸੀ ਦਿੱਤੀ
0: ਹਾਂਜੀ ਬਿਲਕੁਲ ਬਿਲਕੁਲ
2: ਰੋਟੀ ਪਾਣੀ ਤੋਂ ਵੀ ਓਕੇ ਹੋ ਗਏ ਸੀ ਇਹਦੇ ਨਾਲ ਮਿਲਦੀ ਜੁਲਦੀ ਗੱਲ ਇਹ ਆ
0: ਜੀ ਜੀ ਉਹਦੇ ਜੋ ਏਦਾਂ ਦੀ ਕੋਈ ਵਾਇਰਸ ਨਹੀਂ ਸੀ ਮੇਰਾ ਖਿਆਲ ਹੈ ਉਹ ਤਾਂ ਉੱਥੇ ਉਤਰਨ ਦੇਣ ਲਈ
1: ਡਾਕਟਰ ਸਾਹਿਬ ਇਹ ਬਿਮਾਰੀ ਹੈ ਕੀ ਹੈ ਜਿਹੜਾ ਇਹਦੇ ਥੋੜੇ ਦੋ ਮਿੰਟ ਲਈ ਡਿਟੇਲ ਦੇ ਦਿਓ ਜੀ
2: ਆਮ ਤੌਰ ਤੇ ਇੰਟੇਸਟਾਈਨ ਦੇ ਵਿਚ ਨਾ ਅਲੱਗ ਅਲੱਗ ਮੀਡੀਆ ਹੈਗਾ ਆ
0: ਜੀ
2: ਥਾਂ ਤੇ ਅਲਕਲਾਈਨ ਮੀਡੀਆ ਹੈ ਕਿਸੇ ਥਾਂ ਤੇ ਐਸਿਡਿਕ ਮੀਡੀਆ ਹੈ ਤੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਜਰਾਸੀਮ ਕੁਦਰਤ ਨੇ ਛੱਡੇ ਹੋਏ ਨੇ ਵੀ ਜੇ ਇੱਥੇ ਕੋਈ ਜ਼ਿਆਦਾ ਮੈਂ ਬੜੀ ਦੇਸੀ ਜੀ ਪੰਜਾਬੀ ਭਾਸ਼ਾ ਚ ਤੁਹਾਨੂੰ ਦੱਸਣ ਡਿਆ ਹਾਂ ਮੈਂ ਜਦੋਂ ਵੀ ਮੰਨ ਲਿਆ ਜਾਏ ਜਿਵੇਂ ਅਸੀਂ ਮੂੰਹ ਹੈਗੀ ਹੈ ਤੇ ਅਲਕਲਾਈਨ ਹੈਗੀ ਟਾਈਲੈਂਡ ਆਰ ਜਦੋਂ ਤੁਸੀਂ ਮੇਦੇ ਵਿਚ ਜਾਂਦੇ ਹੋ ਤੇ ਉੱਥੇ ਐਸਿਡ ਹੈਗਾ ਆ ਤੇ ਫਿਰ ਪੈਪਸਿਨ ਹੈਗੀ ਹੈ ਇਸੇ ਤਰ੍ਹਾਂ ਤੁਸੀਂ ਜਦੋਂ ਅੱਗੇ ਜਾਂਦੇ ਹੋ ਪਹਿਲੇ ਪੋਰਸ਼ਨ ਚ ਜਾਂਦੇ ਹੋ ਤੇ ਉੱਥੇ ਅਲਕਲਾਈਨ ਹੈਗਾ ਆ ਔਰ ਇਨਸੁਲਿਨ ਜਿਹੜੀ ਹੈ ਅਲਕਲਾਈਨ ਹੈਗੀ ਹੈ ਦੂਸਰਾ ਬਾਇਲ ਜਿਹੜਾ ਐਸਿਡਿਕ ਹੋ ਗਿਆ ਸੋ ਅਲੱਗ ਅਲੱਗ ਚੀਜ਼ਾਂ ਹੈਗੀ ਉਸ ਤੋਂ ਬਾਅਦ ਅੰਦਰ ਜਾਓਗੇ ਅੰਤਲੀਆਂ ਦੇ ਵਿਚ ਉੱਥੇ ਐਂਟਰੋਕਾਈਨੇਸ ਹੈਗਾ ਮਤਲਬ ਅਲੱਗ ਅਲੱਗ ਮੀਡੀਆ ਹੈਗਾ ਆ ਇੰਟਸਟਾਈਨ ਦੇ ਵਿਚ ਕਈ ਤਰ੍ਹਾਂ ਦਾ ਮੌਸਮ ਆ ਕਹਿ ਲੋ ਔਰ ਉਸ ਮੌਸਮ ਦੇ ਵਿਚ ਜਿਉਣ ਵਾਲੇ ਜੀ ਜਿਹੜੇ ਆ ਵੱਖਰੇ ਵੱਖਰੇ ਕੁਦਰਤ ਨੇ ਪੈਦਾ ਕੀਤੇ ਨੇ ਇਸ ਕਰਕੇ ਬੀ ਇੱਥੇ ਆ ਕੇ ਅਗਰ ਖੁਰਾਕ ਨੂੰ ਕੋਈ ਪ੍ਰੋਬਲਮ ਬਣੇ ਖੁਰਾਕ ਇੱਥੇ ਰੁਕ ਜਾਵੇ ਅੱਗੇ ਨਾ ਜਾਵੇ ਗੈਸ ਬਣੇ ਐਸਿਡਿਟੀ ਬਣੇ ਜਾਂ ਕੋਈ ਹੋਰ ਤੂਫਾਨ ਖੜਾ ਹੋਵੇ ਉਹਨਾਂ ਨੂੰ ਹਜਮ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਪੁਲਿਸ ਆ ਅਲੱਗ ਅਲੱਗ ਥਾਵਾਂ ਤੇ ਰੱਖੀ ਹੋਈ ਇਹ ਪੁਲਿਸ ਹੈਗੀ ਆ ਕਈ ਤਰ੍ਹਾਂ ਦੇ ਮੇਰੇ ਖਿਆਲ 3000 ਟਾਈਪ ਦੇ ਅਲੱਗ ਅਲੱਗ ਥਾਵਾਂ ਤੇ ਲਿਖੇ ਹੋਏ ਨੇ ਜਰਾਸੀਮ ਹੁੰਦੇ ਨੇ ਉਹਨਾਂ ਦੇ ਵਿਚੋਂ ਜਿਹੜੇ ਮੇਜਰ ਇੰਪੋਰਟੈਂਟ ਹੈਗੇ ਨੇ ਉਹ ਐਂਟਾ ਅਮੀਬਾ ਹਿਸਟੋਲਿਟਿਕਾ ਤੇ ਐਂਟਾ ਅਮੀਬਾ ਕੋਲਾਈ ਇਹ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਰਾਸੀਮ ਨੇ ਜਿਹੜੇ ਆਮ ਤੌਰ ਤੇ ਵੈਸੇ ਤਾਂ ਸਾਡੇ ਹੈਲਪਿੰਗ ਬੈਕਟੀਰੀਆ ਨੇ ਹੈਲਪਿੰਗ ਹੈਗੀ ਹੈ ਪਰ ਕਿਸੇ ਵੀ ਚੀਜ਼ ਦੀ ਜ਼ਿਆਦਤੀ ਇੱਕ ਲਿਮਟ ਤੋਂ ਵੱਧ ਜਾਣ ਨਾਲ ਉਹ ਬਿਮਾਰੀ ਪੈਦਾ ਕਰਦੀ ਹੈ ਜਿਹਦੇ ਨਾਲ ਆਮ ਤੌਰ ਤੇ ਪੇਟ ਗੈਸ ਅਫਾਰਾ ਉਲਟੀਆਂ ਟੱਟੀਆਂ ਲੱਗਣੀਆਂ ਖੂਨ ਆਉਣਾ ਇਹ ਟੱਟੀ ਦੇ ਰਸਤੇ ਖੂਨ ਆਉਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਐਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਇਹਦੇ ਨਾਲ ਨਾਲ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਆਮ ਤੌਰ ਤੇ ਕੰਡੀਸ਼ਨਾਂ ਹਨ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਦੀਆਂ ਇਹ ਇੰਟੇਸਟਾਈਨਲ ਟਾਈਪ ਦੇ ਬੈਕਟੀਰੀਆ ਸਨ
0: ਡਾਕਟਰ ਸਾਹਿਬ ਤੇ ਖਾਕ ਸਾਹਿਬ ਦੀ ਇੱਕ ਮੈਂ ਸ਼ੋਅ ਨਾ ਗਿਆ ਜਿਹੜਾ ਮੈਂ ਅੱਖੀ ਦੇਖੀ ਗੱਲ ਆ ਉਹ ਵੀ ਇਹਦੇ ਵਿੱਚ ਐਡ ਕਰ ਲਈਏ ਅਸੀਂ ਜਦੋਂ ਅਸੀਂ ਨਾ ਮੈਂ ਜਹਾਜ਼ ਤੇ ਕੰਮ ਕੀਤਾ ਕਈ ਸਾਲ ਉਥੇ ਕੰਮ ਕੀਤਾ ਤੇ ਉਹ ਹੁੰਦਾ ਸੀ ਆ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਮੈਂ ਆਵਾਜ਼ ਘੱਟ ਕਰ ਲਈ ਆ ਜੀ ਫਿਰ ਏਦਾਂ ਕੋਈ ਪ੍ਰੋਬਲਮ ਹੋਣੀ ਆ ਕਿਉਂਕਿ ਮੈਂ ਤਾਂ ਆਵਾਜ਼ ਹੈ ਫੂਏ ਕਰ ਦਿੱਤੀ ਆ ਜੀ ਇਹ ਨੀ ਪਤਾ ਜੀ ਪਰ ਮੈਂ ਆਵਾਜ਼ ਆ ਜਿਹੜੀ 50% ਤੇ ਲੈਤੀ ਪਹਿਲਾਂ 100% ਸੀ ਹੁਣ 50 ਤੇ ਕਰ ਦਿੱਤੀ ਆ ਤੇ ਹੁਣ 50 ਤੋਂ ਵੀ ਥੱਲੇ 30% ਰਹਿ ਗਈ ਆ ਜੇ ਅਜੇ ਵੀ ਕੋਈ ਗੱਲਬਾਤ ਹੈਗੀ ਆ ਫਿਰ ਮੁਸੀਬਤ ਹੋ ਰਿਹਾ
2: ਚਲੋ ਕਈ ਵਾਰ ਐਸਾ ਹੁੰਦਾ ਆ ਵੀ ਜਿਹੜੀ ਤੁਸੀਂ ਦੂਰ ਥੋੜਾ ਜਿਹਾ ਬੈਠ ਜਾਓਗੇ ਨਾ ਤੇ ਉਹ ਸਹੀ ਹੋ ਜਾਏਗਾ
0: ਅੱਛਾ ਹੁਣ ਕਿੱਦਾਂ ਆਉਂਦੀ ਆ ਫਿਰ ਉਹ ਦੂਰ ਦੀ ਨਹੀਂ ਗੱਲ ਹੈਗੀ ਕਿਉਂਕਿ ਕੋਈ ਗੱਲ ਹੋਰ ਆ ਚਲੋ ਕੋਈ ਗੱਲ ਨੀ ਮੈਂ ਤਾਂ ਉਹ ਇਹ ਕਹਿ ਰਿਹਾ ਸੀਗਾ ਕਿ ਜਦੋਂ ਜਹਾਜ਼ ਨਾ ਕਿਤੇ ਬੰਦਰਗਾਹ ਤੇ ਜਾ ਕੇ ਖੜਾ ਹੁੰਦਾ ਉਹਦੇ ਜਿਹੜੇ ਰੱਸੇ ਹੁੰਦੇ ਬਹੁਤ ਮੋਟੇ ਮੋਟੇ ਉਹਨਾਂ ਨੂੰ ਬੰਨਿਆ ਜਾਂਦਾ ਤੇ ਉੱਥੇ ਕੀ ਹੁੰਦਾ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ ਕਿ ਪੋਰਟ ਦੇ ਉੱਤੋਂ ਚੂਹੇ ਉਹ ਰੱਸਿਆਂ ਦੇ ਨਾਲ ਚੜ ਜਾਂਦੇ ਆ ਜਹਾਜ਼ ਦੇ ਉੱਪਰ ਉਹਨਾਂ ਦਾ ਆਮ ਕਰਕੇ ਪ੍ਰਬੰਧ ਕੀਤਾ ਹੁੰਦਾ ਉਹਦੇ ਵਿੱਚ ਸਪੈਸ਼ਲ ਟੂਲ ਜਿਹਾ ਬਣਾਇਆ ਹੁੰਦਾ ਮੈਟਲ ਦਾ ਤਾਂ ਕਿ ਚੂਹਾ ਅੱਗੇ ਜਾ ਨਾ ਸਕੇ ਪਰ ਇਹ ਜਿਹੜੀ ਵਾਇਰਸ ਆ ਇਹਦੇ ਬਾਰੇ ਚ ਇਹ ਵੀ ਇੱਥੇ ਦੱਸਿਆ ਗਿਆ ਜਿਹੜੀ ਮੈਂ ਖਬਰ ਪੜ੍ਹੀ ਸੀ ਕਿ ਇਹ ਆਮ ਕਰਕੇ ਚੂਹੇ ਸਪਰੈਡ ਕਰਦੇ ਆ ਸੋ ਉੱਥੇ ਉਹ ਕਿਤੇ ਨਾ ਕਿਤੇ ਖੜਿਆ ਹੋਣਾ ਚੂਹਾ ਕੋਈ ਚੜ ਗਿਆ ਹੋਣਾ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਸੇਲਰ ਆ ਜਹਾਜ਼ ਦਾ ਕਰੂ ਮੈਂਬਰ ਆ ਜਿਹੜੇ ਸੇਲਰ ਹੁੰਦੇ ਆ ਉਹ ਰੱਸਿਆਂ ਦਾ ਕੰਮ ਬੰਨਣ ਬੁੰਨਣ ਦਾ ਕਰਦੇ ਆ ਉਹਨੂੰ ਵੀ ਇੱਕ ਨੂੰ ਇਹ ਜਿਹੜੀ ਆ ਉਹ ਲੱਗੀ ਆ ਬਿਮਾਰੀ ਉਹਦੇ ਵੀ ਹਾਲਤ ਆ ਜਿਹੜੇ ਉਹ ਖਰਾਬ ਆ ਸੋ ਇਹ ਹੋ ਸਕਦਾ ਤੂੰ ਕਿਤੇ ਉੱਥੇ ਜਾਪੜਿਆ ਹੋਣਾ ਜਾਂ ਕਿਸੇ ਤਰ੍ਹਾਂ ਵੀ ਕੋਈ ਨਾ ਕੋਈ ਉਹਨਾਂ ਦੇ ਪਿਸ਼ਾਬ ਤੋਂ ਵੀ ਉਹ ਕਹਿੰਦੇ ਲੱਗ ਜਾਂਦੀ ਆ ਤੇ ਉਹਨਾਂ ਦੇ ਸਲਾਈਵਾ ਜਿਹੜਾ ਹੁੰਦਾ ਉਹ ਵੀ ਇਹਨੂੰ ਸਪਰੈਡ ਕਰ ਦਿੰਦਾ ਤੇ ਇੱਕ ਹੋਰ ਚੀਜ਼ ਉਹਨਾਂ ਨੇ ਕੀ ਕਹੀ ਸੀ ਇੱਕ ਤਾਂ ਇਹਨਾਂ ਦੇ ਸਲਾਈਵੇ ਤੋਂ, ਦੂਸਰੀ ਪਿਸ਼ਾਬ ਤੋਂ, ਤੇ ਤੀਸਰਾ ਇਹਨਾਂ ਦੀਆਂ ਮੀਂਗਣਾਂ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਵੀ ਕਹਿੰਦੇ ਇਹ ਜਿਹੜੀ ਬਿਮਾਰੀ ਆ ਫੈਲ ਜਾਂਦੀ। ਸੋ ਇਸ ਤਰ੍ਹਾਂ ਦਾ ਹੋ ਸਕਦਾ ਕੋਈ ਜਹਾਜ਼ਾਂ ਦੇ ਵਿੱਚ ਆਮ ਕਰਕੇ ਇਹ ਜਿਹੜੀ ਆ ਚੂਹਿਆਂ ਦੀ ਜਿਹੜੀ ਪ੍ਰੋਬਲਮ ਹੁੰਦੀ ਆ। ਸੋ ਡਾਕਟਰ ਸਾਹਿਬ ਤੁਹਾਡਾ ਸਮਾਂ ਜਿਹੜਾ ਆ ਉਹ ਮੈਂ ਥੋੜਾ ਜਿਹਾ ਲੈ ਲਿਆ ਤੇ ਆਈ ਐਮ ਸੋਰੀ, ਤੇ ਸ਼ੁਰੂ ਕਰੋ ਆਪਣਾ ਪ੍ਰੋਗਰਾਮ। ਕੋਈ ਗੱਲ
2: ਚਲੋ ਕੋਈ ਨੀ ਕੋਈ ਗੱਲ ਨੀ। ਪਰ ਆਮ ਤੌਰ ਤੇ ਪਲੇਗ ਪਹਿਲਾਂ ਹੁੰਦੀ ਸੀ ਚੂਹਿਆਂ ਤੋਂ ਫੈਲਦੀ ਸੀ, ਚੂਹਿਆਂ ਦੇ ਇਸੇ ਤਰ੍ਹਾਂ ਸਿਕ੍ਰੀਸ਼ਨਸ ਤੋਂ ਐਕਸਕ੍ਰੀਸ਼ਨਸ ਵੀ ਉਹਨਾਂ ਤੋਂ ਫੈਲਦੀ ਸੀ ਔਰ ਹੁਣ ਇਸ ਵੇਲੇ ਇਰੈਡੀਕੇਟ ਕਰ ਦਿੱਤੀ ਗਈ ਆਲ ਓਵਰ ਵਰਲਡ। ਔਰ ਮੈਨੂੰ ਯਾਦ ਆ ਵੀ ਸਾਡੇ ਸਿਲੇਬਸ ਦੇ ਵਿੱਚੋਂ ਪਲੇਗ ਉਡਾ ਦਿੱਤੀ ਗਈ ਸੀ ਜਦੋਂ ਮੈਂ ਸਟੂਡੈਂਟ ਸੀਗਾ। ਹਿਸਾਬ ਲਾ ਲੋ 1969-70 ਦੀਆਂ ਗੱਲਾਂ ਨੇ, 55 ਸਾਲ ਹੋ ਗਏ ਇਸ ਗੱਲ ਨੂੰ। ਔਰ ਉਦੋਂ ਹੀ ਪਲੇਗ ਸਿਲੇਬਸ ਦੇ ਵਿੱਚੋਂ ਕੱਢ ਦਿੱਤੀ ਗਈ ਸੀ ਕਿਉਂਕਿ ਇਹ ਇਰੈਡੀਕੇਟ ਹੋ ਚੁੱਕੀ ਹੈ, ਹੁਣ ਇਹ ਨਹੀਂ ਹੁੰਦੀ ਔਰ ਉਹਦਾ ਹੱਲ ਹੋ ਜਾਂਦਾ। ਠੀਕ ਹੈ। ਸੋ ਫਿਰ ਵੀ ਕਈ ਥਾਵਾਂ ਤੇ ਹੋ ਸਕਦਾ ਐਸਾ ਕੁਝ ਹੋਵੇ ਵੀ ਜ਼ਿਆਦਾ ਤਨਾਦ ਹੋਣ ਦੇ ਨਾਲ ਕੁਝ ਫਰਕ ਪੈਂਦਾ ਹੋਵੇ, ਪਰ ਜਿਹੜਾ ਐਂਟਾਮੀਬਾ ਹਿਸਟੋਲਿਟਿਕਾ ਤੇ ਐਂਟਾਮੀਬਾ ਕੋਲਾਈ ਹੈ, ਇਹ ਆਲਰੇਡੀ ਐਗਜ਼ਿਸਟ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀ ਆਲਰੇਡੀ ਉੱਥੇ ਹੈਗੀ ਹੈ, ਪਰ ਹਾਲਾਤਾਂ ਦੇ ਮੁਤਾਬਕ ਉਹਨਾਂ ਦੀ ਕੁਆਂਟਿਟੀ ਮਿਕਦਾਰ ਵੱਧ ਜਾਂਦੀ ਹੈ ਜਿਹੜੀ ਇਹਦੇ ਵਾਸਤੇ ਆਪਣੇ ਆਪ ਪ੍ਰੋਬਲਮ ਬਣ ਜਾਂਦੀ ਹੈ।
0: ਜੀ।
2: ਸੋ ਇਹ ਇੰਟਸਟਾਈਨਲ ਨਾਲ ਸੰਬੰਧਿਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ। ਸੋ ਅਸੀਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣੇ ਹਾਂ, ਤੁਸੀਂ ਵਧੀਆ ਵਧੀਆ ਖ਼ਬਰਾਂ ਲੋਕਾਂ ਨੂੰ ਦੂਰ ਤੱਕ ਦੀਆਂ ਦੱਸਦੇ ਹੋ, ਜਿਹੜੇ ਰੇਡੀਓ ਸਟੇਸ਼ਨ ਜਿੱਥੇ ਲੋਕ ਇੰਡੀਅਨ ਲੋਕ ਵੀ ਬਹੁਤ ਜ਼ਿਆਦਾ ਸੁਣਦੇ ਨੇ, ਉਹਨਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਦਾ ਹੋ ਸਕਦਾ ਨਾ ਪਤਾ ਲੱਗਦਾ ਹੋਵੇ, ਤੁਹਾਡੇ ਰਾਹੀਂ ਇਹ ਗੱਲ ਉਹਨਾਂ ਤੱਕ ਪਹੁੰਚ ਰਹੀ ਹੈ। ਮੇਰੇ ਵਰਗੇ ਡਾਕਟਰ ਤਾਂ ਇੰਡੀਆ ਚ ਵੀ ਬਹੁਤ ਬੈਠੇ ਨੇ, ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ, ਮੇਰੇ ਪੜ੍ਹਾਏ ਸਟੂਡੈਂਟ ਵੀ ਹਜ਼ਾਰਾਂ ਦੀ ਤਾਦਾਦ ਚ ਬੈਠੇ ਨੇ, ਤੇ ਇਹ ਸਾਰੀਆਂ ਗੱਲਾਂ ਜਿਹੜੇ ਸੋਹਣੇ ਚੰਗੇ ਚੰਗੇ ਸਟੂਡੈਂਟ ਨੇ ਉਹ ਇਹਨਾਂ ਨੂੰ ਦੱਸਦੇ ਹੋਣਗੇ, ਪਰ ਚਲੋ ਫੈਰ ਜਿੰਨਾ ਕੁ ਸਾਡਾ ਯੋਗਦਾਨ ਹੈ ਉਹ ਅਸੀਂ ਪਾ ਰਹੇ ਹਾਂ।
0: ਤੁਹਾਡੇ ਵਰਗੇ ਨਹੀਂ ਹੋਣੇ
2: ਜੀ,
0: ਤੁਹਾਡੇ ਵਰਗੇ ਨਹੀਂ ਹੋਣੇ,
2: ਹੋਣਗੇ ਹੋ ਸਕਦਾ ਮੇਰੇ ਤੋਂ ਵਧੀਆ ਹੋਣਗੇ।
0: ਵੇਲੇ ਚੇਲੇ ਹੁੰਦੇ ਆ ਜਿਹੜੇ ਉਹ ਕਹਿੰਦੇ ਆ ਗੁਰੂ ਜੀ ਦੇ ਟੱਪਣੇ ਚੇਲੇ ਜਾਣ ਸ਼ਰਾਪੋ, ਵੇਲੇ ਵੇਲੇ ਹੁੰਦੇ ਆ, ਹੁੰਦੇ ਤਾਂ ਹੈਗੇ ਐਸੀ ਗੱਲ ਨੀ।
2: ਚੀਮਾ ਸਾਹਿਬ ਮਾਣ ਵਾਲੀ ਗੱਲ ਨਹੀਂ, ਜਦੋਂ ਮੇਰਾ ਫਾਈਨਲ ਐਗਜ਼ਾਮ ਹੋ ਰਿਹਾ ਸੀ ਨਾ, ਇੱਕ ਦੋ ਐਕਸਟਰਨਲ ਹੁੰਦੇ ਸੀ, ਇੱਕ ਇੰਟਰਨਲ ਹੁੰਦਾ ਸੀਗਾ। ਇੰਟਰਨਲ ਇੱਕ ਦਿੱਲੀ ਤੋਂ ਗਿਆ, ਐਕਸਟਰਨਲ ਇੱਕ ਦਿੱਲੀ ਤੋਂ ਗਿਆ ਸੀਗਾ, ਇੱਕ ਕਲਕੱਤੇ ਤੋਂ ਆਇਆ ਹੋਇਆ ਸੀਗਾ, ਤੇ ਇੱਕ ਮੇਰਾ ਇੰਟਰਨਲ ਸੀਗਾ। ਔਰ ਤਿੰਨ ਆਦਮੀ ਬੈਠੇ ਹੋਏ ਨੇ ਇਮਤਿਹਾਨ ਲੈਣ ਵਾਸਤੇ, ਤੇ ਜਦ ਮੇਰੀ ਵਾਰੀ ਆਈ ਤੇ ਮੈਂ ਉੱਥੇ ਗਿਆ, ਮੈਨੂੰ ਕਹਿੰਦੇ ਨੇ ਸਰਦਾਰ ਜੀ ਹਿੰਦੀ ਚ ਆਪਨੇ ਕਿਆ ਪ੍ਰਪੇਅਰ ਕੀਆ ਇਮਤਿਹਾਨ ਕੇ ਲਈ ਸਪੈਸ਼ਲੀ, ਹਾਲਾਂਕਿ ਸਾਰੀ ਗੱਲ ਅੰਗਰੇਜ਼ੀ ਚ ਹੁੰਦੀ ਹੈ, ਜਿਵੇਂ ਇੱਕ ਮਾਹੌਲ ਜਿਹਾ ਨੀ ਤਿਆਰ ਕਰਨਾ ਹੁੰਦਾ, ਫੈਮਿਲੀ ਐਡੀ ਬਹੁਤਾ ਓਪਰਾ ਜਿਹਾ ਨਾ ਲੱਗੇ।
0: ਹਾਂਜੀ ਹਾਂਜੀ।
2: ਤੇ ਮੈਂ ਉਹਨਾਂ ਨੂੰ ਅੰਗਰੇਜ਼ੀ ਚ ਜਵਾਬ ਦਿੱਤਾ ਸੀ ਕਿ ਆਸਕ ਵਟ ਐਵਰ ਯੂ ਲਾਈਕ ਫਰੋਮ ਮਾਈ ਸਿਲੇਬਸ।
0: ਅੱਛਾ।
2: ਉਹ ਹੈਰਾਨ ਹੋ ਗਏ ਇਸ ਗੱਲ ਨੂੰ ਵੀ ਹੱਦ ਹੋ ਗਈ ਯਾਰ, ਐਸਾ ਤਾਂ ਕਦੀ ਨੀ ਕਿਸੇ ਨੇ ਕਿਹਾ ਵੀ, ਇਹ ਕਹਿੰਦਾ ਜੋ ਮਰਜ਼ੀ ਪੁੱਛ ਲੋ ਮੈਨੂੰ ਮੇਰੇ ਸਿਲੇਬਸ ਦੇ ਵਿੱਚੋਂ ਤੇ ਗੱਲ ਵੀ ਸੀਗੀ। ਔਰ ਪੁੱਛਦੇ ਰਹੇ ਗਾਇਨੀ ਦਾ ਸਬਜੈਕਟ ਸੀ ਉਸ ਵੇਲੇ, ਓਬਸਟੇਟਿਕ ਗਾਇਨੀ ਦਾ ਔਰਤਾਂ ਦੇ ਸੰਬੰਧ ਵਿੱਚ ਗੱਲ ਚੱਲਦੀ ਸੀ। ਪੁੱਛਦੇ ਉਹਨਾਂ ਨੇ ਸਿਰੇ ਤੋਂ ਸ਼ੁਰੂ ਕੀਤਾ, ਮੈਂਸਟ੍ਰੂਏਸ਼ਨ ਤੋਂ ਪੁੱਛਦੇ ਅਖੀਰ ਬਿਮਾਰੀਆਂ ਤੱਕ ਲੈ ਗਏ, ਤੇ ਜਦੋਂ ਉਹਨਾਂ ਨੇ ਕੀਤਾ ਯਾਰ ਹੱਦ ਹੋ ਗਈ, ਤੂੰ ਤੇ ਕਮਾ ਰਹੀ ਹੈ। ਸੋ ਅਲਟੀਮੇਟ ਮੈਂ ਕਿਹਾ ਜੀ ਤੁਸੀਂ ਇੱਕ ਗੱਲ ਭੁੱਲ ਗਏ ਹੋ ਜਿਹੜੀ ਨਹੀਂ, ਗੱਲ ਤੁਸੀਂ ਭੁੱਲ ਗਏ ਹੋ ਜਿਹੜੀ ਤੁਸੀਂ ਕਹਿੰਦੇ ਜੀ ਕਿਹੜੀ, ਮੈਂ ਕਿਹਾ ਡਿਸਪ੍ਰਪੋਰਸ਼ਨ ਦਾ ਵੀ ਇੱਕ ਬੜਾ ਵੱਡਾ ਸਬਜੈਕਟ ਹੈਗਾ ਗਾਇਨੀ ਦੇ ਵਿੱਚ, ਤੇ ਉਹ ਤੁਸੀਂ ਭੁੱਲ ਗਏ ਹੋ। ਤੁਸੀਂ ਯਕੀਨ ਜਾਣਾ ਵੀ ਮੈਨੂੰ ਕਿੰਨੇ ਨੰਬਰ ਉਹਨਾਂ ਨੇ ਦਿੱਤੇ ਹੋਣਗੇ, ਮੇਰੇ ਨੰਬਰ ਅਜੇ ਤੱਕ ਕਿਸੇ ਨੇ ਬੀਟ ਨਹੀਂ ਕੀਤੇ ਉਸ।
0: ਵੈਰੀ ਗੁੱਡ। ਹਾਂਜੀ।
2: ਸੋ ਮਤਲਬ ਇਹ ਆ ਭਾਈ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ ਨਾ,
0: ਬਿਲਕੁਲ ਬਿਲਕੁਲ
2: ਭਾਈ, ਟੋਇਲੇਟ ਕੇ ਜਾਂਦਿਆਂ ਜਾਂਦਿਆਂ ਵੈਸੇ ਹੀ ਪੁੱਛ ਲਿਆ ਹੈਗਾ। ਹਾਂਜੀ। ਸੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਜੀਵਨ ਬਣਾ ਲੈਂਦੇ ਹੋ, ਉਦੋਂ ਫਿਰ ਸਾਰੀਆਂ ਗੱਲਾਂ ਓਪਰੀਆਂ ਨਹੀਂ ਲੱਗਦੀਆਂ, ਜੇ ਕੋਈ ਸਵਾਲ ਪੁੱਛਦਾ ਆ ਤੇ ਓਪਰਾ ਨਹੀਂ ਲੱਗਦਾ।
0: ਹਾਂਜੀ ਬਿਲਕੁਲ ਬਿਲਕੁਲ।
2: ਸੋ ਇਹੋ ਜਿਹੀ ਸਥਿਤੀ ਬਾਅਦ, ਪਰ ਮੈਂ ਹੁਣ ਤੇ ਆਇਆ ਇੰਨੇ ਸਾਲ ਹੋ ਗਿਆ, 52 ਸਾਲ ਬੜਾ ਲੰਬਾ ਸਮਾਂ ਹੋ ਗਿਆ। ਹਾਂਜੀ
0: ਜੀ।
2: 50 ਸਾਲ ਹੋ ਗਿਆ ਇਹੀ ਰੋਜ਼ ਚਟਨੀ ਕੁੱਟਦਿਆਂ ਨੂੰ। ਹਾਂਜੀ। ਸੋ ਚਲੋ ਖੈਰ, ਅਸੀਂ ਆਪਣੇ ਸਬਜੈਕਟ ਵਾਲੇ ਪਾਸੇ ਆਉਣੇ ਆ, ਤੇ ਮੈਂ ਚੈਸਟ ਦੀਆਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਸਾਂ ਸਾਂਝੀਆਂ।
0: ਜੀ।
2: ਕੱਲ ਅੰਗਰੇਜ਼ੀ ਦੇ ਵਿੱਚ ਵਿਸ਼ਾ ਦੁਹਰਾਈ ਵਾਲਾ ਮੈਂ ਕਰ ਦਿੱਤਾ ਸੀ ਸਾਰਾ, ਵੀ ਮੈਂ ਹੁਣ ਤੱਕ ਕੀ ਦਿੱਤਾ ਤੁਹਾਨੂੰ, ਕੀ ਸਮਝਾਇਆ ਹੈ, ਸ਼ੁਰੂਆਤੀ ਤੋਂ ਲੈ ਕੇ ਅਖੀਰ ਤੱਕ ਚੈਸਟ ਤੱਕ ਉਹਨਾਂ ਨੂੰ ਮੈਂ ਲੈ ਆਇਆ ਸੀਗਾ, ਅੰਗਰੇਜ਼ੀ ਦਾ ਸਬਜੈਕਟ ਸੀਗਾ। ਔਰ ਅਸੀਂ, ਮੈਨੂੰ ਉਮੀਦ ਆ ਵੀ ਮੈਂ ਤੁਹਾਡੇ ਰੇਡੀਓ ਦੇ ਉੱਪਰ ਈਸੋਫੇਗਸ ਦੇ ਸੰਬੰਧ ਵਿੱਚ ਸਾਰੀ ਗੱਲ ਕਰ ਚੁੱਕਿਆ ਹਾਂ।
0: ਜੀ।
2: ਈਸੋਫੇਗਸ ਦੀ ਬਾਰ ਬਾਰ ਗੱਲ ਹੋਈ ਹੈ ਤੇ ਮੇਰੇ ਖਿਆਲ ਤੁਹਾਡੇ ਰੇਡੀਓ ਤੇ ਵੀ ਇਹ ਗੱਲ ਹੋ ਚੁੱਕੀ ਹੈ ਵੀ ਈਸੋਫੇਗਸ ਹੈ ਕੀ ਆ, ਫੂਡ ਪਾਈਪ ਕਿਥੋਂ ਸ਼ੁਰੂ ਹੁੰਦੀ ਹੈ, ਕਿਥੋਂ ਤੱਕ ਜਾਂਦੀ ਹੈ, ਔਰ ਇਸ ਫੂਡ ਪਾਈਪ ਦੇ ਵਿਚ ਵਾਲਵਿੰਗ ਕਿੰਨੇ ਹੈਗੇ ਨੇ, ਔਰ ਵਾਲਵਿੰਗ ਕਿਉਂ ਹੈਗੇ ਨੇ, ਔਰ ਇਹਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਡਾਇਰੈਕਟ ਪ੍ਰੋਬਲਮ ਹੁੰਦੀਆਂ ਨੇ, ਇੱਕ ਇਨਡਾਇਰੈਕਟ ਪ੍ਰੋਬਲਮ, ਡਾਇਰੈਕਟ ਦਾ ਉਹ ਨੇ ਵੀ ਜਿਹੜੇ ਅੰਗ ਨੂੰ ਪ੍ਰੋਬਲਮ ਹੈ ਤੇ ਜਿੱਥੇ ਉਹਦੀ ਸਿਚੁਏਸ਼ਨ ਆ ਉੱਥੇ ਪ੍ਰੋਬਲਮ ਆਣੀ, ਹੁੰਦੀ ਹੈ ਇਨਡਾਇਰੈਕਟ ਕਿ ਨਹੀਂ, ਉੱਥੇ ਨਹੀਂ ਕਿਸੇ ਹੋਰ ਥਾਂ ਤੇ ਸਾਨੂੰ ਦਿਖਾਈ ਦੇ ਰਹੀ ਹੈ। ਜਿਵੇਂ ਮੈਂ ਗਰਦਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ, ਜੇ ਦਰਦ ਗਰਦਨ ਚ ਹੁੰਦਾ ਤੇ ਲੋਕ ਸਮਝਦੇ ਨੇ ਖਰੇ ਯਾਰ ਸਰਾਣਾ ਵਿੰਗਾ ਡੇਢਾ ਰੱਖਿਆ ਸਾਨੂੰ, ਪਰ ਹੁੰਦੀ ਗੈਸ ਦੀ ਪ੍ਰੋਬਲਮ ਹੈਗੀ ਹੈ। ਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਇਹਦੇ ਵਿਚ ਇਸ ਮਸਕੂਲਰ ਟਿਊਬ ਦੇ ਬਾਰੇ ਦੱਸਿਆ ਸੀਗਾ। ਬਾਕੀ ਸਾਰੇ ਸਰੀਰ ਨਾਲੋਂ ਵਖਰੇਵਾਂ ਇਹਦਾ ਮੈਂ ਇਹ ਕਿਹਾ ਸੀਗਾ ਵੀ ਇਹਦੇ ਚਾਰ ਲੇਅਰ ਨੇ, ਚਾਰ ਪਰਦਿਆਂ ਦੇ ਵਿਚ ਬਣਿਆ ਹੋਇਆ ਹੈਗਾ। ਬੜੀ ਮਜ਼ਬੂਤੀ ਦਿੱਤੀ ਹੈ ਕੁਦਰਤ ਨੇ ਇਸ ਨੂੰ, ਕਿਉਂਕਿ ਉੱਤੋਂ ਫੂਡ ਜਾਣਾ ਆ, ਉਹਨੇ ਹੇਠਾਂ ਪਹੁੰਚਣਾ, ਹੇਠਾਂ ਤੇ ਫਿਰ ਹੌਲੀ ਹੌਲੀ ਸਾਰਾ ਗਲ ਜਾਣਾ ਤੇ ਨਰਮ ਹੋ ਜਾਣਾ ਹੈ ਨਾ। ਲੇਕਿਨ ਇਹਦੀ ਬਣਤਰ ਕੁਦਰਤ ਨੇ ਬਣਾਈ, ਉਹ ਚਾਰ ਪਰਦਿਆਂ ਦੀ ਬਣਾਈ ਸੀਗੀ। ਅੰਦਰ ਵਾਲਾ ਲੇਅਰ ਮਿਊਕਸ ਦਾ, ਉਸ ਤੋਂ ਬਾਅਦ ਸਬ ਮਿਊਕਸ ਦਾ, ਔਰ ਫਿਰ ਮਸਕੂਲਰ ਲੇਅਰ। ਔਰ ਮਸਕੂਲਰ ਲੇਅਰ ਵੀ ਆਮ ਤੌਰ ਤੇ ਇੱਕੋ ਤਰ੍ਹਾਂ ਦੇ ਫਾਈਬਰ ਹੈਗੇ ਨੇ, ਔਰ ਇਹਦੇ ਵਿਚ ਜਿਹੜੇ ਫਾਈਬਰ ਲਾਏ ਕੁਦਰਤ ਨੇ ਦੋ ਤਰ੍ਹਾਂ ਦੇ ਲਾਏ ਨੇ, ਅੰਦਰ ਵਾਲੇ ਗੋਲ ਲਾਏ ਨੇ, ਬਾਹਰ ਵਾਲੇ ਲੰਬੇ ਲਾਏ ਆ ਜੀ। ਸੋ ਇਸ ਤਰ੍ਹਾਂ ਕਰਕੇ ਇਹਦੀ ਮਜ਼ਬੂਤੀ ਇੰਨੀ ਕੀਤੀ, ਔਰ ਬਾਹਰ ਵਾਲਾ ਲੇਅਰ ਜਿਹੜਾ ਪਤਲਾ ਲੇਅਰ ਹੈ ਉਹਨੂੰ ਅਸੀਂ ਕਨੈਕਟਿਵ ਟਿਸ਼ੂ ਦਾ ਲੇਅਰ ਕਹਿੰਦੇ ਆ, ਉਹ ਵੀ ਇਹਦੇ ਵਿਚ ਲਾਇਆ। ਭਾਵ ਵੈਸੇ ਤਾਂ ਮੈਂ ਗਿਣਤੀ ਚਾਰ ਦੀ ਕੀਤੀ ਹੈ, ਤੇ ਜੇ ਮੈਂ ਜਿਹੜੇ ਮਸਕੂਲਰ ਲੇਅਰ ਨੂੰ ਗਿਣੋ ਤੇ ਪੰਜ ਹੋ ਜਾਂਦੇ ਆ
0: ਜੀ।
2: ਇੰਨੀ ਮਜ਼ਬੂਤੀ ਇਹਦੀ ਬਣਾਈ ਹੋਈ ਹੈ, ਕਿਉਂ? ਕਿਉਂਕਿ ਇਹਨੂੰ ਚਾਰ ਚ ਫੇਰ ਮਾਰ ਬੜੀ ਪੈ ਰਹੀ ਹੈ ਫੇਫੜਿਆਂ ਵਾਲੇ ਪਾਸਿਓ ਵੀ, ਜੇ ਉਹਨੂੰ ਵਾਧਾ ਘਾਟਾ ਹੋ ਗਿਆ ਤੇ ਚੱਲ ਯਾਰ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ, ਜੇ ਹਾਰਟ ਚ ਕੋਈ ਪ੍ਰੋਬਲਮ ਆ ਗਈ ਤੇ ਚੱਲ ਤੂੰ ਪਰੇ ਹੋ ਮੈਨੂੰ ਲੰਘ ਲੈਂਦੇ। ਇਸੇ ਤਰ੍ਹਾਂ ਸਾਹ ਵਾਲੀ ਨਾਲੀ ਦੇ ਵਿਚ ਕੋਈ ਗੱਲ ਆ ਗਈ ਤੇ ਉਹਨੇ ਕਹਿਣਾ ਚੰਗਾ ਤੂੰ ਪਾਸੇ ਹੋ ਮੈਨੂੰ ਕਿਹਾ ਸਾਹ ਲੈ ਲੈਂਦੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਜਿਹਦੇ ਕਰਕੇ ਇਹਨੂੰ ਕੁਦਰਤ ਨੇ ਬੜੀ ਮਜ਼ਬੂਤੀ ਦਿੱਤੀ ਹੈ ਵੀ ਭਾਵੇਂ ਤੈਨੂੰ ਇਧਰ ਉਧਰ ਧੱਕਾ ਮਾਰਦੇ ਰਹਿੰਦੇ ਨੇ ਪਰ ਫਿਰ ਵੀ ਤੂੰ ਆਪਣੀ ਥਾਂ ਤੇ ਸਿਚੁਏਸ਼ਨ ਚ ਕਾਇਮ ਰਹਿਣਾ। ਇਹ ਅਸੀਂ ਇਸ ਈਸੋਫੇਗਸ ਦੀਆਂ ਗੱਲਾਂ ਕੀਤੀਆਂ ਸੀ। ਇਹਦੇ ਫੰਕਸ਼ਨ ਦੇ ਸੰਬੰਧ ਵਿਚ ਆਪਾਂ ਗੱਲ ਕੀਤੀ ਸੀ ਕਿ ਭਾਈ ਇਹ ਐ ਨਹੀਂ ਹੈਗਾ ਵੀ ਪਾਈਪ ਬਣੀ ਹੋਈ ਹੈ ਤੇ ਉਪਰੋਂ ਖੂਬ ਫੂਡ ਸਿੱਟਿਆ ਤੇ ਸਿੱਧਾ ਥੱਲੇ ਸਟੋਮਕ ਚ ਪਹੁੰਚ ਜਾਣਾ। ਇਹਦੇ ਰਸਤੇ ਚ ਰੁਕਾਵਟਾਂ ਬੜੀਆਂ ਹੈਗੀਆਂ ਨੇ, ਔਰ ਉਹਨਾਂ ਰੁਕਾਵਟਾਂ ਦਾ ਆਪਾਂ ਜ਼ਿਕਰ ਕੀਤਾ ਸੀਗਾ। ਕੰਸਟ੍ਰਿਕਸ਼ਨਾਂ ਦਾ ਉਹਨੂੰ ਅਸੀਂ ਕੰਸਟ੍ਰਿਕਸ਼ਨਸ ਕਹਿੰਦੇ ਹੈਗੇ, ਔਰ ਕੰਸਟ੍ਰਿਕਸ਼ਨ ਇੱਕ ਉੱਪਰ ਵਾਲੇ ਪਾਸੇ ਹੈਗੀ ਜਿੱਥੋਂ ਇਹ ਸ਼ੁਰੂ ਹੁੰਦਾ, ਇੱਕ ਹੇਠਾਂ ਵਾਲੇ ਪਾਸੇ ਹੈਗੀ ਜਿੱਥੇ ਮੇਦੇ ਨਾਲ ਰਲਦੀ ਹੈਗੀ ਹੈ। ਆਮ ਤੌਰ ਤੇ ਜ਼ਿਆਦਾਤਰ ਲੰਬਾਈ ਇਹਦੀ ਜਿਹੜੀ ਉਹ 25 ਸੈਂਟੀਮੀਟਰ ਹੈਗੀ ਹੈ, ਜਿਹੜੀ ਆ ਕੈਰੀਕੋਇਲ ਟਾਰਚ ਦੇ ਅਸੀਂ ਨੂੰ ਕਹਿੰਦੇ ਹਾਂ। ਅੱਜ ਸਾਡੀ ਮੈਨੂਬੇਰੀਅਮ ਸਟਰਨ ਆਈ ਹੈ ਨਾ, ਜਿਹੜੀ ਜਿੱਥੇ ਸਾਡੀ ਸਾਹਮਣੇ ਦੀ ਸਟਰਨਮ ਦੀ ਹੱਡੀ ਜਿਹੜੀ ਜੁੜਦੀ ਹੈ, ਕਲੈਵੀਕਲ ਦੀ ਹੱਡੀਆਂ ਉਹਦੇ ਨਾਲ ਜੁੜਦੀਆਂ ਨੇ, ਇੱਥੇ ਵੇਖੋਗੇ ਤੇ ਡੂੰਘ ਜਿਹਾ ਪੈਂਦਾ ਹੈਗਾ, ਉਹਨੂੰ ਨੌਚ ਕਹਿੰਦੇ ਹਾਂ। ਮੈਨੂਬੇਰੀਅਮ ਸਟਰਨਾਈ ਦੀ ਨੌਚ ਖੁਰਚਾ ਹੈ ਜਿਵੇਂ ਸਮਝ ਗਏ ਕਹਿ ਲੋ, ਤੇ ਉਸ ਖੁਰਚੇ ਹੋਏ ਏਰੀਏ ਤੋਂ ਸ਼ੁਰੂ ਹੁੰਦਾ ਹੈ, ਔਰ ਇਹ ਜਿਹੜਾ ਖੁਰਚੇ ਵਾਲਾ ਏਰੀਆ ਹੈ, ਜੇ ਅਸੀਂ ਪਿਛਲੇ ਪਾਸੇ ਚੈੱਕ ਕਰਦੇ ਹਾਂ ਤੇ ਸਾਡੀ ਜਿਹੜੀ 6th ਸਰਵਾਈਕਲ ਵਰਟੇਬਰਾ ਹੈ, ਰੀੜ ਦੀ ਹੱਡੀ ਦਾ 6ਵਾਂ ਮਣਕਾ ਹੈਗਾ ਆ, ਉਸ ਲੈਵਲ ਤੇ ਆਉਂਦਾ ਹੈਗਾ। ਸੋ ਇਹ ਅਸੀਂ ਇਹਦੇ ਬਾਰੇ ਦੱਸਿਆ ਸੀਗਾ, ਤੇ ਹੇਠਾਂ ਅਸੀਂ ਕਿਹਾ ਸੀਗਾ ਵੀ ਭਾਈ ਇਹ 3 ਇੰਚ ਦਾ ਏਰੀਆ ਹੈਗਾ। ਗਰਦਨ ਤਾਂ ਕਿਸੇ ਦੀ ਲੰਬੀ ਹੁੰਦੀ ਆ, ਪਰ ਇਹ ਸਿਰਫ 3 ਇੰਚ ਦਾ ਏਰੀਆ ਜਿਹੜਾ ਹੈ ਗਰਦਨ ਦੇ ਹਿੱਸੇ ਵਿਚ ਆ ਜਾਂਦਾ, ਤੇ 20 ਇੰਚ ਦਾ ਜਿਹੜਾ 20 ਇੰਚ ਨੇ ਜੀ ਸੈਂਟੀਮੀਟਰ ਦਾ ਏਰੀਆ ਜਿਹੜਾ ਹੈ ਉਹ ਮੇਰੇ ਛਾਤੀ ਵਿਚ ਆ ਜਾਂਦਾ ਆ, ਔਰ ਫਿਰ 2 ਸੈਂਟੀਮੀਟਰ ਦਾ ਏਰੀਆ ਜਿਹੜਾ ਆ ਉਹ ਬਾਕੀ ਬਚ ਜਾਂਦਾ ਹੈ, ਜਿਹੜਾ ਡਾਇਆਫਰਾਮ ਲੰਘ ਕੇ ਛਾਤੀ ਦੀ ਬਾਉਂਡਰੀ ਲੰਘ ਕੇ ਤੇ ਮੇਦੇ ਨਾਲ ਜਦੋਂ ਇਹ ਜੁੜਦਾ ਆ ਉਸ ਵੇਲੇ ਇਹ 2 ਸੈਂਟੀਮੀਟਰ ਦਾ ਏਰੀਆ ਰਹਿ ਜਾਂਦਾ ਇਹ, ਔਰ ਜਿੱਥੇ ਜਿੱਥੇ ਵੀ ਇਹ ਸਟੋਮਕ ਦੇ ਨਾਲ ਜੁੜਦਾ ਹੈ ਉੱਥੇ ਵੀ ਇੱਕ ਘੁਟਨਾ ਹੈ, ਉੱਥੇ ਵੀ ਇੱਕ ਤਰ੍ਹਾਂ ਦਾ ਦਰਵਾਜ਼ਾ ਕਹਿ ਲਓ, ਉਹਨੂੰ ਅਸੀਂ ਕਾਰਡੀਕ ਓਰਿਫਿਸ ਕਹਿੰਦੇ ਹਾਂ। ਇਸ ਤੋਂ 2 ਸੈਂਟੀਮੀਟਰ ਉੱਪਰ ਜਿੱਥੋਂ ਇਹ ਡਾਇਫਰਾਮ ਦਾ ਬਾਰਡਰ ਲੰਘ ਕੇ ਹੇਠਾਂ ਆਇਆ ਸੀਗਾ ਉੱਥੇ ਵੀ ਇੱਕ ਕੰਸਟ੍ਰਿਕਸ਼ਨ ਹੈਗੀ ਹੈ, ਉਹਨੂੰ ਡਾਇਫ੍ਰੈਗਮੈਟਿਕ ਕੰਸਟ੍ਰਿਕਸ਼ਨ ਅਸੀਂ ਕਹਿੰਦੇ ਹਾਂ। ਔਰ ਉੱਪਰ ਮੈਂ ਦੱਸਿਆ ਸੀਗਾ ਜਿੱਥੇ ਅਯੋਟਾ ਇਹਦੇ ਕੋਲੋਂ ਲੰਘਦੀ ਹੈ, ਜਿੱਥੇ ਬਰੌਂਕਸ ਇਹਦੇ ਨਾਲੋਂ ਲੰਘਦੀਆਂ ਨੇ, ਇਹ ਸਾਰੀਆਂ ਇਸ ਦੇ ਵਿਚ ਵਲ ਪਾ ਦਿੰਦੀਆਂ ਨੇ, ਵਿੰਗ ਪਾ ਦਿੰਦੀ ਵੀ ਸਾਨੂੰ ਲੰਘ ਲੈਂਦੇ ਤੂੰ ਜਰਾ ਪਾਸੇ ਹੋ ਜਾ, ਤੂੰ ਤਾਂ ਕਦੇ ਕਦੇ ਰੋਟੀ ਖਾਣੀ ਆ, ਕਦੇ ਕਦੇ ਅਸੀਂ ਤਾਂ ਲਗਾਤਾਰ ਚੱਲਣਾ ਹੈਗਾ ਆ, ਸਾਹ ਨੇ ਵੀ ਲਗਾਤਾਰ ਚੱਲਣਾ, ਬਲੱਡ ਸਰਕੂਲੇਸ਼ਨ ਉਹਨੇ ਵੀ ਲਗਾਤਾਰ ਚੱਲਣਾ, ਤੇ ਉਹ ਕਦੀ ਇਧਰ ਨੂੰ ਧੱਕਦੇ ਕਦੀ ਇਧਰ ਨੂੰ ਧੱਕਦੇ ਤੇ ਵਿਚਾਰਾ ਫਲੈਕਸੀਬਲ ਚੱਲਦਾ ਰਹਿੰਦਾ।
3: ਉਹ ਡਾਕਟਰ ਸਾਹਿਬ ਜਦੋਂ ਛੋਟੇ ਹੁੰਦੇ ਸੀ ਮੇਲਿਆਂ ਚ ਜਾਈਦਾ ਸੀ ਨਾ, ਉੱਥੇ ਉਹ ਜਿਹੜੀਆਂ
0: ਹੁੰਦੀਆਂ ਸੀ ਕਿ ਉਹਨਾਂ ਨੂੰ ਤਰ੍ਹਾਂ ਕਹਿੰਦੇ ਹੁੰਦੇ ਸੀ ਮੇਰਾ ਖਿਆਲ ਹੈ ਉਹ ਲੰਮਾ ਜਿਹਾ ਇੱਕ ਭੁਕਾਨਾ ਜਿਹਾ ਨੀ ਉਹ ਲੰਮਾ ਜਿਹਾ ਉਹਦੇ ਵਿੱਚ ਇੱਕ ਥਾਂ ਤੋਂ ਘੁੱਟਦੇ ਪਤਲਾ ਜਿਹਾ ਮੇਰਾ ਖਿਆਲ ਤੁਸੀਂ ਉਹਦੀ ਗੱਲ ਕਰਦੇ ਹੋ ਉਸੇ ਤਰ੍ਹਾਂ ਉਹ ਹੁੰਦਾ ਜਿਹੜੀ ਕੰਸਟਰਕਸ਼ਨ ਕਹਿੰਦੇ ਤੁਸੀਂ
2: ਤੁਸੀਂ ਉਹ ਦੇਖਿਆ ਹੋਵੇ ਹਾਂਜੀ ਸੋ ਮਤਲਬ ਇਹਦੇ ਸਟਰਕਚਰ ਦੀ ਗੱਲ ਇਸ ਤਰ੍ਹਾਂ ਦੀ ਗੱਲ ਅਸੀਂ ਇਹਦੇ ਬਾਰੇ ਦੱਸ ਦਿੱਤੀ ਸੀਗੀ ਔਰ ਅੱਜ ਅਸੀਂ ਇਸ ਤੋਂ ਥੋੜਾ ਜਿਹਾ ਅੱਗੇ ਹੋਰ ਚੱਲਣਾ ਚਾਹੁੰਦੇ ਹਾਂ ਇਹ ਜਿਹੜੀਆਂ ਅੱਜ ਦੀਆਂ ਗੱਲਾਂ ਮੈਂ ਕਰਨੀਆਂ ਨੇ ਨਾ ਉਹ ਜ਼ਿਆਦਾਤਰ ਬਹੁਤਾ ਵਿਸ਼ਾ ਡਾਕਟਰਾਂ ਨਾਲ ਸੰਬੰਧਿਤ ਹੈ ਫਿਰ ਵੀ ਮੈਂ ਚਾਹੁੰਦਾ ਹਾਂ ਕਿਉਂਕਿ ਛਾਤੀ ਦੀਆਂ ਗੱਲਾਂ ਅਸੀਂ ਕਰਨ ਡਏ ਹਾਂ ਤੇ ਮੈਂ ਇਸ ਨੂੰ ਵੀ ਨਾਲ ਨਾਲ ਮੋਟੇ ਮੋਟੇ ਤੌਰ ਤੇ ਕੁਝ ਇੱਕ ਗੱਲਾਂ ਅੱਜ ਦੱਸ ਦਿਆਂ ਤਾਂ ਕਿ ਇਹ ਨਾ ਹੋਵੇ ਵੀ ਛਾਤੀ ਦੇ ਵਿੱਚ ਇਸ ਗੱਲ ਨੂੰ ਤਾਂ ਟੱਚ ਹੀ ਨਹੀਂ ਕੀਤਾ ਜਿਹੜਾ ਸਾਡਾ ਮੀਡੀਆ ਸਟਾਈਨਮ ਦਾ ਏਰੀਆ ਹੈ ਨਾ ਮੀਡੀਆ ਸਟਾਈਨਮ ਦਾ ਏਰੀਆ ਜੇ ਬਾਹਰੋਂ ਸਾਹਮਣੇ ਵੇਖਣਾ ਹੋਵੇ ਤੇ ਸਿਰਫ ਚੌੜਾ ਕਿੰਨਾ ਹੋਵੇਗਾ 8 ਸੈਂਟੀਮੀਟਰ ਐਜ ਐਨ ਐਵਰੇਜ 8 ਸੈਂਟੀਮੀਟਰ ਹੈ ਸਟਰਨਮ ਤੋਂ ਲੈ ਕੇ ਤੇ ਪਿੱਛੇ ਪਾਸੇ ਰੀੜ ਦੀ ਹੱਡੀ ਤੱਕ ਇਹ 8 ਸੈਂਟੀਮੀਟਰ ਦੀ ਇੱਕ ਦੀਵਾਰ ਕਹਿ ਲੋ ਔਰ ਉਸ ਦੀਵਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਪਰ ਤੋਂ ਹੇਠਾਂ ਹੇਠਾਂ ਤੋਂ ਉੱਪਰ ਲੰਘ ਰਹੀਆਂ ਔਰ ਜਦੋਂ ਵੀ ਕਿਸੇ ਚੀਜ਼ ਨੂੰ ਫੇਫੜਿਆਂ ਨੂੰ ਨਾਲ ਪ੍ਰੋਬਲਮ ਆ ਗਈ ਤੇ ਇਹ ਜਿਹੜਾ 8 ਸੈਂਟੀਮੀਟਰ ਦਾ ਏਰੀਆ ਆ ਉਹਨੂੰ ਧੱਕ ਕੇ ਸੱਜੇ ਪਾਸੇ ਕਰ ਦਿੱਤਾ ਖੱਬੇ ਪਾਸੇ ਪ੍ਰੋਬਲਮ ਹੋਈ ਤੇ ਉਹਨੇ ਸੱਜੇ ਪਾਸੇ ਕਰਤਾ ਸੱਜੇ ਪਾਸੇ ਹੋਈ ਤੇ ਖੱਬੇ ਪਾਸੇ ਮਤਲਬ ਇਹ ਇਸ ਤਰ੍ਹਾਂ ਮੂਵ ਕਰਦਾ ਰਹਿੰਦਾ ਪਰ ਵੱਡੀ ਪ੍ਰੋਬਲਮ ਜਿਹੜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਉਹਦੇ ਕੋਈ ਸਿਮਟਮ ਕਿਉਂਕਿ ਉਹ ਸਾਰਾ ਡਾਕਟਰਾਂ ਦਾ ਵਿਸ਼ਾ ਜਦੋਂ ਇਹ ਗੱਲ ਮੈਂ ਕਹਿ ਰਿਹਾ ਤੇ ਉਸ ਵੇਲੇ ਮੈਂ ਇਹ ਦੱਸ ਰਿਹਾ ਬਈ ਇੱਕਦਮ ਕੋਈ ਨਾ ਕੋਈ ਅਰਜੈਂਸੀ ਐਮਰਜੈਂਸੀ ਆ ਜਾਂਦੀ ਹੈ ਤੇ ਉਸ ਵੇਲੇ ਤਾਂ ਫਟਾਫਟ ਰਸ਼ ਕਰਨਾ ਪੈਂਦਾ ਸਾਨੂੰ ਹਸਪੀਟਲ ਵਾਲੇ ਪਾਸੇ ਮੈਨੇਜ ਕਰਨਾ ਪੈਂਦਾ ਆ ਪਰ ਫਿਰ ਵੀ ਕੁਝ ਇੱਕ ਐਸੀਆਂ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਮੈਂ ਕਹਿ ਸਕਦਾ ਹਾਂ ਕਿ ਅਜੇ ਕੋਈ ਸ਼ੁਰੂਆਤ ਹੋਵੇ ਮੰਨ ਲਿਆ ਜਿਹੜੀ ਸਾਡੀ ਅਯੋਟਿਕ ਆਰਟਰੀ ਹੈ ਨਾ ਜਿਹੜੀ ਸਭ ਤੋਂ ਵੱਡੀ ਨਾਲੀ ਹੈ ਜਿਹੜੀ ਦਿਲ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ ਉਹਦਾ ਨਾਂ ਅਯੋਟਾ ਹੈਗੀ ਔਰ ਜਿਹੜੀ ਅਯੋਟਾ ਖੱਬੇ ਪਾਸੇ ਦਿਲ ਦੇ ਹੇਠਾਂ ਵਾਲੇ ਖਾਨੇ ਜਿਹਨੂੰ ਅਸੀਂ ਲੈਫਟ ਵੈਂਟ੍ਰੀਕਲ ਕਹਿੰਦੇ ਹਾਂ ਉਹਦੇ ਵਿੱਚੋਂ ਸ਼ੁਰੂ ਹੁੰਦੀ ਹੈ ਤੇ ਖੂਨ ਬਾਹਰ ਨੂੰ ਧੱਕਦੀ ਹੈ ਜਦੋਂ ਵੈਂਟ੍ਰੀਕਲ ਕੰਟ੍ਰੈਕਟ ਕਰਦਾ ਆ ਤੇ ਖੂਨ ਪ੍ਰੈਸ ਹੋ ਕੇ ਬਾਹਰ ਨੂੰ ਜਾਂਦਾ ਹੈ ਤੇ ਜਿਹੜਾ ਇੱਥੇ ਇੱਕ ਦਰਵਾਜ਼ਾ ਲੱਗਾ ਹੋਇਆ ਨਾ ਵਾਲਵ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵਾਲਵ ਜਿਹੜਾ ਆ ਉਹ ਸਿਰਫ ਵਨ ਸਾਈਡਡ ਇੱਕ ਸਾਈਡਡ ਓਪਨਦਾ ਇੱਕ ਸਾਈਡ ਖੁੱਲਦਾ ਆ ਦੂਜੇ ਪਾਸੇ ਨੂੰ ਨਹੀਂ ਖੁੱਲਦਾ ਭਾਵ ਅੰਦਰੋਂ ਧੱਕਿਆ ਤੇ ਬਾਹਰ ਨੂੰ ਤਾਂ ਖੁੱਲ ਜਾਂਦਾ ਹੈ ਇਨਵਰਟ ਨਹੀਂ ਖੁੱਲਦਾ ਠੀਕ ਹੈ ਦਰਵਾਜ਼ਾ ਇੱਕ ਸਾਈਡ ਖੁੱਲਦਾ ਹੈ ਇਨ ਸਾਈਡ ਨੂੰ ਨਹੀਂ ਖੁੱਲਦਾ ਖੂਨ ਧੱਕਿਆ ਤੇ ਬਾਹਰ ਚਲੇ ਗਿਆ ਹੁਣ ਇੰਨੇ ਪ੍ਰੈਸ਼ਰ ਨਾਲ ਲਗਾਤਾਰ ਜਿਹੜੀ ਚੀਜ਼ ਜਾਈ ਜਾ ਰਹੀ ਹੈ ਜਦੋਂ ਤੋਂ ਵਿਚਾਰਾ 5ਵੀਂ ਵੀਕ ਤੋਂ ਇਹ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਦ ਤੱਕ ਆਖਰੀ ਸਵਾਸ ਹੈ ਨੇ ਇਹੀ ਕੰਮ ਹੀ ਕਰੀ ਜਾਣਾ ਹੈਗਾ ਉਸ ਹਾਲਾਤ ਦੇ ਵਿੱਚ ਕਿਸੇ ਥਾਂ ਤੇ ਕੋਈ ਐਸੀ ਕਮਜ਼ੋਰੀ ਆ ਗਈ ਤੇ ਉਹਦੇ ਨਾਲ ਜੋ ਨੁਕਸ ਇਹਦੇ ਵਿੱਚ ਪੈ ਸਕਦੇ ਨੇ ਇੱਕ ਤਾਂ ਹੈ ਨੇ ਕੰਜੈਨੀਟਲ ਟਾਈਪ ਦੇ ਡਿਫੈਕਟ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕੋਈ ਬੇਸਿਕ ਇਨਫਲਾਮੇਸ਼ਨ ਵਗੈਰਾ ਹੋ ਗਿਆ ਜਾਂ ਰੂਮੈਟਿਜ਼ਮ ਦੇ ਕਰਕੇ ਕੋਈ ਇਨਫਲਾਮੇਸ਼ਨ ਵਗੈਰਾ ਹੋ ਗਿਆ ਇੱਕ ਬਹੁਤ ਵੱਡੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਐਨਿਊਰਿਜ਼ਮ
0: ਜੀ
2: ਐਨਿਊਰਿਜ਼ਮ ਨੂੰ ਮੈਂ ਅਗਰ ਤੁਹਾਨੂੰ ਸਮਝਾਉਣਾ ਹੋਵੇ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਸਾਈਕਲ ਤੇ ਆਪਾਂ ਸਾਰੇ ਚਲਾਉਂਦੇ ਰਹੇ ਹਾਂ ਸਾਈਕਲ ਦੀ ਟਿਊਬ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ ਤੇ ਹਵਾ ਤੁਸੀਂ ਭਰੋ ਤੇ ਉੱਥੋਂ ਖੁੱਲ ਜਾਂਦੀ ਆ
0: ਬਿਲਕੁਲ
2: ਉਹ ਜਿਹੜਾ ਖੁੱਲ ਜਾਣ ਵਾਲਾ ਹਿੱਸਾ ਹੈ ਨਾ ਉਹਨੂੰ ਅਸੀਂ ਆਰਟਰੀ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਉਹਨੂੰ ਅਸੀਂ ਐਨਿਊਰਿਜ਼ਮ ਕਹਿੰਦੇ ਹਾਂ ਸਾਨੂੰ ਇਹ ਪਤਾ ਆ ਬਈ ਠੀਕ ਹੈ ਟਿਊਬ ਤਾਂ ਅਸੀਂ ਬਦਲ ਲਵਾਂਗੇ ਹਾਰਟ ਦੀ ਜਿਹੜੀ ਐਸੀ ਪ੍ਰੋਬਲਮ ਆ ਗਈ ਹੈ ਇਹਨੂੰ ਸੰਭਾਲਣਾ ਬੜਾ ਮੁਸ਼ਕਲ ਅੱਜ ਕੱਲ ਤਾਂ ਵੈਸੇ ਸਰਜਰੀ ਹੋਣ ਲੱਗ ਗਈ ਅੱਜ ਕੱਲ ਤੇ ਬਹੁਤ ਟੈਕਨੀਕ ਹੋ ਗਈ ਪਰ ਇਹਦਾ ਐਨਿਊਰਿਜ਼ਮ ਜਦੋਂ ਹੋਵੇ ਅੱਜ ਕੱਲ ਸਾਡੇ ਕੋਲ ਮਈਅਰਸ ਇਸ ਤਰ੍ਹਾਂ ਦੇ ਹੈਗੇ ਨੇ ਡਾਕਟਰ ਲੋਕ ਇਹਨੂੰ ਚੈੱਕ ਕਰ ਲੈਂਦੇ ਨੇ ਕਿ ਇਹ ਐਨਿਊਰਿਜ਼ਮ ਦੀ ਨਿਸ਼ਾਨੀ ਹੈ ਔਰ ਅਲਟੀਮੇਟ ਕਿਸੇ ਵੇਲੇ ਇਹ ਫਟ ਵੀ ਸਕਦਾ ਹੈ ਤੁਸੀਂ ਕਿਸੇ ਨੂੰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਜਾਂ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਦੌੜਨਾ ਚਾਹੁੰਦੇ ਹੋ ਤੇ ਦੌੜੇ ਹੋ ਤੇ ਕਿਸੇ ਵੇਲੇ ਕੋਈ ਐਮਰਜੈਂਸੀ ਹੋ ਸਕਦੀ ਕਿਤੇ ਤੈਨੂੰ ਸਡਨ ਛਾਲ ਮਾਰਨੀ ਪੈ ਗਈ ਤੇ ਕੁਝ ਐਸਾ ਹੋ ਸਕਦਾ ਹੈਗਾ ਐਕਸੀਡੈਂਟਲੀ ਕੋਈ ਵੀ ਚੀਜ਼ ਐਸੀ ਹੋ ਸਕਦੀ ਹੈ ਆਮ ਤੌਰ ਤੇ ਕੀ ਹੁੰਦਾ ਵੱਡੇ ਬੰਦੇ ਦੇ ਬੱਚੇ ਹੁੰਦੇ ਕਿ ਨਹੀਂ ਉਹ ਢਿੱਡ ਤੇ ਚੜ੍ਹ ਜਾਂਦੇ ਨੇ ਛਾਤੀ ਤੇ ਚੜ੍ਹ ਜਾਂਦੇ ਨੇ ਜੇ ਕਿਸੇ ਨੂੰ ਐਨੋਰਿਜ਼ਮ ਵਗੈਰਾ ਹੋ ਗਿਆ ਉੱਤੇ ਟੱਪਿਆ ਇਕਦਮ ਐਸਾ ਹੋ ਸਕਦਾ ਹੈ ਉਹ ਐਨਿਊਰਿਜ਼ਮ ਜਿਹੜਾ ਆ ਇਹਨੂੰ ਅਸੀਂ ਬਲੰਟ ਇੰਜੂਰੀ ਦੇ ਤੌਰ ਤੇ ਲੈ ਲੈਂਦੇ ਹਾਂ
0: ਡਾਕਟਰ ਸਾਹਿਬ ਕਈ ਵਾਰੀ ਹੈ ਨਾ ਲੇਟਲੀ ਆ ਪਿਛਲੇ 15-20 ਸਾਲ ਦੇ ਵਿਚ ਜਿਹੜੇ ਨਾ ਕਈ ਪਲੇਅਰ ਦੇਖੇ ਆ ਉਹ ਖੇਡਦੇ ਨਾ ਉੱਥੇ ਕਾਲਜਾਂ ਦੇ ਵੀ ਵੱਡੇ ਪਲੇਅਰ ਆ ਜਾਣ ਦੂਸਰੇ ਆ ਇਹ ਖੇਡਦੇ ਖੇਡਦੇ ਡਿੱਗ ਪੈਂਦੇ ਉਹਨਾਂ ਨੂੰ ਮੇਰਾ ਖਿਆਲ ਸ਼ਾਇਦ ਇੱਦਾਂ ਦੀ ਕੋਈ ਹੋਣੀ
2: ਸਾਹਿਬ ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਹੁੰਦੇ ਨੇ ਉਹਨੂੰ ਕਹਿੰਦੇ ਨੇ ਐਨੋਕਸੀਆ
0: ਓਕੇ
2: ਐਨੋਕਸੀਆ ਆਫ ਬ੍ਰੇਨ ਜਦੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਦੌੜਦੇ ਹੋ ਕਰਦੇ ਹੋ ਖੇਡਦੇ ਹੋ ਤੇ ਤੁਹਾਡਾ ਸਰੀਰ ਅਕਸਟਮਡ ਨਹੀਂ ਹੈ ਉਹਦੇ ਮੁਤਾਬਕ ਉਹਦਾ ਮਤਲਬ ਇਹ ਆ ਕਿ ਬੇਸ਼ੱਕ ਕੁਦਰਤ ਨੇ ਇਹ ਪ੍ਰਬੰਧ ਕੀਤਾ ਹੈ ਕਿ 2 ਕੈਰੋਟਿਡ ਆਰਟਰੀ ਇਸ ਅਯੋਤਾ ਵਿਚੋਂ ਨਿਕਲ ਕੇ ਬ੍ਰੇਨ ਨੂੰ ਖੂਨ ਸਪਲਾਈ ਕਰਦੀਆਂ ਨੇ ਲੇਕਿਨ ਜਦੋਂ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਹੋ ਬਹੁਤ ਕਿਉਂਕਿ ਆਮ ਤੌਰ ਤੇ ਪਲੇਅਰਾਂ ਨੂੰ ਖੇਡਦੇ ਐਸਾ ਕੁਛ ਹੁੰਦਾ ਜੋਸ਼ ਨਾਲ ਉਹ ਖੇਡ ਰਹੇ ਨੇ ਔਰ ਉਸ ਟਾਈਮ ਤੇ ਜਿੰਨੀ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਓਨੀ ਨਹੀਂ ਜਾ ਰਹੀ ਔਰ ਇਹਦੇ ਕਰਕੇ ਇਕਦਮ ਉਹਨਾਂ ਨੂੰ ਅਨੇਜ ਵੀ ਅੱਖਾਂ ਅੱਗੇ ਆ ਜਾਂਦਾ ਉਹ ਬੈਠ ਜਾਂਦੇ ਨੇ ਜਾਂ ਡਿੱਗ ਪੈਂਦੇ ਨੇ ਇਹ ਸਧਾਰਨ ਗੱਲ ਆ ਫਿਰ ਰਿਕਵਰ ਕਰ ਜਾਂਦੇ ਨੇ ਲੇਕਿਨ ਅਗਰ ਉਹਨਾਂ ਉਸ ਸਮੇਂ ਦੇ ਵਿਚ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬ੍ਰੇਨ ਦੇ ਵਿਚ ਜਿਹੜਾ ਖੂਨ ਦੀ ਸਪਲਾਈ ਕਰਨ ਵਾਲਾ ਸਾਰਾ ਜਾਲ ਵਿਛਿਆ ਹੋਇਆ ਨਾ ਤੁਸੀਂ ਕਹਿੰਦੇ ਆ ਸਰਕਲ ਆਫ ਵਿਲਸ ਸਰਕਲ ਆਫ ਵਿਲਸ ਬਹੁਤ ਹੀ ਬਰੀਕ ਜਿਵੇਂ ਕਹਿ ਲੋ ਰਤ ਵਾਲਾਂ ਕਹਿੰਦੇ ਨੀ ਵਾਲਾਂ ਵਰਗੀਆਂ ਬਰੀਕ ਬਹੁਤ ਬਰੀਕ ਖੂਨ ਦੀਆਂ ਨਾੜੀਆਂ ਦਾ ਇੱਕ ਜਾਲ ਵਿਛਿਆ ਹੋਇਆ ਆ ਔਰ ਉਹਦੇ ਵਿਚ ਬਹੁਤੇ ਪ੍ਰੈਸ਼ਰ ਦੇ ਨਾਲ ਅਗਰ ਖੂਨ ਜਾਣਾ ਸ਼ੁਰੂ ਹੋਇਆ ਤੇ ਉਹ ਫਟ ਸਕਦੀ ਜਦੋਂ ਉਹ ਫਟ ਗਈਆਂ ਤੇ ਫਿਰ ਸਪਲਾਈ ਤਾਂ ਹੋ ਨੀ ਰਹੀ ਆਕਸੀਜਨ ਖਤਮ ਹੋ ਗਈ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹ ਆਮ ਤੌਰ ਤੇ ਜਿਹੜੇ ਪਲੇਅਰ ਵਗੈਰਾ ਨੂੰ ਇਸ ਤਰ੍ਹਾਂ ਦੀ ਸੜਨ ਹੁੰਦੀ ਹੈ ਉਹਦੇ ਪਿੱਛੇ ਕਹਿੰਦੇ ਤੁਸੀਂ ਕਹਿ ਸਕਦੇ ਹੋ ਬ੍ਰੇਨ ਹੈਮਰੇਜ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਚਾਨਕ ਅੱਖਾਂ ਅੱਗੇ ਨੇਰ ਆ ਗਿਆ ਬੇਹੋਸ਼ੀ ਇਕਦਮ ਆ ਗਈ ਉਹ ਰਿਕਵਰ ਹੋ ਜਾਂਦੀ ਉਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਕੋਈ ਰੈਪਚਰ ਵਾਲੀ ਗੱਲ ਤਾਂ ਨਹੀਂ ਹੋਈ ਪਰ ਇੰਨਾ ਹੋਇਆ ਵੀ ਟੈਂਪਰੇਰੀ ਤੌਰ ਤੇ ਆਕਸੀਜਨ ਪੂਰੀ ਨਹੀਂ ਹੋਈ ਜਿੰਨੀ ਬ੍ਰੇਨ ਨੂੰ ਚਾਹੀਦੀ ਸੀ ਸਾਰੇ ਸਰੀਰ ਨੂੰ ਕੰਟਰੋਲ ਵੀ ਬ੍ਰੇਨ ਦੇ ਵਿਚ ਜਿਹੜਾ ਖੂਨ ਦੀ ਸਪਲਾਈ ਕਰਨ ਵਾਲਾ ਸਾਰਾ ਜਾਲ ਵਿਛਿਆ ਹੋਇਆ ਨਾ ਤੁਸੀਂ ਕਹਿੰਦੇ ਆ ਸਰਕਲ ਆਫ ਵਿਲਸ ਸਰਕਲ ਆਫ ਵਿਲਸ ਬਹੁਤ ਹੀ ਬਰੀਕ ਜਿਵੇਂ ਕਹਿ ਲੋ ਰਤ ਵਾਲਾਂ ਕਹਿੰਦੇ ਨੀ ਵਾਲਾਂ ਵਰਗੀਆਂ ਬਰੀਕ ਬਹੁਤ ਬਰੀਕ ਖੂਨ ਦੀਆਂ ਨਾੜੀਆਂ ਦਾ ਇੱਕ ਜਾਲ ਵਿਛਿਆ ਹੋਇਆ ਆ ਔਰ ਉਹਦੇ ਵਿਚ ਬਹੁਤੇ ਪ੍ਰੈਸ਼ਰ ਦੇ ਨਾਲ ਅਗਰ ਖੂਨ ਜਾਣਾ ਸ਼ੁਰੂ ਹੋਇਆ ਤੇ ਉਹ ਫਟ ਸਕਦੀ ਜਦੋਂ ਉਹ ਫਟ ਗਈਆਂ ਤੇ ਫਿਰ ਸਪਲਾਈ ਤਾਂ ਹੋ ਨੀ ਰਹੀ ਆਕਸੀਜਨ ਖਤਮ ਹੋ ਗਈ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹ ਆਮ ਤੌਰ ਤੇ ਜਿਹੜੇ ਪਲੇਅਰ ਵਗੈਰਾ ਨੂੰ ਇਸ ਤਰ੍ਹਾਂ ਦੀ ਸੜਨ ਹੁੰਦੀ ਹੈ ਉਹਦੇ ਪਿੱਛੇ ਕਹਿੰਦੇ ਤੁਸੀਂ ਕਹਿ ਸਕਦੇ ਹੋ ਬ੍ਰੇਨ ਹੈਮਰੇਜ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਚਾਨਕ ਅੱਖਾਂ ਅੱਗੇ ਨੇਰ ਆ ਗਿਆ ਬੇਹੋਸ਼ੀ ਇਕਦਮ ਆ ਗਈ ਉਹ ਰਿਕਵਰ ਹੋ ਜਾਂਦੀ ਉਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਕੋਈ ਰੈਪਚਰ ਵਾਲੀ ਗੱਲ ਤਾਂ ਨਹੀਂ ਹੋਈ ਪਰ ਇੰਨਾ ਹੋਇਆ ਵੀ ਟੈਂਪਰੇਰੀ ਤੌਰ ਤੇ ਆਕਸੀਜਨ ਪੂਰੀ ਨਹੀਂ ਹੋਈ ਜਿੰਨੀ ਬ੍ਰੇਨ ਨੂੰ ਚਾਹੀਦੀ ਸੀ ਸਾਰੇ ਸਰੀਰ ਨੂੰ ਕੰਟਰੋਲ ਕਰਨ ਲਈ ਔਰ ਇਸ ਕਰਕੇ ਬੇਹੋਸ਼ੀ ਆਈ ਸੀ ਪਰ ਜਦੋਂ

0: ਜਿਹੜੇ ਪਲੇਅਰ ਵਗੈਰਾ ਨੂੰ ਇਸ ਤਰ੍ਹਾਂ ਦੀ ਸਡਨ ਹੁੰਦੀ ਹੈ ਉਹਦੇ ਪਿੱਛੇ ਉਹਨੂੰ ਕਹਿੰਦੇ ਤੁਸੀਂ ਕਹਿ ਸਕਦੇ ਹੋ ਬ੍ਰੇਨ ਹੈਮਰੇਜ, ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਅਚਾਨਕ ਅੱਖਾਂ ਅੱਗੇ ਨੇਰ ਆ ਗਿਆ, ਬੇਹੋਸ਼ੀ ਇਕਦਮ ਆ ਗਈ, ਉਹ ਰਿਕਵਰ ਹੋ ਜਾਂਦੀ। ਉਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਕੋਈ ਰੈਪਚਰ ਵਾਲੀ ਗੱਲ ਤਾਂ ਨਹੀਂ ਹੋਈ, ਪਰ ਇੰਨਾ ਹੋਇਆ ਵੀ ਟੈਂਪਰੇਰੀ ਤੌਰ ਤੇ ਆਕਸੀਜਨ ਪੂਰੀ ਨਹੀਂ ਹੋਈ ਜਿੰਨੀ ਬ੍ਰੇਨ ਨੂੰ ਚਾਹੀਦੀ ਸੀ ਸਾਰੇ ਸਰੀਰ ਨੂੰ ਕੰਟਰੋਲ ਕਰਨ ਲਈ, ਔਰ ਇਸ ਕਰਕੇ ਬੇਹੋਸ਼ੀ ਆਈ ਸੀ। ਪਰ ਜਦੋਂ ਬੰਦਾ ਡੈਥ ਹੀ ਹੋ ਗਈ, ਇਹਦਾ ਮਤਲਬ ਇਹ ਆ ਵੀ ਕੋਈ ਜਿਹੜਾ ਉਹ ਸਰਕਲ ਆਫ ਵਿਲਸ ਦੇ ਵਿੱਚ ਬਣਾ ਰਹੀਆਂ ਸੀਗੀਆਂ ਉਹ ਫਟ ਗਈ ਹੈ, ਫਟਣ ਕਰਕੇ ਉਹ ਸਪਲਾਈ ਹੋ ਨਹੀਂ ਰਹੀ, ਸਾਰਾ ਕੁਝ ਫੇਲ ਹੋ ਗਿਆ। ਠੀਕ ਹੈ, ਇਸ ਤਰ੍ਹਾਂ ਕਰਕੇ ਵੀ ਹੁੰਦਾ। ਕੁਛ ਲੋਕਾਂ ਨੂੰ ਐਸਾ ਹੁੰਦਾ ਆ ਕਿ ਜਦੋਂ ਤੁਸੀਂ ਬਹੁਤ ਤੇਜ਼ੀ ਨਾਲ ਦੌੜਦੇ ਹੋ ਤੇ ਉਸ ਹਿਸਾਬ ਦੇ ਵਿੱਚ ਇੰਨੀ ਸਪੀਡ, ਬੜਾ ਸਕਿੰਟਾਂ ਦੀ ਫਰਿਕਸ਼ਨ ਹੈ ਕਿ ਵੈਂਟਰੀਕਲ, ਲੈਫਟ ਵੈਂਟਰੀਕਲ ਵਿੱਚੋਂ ਖੂਨ ਨਿਕਲਿਆ, ਅਸੈਂਡਿੰਗ ਐਓਰਟਾ ਵਿੱਚ ਗਿਆ, ਔਰ ਇਹਦੀ ਇੱਕ ਤਰਤੀਬ ਹੈਗੀ ਹੈ ਕਿ ਇੱਕ ਮਿੰਟ ਦੇ ਵਿੱਚ 72 ਤੋਂ 80 ਵਾਰ ਨਾਰਮਲ ਤੇ ਚੱਲਦਾ ਹੈਗਾ, ਪਰ ਜਦੋਂ ਤੁਸੀਂ ਖੇਡ ਰਹੇ ਹੋ ਉਹ ਇਕਦਮ 200 ਤੱਕ ਵੀ ਪਹੁੰਚ ਸਕਦਾ ਹੈ, 140-150 ਤੱਕ ਵੀ ਪਹੁੰਚ ਸਕਦਾ ਹੈ, ਔਰ ਕਿਸੇ ਹਾਲਾਤ ਦੇ ਵਿੱਚ ਉਹ ਜਿਹੜੀ ਕੋਰੋਨਰੀ ਆਰਟਰੀ ਹੈਗੀ ਹੈ ਉਹ ਫਟ ਵੀ ਸਕਦੀ ਹੈ, ਔਰ ਉਹ ਫਟ ਗਈ ਤੇ ਉਹ ਹਾਰਟ ਅਟੈਕ ਹੋ ਗਿਆ ਜਾਂ ਸਡਨ ਇਸ ਤਰ੍ਹਾਂ ਦੀ ਗੱਲ ਹੋ ਗਈ। ਸੋ ਇਸ ਕਰਕੇ ਬਹੁਤ ਸਾਰੇ ਐਸੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਕਰਕੇ ਇਹ ਜਿਹੜੀ ਪ੍ਰੋਬਲਮ ਆ ਖੇਡਦੇ ਖੇਡਦੇ ਲੋਕਾਂ ਦੀ ਡੈਥ ਹੋ ਜਾਂਦੀ ਹੈ, ਐਸੀ ਸੰਭਾਵਨਾ ਹੈਗੀ। ਔਰ ਮੈਂ ਇੱਕ ਗੱਲ ਅੱਗੇ ਵੀ ਕਹੀ ਸੀ ਬਈ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਸਡਨ ਨਹੀਂ ਹੁੰਦੀਆਂ, ਇਹ ਆ ਬਈ ਇਸ ਤਰ੍ਹਾਂ ਦੇ ਲੋਕ ਜਿਹੜੇ ਖੇਡਣ ਵਾਲੇ ਨੇ ਰੈਗੂਲਰ ਖੇਡਣ ਵਾਲੇ ਨੇ ਉਹਨਾਂ ਦਾ ਰੂਟੀਨ ਵਿੱਚ ਚੈੱਕਅਪ ਨਹੀਂ ਹੋਇਆ। ਰੂਟੀਨ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੰਜੈਨੀਟਲ ਹਾਰਟ ਪ੍ਰੋਬਲਮ ਹੈਗੀ ਹੈ ਜਿਹਦੀ ਫੋਰਾਮਿਨੋਵਲ ਨਹੀਂ ਹੁੰਦੀ ਹੈ, ਇਸੇ ਤਰ੍ਹਾਂ ਕੰਜੈਨੀਟਲ ਟਾਈਪ ਦੀਆਂ ਕਈ ਬਲੱਡ ਵੈਸਲਸ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਪਰ ਬੱਚੇ ਖੇਡਦੇ ਨੇ, ਖੇਡਣਾ ਸ਼ੁਰੂ ਕਰ ਦਿੰਦੇ ਨੇ ਔਰ ਅਲਟੀਮੇਟ ਇਹੋ ਜਿਹੀ ਘਟਨਾ ਉਹਨਾਂ ਨਾਲ ਵਾਪਰ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਬਲੱਡ ਕਲੋਟਿੰਗ ਫੈਕਟਰ ਹੁੰਦਾ ਹੈ ਚੀਮਾ ਸਾਹਿਬ, ਇੱਕ ਅਸੀਂ ਸਮਝਦੇ ਹਾਂ ਕਿ ਬਲੱਡ ਦੇ ਜੇ ਕਿਤੇ ਸੱਟ ਲੱਗ ਜਾਵੇ ਤੇ ਬਲੱਡ ਕਿੰਨੀ ਦੇਰ ਵਿੱਚ ਕਲੋਟ ਹੋ ਸਕਦਾ ਹੈ ਤੇ ਵਗਣੋ ਬੰਦ ਹੋ ਸਕਦਾ ਹੈ, ਔਰ ਉਸ ਬਲੱਡ ਕਲੋਟਿੰਗ ਫੈਕਟਰ ਦੇ ਬਹੁਤ ਸਾਰੀ ਹੋਰ ਗੱਲਾਂ ਨੇ ਉਹਦੇ ਵਿੱਚ, ਉਹ ਅਗਰ ਸਹੀ ਨਹੀਂ ਹੈ ਤੇ ਉਸ ਵੇਲੇ ਵੀ ਐਸੀ ਕੰਡੀਸ਼ਨ ਆ ਸਕਦੀ ਕਿ ਸਡਨ ਖੇਡਦਾ ਖੇਡਦਾ ਐਸਾ ਕੁਝ ਹੋ ਜਾਵੇ। ਤੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਲੋਕ ਖੇਡਦੇ ਖੇਡਦੇ ਉਹਨਾਂ ਦੀ ਡੈਥ ਇਸ ਤਰ੍ਹਾਂ ਹੋ ਸਕਦੀ ਹੈਗੀ ਆ।
1: ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
0: ਉਹਨਾਂ ਦਾ ਚੈਕਿੰਗ ਆਮ ਤੌਰ ਤੇ ਪਲੇਅਰਾਂ ਨੂੰ ਵੈਸੇ ਤਾਂ ਮੈਡੀਕਲ ਚੈੱਕਅਪ ਕਰਦੇ ਹੀ ਕਰਦੇ ਨੇ, ਪਰ ਹੋ ਸਕਦਾ ਕੋਈ ਅਣਗਹਿਲੀ ਜਾਂ ਕੋਈ ਐਸੀ ਗੱਲ ਰਹਿ ਜਾਵੇ ਜਿਹਨੂੰ ਨਾ ਚੈੱਕ ਕੀਤਾ ਗਿਆ ਹੋਵੇ ਤੇ ਉਹ ਇਸ ਤਰ੍ਹਾਂ ਜਾਨਲੇਵਾ ਬਣ ਗਈ ਹੋਵੇ, ਹੋ ਜਾਂਦੇ ਨੇ ਇਸ ਤਰ੍ਹਾਂ ਦੇ ਐਕਸੀਡੈਂਟ। ਮੈਂ ਵੀ ਇੱਕ ਦੋ ਕੇਸਾਂ ਨੂੰ ਜਾਣਦਾ ਹਾਂ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਸੀ ਖੇਡਦੇ ਖੇਡਦੇ ਸਡਨ ਉਹਨਾਂ ਦੀ ਡੈਥ ਹੋਈ। ਪਿੱਛੇ ਕਾਰਨ ਇਹ ਹੁੰਦਾ ਹੈ, ਇੱਕ ਤਾਂ ਬੇਹੋਸ਼ੀ ਹੁੰਦੀ ਹੈ ਐਨੋਕਸੀਆ ਜਿਹਨੂੰ ਅਸੀਂ ਕਹਿੰਦੇ ਹਾਂ, ਬ੍ਰੇਨ ਨੂੰ ਆਕਸੀਜਨ ਸਪਲਾਈ ਨਹੀਂ ਹੋਈ, ਤੇ ਦੂਸਰਾ ਇਹ ਹਾਰਟ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਸਡਨ ਇਸ ਤਰ੍ਹਾਂ ਦੀ ਡੈਥ ਵੀ ਹੋ ਜਾਂਦੀ, ਰੈਪਚਰ ਹੋ ਗਿਆ ਬਲੱਡ ਵੈਸਲ ਦੇ ਵਿੱਚ, ਖੂਨ ਬਾਹਰ ਨੂੰ ਵਗ ਗਿਆ, ਅੱਗੇ ਕਿਸੇ ਪਾਸੇ ਜਾ ਹੀ ਨਹੀਂ ਸਕਿਆ, ਨਾ ਦਿਲ ਨੂੰ ਮਿਲਿਆ ਤੇ ਨਾ ਬਾਕੀ ਅੰਗਾਂ ਨੂੰ ਮਿਲਿਆ, ਉਹ ਸਡਨ ਡੈਥ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਇਸ ਹਾਰਟ ਦੇ ਵਿਸ਼ੇ ਦੇ ਵਿੱਚ ਹੀ ਭਾਈ, ਜਦੋਂ ਖੂਨ ਲੈਫਟ ਵੈਂਟਰੀਕਲ ਵਿੱਚੋਂ ਜਾ ਕੇ ਬਾਹਰ ਨੂੰ ਜਾਂਦਾ ਆ, ਉਥੇ ਜਿਹੜਾ ਵਾਲਵ ਲੱਗਿਆ ਹੋਇਆ ਆ ਉਹ ਇੱਕ ਸਾਈਜ਼ ਖੋਲਦਾ ਆ, ਬਾਹਰ ਨੂੰ ਖੋਲਦਾ ਹੈ ਅੰਦਰ ਨੂੰ ਨਹੀਂ ਖੋਲਦਾ, ਤੇ ਜਦੋਂ ਵੈਂਟਰੀਕਲ ਰਿਲੈਕਸ ਹੁੰਦਾ ਆ ਉਦੋਂ ਇਹ ਖੂਨ ਫਿਰ ਵਾਪਸ ਉਹਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਆ, ਪਰ ਇਹ ਜਿਹੜਾ ਵਾਲਵ ਹੈਗਾ ਆ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਆ, ਸੈਮੀ ਲੂਨਰ ਵਾਲਵ ਜਿਹੜਾ ਇਹ ਬੰਦ ਹੋ ਜਾਂਦਾ
1: ਜੀ,
0: ਔਰ ਫਿਰ ਖੂਨ ਦਿਲ ਚ ਵਾਪਸ ਨਹੀਂ ਜਾਂਦਾ, ਤਾਂ ਕਿ ਦਿਲ ਉੱਪਰ ਵਾਲੇ ਪਾਸਿਓਂ ਫਿਰ ਹੋਰ ਆਉਂਦਾ ਨਵਾਂ ਖੂਨ ਤੇ ਲੈ ਲਵੇ, ਇਹ ਵਾਪਸ ਨਹੀਂ ਜਾਂਦਾ। ਪਰ ਉਸ ਵੇਲੇ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਭਰਿਆ ਹੋਇਆ ਖੂਨ ਜਿਹੜਾ ਆ ਕਈ ਵੇਰਾ, ਕਿਉਂਕਿ ਅਸੀਂ ਤੇ ਇੱਕ ਲਿਮਿਟ ਬੰਨੀ ਹੈ ਨਾ 70-80 ਗਰਮ, ਪਰ ਜੇ ਤੁਸੀਂ ਵਾਰ ਵਾਰ ਐਸਾ ਹੋ ਰਿਹਾ ਪਲੇ ਕਰ ਰਹੇ ਹੋ ਜਾਂ ਕੁਝ ਐਸਾ ਕਰ ਰਹੇ ਹੋ, ਉਹਦੇ ਨਾਲ ਇਹ ਏਰੀਆ ਜਿਹੜਾ ਹੈ ਉਸ ਵੇਲੇ ਕਿਸੇ ਵੀ ਥਾਂ ਤੇ ਮਾਸਪੇਸ਼ੀਆਂ ਇਸ ਤਰ੍ਹਾਂ ਫੁੱਲ ਸਕਦੀਆਂ ਨੇ, ਔਰ ਜਿਹਦੇ ਕਰਕੇ ਐਨਿਊਰਿਜ਼ਮ ਹੋ ਸਕਦਾ। ਜ਼ਿਆਦਾਤਰ ਐਨਿਊਰਿਜ਼ਮ ਜਿਹੜੇ ਨੇ ਉਹ ਆਮ ਤੌਰ ਤੇ ਇਨ੍ਹਾਂ ਥਾਵਾਂ ਤੇ ਹੁੰਦੇ ਆ, ਐਓਰਟਾ, ਅਸੈਂਡਿੰਗ ਐਓਰਟਾ, ਆਰਚ ਆਫ ਐਓਰਟਾ, ਇਹ ਉਹ ਪੋਜੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੈ। ਵੀ ਭਾਈ ਟਿਊਬ ਵੀ ਕਿਆ

0: ਹੀ ਆਊਗੀ। ਹਾਂਜੀ ਬੇਸ਼ਕ ਚਾਰਜ ਤੇਰੇ ਮਾਸਪੇਸ਼ੀਆਂ ਬਹੁਤ ਕੁਛ ਹੁੰਦਾ ਆ, ਪਰ ਫਿਰ ਵੀ ਇਹਦੇ ਚਾਂਸਸ ਹੁੰਦੇ ਨੇ ਕਿ ਕਿਸੇ ਵੇਲੇ ਵੀ ਫਟ ਜਾਵੇ, ਕਿਸੇ ਵੈਸੇ ਉਹਦੀ ਅਰਜੈਂਸੀ ਹੋ ਸਕਦੀ ਹੈਗੀ। ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਵੇ ਤੇ ਪਹਿਲਾਂ ਤਾਂ ਇਹ ਹੈ ਵੀ ਉਹਦੇ ਕਾਰਨ ਕੀ ਹੋ ਸਕਦੇ, ਪਰ ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਸਡਨ ਕੁਛ ਨਹੀਂ ਹੁੰਦਾ। ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ, ਕੋਈ ਰੂਮੈਟਿਕ ਕਰੈਕਟਰਿਸਟਿਕ ਹੁੰਦਾ ਆ, ਕਿਸੇ ਆਪਣਾ ਹੁੰਦਾ ਜਾਂ ਐਕਵਾਇਰਡ ਹੋਵੇ ਜਾਂ ਹੈਰੀਟਰੀ ਹੋਵੇ ਕਿਸੇ ਮਾਂ ਬਾਪ ਵੱਲੋਂ ਆਇਆ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਵੱਲੋਂ ਸੁਚੇਤ ਰਹਿਣ ਦੀ ਲੋੜ ਹੈ। ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆਮ ਤੌਰ ਤੇ ਹੈਰੀਟਰੀ ਟ੍ਰਾਂਸਮਿਟ ਹੋ ਗਈਆਂ ਨੇ, ਤੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਆਮ ਤੌਰ ਤੇ ਪ੍ਰੋਬਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਛਾ ਇੱਕ ਗੱਲ ਹੋਰ ਆ, ਇਹ ਜਿਹੜੀ ਗੱਲ ਹੈ ਨਾ ਐਨਿਊਰਿਜ਼ਮ ਵਾਲੀ, ਇਹ ਜ਼ਿਆਦਾਤਰ ਹੁੰਦੀ ਹੈ ਯੰਗ ਏਜ ਵਿਚ, ਬੁਢਾਪੇ ਦੇ ਵਿਚ। ਤੁਸੀਂ ਚੀਮਾ ਸਾਹਿਬ ਬੇਫਿਕਰ ਹੋ ਜਾਓ, ਤੁਹਾਨੂੰ ਨੀ ਹੁੰਦੀ ਇਹ।
1: ਅੱਛਾ ਅੱਛਾ ਚਲੋ ਥੈਂਕ ਯੂ, ਜੋ ਮਰਜ਼ੀ ਖਾਵਾ ਜੋ ਮਰਜ਼ੀ ਪੀਵਾ ਉਹ ਪਤਾ ਲੱਗ ਜਾਂਦਾ।
0: ਤੁਸੀਂ ਉਹ ਉਮਰ ਲੰਘ ਚੁੱਕੇ ਹੋ ਤੇ ਤੁਸੀਂ ਐਪੈਂਡਿਸਾਈਟਿਸ ਵਾਲੀ ਉਮਰ ਵੀ ਲੰਘ ਗਏ। ਹਾਂਜੀ ਬਹੁਤ ਸਾਰੀਆਂ ਬਿਮਾਰੀਆਂ ਏਜ ਨਾਲ ਰਿਲੇਟਡ ਹੁੰਦੀਆਂ ਨੇ, ਔਰ ਏਜ ਲੰਘ ਜਾਣ ਤੋਂ ਬਾਅਦ ਫਿਰ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਠੀਕ ਹੈ, ਸੋ ਇਹ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਜਿਹੜੀ ਯੰਗ ਏਜ ਵਿਚ ਜ਼ਿਆਦਾਤਰ ਹੋਣ ਦੀ ਸੰਭਾਵਨਾ ਹੁੰਦੀ ਹੈ, ਔਰ ਨਾੜੀ ਦੇ ਫਟ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹਦੇ ਪਿੱਛੇ ਪਾਸੇ ਕਾਰਨਾਂ ਦੀ ਗੱਲ ਜਿਹੜੀ ਮੈਂ ਦੱਸੀ ਹੈ, ਐਕਵਾਇਰਡ ਵੀ ਹੋ ਸਕਦੀ ਹੈ, ਔਰ ਆਮ ਤੌਰ ਤੇ ਇਹ ਹੈਰੀਡਿਟਰੀ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਹ ਐਨਿਊਰਿਜ਼ਮ ਜਾਂ ਰਕਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੱਚਿਆਂ ਲੋਕਾਂ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ।
1: ਹੁਣ ਜਦੋਂ ਡਾਕਟਰ ਸਾਹਿਬ ਜੇ ਹੁਣ ਮੈਨੂੰ ਹੋ ਜਾਵੇ ਤੇ ਇਹਦਾ ਮਤਲਬ ਮੈਨੂੰ ਸੱਦਾ ਆ ਗਿਆ?
0: ਨਹੀਂ ਤੁਹਾਨੂੰ ਹੋਣੀ ਨੀ ਨਾ, ਤੁਸੀਂ ਉਮਰ ਲੰਘ ਚੁੱਕੇ ਹੋ।
1: ਮੈਂ ਤਾਂ ਕਿਹਾ ਵੀ ਸ਼ਾਇਦ ਮੈਨੂੰ ਉੱਥੋਂ ਮੈਂ ਇਹ ਸਮਝ ਲਵੇ ਹੁਣ ਸੱਦਾ ਆ ਗਿਆ, ਜਾਣ ਦੀ ਤਿਆਰੀ ਕਰ ਲਓ।
0: ਨਹੀਂ ਨਹੀਂ ਤੁਸੀਂ ਉਮਰ ਲੰਘ ਚੁੱਕੇ ਹੋ, ਡੋਂਟ ਵਰੀ ਬਹਿਣ, ਬੇਫਿਕਰ ਹੋ ਜਾਓ। ਇਹ ਨਹੀਂ ਹੁੰਦਾ, ਹੋਰ ਜਦੋਂ ਉਹਨੇ ਬਹਾਨਾ ਕੋਈ ਬਣਾਉਣਾ ਆਇਆ ਉਹਨੇ ਕੋਈ ਹੋਰ ਬਹਾਨਾ ਬਣਾ ਲੈਣਾ।
1: ਠੀਕ ਹੈ ਠੀਕ
0: ਹੈ, ਬਹਾਨਾ ਬਣਨਾ ਕੋਈ। ਉਸ ਤੋਂ ਬਾਅਦ ਆਪਾਂ ਇਹ ਦੱਸਿਆ ਬਈ ਇੱਕ ਤਾਂ ਇਹਦੇ ਇੰਟਰਨਲ ਕਾਰਨ ਨੇ ਜਿਨ੍ਹਾਂ ਦੇ ਵਿਚ ਐਕਵਾਇਰਡ ਜਾਂ ਹੈਰੀਡਿਟਰੀ ਮੈਂ ਦੱਸਿਆ ਹੈਗਾ, ਉਹਨਾਂ ਦੇ ਵਿਚ ਤੁਹਾਡੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੰਡੀਸ਼ਨਾਂ ਹੋ ਸਕਦੀਆਂ ਨੇ। ਦੂਸਰਾ ਹਾਈਪਰ ਟੈਂਸ਼ਨ, ਲਗਾਤਾਰ ਕਿਸੇ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਰਹਿੰਦਾ ਆ, ਔਰ ਖਾਸ ਤੌਰ ਤੇ ਯੰਗ ਏਜ ਦੇ ਵਿਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ। ਆਮ ਤੌਰ ਤੇ ਜਿਹੜੇ ਲੋਕ ਯੰਗ ਟਾਈਪ ਦੇ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨੇ, ਔਰ ਇਹ ਮੈਂ ਦੇਖਿਆ ਕਿ ਉਹਨਾਂ ਨੂੰ ਆਮ ਤੌਰ ਤੇ ਕਿਡਨੀ ਦੀਆਂ ਪ੍ਰੋਬਲਮ ਇਹ ਹੁੰਦੀਆਂ, ਫਿਲਟਰੇਸ਼ਨ ਨਹੀਂ ਹੁੰਦਾ, ਬੈਕਲੌਗ ਲੱਗਿਆ ਹੁੰਦਾ, ਜਿਹਦੇ ਕਰਕੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਹੀ ਰਹਿਣਾ ਸ਼ੁਰੂ ਹੋ ਜਾਂਦਾ ਆ, ਔਰ ਇਸ ਤਰ੍ਹਾਂ ਦੇ ਕਾਰਨਾਂ ਦੇ ਕਰਕੇ ਹੀ ਇਹ ਐਨਿਊਰਿਜ਼ਮ ਵਾਲੀ ਪ੍ਰੋਬਲਮ ਬਣ ਸਕਦੀ ਹੈਗੀ ਹੈ। ਦੂਸਰਾ ਗੱਲ, ਕਿਸੇ ਵੀ ਚੀਜ਼ ਦਾ ਫੁੱਲਣਾ ਤਾਂ ਹੀ ਹੋ ਸਕਦਾ ਆ ਜੇ ਅੱਗੇ ਸਪਲਾਈ ਜਿੱਥੇ ਜਾਣੀ ਉੱਥੇ ਸਪਲਾਈ ਹੋ ਨਹੀਂ ਰਹੀ।
1: ਬਿਲਕੁਲ ਜੀ,
0: ਫਿਰ ਤੁਹਾਡੇ ਸਟੋਰ ਚ ਸਮਾਨ ਰਹਿ ਜੂ ਨਾ। ਇਸੇ ਤਰ੍ਹਾਂ ਹੀ ਜਦੋਂ ਕਿਸੇ ਵੀ ਆਰਟੇਰੀਅਲ ਸਰਕੂਲ, ਮੈਨੂੰ ਇੰਜ ਕਹਾਂ ਬਈ ਅੱਗੇ ਸਾਡਾ ਨਾਲਾ ਜਾ ਰਿਹਾ ਆ ਤੇ ਅੱਗੋਂ ਨਾਲਾ ਬੰਦ ਹੋ ਗਿਆ, ਹੁਣ ਨਾਲਾ ਤਾਂ ਉਛਲ ਜਾਊਗਾ, ਪਰ ਇਹਦੇ ਚ ਉਛਲਣ ਵਾਲੀ ਤੇ ਗੱਲ ਕੋਈ ਨੀ ਹੈਗੀ, ਨਾਲੀਆਂ ਤੇ ਗੋਲ ਨੇ, ਪ੍ਰੈਸ਼ਰ ਵਧੇਗਾ। ਇਸ ਦੇ ਕਰਕੇ ਇਹਦੇ ਵਿਚ ਬਹੁਤ ਸਾਰੇ ਚਾਂਸਿਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਬਲੱਡ ਪ੍ਰੈਸ਼ਰ ਦੀ, ਉਹਨਾਂ ਨੂੰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਡਾਇਬੀਟਿਕਸ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਦੂਸਰੀ, ਜਿਹੜੇ ਰੂਮੈਟਿਕ ਟਾਈਪ ਦੇ ਪੇਸ਼ੈਂਟ ਨੇ, ਬਈ ਉਹਦੇ ਮਾਂ ਪਿਓ ਨੂੰ ਗਾਊਟ ਸੀਗਾ, ਗਠੀਆ ਹੋਇਆ ਸੀਗਾ, ਜਾਂ ਇਸ ਤਰ੍ਹਾਂ ਦੀ ਵਾਤ ਰੋਗ ਆਪਣੇ ਆਮ ਕਹਿੰਦੇ ਨੇ ਵਾਤ ਰੋਗ ਹੋਇਆ ਸੀਗਾ, ਜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਰਹਿੰਦਾ ਹੈਗਾ, ਕਈ ਲੋਕਾਂ ਦੇ ਵੇਖਿਆ ਹੁਣ ਉਂਗਲਾਂ ਵਿੰਗੀਆਂ ਟੇਢੀਆਂ, ਪੈਰ ਵਿੰਗੇ ਟੇਢੇ ਹੋ ਜਾਂਦੇ ਨੇ ਗਾਊਟ ਦੇ ਨਾਲ, ਹੁੰਦਾ ਕੀ ਹੈ ਕਿ ਇਹਨਾਂ ਜੁਆਇੰਟਸ ਦੇ ਵਿਚ ਇੱਕ ਨਾਂ ਹੈ ਚਾਰਕੂਟ ਡਿਪੋਜ਼ਿਟ, ਉਹ ਚਾਰਕੂਟ ਡਿਪੋਜ਼ਿਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ, ਤੇ ਅਲਟੀਮੇਟ ਉਹਨਾਂ ਅੰਗਾਂ ਚੋਂ ਖੁਰਦਾ ਬਲੱਡ ਦੇ ਵਿਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ, ਔਰ ਜਦੋਂ ਉਹ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਹੋਰ ਲਫ਼ਜ਼ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ
1: ਜੀ।
0: ਇੰਬੋਲਿਜ਼ਮ ਦਾ ਮਤਲਬ ਇਹ ਆ ਵੀ ਜਿਵੇਂ ਤੁਸੀਂ ਆਮ ਬਰਸਾਤਾਂ ਦੇ ਦਿਨਾਂ ਚ ਵੇਖਿਆ ਨਾ ਕਿ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਕੁਝ ਐਸੀਆਂ ਬੂਟੀਆਂ ਆ ਜਾਂਦੀਆਂ ਨੇ ਜਿਹੜੀਆਂ ਉਹ ਮੈਦਾਨਾਂ ਚ ਨਹੀਂ ਉਗਦੀਆਂ, ਪਹਾੜਾਂ ਤੇ ਉਗਦੀਆਂ
1: ਜੀ।
0: ਪਹਾੜਾਂ ਤੋਂ ਜਦੋਂ ਉਹ ਪਾਣੀ ਹੇਠਾਂ ਆਉਂਦਾ ਆ ਤੇ ਉਸ ਵੇਲੇ ਉਹ ਬੂਟੀਆਂ ਵੀ ਰੁੜ ਕੇ, ਕਿਉਂਕਿ ਜੜਾਂ ਤੇ ਕਮਜ਼ੋਰ ਹੁੰਦੀਆਂ ਨੇ, ਪੱਥਰ ਚ ਇੰਨੀ ਮਜ਼ਬੂਤੀ ਜੜ ਤੇ ਨਾਲ ਲੱਗਦੀ ਨੀ ਉਹਨਾਂ ਦੀ, ਸੋ ਇਸ ਕਰਕੇ ਉਹ ਪਾਣੀ ਜਰੁੜ ਕੇ ਥੱਲੇ ਆ ਜਾਂਦੇ ਆ ਤੇ ਸਾਡੇ ਕਿਨਾਰਿਆਂ ਤੇ ਆ ਜਾਂਦੀਆਂ ਨੇ, ਔਰ ਉਹ ਉਪਰੀਆਂ ਨੇ ਜਦੋਂ ਕਿਸੇ ਹੋਰ ਅੰਗ ਦੇ ਵਿੱਚੋਂ ਕੋਈ ਇਸੇ ਤਰ੍ਹਾਂ ਦਾ ਡਿਪੋਜ਼ਿਟ ਹੋਇਆ, ਕੋਈ ਚੀਜ਼ ਨਿਕਲ ਕੇ ਸਰਕੂਲੇਸ਼ਨ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਕਲੌਗ ਲਗਾ ਦੇਵੇ, ਉਸ ਵੇਲੇ ਵੀ ਇਹ ਕੰਡੀਸ਼ਨ ਪੈਦਾ ਹੋ ਸਕਦੀ ਹੈ। ਠੀਕ ਹੈ, ਭਾਵ ਕੀ ਵੀ ਜਦੋਂ ਪ੍ਰੈਸ਼ਰ ਉਸ ਥਾਂ ਤੇ ਵੱਧ ਗਿਆ, ਉਹਦੇ ਕਾਰਨ ਐਸੀਆਂ ਕੰਡੀਸ਼ਨਾਂ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿ ਐਨਿਊਰਿਜ਼ਮ ਹੋ ਜਾਵੇ। ਅਵਾਇਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਡਨ ਜੰਪ ਮਾਰਿਆ, ਸਡਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਹੋ, ਅਚਨਚੇਤ ਪੁਲਿਸ ਲੱਗੀ ਤੁਹਾਡੇ ਪਿੱਛੇ ਤੇ ਤੁਸੀਂ ਦੌੜ ਰਹੇ ਹੋ, ਉਦੋਂ ਵੀ ਹੋ ਸਕਦਾ। ਇਸ ਤਰ੍ਹਾਂ ਦੇ ਕਈ ਇੱਕ ਕਾਰਨ ਨੇ ਐਮਰਜੈਂਸੀ ਵਾਲੇ ਜਿਨ੍ਹਾਂ ਦੇ ਵਿੱਚ, ਜਾਂ ਸੱਟ ਲੱਗਣ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਬੱਚਾ ਤੁਹਾਡੀ ਛਾਤੀ ਦੇ ਉੱਪਰ ਜੰਪ ਕਰ ਰਿਹਾ ਔਰ ਬੱਚਾ ਤੇ ਖੇਡ ਰਿਹਾ ਹੈਗਾ ਆ, ਔਰ ਉਹਦੇ ਕਰਕੇ ਵੀ ਕਈ ਵਾਰ ਬਲੰਟ ਇੰਜਰੀ ਦੇ ਤੌਰ ਤੇ ਇੰਟਰਨਲ ਇੰਜਰੀ ਹੋ ਜਾਂਦੀ ਹੈ ਤੇ ਇਹ ਚਾਂਸਿਸ ਜਿਹੜੇ ਹੋ ਸਕਦੇ ਨੇ। ਇਹ ਪਹਿਲਾਂ ਹੀ ਉਹ ਵਿਚਾਰਾ ਇਸ ਹਾਲਾਤ ਵਿੱਚ ਜਾ ਰਿਹਾ ਸੀ, ਹਾਈਪਰ ਟੈਨਸ਼ਨ ਦਾ ਪੇਸ਼ੈਂਟ ਸੀ, ਦੂਜਾ ਉਤੋਂ ਇਕਦਮ ਸਡਨ ਉਹ ਪ੍ਰੈਸ਼ਰ ਜਿਹੜਾ ਹੋਰ ਪੈ ਗਿਆ, ਕੋਈ ਚੀਜ਼ ਫਟ ਸਕਦੀ ਹੈਗੀ ਹੈ। ਇਹ ਐਨਿਊਰਿਜ਼ਮ ਦਾ ਫਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ, ਇਸ ਕਰਕੇ ਅਸੀਂ ਇਹਦਾ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਹੁਣ ਹੋਣਾ ਕੀ ਆ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਇਨੀਸ਼ੀਅਲ ਸਾਈਨ ਕੀ ਨੇ, ਉਹਦੇ ਇਨੀਸ਼ੀਅਲ ਸਾਈਨ ਇਹ ਆ ਕਿ ਜਦੋਂ ਵੀ ਤੁਸੀਂ ਥੋੜੀ ਬਹੁਤ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਛਾਤੀ ਚ ਦਰਦ ਹੁੰਦਾ, ਮਾੜਾ ਮੋੜ ਤੇਜ਼ ਤੁਰੋ ਤੇ ਛਾਤੀ ਵਿਚ ਦਰਦ ਹੁੰਦਾ। ਦੂਸਰਾ, ਤੁਸੀਂ ਹਸਪਤਾਲ ਚ ਜਾਂਦੇ ਹੋ ਨਾ ਤੇ ਵੇਖਿਆ ਹੋਣਾ ਆ ਡਾਕਟਰ ਲੋਕ ਇੱਕ ਵਾਰ ਸੱਜੇ ਪਾਸੋਂ ਵੇਖਦੇ ਆ, ਇੱਕ ਵਾਰ ਖੱਬੇ ਪਾਸੋਂ ਵੇਖਦੇ ਆ, ਦੋਵੇਂ ਪਾਸੇ ਬਲੱਡ ਪ੍ਰੈਸ਼ਰ ਜਾਂ ਦੋਵੇਂ ਪਾਸਿਓਂ ਪਲਸ ਚੈੱਕ ਕਰਦੇ ਆ। ਉਹਦਾ ਕਾਰਨ ਕੀ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਐਨਿਊਰਿਜ਼ਮ ਵਾਲੀ ਜਾਂ ਕਿਸੇ ਥਾਂ ਤੇ ਬਲੋਕੇਜ ਵਾਲੀ ਜਾਂ ਕਿਸੇ ਥਾਂ ਦੇ ਅੰਦਰ ਲੀਕੇਜ ਵਾਲੀ, ਤਾਂ ਉਸ ਦੇ ਕਰਕੇ ਸਾਡਾ ਜਿਹੜਾ ਦੋਹਾਂ ਆਰਮ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਜਾਂ ਪਲਸ ਰੇਟ ਦਾ ਫਰਕ ਪੈ ਜਾਂਦਾ ਹੈ। ਦੂਸਰੀ ਗੱਲ, ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਇੱਕ ਹੋਰ ਮੇਜਰ ਵੇਖਦੇ ਹਾਂ, ਇੰਗੁਇਨਲ ਏਰੀਆ ਤੁਹਾਡੇ ਜਾਂਘਾਂ ਦੇ ਵਿੱਚ ਪਤਾਲਵਾਂ ਦੇ ਸਾਈਡ ਤੇ, ਅਸੀਂ ਆਮ ਤੌਰ ਤੇ ਇੱਕ ਜਿਹੜੀ ਫੀਮਰਲ ਆਰਟਰੀ ਨੂੰ ਕਹਿੰਦੇ ਹਾਂ, ਫੀਮਰਲ ਆਰਟਰੀ ਜਾਂਦੀ ਹੈ, ਉਹਦੇ ਉੱਤੋਂ ਵੀ ਅਸੀਂ ਪਲਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵਾਰ ਜੇ ਬਹੁਤ ਵੱਡਾ ਐਨੂਰਿਜ਼ਮ ਫਟ ਗਿਆ ਤੇ ਉਸ ਥਾਂ ਤੇ ਵੀ ਸਾਡੀ ਪਲਸ ਨਹੀਂ ਮਿਲਦੀ, ਜਾਂ ਗਿੱਟਿਆਂ ਤੋਂ ਕਈ ਵਾਰ ਅਸੀਂ ਪਲਸ ਰੇਟ ਚੈੱਕ ਕਰਦੇ ਹਾਂ ਤੇ ਉੱਥੇ ਸਾਨੂੰ ਪਲਸ ਨਹੀਂ ਮਿਲਦੀ। ਜੇ ਅਜੇ ਸਿਰਫ ਫਟਿਆ ਨਹੀਂ, ਕੁਝ ਸੇਵ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਤੇ ਉਸ ਵੇਲੇ ਵੀ ਤੁਹਾਨੂੰ ਬਹੁਤ ਵੀਕ ਪਲਸ ਇਨ੍ਹਾਂ ਥਾਵਾਂ ਤੇ ਮਿਲੇਗੀ। ਸੋ ਐਸਾ ਹੋ ਸਕਦਾ ਹੈ। ਦੂਸਰਾ, ਛਾਤੀ ਦੇ ਵਿੱਚ ਇੱਕ ਇਹ ਤਾਂ ਹੈ ਜਾਣ ਵਾਲੀ ਗੱਲ ਕਿ ਖੂਨ ਛਾਤੀ ਤੋਂ ਬਾਹਰ ਜਾ ਰਿਹਾ ਹੈ ਅਸੈਂਡਿੰਗ ਐਓਰਟਾ ਦੇ ਵਿੱਚ, ਜਦੋਂ ਵਾਪਸੀ ਖੂਨ ਇਕੱਠਾ ਹੁੰਦਾ ਆ ਔਰ ਉਹਦੇ ਕਰਕੇ ਕਈ ਵਾਰਾਂ ਉਸ ਥਾਂ ਤੇ ਐਨਿਊਰਿਜ਼ਮ ਹੋ ਜਾਂਦਾ, ਭਾਵ ਉਹ ਫੁੱਲ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਪਰ ਉਹਨੇ ਲਗਾਤਾਰ ਚੱਲਣਾ, ਟੰਨਾਂ ਦੇ ਹਿਸਾਬ ਤੇ ਖੂਨ ਬਾਹਰ ਸਿੱਧਣਾ ਹੈਗਾ ਆ, ਔਰ ਇਸ ਹਿਸਾਬ ਤੇ ਕਿਸੇ ਵੇਲੇ ਵੀ ਉਹਦੀ ਐਮਰਜੈਂਸੀ ਹੋ ਸਕਦੀ ਹੈ। ਬੜਾ ਨਾਜ਼ੁਕ ਪ੍ਰੋਗਰਾਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਕਿ ਕਿਸੇ ਵੀ ਵੇਲੇ ਐਸਾ ਕੁਝ ਹੋ ਜਾਵੇ। ਹੁਣ ਇਹ ਤੇ ਗੱਲ ਸੀ ਖੂਨ ਜਾਣ ਦੀ, ਕੀ ਮਸਲ ਖੂਨ ਆਉਂਦਾ ਵੀ ਤੇ ਵਾਪਸੀ ਹੈਗਾ ਆ।
1: ਬਿਲਕੁਲ,
0: ਜਿਹੜਾ ਖੂਨ ਵਾਪਸੀ ਆਉਂਦਾ ਹੈ ਨਾ, ਉਸ ਸਟਰਕਚਰ ਨੂੰ ਜਾਂ ਉਹਨਾਂ ਵੇਨਸ ਨੂੰ ਅਸੀਂ ਕਹਿੰਦੇ ਆ ਵੇਨਾ ਕੇਵਾ, ਵੇਨਾ ਕੇਵਾ ਇਨਫੀਰੀਅਰ ਵੇਨਾ ਕੇਵਾ ਹੈਗੀ ਆ, ਜਿਹੜੀ ਅੰਗੂਠੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਉੱਪਰ ਤੱਕ ਲੱਤਾਂ ਦਾ ਸਾਰਾ ਖੂਨ ਇਕੱਠਾ ਕਰਦੀ ਆ। ਅੱਜ ਦੀ ਸਾਡੀ ਗਿੱਬੀ ਹੈ ਨਾ, ਜਿਹੜੀ ਗੋਡੇ ਤੋਂ ਹੇਠਾਂ ਮੋਟਾ ਲੱਤ ਵਾਲਾ ਹਿੱਸਾ ਹੈਗਾ ਆ, ਇਸ ਥਾਂ ਤੋਂ ਜਿਹੜੀ ਹੇਠਾਂ ਤੋਂ ਉੱਪਰ ਨੂੰ ਆਉਂਦੀ, ਉਹਦਾ ਨਾਂ ਹੈ ਸਫੇਨੋਇਡ ਵੇਨ। ਇਹ ਵੀ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਖੂਨ ਇੱਥੇ ਸਟੋਰ ਕਰਕੇ ਰੱਖਦੀ ਹੈ, ਪ੍ਰੈਸ਼ਰ ਇਕੱਠਾ ਹੋ ਹੀ ਜਾਂਦਾ, ਹੌਲੀ ਹੌਲੀ ਫਿਰ ਇਹ ਗਾਂ ਭੇਜੀ ਜਾਂਦੀ ਹੈ, ਹੌਲੀ ਹੌਲੀ ਗਾਂ ਫਿਰ ਇਹੋ ਜਿਹੇ ਭੇਜੀ ਜਾਂਦੀ ਹੈ। ਬਹੁਤੇ ਲੋਕਾਂ ਨੂੰ ਤੁਸੀਂ ਵੇਖਿਆ ਹੋਣੇ ਲੱਤਾਂ ਤੇ ਵੇਰੀ ਕੁਝ ਵੇਨਸ ਹੁੰਦੀਆਂ ਨੇ, ਆ ਨੀਲੀਆਂ ਨੀਲੀਆਂ ਨਾੜਾਂ ਉੱਪਰ ਜਾਂਦੀਆਂ ਨੇ, ਉਹਦਾ ਕਾਰਨ ਇਹ ਆ ਇਸ ਸਫੇਨੋਇਡ ਵੇਨ ਨੂੰ, ਇਸ ਏਰੀਏ ਨੂੰ ਕਹਿੰਦੇ ਆ ਪ੍ਰੈਫਰਲ ਹਾਰਟ। ਪ੍ਰੈਫਰਲ ਦਾ ਮਤਲਬ ਹੁੰਦਾ ਬਾਹਰ ਬਾਉਂਡਰੀ ਤੇ, ਬਾਹਰਲੇ ਪਾਸੇ, ਬਾਹਰਲੇ ਪਾਸੇ ਹਾਰਟ ਇਹ ਆ, ਇੱਕ ਹਾਰਟ ਦਿਲ ਦਾ ਸਾਡਾ ਆ ਹੈਗਾ ਦਿਲ ਛਾਤੀ ਚ, ਇਹਨੂੰ ਅਸੀਂ ਕਹਿੰਦੇ ਹਾਂ ਪ੍ਰੈਫਰਲ ਹਾਰਟ। ਕਿਉਂ? ਕਿਉਂਕਿ ਇਹ ਵੀ ਬਹੁਤ ਸਾਰਾ ਖੂਨ ਆਪਣੇ ਵਿੱਚ ਇਕੱਠਾ ਕਰਕੇ ਰੱਖਦਾ ਹੈਗਾ ਆ, ਔਰ ਜੇ ਅੱਗੇ ਪੂਰੀ ਤਰ੍ਹਾਂ ਵਾਪਸੀ ਨਾ ਜਾਵੇ, ਉੱਪਰ ਨੂੰ ਭੇਜਣਾ ਹੁੰਦਾ ਇਹਨੇ, ਔਰ ਥਾਂ ਥਾਂ ਤੇ ਸਟੈਪ ਬਾਈ ਸਟੈਪ ਵਾਲਵ ਲੱਗੇ ਹੋਏ ਨੇ ਕਿ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਢੇਰਾ ਨਹੀਂ ਆਉਂਦਾ। ਪਰ ਜੇ ਇਸ ਤਰ੍ਹਾਂ ਦਾ ਹਾਲਾਤ ਹੋਵੇ ਕਿ ਅੱਗੇ ਜਾਣ ਵਾਲੀ ਚੀਜ਼ ਰੁਕ ਜਾਵੇ ਤੇ ਫੇਰ ਬੈਕਲੌਗ ਲੱਗ ਜਾਏਗਾ ਨਾ, ਤੇ
1: ਫਿਰ
0: ਆਹ ਲੱਤਾਂ ਨੂੰ ਕਹਿਣਾ, ਇਹ ਤੇ ਆਮ ਹੀ ਅਸੀਂ ਦੇਖਦੇ ਹਾਂ ਲੋਕਾਂ ਦੀਆਂ ਲੱਤਾਂ ਨੂੰ ਕਰੈਂਪ ਪੈਂਦੀਆਂ ਨੇ ਮੇਰੀ, ਹਾਂਜੀ ਰਲ ਪੈਂਦੇ ਆ। ਇਹ ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਾਂ ਨੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਹੜਾ ਵਾਪਸੀ ਵਾਲਾ ਖੂਨ ਹੈ ਉਹ ਪੂਰੀ ਤਰ੍ਹਾਂ ਜਾ ਨਹੀਂ ਰਿਹਾ, ਇੱਥੇ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ। ਔਰ ਫਿਰ ਲੋਕਾਂ ਨੇ ਘਟਾਉਂਦੇ ਨੇ ਨਪਾਉਂਦੇ ਨੇ ਲੱਤਾਂ ਜੀ, ਲੱਤਾਂ ਨੱਪਣ ਨੁਪਣ ਨਾਲ ਨਾ ਜਾਂ ਮਾਲਿਸ਼ ਮੁਲਿਸ਼ ਕਰਨਾ ਠੀਕ ਹੋ ਜਾਂਦਾ ਭਾਵ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ। ਜਿਨ੍ਹਾਂ ਲੋਕਾਂ ਨੂੰ ਗ੍ਰੈਜੁਅਲ ਤੌਰ ਤੇ ਹੌਲੀ ਹੌਲੀ ਇਹ ਪ੍ਰੈਸ਼ਰ ਵੱਧ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਨਾ, ਉਹਨਾਂ ਦੇ ਆਮ ਤੌਰ ਤੇ ਫਿਰ ਬੈਕਲੌਗ, ਕਿਉਂਕਿ ਇਹਨੂੰ ਸਪਲਾਈ ਕਿੱਥੋਂ ਆ ਰਹੀ ਹੈ? ਇਸ ਪ੍ਰੀਫਰਲ ਹਾਰਟ ਨੂੰ ਜਾਂ ਸਫੇਨੋਡ ਵੇਨ ਜਿਹਦਾ ਨਾਮ ਲਿਆ ਹੈਗਾ ਆ, ਜਿਹੜੀ ਉੱਪਰ ਨੂੰ ਖੂਨ ਲੈ ਕੇ ਜਾ ਰਹੀ ਹੈਗੀ ਹੈ, ਜਿਹਨੂੰ ਜਿਹਨੇ ਅੱਗੇ ਜਾ ਕੇ ਸਾਰੇ ਦਾ ਸਾਰਾ ਜਿਹੜਾ ਉਹ ਇਨਫੀਰੀਅਰ ਵੇਨਾ ਕੇਵਾ ਬਣਨਾ ਹੈਗਾ, ਹੇਠਾਂ ਤੋਂ ਖੂਨ ਲਿਜਾਣ ਵਾਲੀ ਨਾੜੀ ਬਣਨਾ ਹੈਗਾ ਆ, ਉਹਦਾ ਬਹੁਤਾ ਹਿੱਸਾ ਇਸ ਲੱਤ ਦੇ ਵਿੱਚ ਖੂਨ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਜਿਹੜੀਆਂ ਲੱਤ ਦੇ ਵਿੱਚ ਵਗੋ ਕੇ ਹਰੇਕ ਸੈੱਲ ਬਾਡੀ ਦੇ ਹਰੇਕ ਸੈੱਲ ਦੇ ਵਿੱਚ ਆਰਟਰੀ ਜਾਂਦੀ ਹੈ, ਹਰੇਕ ਸੈੱਲ ਦੇ ਵਿੱਚੋਂ ਵਾਪਸ ਵੇਨ ਆਉਂਦੀ ਹੈ, ਖੂਨ ਜਾ ਨਹੀਂ ਰਿਹਾ, ਖੁਰਾਕ ਆਕਸੀਜਨ ਜਾ ਨਹੀਂ ਰਹੀ ਹੈ, ਗਾਰ ਵਿੱਚ ਵਾਪਸ ਵੀ ਆ ਰਿਹਾ ਹੈ, ਔਰ ਉਹ ਸਫੇਨੋਇਡ ਵੇਨ ਦੇ ਨਹੀਂ ਵਾਪਸ ਜਾਣਾ ਹੈਗਾ ਆ। ਤੇ ਜਦੋਂ ਸਫੇਨੋਇਡ ਵੇਨ ਦੇ ਵਿੱਚ ਬੈਕਲੌਗ ਲੱਗਿਆ ਹੋਇਆ ਆ, ਪੂਰਾ ਐਸਾ ਕੁਛ ਨਹੀਂ ਜਾ ਸਕਿਆ, ਅਸੀਂ ਸਾਰਾ ਦਿਨ ਲੱਤਾਂ ਲਮਕਾ ਕੇ ਬੈਠੇ ਰਹਿੰਦੇ ਹਾਂ, ਔਰ ਉਸ ਹਾਲਾਤ ਦੇ ਵਿੱਚ ਵੀ ਆਮ ਤੌਰ ਤੇ ਜਿਵੇਂ ਜਿਵੇਂ ਸਾਡੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਰਾਤ ਨੂੰ ਲੱਤਾਂ ਦੁਖਦੀਆਂ ਨੇ, ਫਿਰ ਘਟਾਉਣ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ, ਜੇ ਘੁੱਟ ਸਕਦਾ ਕਿਸੇ ਦਾ ਤੇ ਉਹ ਘਟਾ ਦੇਵੇ, ਹਾਂਜੀ ਨਹੀਂ ਤਾਂ ਮੁਸ਼ਕਲ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਸ ਕਰਕੇ ਕਿ ਇਸ ਏਰੀਏ ਚ ਬਹੁਤ ਇਕੱਠਾ ਹੋ ਗਿਆ। ਸੋ ਹੁਣ ਜਿਹੜੀਆਂ ਉਹ ਟੈਰੀਬਿਊਟਰੀਜ਼ ਸਨ ਜਿਹੜੀਆਂ ਖੂਨ ਵਾਪਸ ਲਿਆ ਕੇ ਇਸ ਸਫੇਨੋਇਡ ਵੇਨ ਦੇ ਵਿੱਚ ਪਾ ਰਹੀਆਂ ਸਨ, ਉਹ ਵਿਚਾਰੀਆਂ ਪਿੱਛੇ ਬੈਕਲੌਗ ਲੱਗ ਗਿਆ, ਉਹ ਵੀ ਭਰ ਗਈਆਂ, ਜਿਹਦੇ ਕਰਕੇ ਜਿਹੜੀਆਂ ਸੁਪਰਫੀਸ਼ੀਅਲ ਵੇਨ ਉਹਨੂੰ ਕਹਿੰਦੇ ਨੇ, ਜਿਹੜੀਆਂ ਬਾਹਰ ਨੀਲੀਆਂ ਨੀਲੀਆਂ ਨਾੜਾਂ ਡੀਪ ਵੀ ਹੈਗੀਆਂ ਨੇ, ਪਰ ਜਿਹੜੀਆਂ ਉੱਪਰ ਉੱਪਰ ਤੁਹਾਨੂੰ ਦਿਸਦੀਆਂ ਨੇ ਨੀਲੀਆਂ ਨੀਲੀਆਂ ਨਾੜਾਂ, ਇਹ ਵੇਨਸ ਨੇ ਸਾਰੀਆਂ। ਔਰ ਲੱਤ ਦੇ ਵਿੱਚ ਵੀ ਆਮ ਤੌਰ ਤੇ ਗੋਡਾ ਜਾਂ ਗੋਡੇ ਦੇ ਹੇਠਾਂ ਵੀ ਆਮ ਤੌਰ ਤੇ ਇਹ ਜਿਹੜੀਆਂ ਨੀਲੀਆਂ ਨੀਲੀਆਂ ਨਾੜਾਂ ਨੇ ਨਾ, ਇਹ ਫੁੱਲ ਜਾਂਦੀਆਂ ਨੇ, ਇਹ ਵੀ ਇਸ ਗੱਲ ਦੀਆਂ ਨਿਸ਼ਾਨੀਆਂ ਨੇ। ਸੱਜਣ ਮਿੱਤਰ ਜਿੰਨੇ ਵੀ ਸੁਣ ਰਹੇ ਨੇ ਧਿਆਨ ਰੱਖਣ, ਜਦੋਂ ਵੇਰੀਕੋਜ਼ ਵੇਨਸ ਹੋਣੀਆਂ, ਇਹਨੂੰ ਕਹਿੰਦੇ ਨੇ ਵੇਰੀਕੋਜ਼ ਵੇਨਸ ਡਿਰਾਈਸਿਸ, ਓਕੇ, ਮਤਲਬ ਕਿ ਹੈ ਕਿ ਉਹ ਆਪਣਾ ਜਿਹੜਾ ਨਾਰਮਲ ਕੰਮ ਨਹੀਂ ਕਰ ਰਹੀਆਂ, ਉਹਨਾਂ ਚ ਬੈਕਲੌਗ ਲੱਗ ਗਿਆ, ਉਸ ਕਰਕੇ ਉਹ ਨੀਲੀਆਂ ਨਾੜਾਂ ਜਿਹੜੀਆਂ ਉਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਨੂੰ ਇਹ ਨਾ ਸਮਝੋ ਵੀ ਇਹ ਨਾਰਮਲ ਹੀ ਗੱਲ ਹੈਗੀ, ਇਹਦਾ ਮਤਲਬ ਇਹ ਆ ਕਿ ਤੁਹਾਡੇ ਇਸ ਲੱਤ ਦੇ ਵਿੱਚ ਜਿਹੜਾ ਖੂਨ ਲਿਜਾਣ ਵਾਲੀ ਨਾੜੀ ਹੈ ਸਫੇਨੋਇਡ ਵੇਨ, ਉਹਦੇ ਵਿੱਚ ਕਿਤੇ ਬੈਕਲੌਗ ਲੱਗ ਗਿਆ ਹੈਗਾ ਆ, ਔਰ ਜਿਹਦੇ ਕਰਕੇ ਉਹਦਾ ਬੈਕਲੌਗ ਅੱਗੇ ਇਹ ਸੁਪਰਫੀਸ਼ੀਅਲ ਵੇਨਸ ਜਿਹੜੀਆਂ ਨੇ ਇਹਨਾਂ ਵਿੱਚ ਆ ਗਿਆ ਹੈ, ਜਿਹਦੇ ਕਰਕੇ ਇਹ ਬਾਹਰ ਜ਼ਿਆਦਾ ਫੁੱਲ ਗਈਆਂ ਨੇ ਤੇ ਚਮੜੀ ਤੋਂ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਣ ਲੱਗ ਗਈਆਂ। ਜਦੋਂ ਤੁਹਾਨੂੰ ਇਹ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਦੀਆਂ ਨੇ, ਉਦੋਂ ਸੁਚੇਤ ਹੋ ਜਾਓ, ਆਪਾਂ ਗੱਲ ਕਰ ਰਹੇ ਹਾਂ ਵੀ ਬਾਹਰਲੇ ਸਾਈਨ ਕੀ ਹੋਣਗੇ, ਤੋ ਬਾਹਰਲੇ ਸਾਈਨ ਇਹ ਆ ਵੀ ਵੇਰੀਕੋਜ਼ ਵੇਨਸ ਨੂੰ ਆਮ ਤੌਰ ਤੇ ਸਧਾਰਨ ਸਮਝਦੇ ਆ ਜੀ, ਯਾਰ ਕੋਈ ਗੱਲ ਨੀ, ਨੀਲੀਆਂ ਜੇ ਨਾੜਾਂ ਉੱਪਰੀਆਂ ਨੇ ਕੋਈ ਗੱਲ ਨੀ, ਆਪੇ ਠੀਕ ਹੋ ਜੂਗੀ, ਹਾਂਜੀ ਇਹ ਆਪੇ ਠੀਕ ਹੋਣ ਵਾਲੀ ਗੱਲ ਨਹੀਂ, ਜੇ ਤਾਂ ਇਹ ਕੋਈ ਅਕਵਾਇਰਡ ਕੰਮ ਹੈ ਤੇ ਤੁਸੀਂ ਉਹਨੂੰ ਟੈਂਪਰੇਰੀ ਠੀਕ ਕਰ ਸਕਦੇ ਹੋ, ਯਾਰ ਡਾਕਟਰ ਕਹਿਣਗੇ ਚੱਲ ਪੈਰ ਥੋੜੇ ਜਿਹੇ ਉੱਚੇ ਕਰਕੇ ਬੈਠਿਆ ਕਰ, ਜਾਂ ਆਮ ਤੌਰ ਤੇ ਤੁਸੀਂ ਜਿਹੜਾ ਬੈਡ ਰਹਿੰਦੇ ਆ, ਜਿਹੜਾ ਕਿ ਆਮ ਮੈਂ ਪੇਸ਼ੈਂਟ ਨੂੰ ਦੱਸਦੇ ਆ ਕਿ ਬੈਡ ਦਾ ਪੈਰਾਂ ਵਾਲਾ ਹਿੱਸਾ ਆ ਉਹਨੂੰ ਘੱਟੋ ਘੱਟ 10 ਇੰਚ ਉੱਚਾ ਕਰ ਦੋ। ਕਈ ਲੋਕਾਂ ਦੇ ਨੇ ਜੀ ਜੇ ਡਾਕਟਰ ਜੀ ਜੇ ਸਰਾਣਾ ਰੱਖ ਲਈਏ, ਉਹ ਨਹੀਂ ਭਾਈ, ਜਦੋਂ ਤੁਸੀਂ ਸੌਂਗੇ ਲੱਤਾਂ ਤੁਸੀਂ ਇਕੱਠੀਆਂ ਕਰ ਲਈਆਂ, ਸਰਾਣੇ ਦਾ ਕੋਈ ਮਕਸਦ ਨਹੀਂ ਰਹੇਗਾ। ਇਸ ਕਰਕੇ ਜ਼ਰੂਰੀ ਇਹ ਆ ਕਿ ਤੁਸੀਂ ਪੈਂਦ ਵਾਲਾ ਹਿੱਸਾ ਹੈ ਭਾਵ ਹੇਠਾਂ ਪਲੇਟਫਾਰਮ, ਤੁਹਾਡਾ ਜਿਹਦੇ ਤੇ ਤੁਸੀਂ ਸੁੱਤੇ ਹੋ ਉਹ ਪਲੇਟਫਾਰਮ ਇੰਨਾ ਉੱਚਾ ਕਰ ਲਓ ਤਾਂ ਕਿ ਜਿਹੜਾ ਬੈਕਲੌਗ ਸਾਰੇ ਦਿਨ ਵਿੱਚ ਲੱਤਾਂ ਹੇਠਾਂ ਲਮਕਾ ਕੇ ਬੈਠਿਆ ਹੋਇਆ ਸੀ ਉਹ ਹੌਲੀ ਹੌਲੀ ਵਾਪਸ ਜਾਣਾ ਸ਼ੁਰੂ ਹੋ ਜਾਵੇ। ਔਰ ਮੈਂ ਵੇਖਿਆ ਕਿ 2-3 ਮਹੀਨਿਆਂ ਦੇ ਵਿੱਚ ਹੀ ਬਹੁਤ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਪਰ ਇਹ ਉਹ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਅਕਵਾਇਰਡ ਤੌਰ ਤੇ, ਵੀ ਸਾਡੇ ਹੁਣ ਕੰਮਾਂ ਕਾਰਾਂ ਦੇ ਕਰਕੇ, ਪੈਰ ਲਮਕਾ ਕੇ ਬੈਠਣ ਦੇ ਕਰਕੇ, ਜਾਂ ਜਿਹੜੇ ਲੋਕ ਜਹਾਜ਼ ਤੇ ਆਉਂਦੇ ਨੇ ਨਾ ਚੜ ਕੇ ਇੰਡੀਆ ਤੋਂ ਇੱਥੇ ਆਏ ਪੈਰ ਸੁੱਜ ਜਾਂਦੇ ਆ,
1: ਜੀ ਜੀ
0: ਓਹਦਾ ਵੀ ਇਹੀ ਕਾਰਨ ਹੁੰਦਾ ਆ ਕਿ ਬੈਕਲੋਗ ਲੱਗ ਗਿਆ, ਐਕਸਰਸਾਈਜ਼ ਨਹੀਂ ਹੋਈ, ਕਿਉਂਕਿ ਜਿਹੜੇ ਪੈਸਿਵ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਤਾਂ ਵਿਚਾਰੀਆਂ ਹਿੱਲੀਆਂ ਨੀ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨੀ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ ਕਰਕੇ ਹੋ ਜਾਂਦੀਆਂ ਨੇ, ਪਰ ਜਿਨ੍ਹਾਂ ਨੂੰ ਲਗਾਤਾਰ ਹੁੰਦੀਆਂ ਨੇ ਕੁਛ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਉਹਦੇ ਪਿੱਛੇ ਕਹਾਣੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਕੰਜੈਨੀਟਲ ਡਿਫੈਕਟ ਹੈਗਾ, ਜਿਵੇਂ ਗਾਊਟ ਵਗੈਰਾ ਦੀ ਮੈਂ ਗੱਲ ਦੱਸੀ ਕਿ ਪੇਰੈਂਟਸ ਨੂੰ ਕੋਈ ਐਸੀ ਪ੍ਰੋਬਲਮ ਸੀ ਜਾਂ ਪੇਰੈਂਟਸ ਨੂੰ ਕਿਸੇ ਨੂੰ ਬਲੱਡ ਦੀ ਇਸ ਤਰ੍ਹਾਂ ਦੀ ਹਾਰਟ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ, ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ, ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਆਣ, ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ, ਜਦੋਂ ਵੇਰੀਕੋਲ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ, ਭਾਵੇਂ ਤੁਹਾਨੂੰ ਦਿਸਦਾ ਤੇ ਭਾਵੇਂ ਤੁਹਾਨੂੰ ਨਹੀਂ ਦਿਸਦਾ, ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ। ਹੁਣ ਅਗਲੀ ਗੱਲ, ਬਾਹਰਲੀ ਇੱਕ ਹੋਰ ਨਿਸ਼ਾਨੀ ਇਹ ਆ ਵੀ ਮੰਨ ਲਿਆ ਜਾਏ ਇੰਨਾ ਵੱਡਾ ਟਰੰਕ ਹੈ ਜਿਹੜੀ ਨਹਿਰ ਖੂਨ ਵਾਪਸ ਲੈ ਕੇ ਜਾ ਰਹੀ ਹੈ, ਜਿਹਨੂੰ ਅਸੀਂ ਬਿਨਾਂ ਕਿਵਾ ਕਿਹਾ ਹੈ, ਬਿਨਾਂ ਕਿਵਾ ਵਾਪਸ ਖੂਨ ਲੈ ਕੇ ਜਾ ਰਹੀ ਹੈ, ਰੱਬ ਨਾ ਕਰੇ ਕਿਸੇ ਦੀ ਉਹ ਫਟ ਜਾਵੇ। ਬਹੁਤ ਸਾਰੇ ਐਸੇ ਕਾਰਨ ਨੇ, ਐਕਸੀਡੈਂਟਲ ਕਾਰਨ ਵੀ ਨੇ, ਜੰਗਾਂ ਯੁੱਧਾਂ ਦੇ ਵਿਚ ਕੋਈ ਬਰਛੀ ਵੱਜ ਗਈ, ਕੁਝ ਐਸਾ ਹੋ ਗਿਆ, ਕੁਝ ਤਾਂ ਵੀ ਹੋ ਸਕਦਾ ਹੈਗਾ ਆ, ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿਚ ਕੁਝ ਵੀ ਐਸਾ ਹੋ ਸਕਦਾ, ਐਕਸੀਡੈਂਟਲੀ ਵੀ ਕੋਈ ਚੀਜ਼ ਐਸੀ ਵੱਜ ਸਕਦੀ ਹੈ, ਜਿਹਦੇ ਕਰਕੇ ਹਾਲਾਂਕਿ ਪਿੱਛੋਂ ਕੁਦਰਤ ਨੇ ਉਹਨੂੰ ਰੀੜ ਦੀ ਹੱਡੀ ਨਾਲ ਸਪੋਰਟ ਕੀਤਾ ਹੋਇਆ, ਪਰ ਅਗਲੇ ਪਾਸਿਓਂ ਤਾਂ ਜੇ ਕੋਈ ਚੀਜ਼ ਫੁੱਬ ਗਈ ਤਾਂ ਸਾਰਾ ਕੁਝ ਸੌਫਟ ਹੀ ਹੈ ਨਾ, ਐਸਾ ਹੋ ਸਕਦਾ ਹੈਗਾ। ਬਹੁਤ ਸਾਰੇ ਕਾਰਨ ਐਸੇ ਹੁੰਦੇ ਨੇ, ਉਹਦੇ ਮੁਤਾਬਕ ਇਕਦਮ ਇਮੀਡੀਏਟਲੀ ਇੱਕ ਪੇਨ ਸ਼ੁਰੂ ਹੁੰਦੀ ਹੈ, ਉਹ ਜਿਹੜੀ ਪੇਨ ਦਰਦ ਹੈ ਪੇਟ ਦੇ ਵਿਚ ਆਮ ਤੌਰ ਤੇ ਜਾਂ ਸਾਹਮਣੇ ਪਾਸੇ ਹੋਏਗੀ ਜਾਂ ਬੈਕ ਦੇ ਵਿਚ ਹੋਏਗੀ, ਪਰ ਕੱਲਾ ਪੇਨ ਤਾਂ ਅਸੀਂ ਕਹਿ ਸਕਦੇ ਗੈਸ ਕਰਕੇ ਵੀ ਹੋ ਗਈ ਜਾਂ ਕਿਸੇ ਹੋਰ ਚੀਜ਼ ਵਾਸਤੇ ਵੀ ਹੋ ਗਈ ਹੈ, ਨਹੀਂ ਉਹਦੇ ਨਾਲ ਤੁਹਾਡਾ ਆਹ ਜਿਹੜਾ ਪਲਸ ਦਾ ਸਿਸਟਮ ਆ ਉਹ ਚੇਂਜ ਹੋ ਜਾਏਗਾ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ, ਘਟ ਜਾਏਗਾ, ਕਿਉਂਕਿ ਸਪਲਾਈ ਜਾ ਹੀ ਨਹੀਂ ਰਹੀ। ਇਸ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਨੇ ਆਮ ਤੌਰ ਤੇ ਵੇਖਣ ਵਾਲੀਆਂ ਹਨ ਇਹੋ ਜਿਹੇ ਐਕਸੀਡੈਂਟਲ ਕੇਸਾਂ, ਆਪਾਂ ਇੱਕ ਸ਼ੁਰੂਆਤੀ ਤੌਰ ਦੇ ਵਿਚ ਮੈਂ ਕਹਿ ਚੁੱਕਿਆ ਵੀ ਇਹੋ ਜਿਹੀਆਂ ਐਮਰਜੈਂਸੀ ਚੀਜ਼ਾਂ ਨੇ, ਇਹੋ ਜਿਹੀਆਂ ਫਟਾਫਟ ਹਸਪੀਟਲ ਰਸ਼ ਕਰਨ ਵਾਲੀਆਂ ਗੱਲਾਂ ਨੇ, ਪਰ ਮੈਂ ਫਿਰ ਵੀ ਤੁਹਾਨੂੰ ਉਹ ਮੋਟੀਆਂ ਮੋਟੀਆਂ ਉਹ ਨਿਸ਼ਾਨੀਆਂ ਦੱਸ ਰਿਹਾ ਜਿਹੜੀਆਂ ਅਜੇ ਇੰਨਾ ਕੁਛ ਵਿਗੜਿਆ ਨਹੀਂ ਪਰ ਤੁਹਾਡੇ ਸਾਹਮਣੇ ਕੁਦਰਤ ਨਿਸ਼ਾਨੀਆਂ ਪੇਸ਼ ਕਰ ਰਹੀ ਹੈ। ਉਹ ਜਿਵੇਂ ਵੈਰੀ ਗੁੱਡ ਵੇਨਸ ਦੀ ਗੱਲ ਕੀਤੀ ਹੈ, ਅੱਛਾ ਪੇਨ ਦੀ ਜੇ ਮੈਂ ਗੱਲ ਕੀਤੀ ਹੈ ਭਾਈ ਜੇ ਉਹਨਾਂ ਦੇ ਵਿਚ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਪੇਟ ਚ ਦਰਦ ਹੋਏਗੀ, ਪੇਟ ਪਿਛਲੇ ਪਾਸੇ ਵੀ ਦਰਦ ਹੋਏਗੀ। ਹੁਣ ਇੱਕ ਨਾਲੀ ਐਸੀ ਹੈ ਜਿਹੜੀ ਸਿਰ ਵਾਲਾ ਖੂਨ ਇਕੱਠਾ ਹੋ ਕੇ ਉਹਨੂੰ ਵਾਪਸ ਲਿਆ ਰਹੀ, ਉਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕੇਵਾ, ਉੱਪਰ ਤੋਂ ਖੂਨ ਵਾਪਸ ਲਿਆਉਣ ਵਾਲੀ ਜਿਹੜੀ ਦਿਲ ਨੂੰ ਖੂਨ ਸਪਲਾਈ ਕਰ ਰਹੀ ਹੈ ਵਾਪਸ ਲੈਣਾ ਪਈ ਹਾਂਜੀ, ਉਹ ਖੂਨ ਦੇ ਵਿਚ ਉਸ ਨਾਲੀ ਦੇ ਵਿਚ ਅਗਰ ਕੁਝ ਐਸਾ ਹੋ ਜਾਵੇ ਬਲੋਕੇਜ ਆ ਗਿਆ ਤਾਂ ਤੁਸੀਂ ਸਮਝੋ ਵੀ ਪਿਛਲੇ ਪਾਸੇ ਬੈਕਲੋਗ ਆ ਗਿਆ, ਤਾਂ ਪਹਿਲੀ ਗੱਲ ਜਿਹੜੀ ਹੋਏਗੀ ਉਹ ਪ੍ਰੈਸ਼ਰ ਵਧੇਗਾ ਬ੍ਰੇਨ ਦੇ ਵਿਚ, ਬ੍ਰੇਨ ਚ ਪ੍ਰੈਸ਼ਰ ਵਧੇਗਾ, ਆਦਮੀ ਨੂੰ ਡਿਜ਼ੀਨੈਸ ਹੋ ਜਾਏਗੀ, ਬੌਰਾ ਹੋ ਜਾਏਗਾ ਉਹ, ਔਰ ਅੱਖਾਂ ਦੇ ਵਿਚ ਖੂਨ ਉਤਰ ਆਏਗਾ ਉਹਦੇ, ਕਿਉਂਕਿ ਬੈਕਲੋਗ ਲੱਗ ਗਿਆ ਹੈਗਾ ਤੇ ਪਿਛਲੇ ਪਾਸੇ ਹਾਰਟ ਤਾਂ ਭੇਜ ਰਿਹਾ ਹੈਗਾ। ਤੋ ਇਸ ਕਰਕੇ ਇਹ ਆਮ ਤੌਰ ਤੇ ਨਿਸ਼ਾਨੀਆਂ ਅੱਖਾਂ ਚ ਲਾਲੀ, ਪ੍ਰੈਸ਼ਰ, ਡਿਜ਼ੀਨੈਸ ਹੋਣਾ, ਅੱਖਾਂ ਦੀ ਹਨੇਰਾ ਹੋਣਾ ਪੰਜਾਬੀ ਚ ਕਹਿ ਲੋ, ਤੇ ਚਿਹਰੇ ਦਾ ਸੁੱਜਣਾ। ਆਮ ਤੌਰ ਤੇ ਜਿੰਨੀਆਂ ਵੀ ਦਿਲ ਦੀਆਂ ਬਿਮਾਰੀਆਂ ਹਨ ਜਾਂ ਕਿਡਨੀ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਵਿਚ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ, ਚਿਹਰਾ ਸੁੱਜ ਜਾਣਾ, ਪੈਰ ਸੁੱਜ ਜਾਣੇ, ਔਰ ਇਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਇਹ ਇਨੀਸ਼ੀਅਲ ਨਿਸ਼ਾਨੀਆਂ ਨੇ ਵੀ ਐਸਾ ਕੁਝ ਹੋ ਰਿਹਾ ਆ ਸੀਰੀਅਸ ਤੌਰ ਤੇ, ਤੁਸੀਂ ਇਹਦਾ ਕੰਟਰੋਲ ਕਰੋ, ਇਹਦੇ ਬਾਰੇ ਜਾਣਕਾਰੀ ਹਾਸਲ ਕਰੋ ਵੀ ਹੋ ਕੀ ਰਿਹਾ ਹੈਗਾ। ਤੋ ਮਤਲਬ ਜਦੋਂ ਚਿਹਰੇ ਤੇ ਸੋਜ ਆ ਗਈ ਜਾਂ ਜਦੋਂ ਗਿੱਟਿਆਂ ਤੇ ਪੈਰਾਂ ਤੇ ਸੋਜ ਆ ਗਈ, ਹੱਥਾਂ ਦੀਆਂ ਉਂਗਲਾਂ ਤੇ ਸੋਜ ਆ ਗਈ, ਤੁਸੀਂ ਵੇਖਦੇ ਹੋ ਵੀ ਆ ਉਂਗਲੀ ਦੇ ਵਿਚ ਮੁੰਦਰੀ ਫਸ ਗਈ ਹੈ, ਇਨੀਸ਼ੀਅਲ ਸਟੇਜ ਦੀਆਂ ਗੱਲਾਂ ਸੀਗੀਆਂ, ਇਹੋ ਜਿਹਾ ਕੁਝ ਹੋ ਸਕਦਾ ਆ ਤੇ ਤੁਹਾਨੂੰ ਉਹਦੇ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਪਰ ਮੈਂ ਸੁਪੀਰੀਅਰ ਵੇਨਾ ਕੇਵਾ ਦੀ ਗੱਲ ਕਰ ਰਿਹਾ ਹਾਂ ਹੁਣ, ਤੇ ਸੁਪੀਰੀਅਰ ਵੇਨਾ ਕੇਵਾ ਦੇ ਵਿਚ ਆਮ ਤੌਰ ਤੇ ਵਾਇਸ ਇਕਦਮ ਚੇਂਜ ਹੋ ਜਾਂਦੀ, ਭਾਰ ਪੈ ਗਿਆ, ਬੋਕਲ ਕਾਰਡ ਤੇ ਵੀ ਭਾਰ ਪੈ ਗਿਆ, ਇਹਨੇ ਵੀ ਤੇ ਖੂਨ ਆਪਣਾ ਸਿੱਟਣਾ ਉਹਦੇ ਵਿਚ ਹੀ ਤੇ ਵਾਪਸ ਭੇਜਣਾ ਹੈਗਾ। ਸੋ ਜਿਹੜੀ ਵਾਇਸ ਆ ਉਹ ਇਕਦਮ ਜਿਹੜੀ ਉਹ ਚੇਂਜ ਹੋ ਜਾਂਦੀ ਹੈ, ਔਰ ਜਿਹੜੀਆਂ ਨੈਕ ਦੀਆਂ ਵੇਨਸ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੇਰੀ ਕੁਝ ਵੇਨ ਲੱਤਾਂ ਦੀ ਹੁੰਦੀਆਂ ਨੇ ਜੇ ਇੰਪੀਰੀਅਲ ਵੇਨ ਅੱਗੇ ਵੱਜ ਕੋਈ ਨੁਕਸ ਹੋਵੇ, ਜੇ ਤਾਂ ਹੇਠੋਂ ਖੂਨ ਉੱਪਰ ਲਿਆਉਣ ਵਾਲੀ ਨਾੜੀ ਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ, ਉਹਦਾ ਕੰਮ ਹੈ ਵਾਪਸ ਖੂਨ ਦਿਲ ਨੂੰ ਪਹੁੰਚਾਉਣਾ। ਜੇ ਉਹਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ ਤੇ ਤੁਹਾਡੀਆਂ ਲੱਤਾਂ ਦੇ ਵਿਚ, ਖੁੱਚਾਂ ਦੇ ਵਿਚ, ਲੋਅਰ ਏਰੀਏ ਦੇ ਵਿਚ ਆਮ ਤੌਰ ਤੇ ਨੀਲੀਆਂ ਨੀਲੀਆਂ ਨਾੜਾਂ ਉੱਭਰ ਜਾਣਗੀਆਂ। ਜੇ ਇਹੀ ਕੰਮ ਉੱਪਰ ਵਾਲੀ ਜਿਹੜੀ ਹੈ ਉਹਦਾ ਨਾਂ ਹੈ ਸੁਪੀਰੀਅਰ ਵੇਨਾ ਕੇਵਾ, ਜਿਹੜੀ ਬ੍ਰੇਨ ਤੋਂ ਨੈਕ ਤੋਂ ਖੂਨ ਲੈ ਕੇ ਤੇ ਵਾਪਸ ਜਿਹੜੀ ਹੈ ਤੁਹਾਨੂੰ ਈਵਨ ਤੁਹਾਡੀਆਂ ਜਿਹੜੀਆਂ ਆਰਮਸ ਹੈ ਇਹਨਾਂ ਦਾ ਖੂਨ ਵਾਪਸ ਲੈ ਕੇ ਤੇ ਫਿਰ ਰਾਈਟ ਐਟਰੀਅਮ ਸੱਜਾ ਪਾਸਾ ਖੂਨ ਦਾ ਖਾਨਾ ਹੈਗਾ ਉਹਦੇ ਚ ਪਹੁੰਚਾ ਰਹੀਆਂ ਨੇ। ਜੇ ਇਹਦੇ ਵਿਚ ਕੋਈ ਬੈਕਲੌਗ ਜਾਂ ਕੁਝ ਐਸਾ ਲੱਗ ਗਿਆ ਤੇ ਫਿਰ ਕੀ ਹੋਏਗਾ ਕਿ ਤੁਹਾਡੀ ਇੱਕ ਤੇ ਅੱਖਾਂ ਦੇ ਵਿਚ ਪ੍ਰੈਸ਼ਰ ਆਏਗਾ, ਦੂਸਰਾ ਡ੍ਰੋਪਿੰਗ ਆਫ ਲਿਡਸ, ਟੋਸਿਸ ਕਹਿੰਦੇ ਨੇ ਉਹਨੂੰ, ਡ੍ਰੋਪਿੰਗ ਆਫ ਲਿਡਸ, ਆ ਅੱਖਾਂ ਜਿਹੜੀਆਂ ਬੰਦ ਖੁੱਲ ਨਹੀਂ ਰਹੀਆਂ, ਉੱਪਰ ਵਾਲੇ ਜਿਹੜੇ ਬਰਵੱਟੇ ਹੈ ਨਾ ਇਹ ਲਿਡਸ ਜਿਹੜੇ ਨੇ ਇਕਦਮ ਬੰਦ ਹੋ ਗਏ, ਇਹ ਨਿਸ਼ਾਨੀਆਂ ਉਹਦੀਆਂ ਹੋਣਗੀਆਂ ਉਸ ਵੇਲੇ। ਔਰ ਇਸੇ ਤਰ੍ਹਾਂ ਹੀ ਤੁਹਾਡਾ ਚਿਹਰਾ ਜਿਹੜਾ ਉਹ ਸੁੱਜ ਗਿਆ, ਔਰ ਚਿਹਰੇ ਸੁੱਜਣ ਦੀ ਵੀ ਇੱਕ ਹੋਰ ਕੰਡੀਸ਼ਨ ਹੈਗੀ ਹੈ ਕਿ ਕਿਹੜੇ ਪਾਸੇ ਕਿਹੜੀ ਕੰਡੀਸ਼ਨ ਹੋ ਰਹੀ ਹੈ ਉਹਦੇ ਮੁਤਾਬਿਕ ਅਲਟਰਨੇਟ ਸਾਈਡ ਤੇ ਤੁਹਾਡਾ ਸੋਜ ਪੈ ਸਕਦੀ ਹੈ। ਜੇ ਬਾਅਦ ਵਿਚ ਦੋਵੇਂ ਪਾਸੇ ਚਿਹਰੇ ਚ ਸੋਜ ਹੁੰਦੀ ਹੈ ਜਿਹੜੀ ਹੈਗੀ ਹੈ ਸਪੀਰੀਅਰ ਦੇ ਨਕੇਵਾ ਦੇ ਕਰਕੇ, ਪਰ ਸਟਾਰਟ ਇਹ ਵੰਸ ਜੋ ਤੁਸੀਂ ਪੁੱਛੋਗੇ ਪੇਸ਼ੈਂਟ ਨੂੰ ਤੇ ਪਤਾ ਲੱਗਦਾ ਹੈ, ਅਟੈਂਡੈਂਟ ਕਹਿਣਗੇ ਵੀ ਪਹਿਲਾਂ ਸੱਜੇ ਪਾਸੇ ਸੋਜ ਹੋ ਗਈ ਸੀ ਫਿਰ ਉਹਦੇ ਖੱਬੇ ਪਾਸੇ ਵੀ ਸੋਜ ਹੋ ਗਈ ਹੈ। ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਨੂੰ ਆਮ ਤੌਰ ਤੇ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕੋਈ ਨਾ ਕੋਈ ਜਿਹੜਾ ਨੁਕਸ ਹੈਗਾ ਆ ਉਹ ਸਾਡੇ ਸੁਪੀਰੀਅਰ ਦੇ ਨਕੇਵਾ ਦੇ ਵਿਚ ਪੈ ਗਿਆ ਹੈਗਾ। ਸੋ ਬਾਕੀ ਅਸੈਸਮੈਂਟ ਜਿੰਨੀਆਂ ਵੀ ਨੇ ਉਹ ਚੇਂਜ ਹੋ ਜਾਂਦੀਆਂ। ਅਸੈਸਮੈਂਟ ਅਸੀਂ ਕਾਹਦੇ ਤੋਂ ਕਰਦੇ ਹਾਂ, ਅਸੀਂ ਪਲਸ ਰੇਟ ਚੈੱਕ ਕਰਦੇ ਹਾਂ, ਪਲਸ ਰੇਟ ਕੀ ਚੱਲ ਰਿਹਾ ਹੈਗਾ, ਪਰ ਅਸੈਸਮੈਂਟ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਚੇਂਜ ਹੋ ਗਈ, ਬਲੱਡ ਪ੍ਰੈਸ਼ਰ ਸੱਜੇ ਪਾਸੇ ਤੇ ਖੱਬੇ ਪਾਸੇ ਦਾ ਚੇਂਜ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜੀ ਲੋਅਰ ਐਕਸਟ੍ਰੀਮਿਟੀ ਹੈਗੀ ਹੈ, ਜਾਂਗਾਂ ਚ ਅਸੀਂ ਫੀਮਰਲ ਵੇਨ ਦੀ ਗੱਲ ਕੀਤੀ ਹੈਗੀ ਹੈ, ਜਾਂ ਗਿੱਟਿਆਂ ਦੇ ਵਿਚ ਅਸੀਂ ਪਲਸ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਬਾਰਿਸ਼ ਜਦੋਂ ਵੀ ਹੈ ਹੀ ਨਹੀਂ, ਜੇ ਦਿਖਾਈ ਵੀ ਦਿੰਦੀਆਂ ਨੇ ਅਜੇ ਕੁਝ ਹੈਗਾ ਸਮਾਂ ਬਚਣ ਦਾ ਤੇ ਫਿਰ ਉਹ ਵੀਕ ਹੋ ਜਾਂਦੀਆਂ ਨੇ, ਉਹਨਾਂ ਵਿਚ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਹੈਗਾ। ਸੋ ਇਹ ਮੋਟੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਤੇ ਜਦੋਂ ਹੁਣ ਇੱਕ ਆਖਰੀ ਗੱਲ ਹੋਰ ਵੀ ਮੈਨੂੰ ਯਾਦ ਆ ਗਈ, ਮੈਂ ਕਹਿ ਦਿਆਂ ਕਿਉਂਕਿ ਰੀਕੋਲੈਕਟ ਕਰਨਾ ਪੈਂਦਾ ਨਾ ਦਿਮਾਗ ਦੇ ਵਿਚ ਕੀ ਗੱਲ ਹੈਗੀ ਹੈ। ਜੇ ਕਿਸੇ ਵੀ ਆਰਟਰੀ ਜਾਂ ਵੇਨ ਦੇ ਵਿਚ ਕੋਈ ਇਸ ਤਰ੍ਹਾਂ ਦਾ ਨੁਕਸ ਆ ਗਿਆ ਤਾਂ ਉੱਥੇ ਕਲੈਕਸ਼ਨ ਹੋਣੀ ਹੈ, ਚਾਹੇ ਆਰਟਰੀ ਚ ਹੋ ਜਾਵੇ, ਚਾਹੇ ਵੇਨਾ ਕੇਵਾ ਚ ਹੋ ਜਾਵੇ ਤੇ ਚਾਹੇ ਓਰਟਾ ਦੇ ਵਿਚ ਹੋ ਜਾਵੇ, ਕਿਸੇ ਵੀ ਥਾਂ ਤੇ ਹੋ ਗਏ, ਕਲੈਕਸ਼ਨ ਉਸ ਥਾਂ ਤੇ ਹੋਣੀ ਸ਼ੁਰੂ ਹੋ ਜਾਣੀ ਹੈ, ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ ਪ੍ਰਲਿਮਨਰੀ ਗੱਲ ਆ, ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ ਤੇ ਉਹਨੇ ਕਿ ਵਾਇਸ ਨੂੰ ਕੀ ਹੋ ਗਿਆ, ਬੋਲਿਆ ਨੀ ਜਾ ਰਿਹਾ, ਵਾਇਸ ਭਾਰੀ ਹੋ ਗਈ, ਹੌਸਨੈਸ ਹੋ ਗਈ। ਦੂਸਰੀ ਜਿਹੜੀ ਗੱਲ ਹੈਗੀ ਆ, ਇਸ ਹਾਲਾਤ ਦੇ ਵਿਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ ਤੇ ਜਿਹੜਾ ਸਾਡਾ ਮਿਡਿਆਸਟਾਈਨਮ ਦਾ ਏਰੀਆ ਹੈਗਾ, ਮੈਂ ਉਹ ਹੁਣੇ ਦੱਸ ਕੇ ਹਟਿਆ ਸਾ ਵੀ ਮਿਡਿਆਸਟਾਈਨਮ ਦੀ ਜੇ ਬਾਹਰੋਂ ਚੌੜਾਈ ਵੇਖੀ ਹੈ ਨਾ ਵੀ ਤੇਰੇ ਏਰੀਆ ਕਿੰਨਾ, ਸੱਜੇ ਪਾਸੇ ਸੱਜਾ ਫੇਫੜਾ, ਖੱਬੇ ਪਾਸੇ ਖੱਬਾ ਫੇਫੜਾ ਤੇ ਉਹਦੇ ਵਿਚਕਾਰ ਦਿਲ ਵੀ ਹੈਗਾ ਤੇ ਵਿਚਕਾਰ ਜਿਹੜਾ ਮਿਡਿਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ ਉਹ ਰਸਤਾ ਹੈ ਕਿੰਨਾ ਕੁ, ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ, ਔਰ 8 ਸੈਂਟੀਮੀਟਰ ਦਾ ਪੂਰਾ ਰਸਤਾ ਸਾਮ ਪਿੱਛੇ ਤੋਂ ਅੱਗੇ ਤੱਕ ਤੇ ਅੱਗੇ ਤੋਂ ਪਿੱਛੇ ਤੱਕ ਰੀੜ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ। ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ ਵੇਖਦੇ ਨੇ, ਜਦੋਂ ਹੀ ਇਹ ਪਤਾ ਲੱਗਦਾ ਹੈ ਕੋਈ ਐਸੀ ਪ੍ਰੋਬਲਮ ਆ ਗਈ ਹੈ ਤਾਂ ਇਹ ਜਿਹੜਾ ਡਾਇਆਫ੍ਰੈਗਮ ਜਿਹੜਾ ਮਿਡਿਆਸਟਾਈਨਲ ਏਰੀਆ ਹੈਗਾ ਆ ਇਹ ਕੱਟ ਜਾਂਦਾ ਹੈ, ਇਹ ਵੱਧ ਜਾਂਦਾ ਹੈ, ਇਹਦੇ ਵਿਚ ਚੇਂਜ ਆ ਜਾਂਦੀ ਹੈ। ਔਰ ਜਿਹੜੇ ਡਾਇਵਰਸ਼ਨ ਮੈਂ ਤੁਹਾਨੂੰ ਦੱਸੇ ਨੇ ਕਿ ਅਲੱਗ ਅਲੱਗ ਥਾਵਾਂ ਤੋਂ ਇਹਦੇ ਘੁਮਾਵ, ਜਿੱਥੇ ਬ੍ਰੌਂਕਸ ਹੁੰਦੀ ਹੈ ਉਸ ਥਾਂ ਤੇ ਇਹਦਾ ਚੇਂਜ ਆ ਗਈ ਹੈ, ਜਿੱਥੇ ਅਯੋਟਾ ਲੰਘਦੀ ਉਸ ਥਾਂ ਤੇ ਚੇਂਜ ਆ ਰਹੀ, ਜਿੱਥੇ ਵੇਨਾ ਕੇਵਾ ਆ ਕੇ ਜੁੜਦੀਆਂ ਨੇ, ਤੇ ਮਤਲਬ ਅਲੱਗ ਅਲੱਗ ਥਾਵਾਂ ਤੇ ਮੋੜ ਜਿਹੜੇ ਪੈਂਦੇ ਸੀਗੇ ਉਹ ਇਰੈਗੂਲਰ ਹੋ ਜਾਂਦੇ ਆ ਸਾਰੇ। ਸੋ ਮਤਲਬ ਕੀ ਹੈ, ਐਕਸਰੇ ਸਾਨੂੰ ਇਹ ਦੱਸਦਾ, ਹਾਲਾਂਕਿ ਹੋਸਪਿਟਲ ਵਾਲੀ ਗੱਲ ਆ ਪਰ ਸਾਡੇ ਆਮ ਤੌਰ ਤੇ ਸੱਜਣਾ ਮਿੱਤਰਾਂ ਦੇ ਜਾਣਨ ਵਾਲੀਆਂ ਗੱਲਾਂ। ਹੁਣ ਮੈਂ ਆਖਰੀ ਗੱਲਾਂ ਤੁਹਾਡੇ ਨਾਲ ਦੱਸਣ ਲੱਗਿਆ ਭਾਈ, ਜਦੋਂ ਵੀ ਸਾਡੇ ਮੇਨ ਬਲੱਡ ਵੈਸਲਸ ਦੇ ਵਿਚ ਕੋਈ ਅੰਤਰ ਆਉਂਦਾ, ਚਾਹੇ ਉਹ ਆਰਟਰੀ ਹੈ, ਚਾਹੇ ਉਹ ਵੇਨ ਹੈ, ਚਾਹੇ ਉਹ ਅਯੋਟਾ ਹੈਗੀ ਹੈ, ਚਾਹੇ ਉਹ ਵੇਨਾ ਕੇਵਲ ਹੈਗੀਆਂ ਨੇ ਦੋਵੇਂ, ਇਹਨਾਂ ਦੇ ਵਿਚ ਜਦੋਂ ਵੀ ਕੋਈ ਫਰਕ ਆਉਂਦਾ ਹੈਗਾ ਆ ਉਸ ਵੇਲੇ ਸਭ ਤੋਂ ਪਹਿਲੀ ਗੱਲ ਹੈ ਸਾਡੀ ਵਾਇਸ ਚੇਂਜ ਹੋ ਜਾਂਦੀ ਹੈ। ਉਸ ਤੋਂ ਪਹਿਲੀ ਗੱਲ, ਦੂਜੀ ਗੱਲ ਹੈਗੀ ਹੈ ਕਿ ਸਾਡਾ ਪਲਸ ਰੇਟ ਅਲਟਰਨੇਟ ਕਰ ਜਾਂਦਾ ਆ। ਉਸ ਤੋਂ ਤੀਜੀ ਗੱਲ ਹੈਗੀ ਕਿ ਸੱਜੇ ਤੇ ਖੱਬੇ ਪਾਸੇ ਦੇ ਵਿਚ ਸਾਡਾ ਫਰਕ ਪੈ ਜਾਂਦਾ ਹੈਗਾ। ਉਸ ਤੋਂ ਅਗਲੀ ਗੱਲ ਹੈਗੀ ਕਿ ਸੱਜੇ ਪਾਸੇ ਦੇ ਬਲੱਡ ਪ੍ਰੈਸ਼ਰ ਤੇ ਖੱਬੇ ਪਾਸੇ ਦੇ ਬਲੱਡ ਪ੍ਰੈਸ਼ਰ ਚ ਫਰਕ ਪੈ ਜਾਂਦਾ ਹੈਗਾ ਆ। ਉਸ ਤੋਂ ਅਗਲੀ ਗੱਲ ਹੈ ਕਿ ਡਿਸਟਲ ਪਾਰਟ ਦੇ ਵਿਚ ਜਿਵੇਂ ਫੀਮਰਲ ਰੇਂਜ ਦੀ ਮੈਂ ਗੱਲ ਦੱਸੀ ਹੈ ਜਾਂ ਗਿੱਟਿਆਂ ਦੀ ਰੇਂਜ ਦੀ ਗੱਲ ਦੱਸੀ ਹੈ, ਜਾਂ ਅਸੀਂ ਬਾਂਹ ਕਈ ਵਾਰ ਤੁਸੀਂ ਦੇਖਿਆ ਨਾ ਡਾਕਟਰ ਲੋਕ ਬਾਂਹ ਉੱਚੀ ਕਰਕੇ ਦੇਖਦੇ ਆ, ਹਾਂਜੀ, ਪਲਸ ਰੇਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਸਾਰੀਆਂ ਚੀਜ਼ਾਂ ਵੈਨਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹ ਬਹੁਤ ਜ਼ਿਆਦਾ ਸਲੋ ਹੋ ਜਾਂਦੀਆਂ ਨੇ। ਅਗਲੀ ਗੱਲ ਮੈਂ ਚਿਹਰੇ ਦੀ ਸੋਚ ਦੀ ਕੀਤੀ ਹੈ, ਸੋਚ ਦੀ ਵੀ ਮੈਂ ਤੁਹਾਨੂੰ ਇਹ ਦੱਸੀ ਹੈ ਬਈ ਕਈ ਵਾਰ ਸੱਜੇ ਪਾਸੇ ਫਿਰ ਖੱਬੇ ਪਾਸੇ ਦੋਵੇਂ ਪਾਸੇ ਹੋ ਜਾਂਦੀ ਹੈ। ਤੇ ਜਦੋਂ ਉਹ ਕਹਿੰਦੇ ਯਾਰ ਪਹਿਲਾਂ ਸੱਜਾ ਪਾਸਾ ਸੁੱਜ ਗਿਆ ਸੀਗਾ ਤੇ ਫਿਰ ਹੁਣ ਖੱਬਾ ਪਾਸਾ ਵੀ ਸੁੱਜ ਗਿਆ, ਦੋਵੇਂ ਪਾਸੇ ਐਸੇ ਹੋ ਗਏ। ਅੱਖਾਂ ਦੇ ਵਿਚ ਠੀਕ ਠਾਕ ਸੀ, ਫਸਟ ਕਲਾਸ ਸੀਗਾ, ਹੁਣ ਇਹਦੀ ਅੱਖਾਂ ਖੋਲਦੀਆਂ ਨੀ। ਆ ਉੱਪਰ ਵਾਲੇ ਜਿਹੜੇ ਲਿਡਸ ਨੇ ਉਹ ਬੰਦ ਹੋ ਗਏ ਨੇ, ਹੱਥ ਨਾਲ ਵੀ ਤੁਸੀਂ ਉਹਨੂੰ ਖੋਲ ਸਕਦੇ ਹੋ। ਔਰ ਜਿਹੜਾ ਸਾਡਾ ਆਨਾ ਹੈਗਾ ਆ ਔਰਬਿਟ ਜਿਹੜਾ ਵਿਚ ਫਸਿਆ ਹੋਇਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ। ਸੋ ਇਹ ਸਾਰੀਆਂ ਗੱਲਾਂ ਪ੍ਰੈਸ਼ਰ ਦੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਮੈਂ ਸਮਝਦਾ ਵੀ ਇਹ ਬਹੁਤਾ ਜ਼ਿਆਦਾ ਵਿਸ਼ਾ ਇਹ ਡਾਕਟਰ ਨਾਲ ਸੰਬੰਧਿਤ ਹੈ, ਪਰ ਐਮਰਜੈਂਸੀ ਨੂੰ ਸਮਝਣ ਵਾਸਤੇ ਇਹ ਤੁਹਾਡੇ ਕੋਲ ਗੱਲਾਂ ਹੈਗੀਆਂ ਨੇ, ਪਰ ਐਮਰਜੈਂਸੀ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵੈਰੀ ਗੁੱਡ ਵੇਨ ਵਗੈਰਾ। ਸੋਜ ਹੋ ਜਾਣੀ ਠੀਕ ਹੋ ਗਈ, ਸੋਜ ਹੋ ਜਾਣੀ ਚਿਹਰੇ ਦੇ ਠੀਕ ਹੋ ਗਈ, ਐਵੇਂ ਹੁੰਦਾ ਰਹਿੰਦਾ, ਪੈਰਾਂ ਤੇ ਸੋਜ ਹੋ ਗਈ ਫਿਰ ਠੀਕ ਹੋ ਗਈ, ਸੋਜ ਹੋ ਗਈ ਠੀਕ ਹੋ ਗਈ। ਇਹ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ, ਉਸੇ ਵੇਲੇ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈ, ਕਿਉਂਕਿ ਇਹਦੇ ਤੋਂ ਬਾਅਦ ਵਾਲੀ ਜਿਹੜੀ ਸਟੇਜ ਆ ਉਹ ਫਿਰ ਤੁਹਾਡੇ ਸੰਭਾਲਣ ਵਾਲੀ ਨਹੀਂ ਹੈਗੀ, ਤੇ ਉਹਦੇ ਵਾਸਤੇ ਫਿਰ ਆਮ ਹਾਸਪਿਟਲਾਂ ਦੇ ਵਿੱਚ ਪ੍ਰਬੰਧ ਵੀ ਹੈ ਨਹੀਂ। ਕਿਉਂਕਿ ਵੇਨ ਨੂੰ ਜੋੜਨਾ, ਵੇਨ ਦਾ ਰੈਕਚਰ ਰਿਪੇਅਰ ਕਰਨਾ ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ, ਇਹਦੇ ਵਾਸਤੇ ਸੀਰੀਅਸ ਕੰਡੀਸ਼ਨ ਹੈਗੀ ਹੈ। ਪਰ ਜੇ ਅਸੀਂ ਅਗਾਊਂ ਪ੍ਰਬੰਧ ਕਰ ਲੈ ਤੇ ਫਿਰ ਉਸ ਸਟੇਜ ਨੂੰ ਅਸੀਂ ਨਹੀਂ ਪਹੁੰਚਾਂਗੇ। ਜਿਵੇਂ ਚੀਮਾ ਸਾਹਿਬ ਹੁਣੇ ਗੱਲ ਕਰ ਰਹੇ ਸੀਗੇ ਵੀ ਇਸ ਤਰ੍ਹਾਂ ਖੇਡਦੇ ਖੇਡਦੇ ਲੋਕਾਂ ਨੂੰ ਐ ਹੋ ਜਾਂਦਾ ਹੈਗਾ ਆ, ਔਰ ਇਹ ਆਪਾਂ ਪਹਿਲਾਂ ਕਹਿ ਚੁੱਕੇ ਆ ਕਿ ਨਹੀਂ ਕੁਝ ਵੀ ਸਡਨ ਨਹੀਂ ਹੁੰਦਾ। ਜੇ ਤੁਸੀਂ ਕਹੋ ਵੀ ਉਹ ਖੇਡਦੇ ਖੇਡਦੇ ਉਦੋਂ ਹੀ ਹੋ ਗਿਆ, ਨਹੀਂ, ਉਹਦੇ ਚੈਕਿੰਗ ਦੇ ਵਿਚ ਫਰਕ ਰਹਿ ਗਿਆ, ਉਹਦੇ ਮੈਡੀਕਲ ਚੈਕਿੰਗ ਦੇ ਵਿਚ ਕੋਈ ਅੰਤਰ ਰਹਿ ਗਿਆ, ਨਹੀਂ ਜੱਜ ਕੀਤਾ ਗਿਆ ਉਹਨਾਂ ਗੱਲਾਂ ਨੂੰ, ਐਕਸਰੇ ਵੇਖਿਆ ਗਿਆ ਜਾਂ ਹੋਰ ਸਾਰਾ ਕੁਝ ਵੇਖਿਆ ਗਿਆ, ਉਹਨੂੰ ਨਹੀਂ ਪੂਰੀ ਤਰਤੀਬ ਦਿੱਤੀ ਗਈ ਔਰ ਇਗਨੋਰ ਕਰ ਦਿੱਤਾ ਗਿਆ ਕਈਆਂ ਗੱਲਾਂ ਨੂੰ, ਔਰ ਜਿਹਦੇ ਚਾਂਸਿਸ ਭਾਵੇਂ 2-3% ਹੀ ਸੀਗੇ, ਲੇਕਿਨ ਸਡਨ ਐਸਾ ਹੋ ਗਿਆ ਤੇ ਲੱਗਦਾ ਸਾਨੂੰ ਇਹ ਹੁਣੇ ਹੀ ਹੋਇਆ, ਸਡਨ ਹੀ ਹੋਇਆ ਵੀ ਨਹੀਂ ਪਿੱਛੇ ਬੈਕਗਰਾਉਂਡ ਸੀ। ਸੋ ਇਸ ਕਰਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਹੈਗੀ, ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜੀਵਨ ਅਜਾਈ ਨਾ ਚਲਾ ਜਾਵੇ। ਸੋ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਰਿਹਾ ਹੈ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਔਰ ਪ੍ਰੋਗਰੈਸ ਨਹੀਂ ਹੋ ਰਹੀ ਤੇ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਦੋਸਤੋ। ਚੇਤੇ ਰੱਖਿਆ ਕਰੋ ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਅਨਮੋਲ ਵਧੀਆ ਪ੍ਰੋਗਰਾਮ ਹੁੰਦਾ, ਇਹਨੂੰ ਸੁਣਿਆ ਕਰੋ ਔਰ ਬੜੇ ਲਾਹੇਵੰਦ ਆ। ਬੜੀ ਮਿਹਰਬਾਨੀ ਸਾਰੇ ਵੀਰ ਭੈਣ ਭਰਾਵਾਂ ਦੀ ਜਿੰਨੇ ਵੀ ਪ੍ਰੋਗਰਾਮਾਂ ਨਾਲ ਜੁੜਦੇ ਨੇ, ਪੂਰੀ ਦੁਨੀਆਂ ਦੇ ਵਿਚ ਤੁਸੀਂ ਇਸ ਰੇਡੀਓ ਨੂੰ ਸੁਣਦੇ ਹੋ ਔਰ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ, ਡਾਕਟਰ ਸਾਹਿਬ ਤੁਹਾਡਾ ਵੀ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ,
2: ਥੈਂਕ ਯੂ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਸ ਰੇਡੀਓ ਦਾ ਦਿਲ ਦੀ ਆਵਾਜ਼, ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ, ਬਹੁਤ ਪਿਆਰਾ, ਬਹੁਤ ਹੀ ਵਧੀਆ। ਲੋ ਜੀ

ਦੋਸਤੋ ਅਗਲਾ ਗੀਤ ਸੁਣਦੇ ਹਾਂ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲਓ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ ਚੂਰੀ ਨੂੰ।

0: ਸਾਥੀਓ, ਪਿਆਰਿਓ, ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦਿਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ। ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ, ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਆ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਆਂ ਜਾਂ ਊੜ ਤੂੜ ਬੋਲਦੇ ਰਹਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨਹੀਂ ਗਾ ਕਿ ਇਹ ਗੱਲ ਕਿਹੜੀ ਆ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਆ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹੁਣ ਅਨਪੜ੍ਹਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਦੀ ਬਜਾਏ 17-18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਪ ਉਹ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਖਾਕ ਸਾਹਿਬ ਜੀ। ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੁੱਲਾਂ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਨਹੀਂ,
0: ਮੁੜ ਕੇ ਨਹੀਂ ਪੈਣੀ ਜੀ, ਬਿਲਕੁਲ
1: ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ। ਉਹਦਾ ਨੁਕਸਾਨ ਹੈ ਜਿਹੜੀ ਜਵਾਨ ਖਾਕ ਸਾਹਿਬ ਜਿਹੜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ ਆ, ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ, ਪੁੱਛਣ ਵਾਲਾ ਹੋਵੇ ਐਂ ਕਰਕੇ ਚਲੇ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਈਲ ਕਿੱਥੇ ਆ।
1: ਬਿਲਕੁਲ
0: ਬਿਲਕੁਲ, ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ, ਇਹ ਨਹੀਂ ਸਮਝ।
1: ਪ੍ਰੂਫ ਕਾਕ ਸਾਹਿਬ ਜੀ, ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਆ ਜਿਹੜੇ ਪੰਜਾਬ ਦੇ, ਉਹ ਹੱਥ ਲਾ ਕੇ ਰਾਜੀ ਨਹੀਂ, ਮੈਜੋਰਟੀ ਜਿਹੜੀ, ਮੈਜੋਰਟੀ ਦੀ ਗੱਲ ਕਰਦੇ ਆ ਸਾਰੇ। ਦੇਖੋ ਕਾਕ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਜਾਂ ਯਾਰ ਪੰਜਾਬ ਦੇ ਲੋਕਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਆ ਭਾਈ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਭਾਈ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾਸਤੇ ਉਹ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਬਿਲਕੁਲ ਸਹੀ ਗੱਲ
1: ਜੀ,
0: ਕੁਛ ਲੋਕ ਹੁੰਦੇ ਆ ਜਿਹੜੇ ਇਦਾਂ ਉੱਠੇ ਪੰਗਾ, ਉਹ ਪਤਾ ਪਤਾ ਕਿ ਨੌਲੇਜ ਹੈ ਨਹੀਂ ਗਾ। ਇਧਰੋਂ ਦੇਖਿਆ ਉਧਰੋਂ ਦੇਖਿਆ, ਚੁੱਕ ਕੇ ਤੇ ਉਹਨੂੰ ਸ਼ੇਅਰ ਕਰ ਦਿੱਤਾ ਪੋਸਟ ਨੂੰ, ਉਹ ਮਾਈ ਗਾਡ ਐ ਹੋ ਗਿਆ ਜੀ, ਇਹ ਦੇਖੋ ਕਿੰਨਾ ਹੋ ਗਿਆ, ਇੰਨਾ ਤੂੰ ਘਰੇ ਬੈਠੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੇ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਹੈ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ ਕਿ ਆ ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੁਝ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖਾਕ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖਾਕ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੋਟੀ ਜੀ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਖਾਕ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਤੇ ਆ ਨਹੀਂ ਗਈਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਖਬਰਾਂ ਆ ਰਹੀਆਂ ਉਹ ਕੁਝ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਝ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਈਆਂ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ ਤੇ ਕਿਉਂਕਿ ਇੱਥੇ ਸ਼ੋਰ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ ਕਦੇ ਇੰਜੀਨੀਅਰਾਂ ਦੀ ਪੈ ਗਈ ਕਦੇ ਕਿਸੇ ਦੀ ਪੈ ਗਈ ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੀਆਂ ਰਹਿੰਦੀਆਂ ਆ ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉੱਦਾਂ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਖੱਕ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਖੱਕ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ ਸੀਗੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜਨ ਆ ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਡਿਪੋਰਟ ਹੋਇਆ ਆਸਟ੍ਰੇਲੀਆ ਤੋਂ ਹੋਇਆ ਇੱਥੋਂ ਹੋਇਆ ਉੱਥੋਂ ਹੋਇਆ ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂਰ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਚੱਕਰ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਉਹਨੂੰ ਕਿਹਾ ਜਾਂਦਾ ਆਮ ਕਰਕੇ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ।
1: ਹਾਂਜੀ ਕਦੇ ਨਹੀਂ ਹੋਇਆ। ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਖੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ।
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਹੈ ਉਹਨੂੰ ਕਹਿੰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ DHS ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ ਸਕੱਤਰ ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਟੀ ਨੋਮ ਉਹਦਾ ਨਾਂ ਹੈਗਾ ਉਹ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਰਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੇਦਾ ਇਹ ਸੀਗੀ ਗੱਲ ਖੱਕ ਸਾਹਿਬ ਜੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜੀਆਂ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਜਾਂ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਗੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਹਿਣਾ ਪਊਗਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਮਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ।
1: ਹੁਣ ਜਦੋਂ ਇਹ ਚਾਮਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜੰਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਰਿਸ਼ਤੇਦਾਰ ਦੇ ਘਰ ਜਾ ਕੇ ਬੈਠ ਇਹ ਤੇਰੇ ਵਾਸੀ ਦੀ ਗੱਲ ਜਿਹੜੀ ਉਹ ਨਹੀਂ ਹੈਗੀ। ਤੇ ਹੁਣ ਖੱਕ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਹੈ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਇਸ ਦੇਖਦਾ ਫਿਊਚਰ ਬਾਰੇ ਪਏ ਹੋਣ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਂ ਪ੍ਰੈਜੀਡੈਂਟ ਜਾਂ ਮਤਲਬ ਗਾਂ ਕੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਆ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਏਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਏਦਾਂ ਲੱਗਿਆ ਵੀ ਇਹ ਜਾਂ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਲਈ ਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ। ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ ਆਪਣਾ
0: ਕੋਈ ਮਾੜੀ ਮੋਟੀ ਕੰਮ ਕਰ
1: ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਕਾਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਕਾਕ ਸਾਹਿਬ ਜੀ ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ
0: ਉਹ ਇਸ ਤਰ੍ਹਾਂ ਆ ਤੇ ਬੰਦੇ ਆ ਰਹੇ ਆ ਜੀ ਹਜੇ ਹੁਣ ਤੇ ਨਹੀਂ ਆਉਂਦੇ ਹੁਣ ਕਿਤੇ ਹਜੇ ਵੀ ਕੋਈ
1: ਨਹੀਂ ਖਾਕ ਸਾਹਿਬ ਜੀ ਬੱਡ ਟੱਪ ਕੇ ਆਉਣ ਵਾਲਿਆਂ ਦੀ ਗੱਲ ਨਹੀਂ ਬੱਡ ਟੱਪ ਕੇ ਵੀ ਆਉਂਦੇ ਤਾਂ ਹੋਣਗੇ ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨਹੀਂ ਐਵੇਂ ਕਹੀਏ ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਅਮਰੀਕਾ ਆਉਣ ਦਾ ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ ਤੇ ਇਹਨਾਂ ਦੇ ਵਿਚ ਖੱਟ ਸਾਹਿਬ ਜੀ ਕੀ ਆ ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿਚ ਫੈਸਲਾ ਦਿੱਤਾ ਜਿਹਦੇ ਵਿਚ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ ਤੇ ਉਹ ਫਿਰ ਕੋਰਟ ਦੇ ਵਿਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ ਕੌਣ ਆ ਇਹ ਲੋਕ ਤੇ ਇਹ ਲੋਕ ਉਹ ਆਲਾ ਖੱਟ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ ਜਿਦਾਂ ਰਾਤ ਦੇ ਵਿਚ ਦੂਸਰੇ ਕੰਟਰੀਆਂ ਦੇ ਵਿਚ ਉੱਥੇ ਸੀਰੀਆ ਦੇ ਵਿਚ ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿਚ ਲਾ ਲਓ ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟ੍ਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਆ ਇੱਧਰ ਉੱਧਰ ਸੁਨੇਹ ਲੈ ਕੇ ਜਾਣੇ ਜਾਂ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜੇ ਕੰਮ ਕਰਦੇ ਸੀਗੇ ਲੋਕ ਆਪਾਂ ਉਹਨਾਂ ਦੀ ਗੱਲ ਕਰਦੇ
0: ਅੱਛਾ
1: ਹਾਂਜੀ ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ ਉਹ ਫਿਰ ਅਮਰੀਕਾ ਕੀ ਕਰਦਾ ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਆ ਅਫਸਰ ਹੁੰਦੇ ਮਿਲਟਰੀ ਦੇ ਫੌਜੀ ਹੁੰਦੇ ਖਾਤਾ ਦੀ ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਂ ਲੋਕਾਂ ਦੇ ਨਾਲ ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ ਉਹਨਾਂ ਨੂੰ ਫਿਰ ਅਮਰੀਕਾ ਦੇ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ ਤੇ ਇਹਨਾਂ ਦੇ ਵਿਚ ਫਿਰ ਖੱਟ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ ਜਦੋਂ ਤੀਕਰ ਵੀ ਟਰੰਪ ਚਾਹੇ ਤੇ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ ਉਹਨਾਂ ਨੂੰ
0: ਧੋਬੀ ਦੇ ਕੁੱਤੇ ਵਾਲੀ ਗੱਲ ਹੋ ਗਈ ਨਾ ਉਧਰ ਦਾ ਨਾ ਇਧਰ
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹਨਾਂ ਨੂੰ ਪੁੱਛ ਲੈਣਗੇ ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਦੇ ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ ਇਹ ਵੀ ਚੀਜ਼ਾਂ ਹੁੰਦੀਆਂ
1: ਬਸ ਬਸ ਬਸ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖੱਕ ਸਾਹਿਬ ਜੀ ਗੱਲ ਕਰਦੇ ਸੀਗੇ ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖੱਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੇ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ ਪਰ ਇਸ ਵਾਰੀ ਖੱਕ ਸਾਹਿਬ ਜੀ ਕੀ ਹੋਇਆ ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ ਇੱਕ ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਹਨਾਂ ਨੂੰ ਕਹਿੰਦੇ ਆ ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ ਵੋਟ ਪਾਈ ਆ
0: ਅੱਛਾ ਜੀ
1: ਤੇ ਦੂਸਰੇ ਪਾਸੇ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਤੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੁੱਧ ਵਿਰੋਧ ਵਿਚ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ ਤੇ ਦੂਸਰੇ ਦਾ ਨਾਂ ਹੈਗਾ ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆਪਾਂ ਖਾਕ ਸਾਹਿਬ ਜੀ ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ ਇਹ ਵੋਟਾਂ ਸੀਗੀਆਂ ਟਰੰਪ ਦੀਆਂ ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਖੋਣ ਦਾ ਹਾਂਜੀ ਜੰਗ ਦੀ ਪਾਵਰ ਵਾਪਸ ਖੋਣ ਦਾ ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹ ਤੇ ਵੋਟਾਂ ਪਈਆਂ ਤੇ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ ਉਹ ਮੇਨ ਸੂਬੇ ਦਾ ਸੀ ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ ਤੇ ਗ੍ਰੇਗ ਲੈਂਸਮੈਨ ਓਹਾਈਓ ਦਾ ਸੀਗਾ ਤੇ ਚੌਥਾ ਜਿਹੜਾ ਸੀਗਾ ਕੁਆਨ ਵਾਰਗਸ ਉਹ ਕੈਲੀਫੋਰਨੀਆ ਦਾ ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ ਜਦੋਂ ਚਾਹੇ ਹਟਾ ਸਕਦਾ ਸੋ ਇਹ ਮਸਲਾ ਇਸ ਗੱਲ ਦਾ ਸੀ ਖਟਸਾ ਜੀ ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ ਤੇ ਇਹਦੇ ਵਿਚ ਖਟ ਸਾਹਿਬ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ਼ ਜੰਗ ਲੜ ਰਹੇ ਦੋ ਦੇਸ਼ ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੋੜ ਰਹਿੰਦੀ ਆ ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ
0: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ
1: ਗ੍ਰੀਨਲੈਂਡ ਦਾ ਉਹ ਵਿਚੇ ਦਬ ਦਊ ਗਿਆ ਕਿਉਂਕਿ ਹੁਣ ਇਧਰ ਇਰਾਨ ਨਾਲ ਪੰਗਾ ਪੈ ਗਿਆ ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
0: ਜੀ ਲੱਗਦਾ
1: ਹਾਂ ਤੇ ਜ਼ਮੀਨ ਦੀ ਇਹਨਾਂ ਕੋਲ ਥੋੜ ਰਹਿੰਦੀ ਆ ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ
0: ਬਿਲਕੁਲ
1: ਦੱਬੀ ਵੀ ਹੋਈ ਆ ਉਹਨੇ ਕਾਫੀ ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉਪਰ ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ ਤੇ ਫੇਰ ਉਦੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ ਤੇ ਹੁਣ ਡਾਕਟਰ ਸਾਹਿਬ ਜੀ ਇਹ ਕੀ ਆ ਕਿ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕ ਸਾਹਿਬ ਜੀ ਦੇਖੋ ਉਹ ਟੀਵੀ ਤੇ ਰੌਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਚੱਕਤਾ ਪਰ ਜਦੋਂ ਆਪਾਂ ਖਾਕ ਸਾਹਿਬ ਜੀ ਟਰੰਪ ਨੂੰ ਟੀਵੀ ਦੇ ਉੱਤੇ ਦੇਖਦੇ ਆ ਉਹਦਾ ਚਿਹਰਾ ਆ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ
0: ਉਤਰਿਆ ਚਿਹਰਾ ਹੈਗਾ ਉਹਦਾ ਰੀਜ਼ਨ ਇਹ ਆ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ ਲੜਾਈ ਬੜੀ ਲੰਮੀ ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਰਹੀ ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ
1: ਅਸੀਂ ਨਹੀਂ ਕਰਨਾ ਬਿਲਕੁਲ ਖਤ ਸਾਹਿਬ ਜੀ ਹੁਣ
0: ਜੀ
1: ਜੀ
0: ਬੋਲੋ
1: ਉਹ ਖਤ ਸਾਹਿਬ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿਚ ਇੰਡੀਆ ਦੇ ਵਿਚ ਵੀ ਆ ਰਹੀਆਂ ਉਹਨਾਂ ਖਬਰਾਂ ਦੇ ਵਿਚ ਜੋ ਕੁਛ ਆ ਰਿਹਾ ਉੱਥੇ ਉਹ ਕਹਿੰਦੇ ਆ ਭੀ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ
0: ਅੱਛਾ
1: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਆ ਜਾਂ ਝੂਠੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਵਾਧੂ ਘੱਟ ਕੋਲ ਵੀ ਇੱਦਾਂ ਦੀਆਂ ਲਿਖ ਦਿੰਦੇ ਆ ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ
0: ਖਬਰਾਂ ਦੇ ਰਹੇ ਜੀ ਕੁਛ ਇਦਾਂ ਦੀਆਂ
1: ਉਹ ਖਬਰ ਇੱਥੇ ਆਏ ਨੀ ਰਹੀ ਜੀ ਅਲਜ਼ੀਰਾ ਵਰ ਵੀ ਕੋਈ ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ ਹਾਂਜੀ ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ ਇੱਥੇ ਖੱਤ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਆ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖੱਤ ਸਾਹਿਬ ਜੀ ਉਹਨੂੰ ਕਹਿੰਦੇ ਆ ਸੈਨੇਟਾਈਜ਼ ਕਰਨਾ ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਊਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ
0: ਇਸੇ ਤਰ੍ਹਾਂ ਅਮਰੀਕਾ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ ਮੈਂ ਤਾਂ ਦੇਖਦਾ ਨੀ ਇਹਨਾਂ ਦੇ ਗਾਂ ਕੱਢ ਦਿੰਦਾ ਕਿਉਂਕਿ ਸਾਰਾ ਝੂਠ ਹੀ ਬੋਲੀ ਜਾਂਦੇ ਆ
1: ਹਾਂਜੀ ਇਹਦੇ ਚ ਕੋਈ ਸ਼ੱਕ ਨੀ ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ ਇਹ ਇਸ ਤਰ੍ਹਾਂ ਨਹੀਂ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨੀ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ
0: ਕਰਜ਼ਾ ਜਿਹੜੀ ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਜੋ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ
1: ਬਿਲਕੁਲ ਬਿਲਕੁਲ ਉਹਨੂੰ ਹਰ ਸਾਲ ਦੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਟਣਾ ਹਾਂਜੀ ਕੱਟਣਾ ਵੀ ਇਹਦਾ ਅਰਥ ਹੁੰਦਾ ਇੱਕ ਖਾਕਸਾ ਦੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਾਂ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖਾਕਸਾ ਦੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖਾਕਸਾ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਆ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਆ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜੀ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਚੀਜ਼ ਸਿੱਕਾ ਉਹ ਖਾਕਸਾ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਿ ਹੁਣ ਜਾਣਾ ਕਿੱਧਰ ਨੂੰ
0: ਜਾਣਾ ਕਿੱਧਰ ਨੂੰ ਬਿਲਕੁਲ ਏਦਾਂ ਹੁੰਦੀ
1: ਉਹਨੂੰ ਕਹਿੰਦੇ ਸਪਿਨ ਦੇਣੀ ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ
0: ਬਿਲਕੁਲ
1: ਕਿਉਂਕਿ ਨਿਊਜ਼ ਹੋਣੀ ਹੋ ਰਹੀ ਉਹਨੂੰ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉੱਪਰ ਭਾਵੇਂ ਖਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ ਤੇ ਕਈ ਦੂਸਰੇ ਦੇਸ਼ਾਂ ਵਿਚੋਂ ਆ ਰਹੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਵਿਚ ਇਹ ਸਾਫ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਖਾਕ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਮਸਲਾ ਕੀ ਆ ਇਨ੍ਹਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਉਹ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ ਕਿਹਾ ਜਾਂਦਾ ਕਿ ਉਹ ਹੋਰ ਹੈ ਨਹੀਂ ਗੇ
0: ਅੱਛਾ ਜੀ
1: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੀ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਪਏ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀ ਕੁਛ ਕੀਤਾ
0: ਬਿਲਕੁਲ
1: ਉਹਦੇ ਉੱਤੇ ਜਿਹੜੇ ਬੰਬ ਸੀਗੇ ਖਾਕ ਸਾਹਿਬ ਜੀ ਬਹੁਤ ਐਮੀਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ ਤੇ ਉੱਥੇ ਖਾਕ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ
0: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ ਬਿਲਕੁਲ
1: ਹਾਂ ਉੱਥੇ ਉਹਨੂੰ ਪਤਾ ਨੀ ਕਿੰਨੇ ਕੁ ਹਥਿਆਰ ਜਿਹੜੇ ਚੱਲੇ ਸੀਗੇ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ
0: ਬਿਲਕੁਲ ਬਿਲਕੁਲ
1: ਤੇ ਉਧਰ ਯੂਕਰੇਨ ਚ ਚਲੇ ਗਏ ਹੁਣ ਅਮਰੀਕਾ ਕੋਲ ਆ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ ਖਾਸ ਕਰਕੇ ਜਿਹੜੇ ਡਿਫੈਂਸਿਵ ਹਥਿਆਰ ਹੈਗੇ ਆ
0: ਟੈਕਨੋਲੋਜੀ ਬੜੀ ਹੈ ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ ਉੱਥੇ ਮੁੱਕ ਥੋੜਾ ਜਾਣੇ ਕਿਤੇ ਉੱਥੇ ਲਗਾਤਾਰ ਬਣੀ ਜਾਂਦੇ ਆ ਕੰਪਨੀਆਂ ਬਣਾਈ ਜਾਂਦੀਆਂ ਗੌਰਮੈਂਟ ਨੂੰ ਵੇਚੀ ਜਾਂਦੀਆਂ
1: ਖਾਕਸਾ ਜੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨੀ ਬਣਾਉਂਦੇ ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ ਕਿਉਂਕਿ ਇਹਨਾਂ ਨੇ ਸੋਚਿਆ ਨੀ ਨਾ, ਪਿੱਛੇ ਦੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋਣਗੇ, ਅਸੀਂ ਉਹਨਾਂ ਦੇ ਮੁਕਾ ਦਿਆਂਗੇ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ, ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਇਹ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਗਾਹਾਂ ਦੀ ਗਾਹਾਂ, ਉਹਦੇ ਕੋਲ ਨੀ ਮੁੱਕਣੀਆਂ,
0: ਜਿਹਦਾ ਨਾਰਥ ਕੋਰੀਆ ਵਾਲਾ, ਉਦੋਂ ਕੰਮ ਹੀ ਕੋਈ ਨੀ, ਵਿਹਲੇ ਬੰਦੇ.
1: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ. ਹੁਣ ਇਹ ਜਿਹੜੀਆਂ
0: ਪੇਟੀਆਂ ਦੀ ਹੈਲਪ ਦੇ ਵਿਚ ਹਾਮੀ ਭਰ ਰਹੇ,
1: ਉਹ ਕਹਿੰਦਾ ਜੀ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ. ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਆ, ਤੇ ਕਿਉਂਕਿ ਉਹ ਕੁਛ ਯੁਕਰੇਨ ਚਲ ਗਏ, ਉਧਰ ਇਧਰ ਚਲ ਗਏ, ਕੁਛ ਉਧਰ ਚਲ ਗਈਆਂ, ਚਲੋ ਇਹ ਗੱਲ ਸੀਗੀ, ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ. ਤੇ ਹੁਣ ਕੀ ਆ ਕਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ, ਉਹਨਾਂ ਦੇ ਵਿਚ ਫਸੇ ਲੱਖਾਂ, ਕਾਕ ਸਾਹਿਬ ਜੀ ਲੱਖਾਂ ਦੇ ਵਿਚ ਲੋਕ ਆ ਉੱਥੇ, ਅਰਬ ਕੰਟਰੀਆਂ ਦੇ ਵਿਚ ਜਿਹੜੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿਚ ਅਮਰੀਕਨ.
0: ਖਬਰ ਮੈਂ ਵੀ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਇਹ, ਉੱਥੇ ਦੁਬਈ ਦੇ ਵਿਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ, ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ,
1: ਹਾਂ,
0: ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ,
1: ਹਾਂਜੀ,
0: ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿਚ ਜਿੰਨੀਆਂ ਫੈਕਟਰੀਆਂ ਜੋ ਕੁਛ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
1: ਸਾਰਾ ਉਹਨਾਂ ਦਾ ਆ, ਜਿਹੜੇ ਫੌਜੀਆਂ ਦੇ ਅਫਸਰ ਉਹਨਾਂ ਦਾ,
0: ਸਰਕਾਰ ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ,
1: ਬਿਲਕੁਲ ਬਿਲਕੁਲ
0: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ, ਕਰੋ ਇਹ ਕਰੋ ਇਹ ਕਰੋ, ਜਾ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ,
1: ਉਹ
0: ਕੁਛ ਨੀ ਹੈਗੀ, ਸਰਕਾਰ ਦਾ ਕੋਈ ਇੱਥੇ ਰੋਲ ਨੀ ਹੈਗਾ, ਅੱਜ ਤੱਕ ਨੀ ਹਿਸਟਰੀ ਰਹੀ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿਚ ਮਾਰਸ਼ਲ ਲਾ ਲੱਗ ਗਈ ਆ, ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ, ਜੇ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ, ਇੰਨੇ ਸਾਲ ਹੋ ਗਏ, ਕੋਈ ਕੋਈ ਲੈਣਾ ਦੇਣਾ ਹੀ ਨਹੀਂ, ਬਸ ਮਨ ਮਰਜ਼ੀਆਂ ਚੱਲਦੀਆਂ ਜੀ.
1: ਬਿਲਕੁਲ ਬਿਲਕੁਲ ਇਹੀ ਜਿਹੜੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ. ਤੇ ਹੁਣ ਕਾਕ ਸਾਹਿਬ ਜੀ ਅਗਲੀ ਜਿਹੜੀ ਖਬਰ ਆ, 14-15 ਅਰਬ ਦੇਸ਼ਾਂ ਦੇ ਵਿਚ ਲੱਖਾਂ ਜਿਹੜੇ ਲੋਕ ਆ ਉਥੋਂ ਦੇ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ, ਅਮਰੀਕਾ ਕਹਿ ਰਿਹਾ ਵੀ ਨਿਕਲ ਜਾਓ ਇਥੋਂ, ਪਰ ਕਾਕ ਸਾਹਿਬ ਜੀ ਉਥੋਂ ਨਿਕਲਣ ਦਾ ਜ਼ਰੀਆ ਕੋਈ ਨੀ ਦੱਸ ਰਿਹਾ, ਉੱਥੇ ਦੇ ਹਾਲਾਤ ਐਸੇ ਆ, ਹਵਾਈ ਫਲਾਈਟਾਂ ਸਾਰੀਆਂ ਬੰਦ ਆ, ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ, ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ. ਪਰ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਉਹ ਇੰਗਲੈਂਡ ਵਗੈਰਾ ਤੋਂ ਗਏ ਆ, ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ, ਪਰ ਉਹ ਬਹੁਤ ਲਿਮਿਟਿਡ ਆ ਅੱਜ ਦਾ, ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ, ਉਹ ਖਾਕਸਾ ਦੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ, ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ, ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ, ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ, ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ. ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰਪੀਅਨ ਅਤੇ ਏਸ਼ੀਅਨ ਦੇ ਏਸ਼ੀਆ ਦੇ ਆ, ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ, ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ, ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ, ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ, ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ, ਅਸੀਂ ਤੁਹਾਡੀ ਹੈਲਪ ਕਰਾਂਗੇ, ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ. ਇਹ ਖਬਰਾਂ ਜਿਹੜੀਆਂ ਉਧਰੋਂ ਆ ਰਹੀਆਂ. ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਯੈਲੈਂਸਕੀ ਜਿਹੜੇ ਹੈਗੇ ਆ, ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ, ਹੁਣ ਦੇਖੋ ਏਦਾਂ ਦੀਆਂ ਖਬਰਾਂ ਤੋਂ ਆਪਣੇ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ, ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ, ਅਸੀਂ ਐਂ ਕਰ ਦਿਆਂਗੇ, ਅਸੀਂ ਇਰਾਨ ਨੂੰ ਚੱਕ ਤਾ, ਇਹ ਕਰਤਾ ਵੋ ਕਰਤਾ, ਪਰ ਹੁਣ ਜਦੋਂ ਆਹ ਖਬਰ ਪੜ੍ਹਨੀ ਹੈ ਨਾ, ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ. ਇਹ ਖਬਰ ਆ ਜਿਹੜੀ ਇਸ ਤਰ੍ਹਾਂ, ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੇ ਆ, ਤੇ ਜੇ ਅਮਰੀਕਾ ਚਾਹਵੇ ਤਾਂ, ਸਾਤੋਂ ਮੰਗੇ ਤਾਂ. ਅੱਛਾ, ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ, ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ, ਤਾਂ ਫਿਰ ਮੈਨੂੰ ਕਰਨੀ ਪੈਣੀ ਆ. ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ, ਖਾਕ ਸਾਹਿਬ ਜੀ, ਬਹੁਤ ਕਾਮਯਾਬ ਹਥਿਆਰ ਰਿਹਾ ਉਹ.
0: ਅੱਛਾ ਜੀ,
1: ਹਾਂਜੀ ਬਹੁਤ ਕਾਮਯਾਬ ਸਾਰੇ ਇੱਥੇ
0: ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉਥੋਂ ਆਏ ਸੀ ਬਿਲਕੁਲ
1: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਕਾਕਾ ਜੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਾਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਣ ਦੀ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਕੱਖ ਦਾ ਉਨ੍ਹਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ
0: ਬੰਦਾ ਬਹੁਤ ਕੁਝ ਸਿੱਖ ਲੈਂਦਾ
1: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਆ ਜਿਹੜੀ ਇਸ ਵੇਲੇ ਹੈਗੀ ਕੱਖ ਸਾਹਿਬ ਜੀ ਤੇ ਆਪਣੇ ਕੋਲ 5:03 ਹੋਏ ਡਾਕਟਰ ਸਾਹਿਬ ਨਹੀਂ ਆਏ ਅਜੇ
0: ਦੇਖਦਾ ਸੀ ਨਹੀਂ ਆਏ ਪਤਾ ਨੀ
1: ਉਹਨਾਂ ਨੇ ਉਹ ਮੈਸੇਜ ਨੀ ਭੇਜਿਆ ਫੋਨ ਨੂੰ ਬਿਲਕੁਲ ਭੇਜਿਆ
0: ਨਹੀਂ ਆਇਆ ਮੈਂ ਦੇਖ ਕੇ ਹਟਿਆ
1: ਹਾਂਜੀ ਮੈਂ ਦੇਖਾਂਗਾ ਭੇਜਿਆ ਮੈਸੇਜ ਨੂੰ ਉਹ ਆਮ ਕਰਕੇ ਕਰਦੇ ਨੀ ਹੁੰਦੇ ਦਾ ਪਹਿਲਾਂ ਦੱਸ ਦਿੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ ਚਲੋ ਆਪਾਂ ਖਬਰਾਂ ਤਾਂ ਮੇਰੇ ਕੋਲ ਖਕ ਸਾਹਿਬ ਜੀ ਆਹੀ ਸੀਗੀਆਂ ਮੈਂ ਤੇ ਉਸ ਹਿਸਾਬ ਨਾਲ 2 ਘੰਟੇ ਦਾ ਕੀਤਾ ਸੀ ਪਰ ਆਪਣੇ ਕੋਲ ਮੁਸੀਬਤ ਆ ਗਈ
0: ਆਪਾਂ ਹੋਰ ਗੱਲਾਂ ਕਰ ਲੈਣੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਉਹਦੇ ਬਾਰੇ ਨਹੀਂ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ
1: ਹਾਂਜੀ ਉੱਥੇ ਵੀ ਕਾਕ ਸਾਹਿਬ ਜੀ ਹੁਣ ਜਿਹੜੀ ਆ ਕਾਕ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਬਈ ਇਹ ਲੜਾਈ ਏਦਾਂ ਜੇ ਹੋਇਆ ਪਰ ਆਪਾਂ ਤਾਂ ਕਾਕ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਇਹ ਵਰਲਡ ਵਾਰ ਆ
0: ਬਿਲਕੁਲ
1: ਹੁਣ ਔਰ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
0: ਬਿਲਕੁਲ
1: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਕੱਖ ਸਾਲ ਦੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਲਾਂ ਵਗੈਰਾ ਦਿੱਤੀਆਂ ਉਹ ਆਪਣੇ ਨੂੰ ਇਰਾਨ ਨੂੰ ਤੇ ਕੱਖ ਸਾਲ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿੱਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਆ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਖਾਤਾ ਵੀ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਦੇਖੋ ਪੱਕਾ ਤਾਂ ਡੇਟਾ ਹੈ ਨੀ ਮੀਲਾਂ ਦਾ ਪਰ ਉਹ ਮੇਰਾ ਖਿਆਲ ਆ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਖਕ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਹਨਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫਿਰ ਉਹਨਾਂ ਤੋਂ ਖਕ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫਿਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ US ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
0: ਨਹੀਂ ਉਹ ਮੁੜ ਕੇ ਖਰਾ ਫਿਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲਓ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫਿਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
1: ਖਾਕ ਸਾਹਿਬ ਜੀ ਇਹ ਜਿਹੜੀਆਂ ਨਾ ਖਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦੇਤੀ ਆ ਬੇਸ ਦੀ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿਚ ਸੀਗਾ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਨੇ ਉਹ ਦੇਤੀ
0: ਸਾਈਪ੍ਰਸ ਵਾਲਾ ਸੀ ਯੂ ਰਾਈਟ
1: ਹਾਂਜੀ
0: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾ ਸੁਣਿਆ ਜੀ ਇਹਦਾ
1: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਆ ਖਕਸਾ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪੈਂਦਾ ਤੁਰਕੀ ਦੇ ਪਰ ਹੈਗਾ ਸੀਗਾ ਉਹ ਗਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗਰੀਸ ਦਾ ਰਾਜ ਸੀਗਾ ਫਿਰ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਸੀਗਾ ਹੁਣ ਪਤਾ ਨੀ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਚਲੋ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਭਰ ਤੇ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿੱਚ ਹੁਣ ਖਾਤਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
0: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
1: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਈ ਉਹ ਜਦੋਂ ਹੁਣ ਜਿਹੜਾ ਫਰਜ਼ ਕਰ ਲੋ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕਿ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕਾਂਡੇ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
0: ਬਿਲਕੁਲ ਬਿਲਕੁਲ ਇੱਦਾਂ ਹੀ
1: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਵੀ ਉਹ ਤੂੰ ਸਾਡਾ ਬਾਤਲਾ ਦਾ ਬਾਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਬਾਤਲਾ ਕਦੇ ਕਦੇ ਕਹਿੰਦੇ ਨਹੀਂ ਬਾਤਲਾ ਦੇਣਾ ਅਜੇ ਟਿੱਕਰ ਜਿਹੜਾ ਆ ਕਿਉਂਕਿ ਹੁਣ ਖਾਕ ਸਾਹਿਬ ਜੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਇਲ ਦਾ ਇਜ਼ਰਾਇਲ ਤੇ ਜਿਹੜਾ ਉਹ ਕਰ ਰਿਹਾ ਨਾ ਤਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਖ਼ਬਰ ਕਰਕੇ ਹਟੇ ਹਾਂ ਵੀ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ ਆ
0: ਬਾਬਾ ਉਹ ਤਾਂ ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
1: ਆਪੇ ਸੰਭਾਲ ਬਿਲਕੁਲ
0: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ
1: ਪੁੱਛਣਾ
0: ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਤੋਂ ਬੜਾ ਸਟਰੋਂਗਲੀ ਹੱਥ ਆ ਨਾ ਕਦੀ ਵੀ ਨਹੀਂ ਉਹਨੂੰ ਥੱਲੇ ਲੱਗਣ ਦਿੰਦੇ
1: ਹੱਤਾ ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਹੀ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ
0: ਬਾਬਾ ਬਜੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
1: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
0: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਹਿੰਦੇ ਖਰਚਾ ਜ਼ਿਆਦਾ ਨੇ ਜਿਹੜੇ ਪੈਸੇ ਕਹਿੰਦੇ ਅਸੀਂ ਇਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਈ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਕਹਿੰਦਾ ਮੁੜ ਕੇ ਕੋਈ 50 ਰਹਿ ਜਾਂਦਾ 50 ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
1: ਮੁੜ ਕੇ ਫਿਰ ਨੰਗ ਹੁੰਦੇ ਇਹਦੇ ਚ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਖਰਚਾ ਜੀ
0: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
1: ਬਿਲਕੁਲ ਇਹ ਜਿਹੜੀ ਆ ਰਹਿਣ ਦਾ ਜੀਣ ਦਾ ਤਰੀਕਾ ਇਹ ਆ ਖਾਕ ਸਾਹਿਬ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਆ ਹੋਰ ਉਹ ਕਿਹਨੂੰ ਕਹਿਣਾ
0: ਦੇ ਵਿਚ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
1: ਅਮੀਸ਼ ਹਾਂਜੀ ਅਮੀਸ਼ ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
0: ਪੈਨਸਿਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
1: ਹਾਂਜੀ ਉਹਨਾਂ ਦੇ ਘੋੜੇ ਘਾੜੇ ਦੇ ਗੱਡੀਆਂ ਵੀ ਜਿਹੜੀਆਂ ਉਹਨਾਂ ਦੇ ਰੱਖ ਜਹੇ ਉਸੇ ਤਰ੍ਹਾਂ
0: ਕੀ ਜੀ ਰਹੇ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿਚ ਹੀ ਕਰਦੇ ਆ
1: ਆਪਣੇ ਵਿਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕ ਸਾਹਿਬ ਜੀ
0: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ, ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ, ਬਿਜਲੀ ਉਹ ਨਹੀਂ ਯੂਜ਼ ਕਰਦੇ, ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ, ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿੱਚ ਬਜ਼ੁਰਗ ਕਰਦੇ,
1: ਬਜ਼ੁਰਗ ਜਿੱਦਾਂ ਕਰਦੇ ਸੀ, ਹਾਂਜੀ
0: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂ ਵੀ ਇਹੀ ਰਹਿਣਾ।
1: ਸਾਹਿਬ ਜੀ ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਆਪਾਂ ਦੂਸਰੇ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਦੇਖੋ ਅੱਗੇ ਕੀ ਹੁੰਦਾ ਸੀ। ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ, ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਹੋਰ, ਕਿਉਂਕਿ ਉਹ ਕਿਸਮ ਦੇ ਸ਼ਹਿਰਾਂ ਦੇ ਸ਼ਹਿਰੀਏ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ, ਉੱਥੇ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ, ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿੱਚੇ ਰਲਾ ਕੇ ਦੋਨੇ ਜਿਹੜੇ 4-5 ਬਾਜੀਗਰਾਂ ਦੇ ਘਰ ਆ, ਚਮੇਰਾਂ ਦੇ ਘਰ ਆ ਥੋੜੇ ਜਿਹੇ, ਤੇ ਬਾਕੀ ਜੱਟਾਂ ਦੇ ਆ, ਝੀਰਾਂ ਦੇ ਘਰ ਆ 5-4 ਰਲਾ ਕੇ ਸਾਰੇ 40-45 ਘਰ ਹੈਗੇ ਆ। ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ, ਹੱਕ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ, ਜੇ ਤਾਂ ਹੈਗੀਆਂ ਗਰਮੀਆਂ, ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਡਿੱਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ, ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਵੇਲੇ ਵੇਲੇ, ਉਹਨਾਂ ਨੇ ਸਵੇਰੇ ਉੱਠਣਾ, ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ, ਸੂਰੀ ਚੜ੍ਹਨ ਤੋਂ ਪਹਿਲਾਂ ਤੇੜੇ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ, ਚਾਹ ਨਾ ਖਾ ਜਾਣ ਜਿੱਦਾਂ ਵੀ ਹੋਇਆ, ਸ਼ਾਹ ਵੇਲਾ ਖਾ ਕੇ ਤੇ ਉਹਨੇ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ, ਪਾਣੀ ਭਰਾ ਦੇਣਾ ਤੇ ਉਹਨਾਂ ਨੇ ਵਿਹਲੇ, ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ, ਸੋ ਦੁਪਹਿਰ ਨੂੰ ਹੀ ਸੋਣਾ, ਸ਼ਾਮ ਨੂੰ ਫਿਰ 4-5 ਵਜੇ ਜਦੋਂ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਝ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ, ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ, ਇੱਕ ਜਣੇ ਨੇ ਬਹਿ ਜਾਣਾ ਤੇ ਬਾਕੀ ਜਣੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ, ਜਦੋਂ ਗਰਮੀਆਂ ਖੱਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੇ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹਲਟ ਜਦੋਂ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖੱਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿੱਚ ਦੀ ਸੂਰਜ ਨਹੀਂ ਰਹਿੰਦਾ ਸਾਨੂੰ, ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਝ ਕਰਕੇ ਉੱਥੇ ਪਸ਼ੂ ਬੰਨ ਦੇਣੇ, ਨਾਲੇ ਅੱਬਲ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਨਹੀਂ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ, ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਖੱਕ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ ਆ ਘਰਾਂ ਚ, ਪੱਖੇ ਵੀ ਨੀ ਕੁਛ ਹੁੰਦਾ ਹੀ ਨੀ ਸੀ, ਹੁੰਦਾ ਹੀ ਨੀ ਸੀ,
0: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
1: ਹੁੰਦੀ ਨੀ ਸੀ, ਹੁੰਦੀ ਨੀ ਸੀ,
0: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ, ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨੀ ਸੀ ਬਿਜਲੀ ਦੀਆਂ,
1: ਲਾਈਨਾਂ ਹੈ ਨੀ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ, 77 ਦੀ ਗੱਲ ਹੈ ਇਹ, 77 ਦੀ ਵੀ ਨੀ 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨੀ ਸੀ, ਫਿਰ ਉਦੋਂ ਗਾਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
0: ਜਿਆਦਾ ਵਧੀਆ ਨੀ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ, ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ,
1: ਹਾਂਜੀ ਹਾਂਜੀ ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
0: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ, ਹਰ ਵਾਰ ਵਧੀਆ, ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀਆਂ ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ,
0: ਬਿਲਕੁਲ ਬਿਲਕੁਲ ਜ਼ਿੰਦਗੀ ਦੇ ਸੀ ਲਾਈਫ,
1: ਹਾਂਜੀ ਇਹ ਇਹ ਹੁਣ ਖੱਕ ਸਾਹਿਬ ਜੀ ਦੇਖੋ ਸਰੀਰ ਤੇ ਦਿਮਾਗ ਹੈ ਜਿਹੜਾ ਇਹ ਤੁਹਾਡਾ ਹੀ ਆ,
0: ਬਿਲਕੁਲ,
1: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਪੈਣਾ,
0: ਬਿਲਕੁਲ,
1: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਝੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ ਤੇ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ, ਜਦੋਂ ਤੁਹਾਨੂੰ ਲੱਗਦਾ ਆਹ ਹਾ ਹਾ ਬਈ ਮੈਂ ਅੱਜ ਏਸੀ ਪਿਆ, ਹਾਲਾਂ ਕਿ ਉਹਦੇ ਨਾਲ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ,
0: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ ਹੀਟ ਨਾਲ ਸਾਰਾ ਕੁਛ ਹੀ ਚੱਲਦਾ ਵਾ, ਪਰ ਅੱਗੇ ਲੋਕੀ ਸੌਂਦੇ ਹੀ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇੱਦਾਂ ਰਜਾਈਆਂ ਰਜੂਈਆਂ ਲੈ ਕੇ ਵਿੱਚ ਵੜ ਵੜ ਕੇ ਸੌਂ ਜਾਂਦੇ ਸੀ,
1: ਕੋਈ ਫਰਕ ਨਹੀਂ ਸੀ, ਉਹ ਨੀਚੇ ਕੁਦਰਤ ਦੇ ਨੇੜੇ ਸੀ,
0: ਹਾਂ ਹਾਂ ਉਦੋਂ ਕਿਹੜਾ ਕੋਈ ਡਿਫਰੈਂਸ ਸੀ, ਵੈਦਰ ਇਹੋ ਵੈਦਰ ਹੁੰਦੇ ਜਿਹੜੇ ਅੱਜ ਕੱਲ,
1: ਹਾਂਜੀ ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ,
0: ਲੋਕੀ ਕੰਮ ਹੁਣ ਕਰਨ ਹਟ ਗਏ ਨਾ ਉਦੋਂ
1: ਸਾਰੇ ਬਿਲਕੁਲ ਐਗਜੈਕਟਲੀ
0: ਹੁਣ ਅਸੀਂ ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ ਚਾਰ ਮੱਝਾਂ ਹੁੰਦੀਆਂ ਕਿ ਪੰਜ ਇੱਕ ਗਾਂ ਹੁੰਦੀ ਸੀ ਬਲੈਤੀ ਮੇਰੇ ਤੋਂ ਵੱਡਾ ਤਾਂ ਮੇਰੇ ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ ਚੂਲਾ ਵੱਢ ਕੇ ਲਿਆਉਣਾ ਰੇਹੜੀ ਤੇ ਲੱਦ ਕੇ ਲਿਆਉਣਾ ਮੈਂ ਤਾਂ ਸਾਈਕਲ ਦੇ ਵਿਚ ਦੇ ਲੈਂਦਾ ਹੁੰਦਾ ਸੀ ਉਹ ਚੱਕ ਲਿਆਉਣਾ ਤੇ ਕਤਰ ਕਤਰ ਕੇ ਪਾ ਕੇ ਤੇ ਫੇਰ ਅਸੀਂ ਗਰਾਊਂਡੇ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ ਅੱਜ ਕੱਲ ਤੇ ਫੁਕਰਾ ਪਾਉਂਦੇ ਵਿਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ ਉਧਰ ਘੁੰਮ ਗਿਆ ਉਧਰ ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ ਉਹ ਜ਼ਿੰਦਗੀ ਜਿਹੜੀ ਆ ਨਾ ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ
1: ਬਿਲਕੁਲ ਬਿਲਕੁਲ ਬਿਲਕੁਲ ਖਕਸਾ ਜੀ ਬਿਲਕੁਲ ਖਤਮ ਹੋ ਗਈ ਆ ਤੇ ਇੱਕ ਖਕਸਾ ਜੀ
0: ਜਿੰਨਾ ਮਰਜੀ ਲੈ ਲੋ ਕੋ ਕੁਆਂਟਲ ਲੈਣਾ ਉਹਦੇ ਕੋਲੋਂ ਉਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋਗੇ ਨੇ ਦੁੱਧ ਦੇਣਾ ਵਾ
1: ਹਾਂਜੀ ਸਭ ਕੋਲ ਉਹ ਖਕਸਾ ਜੀ ਜਿਹੜਾ ਜਮਲਾ ਜੱਟ ਹੁੰਦਾ ਸੀ ਨਾ ਜਮਲਾ ਜੱਟ
0: ਹਾਂਜੀ ਹਾਂਜੀ
1: ਉਹਦਾ ਇੱਕ ਗਾਣਾ ਸੀਗਾ ਉਹਦੇ ਗਾਣੇ ਦੀ ਪੰਕਤੀ ਇੱਕ ਸੀਗੀ ਉਹ ਮੈਨੂੰ ਯਾਦ ਆ ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਤ ਗੁਚ ਗਿਆ ਹੁਣ ਦਿਮਾਗ ਚੋਂ ਉਹਦੇ ਵਿਚ ਹੁੰਦਾ ਸੀ ਹਰ ਚੀਜ਼ ਬਣੌਟੀ ਬਣ ਗਈ ਏ
0: ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਯਾਦ ਹੋਣਾ ਸੋ ਉਹ ਜਿਹੜਾ ਆ ਉਹਨੇ ਉਦੋਂ ਹੀ ਦੇਖੋ ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ ਉਹਨਾਂ ਸਮਿਆਂ ਦੇ ਵਿਚ ਉਹਨੂੰ ਪਤਾ ਸੀਗਾ ਕਿ ਸਭ ਕੁਛ ਬਣੌਟੀ ਹੋ ਗਿਆ ਤੇ ਜਿਹੜੇ ਆਪਣੇ ਵਰਗੇ ਘੱਟ ਪੜ੍ਹੇ ਲੋਕ ਹੋ ਗਿਆ ਉਹਨਾਂ ਨੂੰ ਅੱਜ ਵੀ ਨੀ ਪਤਾ ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਆ
0: ਲੋਕੀ ਮਰ ਰਹੇ ਜੀ ਛੋਟੀ ਏਜ ਦੇ ਵਿਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿਚ ਛੋਟੀ ਏਜ ਦੇ ਵਿਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲੋ ਇਦਾਂ ਭਰੇ ਪਏ ਆ ਬਾਹਰ ਲੋਕ ਉਹਨਾਂ ਦੇ ਰਿਸ਼ਤੇਦਾਰ ਬੈਠੇ ਆ ਉਹ ਜਮਾਨਾ ਤੁਸੀਂ ਪਿਛਲਾ ਦੇਖ ਲੋ ਪਿੰਡਾਂ ਦੇ ਲਾਗੇ ਪੰਜਾਂ ਸੱਤਾਂ ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ ਉਹਨੇ ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ
1: ਤੇ
0: ਪਹਿਲਾਂ ਕੋਈ ਜਾਂਦਾ ਹੀ ਨਹੀਂ ਸੀ ਹੁੰਦਾ ਹੀ ਕੁਛ ਨਹੀਂ ਸੀ ਸਿਰ ਸੁਰ ਦੁਖਦਾ ਸੀ ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ ਸਿਰ ਨੂੰ ਕੀ ਹੋ ਗਿਆ ਮਤਲਬ ਇਹ ਹੁਣ ਤੇ ਤੁਸੀਂ ਦੇਖੋ ਮਾੜਾ ਜਿਹਾ ਸਿਰ ਦੁਖਿਆ ਚਾਰ ਗੋਲੀਆਂ ਖਾ ਲਈਆਂ ਦਵਾ ਦਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ ਡਾਕਟਰ ਕਾਹਦੇ ਆ ਕੰਪਿਊਟਰ ਬੈਠੇ ਆ ਉਹ ਸਾਰੇ ਉਹਨਾਂ ਦੇ ਕੋਲ ਹੈ ਹੀ ਕੁਛ ਨੀ ਕੋਈ ਕਿਸੇ ਦੇ ਕੋਲ ਬਹੁਤ ਘੱਟ ਹੋਣਗੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ ਨਹੀਂ ਤਾਂ ਦੁਕਾਨ ਵੇਚਣ ਦਾ ਫਾਰਮੂਲਾ ਉਹਨਾਂ ਨੂੰ ਪਤਾ ਕਿਹਾ ਦਵਾਈ ਇਹਦੀ ਆ ਇਹਦੀ ਇੱਕ ਖੁਰਾਕ ਤੁਹਾਨੂੰ ਫੜਾ ਦਿੱਤੀ ਕੱਲ ਨੂੰ ਫਿਰ ਦੂਜੀ ਲੈ ਜੀ ਦੋ ਦਿਨ ਖੁਰਾਕ ਦੇ ਕੇ ਤੀਜੇ ਦਿਨ ਫੇਰ ਲੈ ਜੀ ਉਹਨੂੰ ਚਾਰ ਕੇ ਗੇੜੇ ਮਰਵਾ ਕੇ ਉਹ ਸਿਰ ਤਾਂ ਆਪੇ ਹਟ ਜਾਂਦਾ ਪਹਿਲੇ ਵਿੱਚ ਹੀ ਹਟ ਜਾਂਦਾ
1: ਆਪੇ ਹਟ ਜਾਂਦਾ ਡਾਕਟਰ ਸਾਹਿਬ ਜੀ ਸਿਰ ਆਪੇ ਹਟ ਜਾਂਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਥੇ ਮੈਂ ਤੁਹਾਨੂੰ ਪਤਾ ਮੇਰੇ ਇੱਥੇ ਕੰਪਨੀ ਜੇ ਮੈਂ ਕੰਮ ਕਰਦਾ 7-8 ਸਟੋਰ ਸੀਗੇ ਕਦੇ ਵੇਚਤੇ ਕਦੇ ਲੈ ਲੈ ਬਲ ਗਿਆ ਘੱਟ ਗਿਆ ਇੱਦਾਂ ਰਹਿੰਦੀ ਸੀ ਤੇ ਉਹ ਇੱਕ ਆਇਆ ਇੰਡੀਆ ਤੋਂ ਬੰਦਾ ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ ਤੇ ਉਹ ਕੰਮ ਮੈਂ ਦੇ ਦਿੱਤਾ ਤੇ ਚਲੋ ਹੌਲੀ ਹੌਲੀ ਪਤਾ ਲੱਗਿਆ ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ ਮੈਂ ਕਿਹਾ ਡਾਕਟਰ ਦਾ ਹੀ ਕਹਿੰਦਾ ਆਹੋ ਤੇ ਮੈਂ ਕਿਹਾ ਵੀ ਪੜਿਆ ਪੁੜਿਆ ਫਿਰ ਤੂੰ ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ ਉਹ ਵੀ ਦੱਸ ਦੇ ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ ਉਹ ਬਿਮਾਰ ਬਮੂਰ ਹੋ ਜਾਂਦੀਆਂ ਪਾਣੀ ਪੂਣੀ ਦਿਲੇ ਸਿਰ ਪੀਤਾ ਨਾ ਜਾਂ ਕਿਤੇ ਬਾਹਰ ਜਿਆਦਾ ਪੈ ਗਈ ਤਾਂ ਉਹ ਫਿਰ ਏਦਾਂ ਹੋ ਜਾਂਦਾ ਕਹਿੰਦਾ ਕਹਿੰਦਾ ਉਹ ਜਦੋਂ ਆਉਂਦੀ ਹੁੰਦੀ ਦੇਖ ਕੇ ਉਹਨੂੰ ਕਹਿੰਦੇ ਦੇਖ ਲੈਂਦਾ ਸੀ ਇਹਦੇ ਨਾ ਭਾਈ ਇਹ ਯਾਰ ਮਾੜਾ ਜਿਹਾ ਵੇਦ ਕਹਿੰਦਾ ਉਹਨੂੰ ਗੋਲੀਆਂ ਗੋਲੀਆਂ ਆਹ ਬੀਕਾ ਸੋਲ ਦੇ ਕੈਪਸੂਲ ਕੁਸਲ ਏਦਾਂ ਦੇ ਦੇਦੇ ਸੀਗੇ ਤੇ ਨਾਲ ਕਹਿੰਦਾ ਉਹਨੂੰ ਕਹਿ ਦੇ ਦੱਸਦਾ ਨਾ ਭਾਈ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਰ ਸੀਜ਼ਨ ਹੋਵੇ ਜਿੱਦਾਂ ਹੁਣ ਪਤਾ ਭਾਈ ਅੰਬ ਪੱਕੇ ਹੋ ਆ ਉਹਨੂੰ ਉਹ ਗੋਲੀਆਂ ਦੇ ਦੇਣੀਆਂ ਤੇ ਉਹ 2-4-5-7 ਰੁਪਏ ਲੈ ਕੇ ਤੇ ਉਹ ਕਹਿਣਾ ਭਾਈ ਤੂੰ ਅੰਬ ਨੀ ਖਾਣਾ ਤੇ ਅੱਬਲ ਤਾਂ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ ਵੀਕਾ ਸੋਲ ਤਾਕਤ ਦੇ ਦਿੰਦਾ ਸੀ ਪਾਣੀ ਪੂਣੀ ਪੀ ਲੈਂਦੀਆਂ ਸੀ ਕੈਮ ਹੋ ਜਾਂਦੀਆਂ ਠੀਕ ਹੋ ਜਾਂਦੀਆਂ ਸੀ ਜੇ ਕਹਿੰਦਾ ਦੇਖਿਆ ਨਾ ਭਾਈ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ ਉਹਨੂੰ ਕਹਿੰਦਾ ਬਾਹਰੋਂ ਦੇਖ ਪਹਿਲਾਂ ਦੂਰੋਂ ਦੇਖ ਕੇ ਕਹਿੰਦੇ ਦਾ ਸੀ ਮੈਂ ਤੈਨੂੰ ਕਿਹਾ ਸੀ ਨਾ ਭਾਈ ਅੰਬ ਨੀ ਚੂਪਣਾ ਤੂੰ ਚੂਪ ਲਿਆ ਹੋਣਾ ਕਹਿੰਦਾ ਉਹ ਬੁੜੀਆਂ ਡਰਦੀਆਂ ਮੂਹਰੇ ਕਹਿੰਦੇ ਭਾਈ ਪੁੱਤ ਇੱਕੋ ਫਾੜੀ ਚੂਪੀ
0: ਕਹਿੰਦੇ ਬਸ ਗੱਲ ਕੁਛ ਵੀ ਨੀ ਉਹਦੀ ਬਿਮਾਰੀ ਦਾ ਦੱਸ ਦਿੱਤਾ ਗਿਆ ਇਹਦਾ ਕਰਕੇ ਤੈਨੂੰ ਫੇਰ ਹੋਇਆ
1: ਇਹਦਾ ਕਰਕੇ ਹੋਇਆ ਤੇ ਗੋਲੀਆਂ ਦੁਬਾਰਾ ਫੇਰ ਲਈਆਂ ਜਾਦੂ ਕਹਿੰਦਾ ਠੀਕ ਠੁਕ ਹੋ ਜਾਂਦੀ ਸੋ ਏਦਾਂ ਦੀ ਉਹ ਡਾਕਟਰੀ ਸੀਗੀ ਇੰਡੀਆ ਦੇ ਵਿਚ ਤੇ ਹੁਣ ਕੱਖਦਾ ਜੀ
0: ਗੱਲ ਇਹਦੇ 7-8 ਵੱਡੇ ਹੋਸਪਿਟਲ ਹੈਗੇ ਆ ਡਾਕਟਰਾਂ ਦੇ ਡੈਂਟਿਸਟ
1: ਹਾਂਜੀ
0: ਇੱਕ ਬੰਦਾ ਮੈਂ ਦੇਖਿਆ ਯਾਰ ਮੈਂ ਕਿਹਾ ਬੈਠਾ ਰਹਿੰਦਾ ਹਰੇ ਛੋਟਾ ਜਿਹਾ ਵੀ ਕੋਈ ਦੁਕਾਨ ਆ ਤੇ ਕਰਦਾ ਕੀ ਆ ਉਹ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹਦੇ ਕੋਈ ਉਦਾਂ ਹੀ ਨਕਲੀ ਨੁਕਲੀ ਜਿਹਾ ਦੰਦ ਲੈ ਕੇ ਨਾ ਤੇ ਗਰੀਬ ਲੋਕ ਆ ਲਵਾ ਲੂ ਲੈਂਦੇ ਉਹਦੇ ਕੋਲੋਂ ਤੇ ਜਦੋਂ ਕੰਮ ਨਾ ਆਵੇ ਉਦੋਂ ਕਹਿੰਦੇ ਉਹ ਦਿਹਾੜੀ ਤੇ ਚੱਲ ਜਾਂਦਾ
1: ਦਿਹਾੜੀ ਤੇ ਜਾਣਾ ਬਿਲਕੁਲ
0: ਇਸ ਤਰ੍ਹਾਂ ਦੇ ਵੀ ਹੈਗੇ ਇਹ ਹਾਲਾਤ ਆ ਜੀ ਚੀਮਾ ਸਾਹਿਬ ਕੀ
1: ਹਾਂਜੀ ਖੱਟ ਸਾਹਿਬ ਦੀ ਜਿਹੜੀ ਹੁਣ ਦੀ ਖਬਰ ਆ ਤਾਜ਼ੀ ਖਬਰ ਆ ਉਹਦੇ ਵਿਚ ਜਿਹੜੇ ਆਪਣੇ ਹੈਗੇ ਨਾ ਯੂ ਐਸ ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ ਕਿਉਂਕਿ ਅੱਜ ਅਰਲੀਅਰ ਸਵੇਰੇ ਅੱਜ ਰੌਲਾ ਪੈ ਰਿਹਾ ਸੀਗਾ ਕਿ ਅਮਰੀਕਾ ਜਿਹੜਾ ਲੜਾਈ ਵਧਾ ਰਿਹਾ ਗਾਂਧੀਗਾ ਤੇ ਹੁਣੇ ਜਿਹੜੀ ਤਾਜ਼ੀ ਖਬਰ ਆ ਉਹਦੇ ਵਿਚ ਜਿਹੜੇ ਯੂ ਐਸ ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ ਉਹ ਕਹਿੰਦੇ ਆ ਕਿ ਅਸੀਂ ਲੜਾਈ ਆ ਜਿਹੜੀ ਉਹ ਵਧਾ ਨਹੀਂ ਰਹੇ ਅਸੀਂ ਤਾਂ ਲੜਾਈ ਆ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਤਾਂ ਸਿਰਫ ਜਿਹੜਾ ਆ ਉਹਨਾਂ ਨੂੰ ਇਰਾਨ ਨੂੰ ਕਹਿੰਦੇ ਆ ਵੀ ਤੂੰ ਇਹ ਹਥਿਆਰ ਨਾ ਬਣਾ ਪਰ ਜਿਹੜਾ ਇਰਾਨ ਆ ਉਹਨੇ ਹੱਕ ਸਾਹਿਬ ਜੀ ਇਹਨਾਂ ਤੋਂ ਉਹ ਵੱਖਰੀ ਗੱਲ ਹੈ ਕਿ ਕਿਉਂਕਿ ਇਹਨਾਂ ਕੋਲ ਹਥਿਆਰ ਹੈਗੇ ਬੜੇ ਬੜੇ ਨਿਊਕਲੀਅਰ ਵਰਤ ਲੈਣਗੇ ਜਾਂ ਹੋਰ ਵਰਤਣਗੇ ਉਹ ਗੱਲ ਵੱਖਰੀ ਆ ਉਹਦੇ ਨਾਲ ਇਰਾਨ ਨੂੰ ਹਰਾ ਦੇਣਗੇ ਪਰ ਉਹਨੇ ਮੰਨਣਾ ਨਹੀਂ ਉਹਨੂੰ ਇਸ ਗੱਲ ਦਾ ਪਤਾ ਆ
0: ਕਿ ਉਹਨੇ ਆਲਰੇਡੀ ਬਣਾ ਲਿਆ ਇਹ ਵੀ ਖਬਰ
1: ਇੱਕ ਵਾਰੀ ਮਾੜੀ ਜਿਹੀ ਕਨਸੋ ਆਈ ਸੀ ਖਬਰ ਦੇ ਵਿਚੋਂ ਕਿ ਉਹਨੇ ਬਣਾ ਲਿਆ ਆ ਹਾਂਜੀ ਕਨਸੋ ਆਈ ਸੀਗੀ ਪਰ ਜੇ ਉਹਨੇ ਬਣਾ ਲਿਆ ਤਾਂ ਉਹ ਫੇਰ ਉਹ ਇਹਨਾਂ ਤੋਂ ਗਿਆ ਔਰ ਜਿੱਦਣ ਜੇ ਖੱਕ ਸਾਹਿਬ ਜੀ ਜਿੱਦਣ ਇਜ਼ਰਾਇਲ ਨੇ ਕਿਉਂਕਿ ਮਿਸਲਾਂ ਤਾਂ ਉਹਨੇ ਬਣਾ ਲਈਆਂ ਮਿਸਲਾਂ ਉਹਨੇ ਬਣਾ ਲਈਆਂ ਬਹੁਤ ਕਾਫੀ ਗਿਣਤੀ ਚ ਉਹਨਾਂ ਕੋਲ ਇਹਨਾਂ ਕਹਿ ਵੀ ਹਟੇ ਆਪਾਂ
0: ਪਾਵਰਫੁਲ ਮਿਸਲਾਂ ਹੈਗੀਆਂ
1: ਹਾਂਜੀ ਤੇ ਹੁਣ ਜੇ ਉਹਨੇ ਉਹ ਬਣਾ ਲਿਆ ਹੋਇਆ ਤੇ ਫੇਰ ਖੱਕ ਸਾਹਿਬ ਦੀ ਜਿਹੜੀ ਅਮਰੀਕਾ ਦੀ ਸਰਦਾਰੀ ਆ ਗਈ ਕਿਉਂਕਿ ਜਿਹੜੇ ਇਹ 13-14 ਅਰਬ ਕੰਟਰੀ ਹੈਗੇ ਆ ਆਹ ਜਿਹੜੇ ਕਟਰ ਕੁਟਰ ਨਿੱਕੇ ਮੋਟੇ ਹੈਗੇ ਆ ਇਹਨਾਂ ਨੇ ਜਦੋਂ ਦੇਖਿਆ ਉਹਨੇ ਉਹ ਹਥਿਆਰ ਬਣਾ ਲਿਆ ਤਾਂ ਇਹਨਾਂ ਨੇ ਉਸੇ ਵੇਲੇ ਉਹਦੇ ਨਾਲ ਰਲ ਜਾਣਾ ਤੁਸੀਂ ਦੇਖਦੇ ਜਾਓ ਇਹਨਾਂ ਨੇ ਉਹਦੇ ਨਾਲ ਰਲ ਜਾਣਾ ਤੇ ਜਿਹੜਾ ਇਜ਼ਰਾਇਲ ਆ ਉਹ ਫੇਰ ਤੁਹਾਨੂੰ ਪਤਾ ਭਾਈ ਉਹਦਾ ਕੀ ਬਣਨਾ ਜੇ ਸਾਰੇ ਰਲ ਗਏ ਤਾਂ ਫੇਰ ਇਜ਼ਰਾਇਲ ਨੂੰ ਕਿਸੇ ਪਾਸੇ ਦੀ ਤੇਲ ਆਉਣ ਸਾਰਿਆਂ ਨੂੰ ਉਹਨੂੰ ਦੂਜਾ ਵੀ ਨੀ ਲੱਭਣਾ ਆਪਣੇ ਖਾਤਰਾ ਵੀ ਕਿਸੇ ਪਾਸੇ ਉਹ ਬਾਹਰੋਂ ਮਾਲ ਵੀ ਹੁਣ ਇਜ਼ਰਾਇਲ ਦੇ ਵਿਚ ਹੁੰਦਾ ਕੀ ਆ ਕੁਛ ਵੀ ਨੀ
0: ਚੀਮਾ ਸਾਹਿਬ ਹੁਣ ਜਿਹੜੇ ਕੰਟਰੀਆਂ ਵਾਲੇ ਓਦਾਂ ਤੇ ਬੜਾ ਕਹਿੰਦੇ ਕਿ ਅਸੀਂ ਕਲਮਾ ਪੜ੍ਹਦੇ ਆ ਕਲਮੇ ਚ ਬੜੀ ਤਾਕਤ ਆ ਤੇ ਫਿਰ ਜੇ ਤੁਸੀਂ ਕਲਮਾ ਪੜ੍ਹਦੇ ਹੋ ਤੇ ਫਿਰ ਇੱਕ ਦੂਜੇ ਦੀ ਮਦਦ ਕਿਉਂ ਨੀ ਕਰਦੇ ਵੀ ਫਿਰ ਤੁਸੀਂ ਆਪਣੇ ਮਫਾਦ ਕਿਉਂ ਮੋਹਰੇ ਰੱਖੇ ਆ ਕੁਛ ਜਿਹੜਾ ਨਾ ਇਹ ਚੀਮਾ ਸਾਹਿਬ ਅੱਜ ਕੱਲ ਪੈਸਾ ਹੈਗਾ ਜਿੱਧਰੋਂ ਪੈਸਾ ਮਿਲਦਾ ਜਿੱਧਰੋਂ ਤੇਲ ਵਿਕਦਾ ਜਿੱਧਰੋਂ ਕਿਹਨੂੰ ਵੇਚਣਾ ਅੱਜ ਕੱਲ ਬਿਜ਼ਨਸ ਆ ਅੱਜ ਕੱਲ ਕੋਈ ਨੀ ਹੈਗਾ ਅਸਰ ਪਾਕਿਸਤਾਨ ਦੇ ਕੁਛ ਮੋਹਰੇ ਉੱਠ ਕੇ ਅਸੀਂ ਤੇ ਕਰ ਦਾਂਗੇ ਇੰਡੀਆ ਨੂੰ ਅਸੀਂ ਇਹ ਕਰ ਦਾਂਗੇ ਉਹ ਸਦਾਈਓ ਤੁਸੀਂ ਵਧਾ ਰਹੇ ਹੋ ਘਟਾ ਨਹੀਂ ਰਹੇ ਕੋਸ਼ਿਸ਼ ਇਹ ਕਰੋ ਕਿ ਇੰਡੀਆ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਕੋਈ ਫਾਰਮੂਲਾ ਲਿਆਓ ਕਿ ਉਹਨਾਂ ਦੇ ਨਾਲ ਸੁਲਹ ਸਫਾਈ ਵੱਲ ਤੁਰ ਪੋ ਕੇ ਤੁਹਾਡੀ ਗਾਂ ਤੋਂ ਜਿਹੜਾ ਕੰਜਰਖਾਨਾ ਰੋਜ਼ ਦਾ ਨਾ ਮੁੱਕ ਜਾਏ
1: ਹਾਂਜੀ ਖੱਕ ਸਾਹਿਬ ਜੀ ਇੱਕ ਸਾਨੂੰ ਹੋਰ ਜਿਹੜੀ ਖਬਰ ਆਈ ਆ ਕੱਲ ਮੈਂ ਉਹ ਪੜ੍ਹੀ ਸੀ ਉਹਦੇ ਵਿਚ ਖੱਕ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਚਾਈਨਾ ਹੈ ਨਾ ਉਹਨੇ ਜਿਹੜੀ ਆਹ ਆਪਣੀ GPS ਡਿਵਾਈਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ ਇਸੇ ਤਰ੍ਹਾਂ ਗੱਡੀਆਂ ਚ ਵੀ ਲਾਤੇ ਉਹਨਾਂ ਨੇ ਹਵਾਈ ਜਹਾਜ਼ਾਂ ਚ ਵੀ ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ ਹੈਨਾ ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ
0: ਆਪਣੇ ਬਣਾ ਲਿਆ
1: ਅੱਛਾ ਹੁਣ ਕੀ ਆ ਖੱਕ ਸਾਹਿਬ ਜੀ ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿਚ ਜਿਹੜਾ ਚਾਈਨਾ ਹੈ ਨਾ ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ 3 ਜੈਟ ਸੀ ਫਾਈਟਰ F-15 ਸੀਗੇ ਨਾ 3 ਉਹ ਕਹਿੰਦੇ ਆ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟ ਤੇ ਉਹ ਜਿਹੜੇ 3 ਸ਼ੂਟ ਡਾਊਨ ਕੀਤੇ ਆ ਉਹ ਖੱਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ ਨਾ ਅਮਰੀਕਾ ਤੋਂ ਨਾ
0: ਜੀ ਤੁਸੀਂ ਦੇਖ ਲਿਓ ਸਾਲ ਦੇ ਵਿਚ ਖਬਰ ਆ ਜਾਏਗੀ ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ ਉਹ ਕਿਉਂਕਿ ਇੰਡੀਆ ਦੇ ਵਿਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜਿਆਦਾ ਹੈਗੇ ਆ ਬਹੁਤ
1: ਇੰਡੀਆ ਦੇ ਵਿਚ ਬੜੇ ਡੂੰਘੇ ਲੋਕ ਵੀ ਹੈਗੇ ਆ ਹਾਂਜੀ ਤੇ ਹੁਣ ਕੀ ਆ ਉਹ ਜਿਹੜਾ ਸਿਸਟਮ ਚਾਈਨਾ ਨੇ ਬਣਾਇਆ ਇਰਾਨ ਨੂੰ ਉਹਨੇ ਉਹ ਦੇਖਤਾ ਵੀ ਆਹ ਤੂੰ ਵਰਤਲਾ ਸਾਡਾ ਅੱਛਾ ਉਹ ਜਿਹੜਾ ਸਿਸਟਮ ਆ ਉਹਨੇ ਕੀਤਾ ਕੀ ਆ ਕਿ ਜਿਹੜਾ ਕੁਵੈਤ ਆ ਨਾ ਉਹਨਾਂ ਦੀ ਜਿਹੜੇ ਉੱਥੇ ਅਮਰੀਕਾ ਦਾ ਬੇਸ ਆ ਤੇ ਉੱਥੇ ਡਿਫੈਂਸ ਵੀ ਆ ਉਹ ਜਿਹੜੇ ਜਹਾਜ਼ ਸੀਗੇ ਉਹਨੇ ਜਿਹੜੇ ਅਮਰੀਕਾ ਦੇ ਹੀ ਜਹਾਜ਼ ਕੁਵੈਤ ਚੋਂ ਉਡੇ ਸੀ ਉਹ ਮੁੜ ਕੇ ਆਉਂਦੇ ਸੀਗੇ ਤੇ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਇਰਾਨ ਨੇ ਉਹ ਵਰਤ ਕੇ ਜਿਹੜਾ ਕੁਵੈਤ ਦੇ ਵਿਚ ਏਅਰ ਬੇਸ ਆ ਨਾ ਮਿਲਟਰੀ ਦਾ ਉਹ ਜਦੋਂ ਜਹਾਜ਼ ਆਉਂਦਾ ਆ ਉਹ ਤੁਹਾਡੇ ਦੇਸ਼ ਦੇ ਉੱਤੇ ਦੱਸਦਾ ਆ ਵੀ ਮੈਂ ਤੁਹਾਡਾ ਜਹਾਜ਼ ਆ ਕਿ ਦੁਸ਼ਮਣ ਦਾ ਆ ਪਰ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਹ ਇਸ ਤਰ੍ਹਾਂ ਆ ਕਿ ਉਹ ਜਿਹੜਾ ਜਹਾਜ਼ ਫਾਈਟਰ ਜੈਟ ਜਾਂਦਾ ਨਾ ਮੁੜ ਕੇ ਕੁਵੈਤ ਨੂੰ ਆਪਣੇ ਅੱਡੇ ਤੇ ਨੂੰ ਉਤਰਨ ਵਾਸਤੇ,
0: ਹਾਂਜੀ,
1: ਉਹ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਮੈਂ ਤੁਹਾਡਾ ਦੁਸ਼ਮਣ ਆ ਰਿਹਾ।
0: ਅੱਛਾ,
1: ਹਾਂਜੀ, ਜਦੋਂ ਉਹ ਪਤਾ ਲੱਗਾ ਤਾਂ ਉਹਨਾਂ ਨੇ ਮੋਹਰੇ ਉਹ ਉਹਨਾਂ ਤੇ ਉਹ ਜਿੱਦਾਂ ਚਲਾਤੀਆਂ ਤੇ ਉਹਦੇ ਨਾਲ ਉਹ ਡਿੱਗ ਪਏ। ਤਿੰਨੀ ਨਹੀਂ ਤਾਂ ਮੈਂ ਵੀ ਉਦਣ ਦਾ ਸੋਚਦਾ ਸੀਗਾ ਵੀ ਤਿੰਨ ਜਹਾਜ਼ ਇੱਕੋ ਵਾਰੀ ਕਿੱਦਾਂ ਡਿੱਗ ਪਏ, ਪਰ ਉਹਨਾਂ ਦੇ ਵਿੱਚ ਇਹ ਟੈਕਨੋਲੋਜੀ ਵਰਤੀ ਗਈ ਆ ਚਾਈਨਾ ਦੀ, ਉਹ ਚਾਈਨਾ ਦੀ ਡਿਵੈਲਪ ਹੋਈ ਟੈਕਨੋਲੋਜੀ ਆ ਜਿਹਦੇ ਨਾਲ ਉਹਨਾਂ ਨੇ ਉਹ ਜਹਾਜ਼ ਹਾਲਾਂਕਿ ਸੀਗੇ ਉਹ ਕੁਵੈਤ ਦੇ, ਪਰ ਉਹਨਾਂ ਦੇ ਵਿੱਚ ਐਸਾ ਸਿਸਟਮ ਵੀ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣੇ ਆਰਾਮ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੁਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ।
0: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ
1: ਨਹੀਂ? ਨਹੀਂ, ਹਜੇ ਨਹੀਂ ਮਿਲੀਆਂ।
0: ਚਲੋ, ਕੱਲ ਮਿਲ ਜਾਣਗੀਆਂ। ਅੱਛਾ ਜੀ,
1: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਅੱਗੇ ਦੀ ਅੱਗੇ ਡਿਵੈਲਪ ਆ। ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਇਲ ਦਾ ਨੁਕਸਾਨ ਕਾਫੀ ਹੋਇਆ, ਪਰ ਇਜ਼ਰਾਇਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ।
0: ਲਬਨਾਨ ਦੇ ਵਿੱਚ ਚੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤੇ ਦੇਖ ਰਿਹਾ ਵਾਂ, ਜੰਗ ਲੱਗੀ, ਮੈਂ ਉੱਥੇ ਰਿਹਾ ਵਾਂ ਥੋੜਾ ਚਿਰ, ਪਰ ਉੱਥੇ ਉਦੋਂ ਵੀ ਇਹੀ ਹਾਲ ਸੀ। ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ, ਬੇਸਮੈਂਟਾਂ ਜਾ ਕੇ ਲੁਕਦੇ ਸੀ।
1: ਹਾਂਜੀ ਹਾਂਜੀ,
0: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ, ਹੈ ਨਾ। ਤੇ
1: ਇਧਰ
0: ਅਸੀਂ ਏਰੀਆ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਦੂਜੇ ਕਰਦੇ ਸੀ ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ।
1: ਜਹਾਜ਼ ਹਾਲਾਂਕਿ ਸੀਗੇ ਉਹ ਕੁਵੈਤ ਦੇ, ਪਰ ਉਹਨਾਂ ਦੇ ਵਿੱਚ ਐਸਾ ਸਿਸਟਮ ਵੀ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣੇ ਆਰਾਮ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੁਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ।
0: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ ਨਹੀਂ?
1: ਨਹੀਂ, ਹਜੇ ਨਹੀਂ ਮਿਲੀਆਂ।
0: ਚਲੋ, ਕੱਲ ਮਿਲ ਜਾਣਗੀਆਂ। ਅੱਛਾ ਜੀ,
1: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਅੱਗੇ ਦੀ ਅੱਗੇ ਡਿਵੈਲਪ ਆ। ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਇਲ ਦਾ ਨੁਕਸਾਨ ਕਾਫੀ ਹੋਇਆ, ਪਰ ਇਜ਼ਰਾਇਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ।
0: ਲਬਨਾਨ ਦੇ ਵਿੱਚ ਚੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤੇ ਦੇਖ ਰਿਹਾ ਵਾਂ, ਜੰਗ ਲੱਗੀ, ਮੈਂ ਉੱਥੇ ਰਿਹਾ ਵਾਂ ਥੋੜਾ ਚਿਰ, ਪਰ ਉੱਥੇ ਉਦੋਂ ਵੀ ਇਹੀ ਹਾਲ ਸੀ। ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ, ਬੇਸਮੈਂਟਾਂ ਜਾ ਕੇ ਲੁਕਦੇ ਸੀ।
1: ਹਾਂਜੀ ਹਾਂਜੀ,
0: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ, ਹੈ ਨਾ। ਤੇ
1: ਇਧਰ
0: ਅਸੀਂ ਏਰੀਆ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਮੈਂ ਦੂਜੇ ਕਰਦੇ ਸੀ ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ।
1: ਹਾਂਜੀ ਹਾਂਜੀ, ਉੱਥੇ ਜਿਹੜਾ

0: ਲੱਗੀ ਮੈਂ ਉੱਥੇ ਰਿਹਾ ਵਾ ਥੋੜਾ ਚਿਰ, ਪਰ ਉੱਥੇ ਉਦੋਂ ਵੀ ਇਹੀ ਹਾਲ ਸੀ, ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ, ਬੇਸਮੈਂਟਾਂ ਜਾ ਕੇ ਲੁਕਦੇ ਸੀ।
1: ਹਾਂਜੀ ਹਾਂਜੀ,
0: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ, ਹੈ ਨਾ। ਤੇ
1: ਇਧਰ
0: ਅਸੀਂ ਏਰੀਆ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਮੈਂ ਤਾਂ ਦੂਜੇ ਕਰਦੇ ਸੀ, ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ।
1: ਹਾਂਜੀ ਹਾਂਜੀ, ਉੱਥੇ ਖਾਕ ਸਾਹਿਬ ਜਿਹੜਾ ਇਹ ਲਿਬਰਾਨ ਹੈਗਾ ਉਹਦੇ ਵਿੱਚ ਇੱਕ ਤਾਂ ਉਹਨਾਂ ਦਾ ਉਹਨਾਂ ਜਿਹੜਾ ਦੇਸ਼ ਵੰਡਿਆ ਹੈ, ਇੱਕ ਪਾਸੇ ਕ੍ਰਿਸਚੀਅਨ ਹੈ, ਦੂਜੇ ਪਾਸੇ ਮੁਸਲਮਾਨ,
0: ਅੱਧਾ ਅੱਧਾ ਇੱਕ ਸਾਈਡ ਦੇ ਉੱਪਰ ਬਰੂਦ ਦੇ ਏਰੀਏ ਦੇ ਵਿੱਚ ਜਿਹੜਾ ਉਹ ਮੁਸਲਮਾਨ ਏਰੀਆ,
1: ਬਰੂਦ ਜਿਹੜਾ ਆ ਉਹ ਵੀ ਵੰਡਿਆ ਹੋਇਆ ਦੋਨਾਂ ਦਾ।
0: ਚੀਮਾ ਸਾਹਿਬ ਮੈਂ ਤੁਹਾਨੂੰ ਦੱਸਦਾ, ਮੁੰਡੇ ਜਾਂਦੇ ਹੁੰਦੇ ਸੀ ਪਰਲੇ ਬੰਨੇ, ਅਸੀਂ ਇੰਡੀਅਨ ਜਿਹੜੇ ਸੀ ਨਾ ਅਸੀਂ ਚਲੇ ਜਾਂਦੇ ਸੀ ਉਧਰਲੇ ਬੰਨੇ ਵੀ ਤੇ ਇਧਰਲੇ ਬੰਨੇ ਵੀ, ਪਾਕਿਸਤਾਨੀ ਜਿਹੜੇ ਸੀ ਮੁਸਲਮਾਨ ਸੀ ਉਹ ਇਧਰ ਕ੍ਰਿਸਚਨ ਏਰੀਏ ਚ ਨਹੀਂ ਸੀ ਆ ਸਕਦੇ। ਤੇ ਜਦੋਂ ਜਾਂਦੇ ਸੀ ਨਾ ਬਰੂਦ ਬੈਰੂਤ ਨੂੰ ਘੁੰਮਣ ਫਿਰਨ, ਉਹ ਉੱਥੇ ਜਿਹੜੀ ਉਹਨਾਂ ਦੀ ਪੁਲਿਸ ਬੈਠੀ ਆਰਮੀ ਬੈਠੀ ਹੁੰਦੀ ਨਾ, ਉਹ ਸਾਡੇ ਬੰਦਿਆਂ ਦੇ ਮੋਢੇ ਦੇਖਦੀ ਹੁੰਦੀ ਸੀ ਕੱਪੜਾ ਲਵਾ ਕੇ, ਥੱਲੇ ਨੂੰ ਕਰਕੇ ਨਾ ਦੇਖਦੇ ਸੀ ਕਿ ਇਹ ਕਦੇ ਬੋਰੇ ਬਾਰੇ ਤੇ ਨੀ ਚੁੱਕਦੇ, ਉਧਰ ਕਦੇ ਕੰਨ ਪਏ ਨੀ ਹੁੰਦੇ ਜਿਦਾਂ, ਜੇ ਤਾਂ ਕੋਈ ਕੰਨ ਵਾਲਾ ਫੜਿਆ ਗਿਆ ਤੇ ਫੇਰ ਉਹਨੂੰ ਉੱਥੇ ਫੜ ਲੈਂਦੇ ਸੀ।
1: ਅੱਛਾ,
0: ਹਾਂਜੀ ਹਾਂਜੀ ਹਾਂਜੀ, ਉਹਨਾਂ ਕੋਲ
1: ਬੋਰੇ ਕਾਹਦੇ ਚੱਕਦੇ ਸੀ, ਬੋਰੇ ਕਾਹਦੇ
0: ਨਹੀਂ, ਬੋਰੇ ਜਿਦਾਂ ਤੁਸੀਂ ਇਧਰਲੇ ਬੰਨੇ ਚੀਮਾ ਸਾਹਿਬ ਤੁਹਾਨੂੰ ਹੁੰਦਾ ਕੀ ਸੀ ਕਿ ਇੱਕ ਹੈਗੀ ਸੀ ਕਤੈਬ, ਜਿਹੜੀ ਇਹਨਾਂ ਦੀ ਆਰਮੀ ਸੀ ਉਹਨੂੰ ਕਤੈਬ ਕਹਿੰਦੇ ਸੀ ਕ੍ਰਿਸਚਨ ਏਰੀਏ ਦੇ ਵਿੱਚ, ਉਹ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਜਿਹੜੇ ਕੰਮ ਕੁੰਮ ਕਰਦੇ, ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ। ਉੱਥੇ ਜੰਗ ਲੱਗੀ ਸੀ ਇਸ ਤਰੀਕੇ ਦੀ ਕਿ ਘਰ ਤੋਂ ਘਰ ਇਹ ਘਰ ਦੇ ਵਿੱਚ ਵੜ ਗਏ ਤੇ ਉਥੋਂ ਫਿਰ ਮੁੰਡਿਆਂ ਨੂੰ ਚੱਕ ਕੇ ਲੈਣਾ, ਤੇ ਬਜਰੀ ਦੇ ਬੋਰੇ, ਸੀਮੈਂਟ ਦੇ, ਰੇਤਾ ਦੇ ਬੋਰੇ, ਜਿਹੜੇ ਬੋਰੇ ਉਹ ਰੱਖਣੇ ਹੁੰਦੇ ਆ।
1: ਅੱਛਾ ਅੱਛਾ,
0: ਜਿਨ੍ਹਾਂ ਨਾਲ ਮੋਰਚੇ ਬਣਦੇ ਆ, ਤੇ ਉਹ ਫਿਰ ਇੱਦਾਂ ਨਾ ਚੱਕ ਕੇ ਲੈ ਜਾਂਦੇ ਸੀ ਤੇ ਬੰਦਿਆਂ ਨੂੰ ਹਫਤਾ ਹਫਤਾ ਉਥੇ ਉਹਨਾਂ ਕੋਲੋਂ ਕੰਮ ਕਰਾਉਣਾ ਤੇ ਉਹਨਾਂ ਨੂੰ ਮੁੜ ਕੇ ਫਿਰ ਛੱਡ ਦੇਣਾ, ਹੋਰ ਲੈ ਜਾਣੇ ਚੱਕ ਕੇ, ਇਦਾਂ ਦਾ ਕੰਮ ਉਥੇ ਚੱਲਦਾ ਹੁੰਦਾ ਸੀ। ਕੰਨ ਪੈ ਜਾਂਦੀ ਸੀ, ਹਾਂ ਉਹ ਤੁਹਾਡੇ ਕੰਨ ਦੇਖਦੇ ਹੁੰਦੇ ਸੀ ਕਿ ਇਹ ਬੰਦਾ ਉਧਰੋਂ ਆਇਆ, ਉਹਨਾਂ ਦਾ ਨਾ ਕਦੇ ਕਰਦਾ ਆਇਆ ਕੰਮ, ਇਦਾਂ ਦਾ ਹੁੰਦਾ ਸੀ।
1: ਅੱਛਾ ਗੱਲ ਸਾਹਿਬ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇੱਥੇ ਕਿਹੜੇ ਸਾਲ ਚ ਆਏ?
0: ਮੈਂ ਇੱਥੇ ਆਇਆ ਜੀ 85 ਦੇ ਵਿੱਚ।
1: ਅੱਛਾ, 85 ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਬਰੂਦ ਸੀਗਾ ਉੱਥੇ ਇੱਕ ਬੰਬਿੰਗ ਹੋਈ ਸੀ ਬਹੁਤ ਵੱਡੀ।
0: ਕੀ ਹੋਈ ਸੀ?
1: ਬੰਬ ਉੱਥੇ ਅਮਰੀਕਾ ਦੀ ਮਿਲਟਰੀ ਦਾ ਬੇਸ ਸੀ ਉੱਥੇ।
0: ਅੱਛਾ,
1: ਉਹਦੇ ਉੱਤੇ ਹਮਲਾ ਹੋਇਆ ਸੀ ਬਹੁਤ ਵੱਡਾ, ਮੇਰਾ ਖਿਆਲ 200 ਕਿੰਨੇ, ਮਤਲਬ ਤੁਸੀਂ 300 ਦੇ ਨੇੜੇ ਲਾ ਲਓ ਅਮਰੀਕਨ ਫੌਜੀ ਜਿਹੜੇ ਸੀ ਮਰੇ ਸੀਗੇ, ਤੇ ਜਿਹੜਾ ਪ੍ਰੈਜੀਡੈਂਟ ਰੇਗਨ ਦਾ ਸੀਗਾ ਉਦੋਂ ਉਹ ਸੀਗਾ।
0: ਠੀਕ ਆ,
1: ਉਹਨੇ ਫਿਰ ਉਸੇ ਵੇਲੇ ਉਦੋਂ ਬਾਅਦ ਚ ਆਪਣੀ ਮਿਲਟਰੀ ਉਥੋਂ ਕੱਢ ਲਈ ਸੀ। ਹੁਣ ਮੇਰਾ ਖਿਆਲ ਉੱਥੇ ਫਰਾਂਸ ਦੀ ਮਿਲਟਰੀ ਹੈ, ਜਿਹੜਾ ਕ੍ਰਿਸਚੀਅਨ ਪਾਸਾ ਹੈ ਨਾ, ਉੱਥੇ ਮੇਰਾ ਖਿਆਲ ਸ਼ਾਇਦ ਫਰਾਂਸ ਦੀ ਮਿਲਟਰੀ ਦਾ, ਪਰ ਆਪਾਂ ਗੂਗਲ
0: ਵੀ ਹੋ ਸਕਦੀ ਹੈ ਜੀ, ਕਿਉਂਕਿ
1: ਉਦੋਂ ਅਮਰੀਕਾ ਦੀ ਸੀਗੀ, ਹੁਣ ਨੀ ਪਤਾ, ਉਦੋਂ ਅਮਰੀਕਾ ਦੀ ਸੀਗੀ ਤੇ ਉਹ ਬੈਰਕ ਜਦੋਂ ਇਹਦੇ ਕਿਹਦੀਆਂ ਨਾ ਉਹਨੇ ਬੰਬ ਮਾਰਤੇ ਸੀਗੇ, ਬੈਰਕਾਂ ਜਿਹੜੀਆਂ ਸੀਗੀਆਂ ਅਮਰੀਕਨ ਫੌਜ ਦੀਆਂ, ਉੱਥੇ 300 ਦੇ ਨੇੜੇ 200 ਸਿੱਖ ਕਿੰਨੇ ਇੰਨੇ ਫੌਜੀ ਜਿਹੜੇ ਸੀ ਉਹ ਮਾਰੇ ਗਏ ਸੀਗੇ, ਫਿਰ ਉਹਨਾਂ ਨੇ ਕੱਢ ਲਿਆ ਉਥੋਂ, ਕੱਢ ਲਿਆ ਸੀ ਅਮਰੀਕਾ ਨੇ।
0: 84 ਦੇ ਵਿਚ ਸ਼ਾਇਦ ਆ ਗਿਆ ਸੀ ਜਰਮਨ, 84 ਚ ਫਰਾਂਸ ਆਇਆ ਸੀ, ਫਰਾਂਸ ਤੋਂ ਫਿਰ ਜਰਮਨ ਆ ਗਿਆ, ਤੇ ਜਰਮਨ ਤੋਂ ਫਿਰ ਮੈਂ ਇਧਰ ਆ ਗਿਆ, ਤੇ 84 ਦੇ ਵਿਚ ਮੈਂ ਜਰਮਨ ਚ ਸੀ ਜਦੋਂ ਹੋਇਆ ਸਾਡੇ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ। ਇੱਦਾਂ ਦੀਆਂ ਗੱਲਾਂ ਚੀਮਾ ਸਾਹਿਬ, ਚਲੋ ਆਪਾਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਦਈਏ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਮ ਤੁਹਾਨੂੰ ਨਹੀਂ ਮਿਲਦੀਆਂ ਦੋਸਤੋ, ਇਹ ਬੜੀਆਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਨੇ, ਲੱਭ ਕੇ ਲਿਆਉਂਦੇ ਨੇ, ਪੂਰਾ ਟਾਈਮ ਲੱਗ ਕੇ ਲੱਭਦੀਆਂ, ਔਰ ਕੋਸ਼ਿਸ਼ ਕਰੀਦੀ ਆ ਕਿ ਜੋ ਸੱਚਾਈ ਆ ਉਹ ਤੁਹਾਡੇ ਨਾਲ ਰੂਬਰੂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਕਰਦੇ ਰਵਾਂਗੇ ਵੀ, ਕੋਈ ਮਫਾਦ ਨਹੀਂ ਸਾਡਾ, ਸੱਚ ਤੇ ਕਹਿਣ ਦੀ ਹਿੰਮਤ ਹੈ ਸਾਡੇ ਵਿਚ, ਚਾਹੇ ਅਮਰੀਕਾ ਚ ਬੈਠੀਏ ਤੇ ਚਾਹੇ ਇੰਡੀਆ ਚ ਬੈਠੀਏ। ਸੋ ਇਹ ਖਬਰਾਂ ਦੇ ਨਾਲ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਸਾਡੇ ਜਿਹੜੇ ਆ 24 ਆਵਰ ਰੇਡੀਓ ਚੱਲਦਾ, ਰਿਪੀਟ ਪ੍ਰੋਗਰਾਮ ਵੀ ਆਉਂਦੇ ਆ, ਜਿਹੜਾ ਕੋਈ ਮਿਸ ਕਰ ਗਿਆ ਤੁਸੀਂ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਾਂ ਕਿਸੇ ਨੂੰ ਪ੍ਰੋਗਰਾਮ ਚਾਹੀਦਾ ਹੋਵੇ ਜਾਂ ਨਹੀਂ ਸੁਣ ਸਕਿਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 7328743259 7328743259, ਇਹ ਅਮਰੀਕਾ ਦਾ ਨੰਬਰ ਹੈ, ਤੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਪ੍ਰੋਗਰਾਮ ਭੇਜ ਵੀ ਸਕਦਾ ਜਿਹੜਾ ਤੁਸੀਂ ਮਿਸ ਕਰ ਗਏ ਹੋ। ਬੜੀ ਮਿਹਰਬਾਨੀ ਚੀਮਾ ਸਾਹਿਬ, ਸ਼ੁਕਰੀਆ, ਧੰਨਵਾਦ। ਆਪਣਾ ਫੋਨ ਨੰਬਰ ਵੀ ਦੱਸ ਦਿਓ ਚੀਮਾ ਸਾਹਿਬ
1: ਜੀ। ਦੋਸਤੋ, ਮੇਰਾ ਫੋਨ ਨੰਬਰ ਜੇ ਤੁਸੀਂ ਅਮਰੀਕਾ ਕੈਨੇਡਾ ਚੋਂ ਕਰਨਾ ਤਾਂ 5689903597 ਆ, ਅੰਗਰੇਜ਼ੀ ਦੇ ਵਿੱਚ ਦੱਸ ਦਿੰਦਾ।

0: 559-930-3597 ਤੇ ਜਿਹੜੇ ਭਾਰਤ ਤੋਂ ਜਾਂ ਜਰਮਨ ਤੋਂ ਹੋਰ ਕੰਟਰੀਆਂ ਤੋਂ ਕਰਨਾ
1: ਚੀਮਾ ਸਾਹਿਬ ਉਹਨਾਂ ਨੂੰ ਪਤਾ ਅਮੇਰਿਕਾ ਦਾ ਕਰਨਾ ਉਹਦੇ ਚੋਂ ਲਾ ਹੀ ਲੈਣਾ
0: ਬਸ ਬਸ ਹੋਰ ਲਾ ਹੀ ਲੈਣਾ ਬਿਲਕੁਲ
1: ਬੜੀ ਮਿਹਰਬਾਨੀ ਹਾਂਜੀ ਬੋਲੋ
0: ਮੈਂ ਉਹੀ ਕਹਿਣ ਲੱਗਾ ਸੀਗਾ ਭੀ ਤੁਹਾਨੂੰ ਕਿਸੇ ਵੀ ਦੇਖੋ ਡਾਕਟਰ ਸਾਹਿਬ ਆਪਣੇ ਖਾਕ ਸਾਹਿਬ ਗੱਲ ਇਸ ਤਰ੍ਹਾਂ ਭੀ ਆਪਣੇ ਡਾਕਟਰ ਸਾਹਿਬ ਜਿਹੜੇ ਹੈਗੇ ਆਪਣੇ ਨਾਲ ਆਉਂਦੇ ਆ ਪ੍ਰੋਗਰਾਮ ਤੇ ਬਹੁਤ ਹੀ ਵਧੀਆ ਇਨਸਾਨ ਆ ਬਹੁਤ ਕੁਛ ਜਾਣਦੇ ਆ ਬਹੁਤ ਕੁਛ ਜਾਣਦੇ ਆ ਕੱਲਾ ਮੈਡੀਸਨ ਦੇ ਵਿਚ ਨੀ
1: ਕੱਲੀ ਕੱਲੀ ਨਾੜੀ ਕੱਲੀ ਕੱਲੀ ਨਰਵਸ ਹਰ ਚੀਜ਼ ਦੇ ਉਹ ਕਾਰੀਗਰ ਆ ਉਹਨਾਂ ਨੇ ਹੱਥੀ ਹੰਢਾਇਆ ਉਹਨਾਂ ਨੇ ਸਾਰਾ ਕੁਛ ਕੀਤਾ ਆਪਰੇਸ਼ਨ ਵੀ ਕੀਤੇ ਹਰੇ ਕੰਮ ਕੀਤੇ ਆ ਵਰਗਾ ਨੌਲੇਜ ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਕੋ ਹੋਏਗਾ ਉਹ ਵੰਡਦੇ ਫਿਰ ਉਹ ਨੀ ਵੰਡੀ ਦਾ ਹੁੰਦਾ ਇਹ ਲੋ ਵੀ ਤੁਸੀਂ ਵੀ ਲੋ ਤੁਸੀਂ ਵੀ ਲੋ ਡਾਕਟਰ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦਾ ਕੋਈ
0: ਨਹੀਂ ਦੱਸਦੇ ਬਿਲਕੁਲ ਨੀ ਦੱਸਦੇ ਹੁਣ ਖਾਕ ਸਾਹਿਬ ਜੀ ਇੱਕ ਹੋਰ ਗੱਲ ਹੈ ਕਿ ਉਹ ਕੱਲੇ ਮੈਡੀਸਨ ਦੇ ਵਿਚ ਜਾਂ ਇਹ ਬੋਡੀ ਦੇ ਜਿਹੜੇ ਅੰਗ ਆ ਇਹਨਾਂ ਦੇ ਬਾਰੇ ਚ ਮਾਹਰ ਨੀ ਹੈਗੇ ਉਹ ਬਾਣੀ ਦੇ ਵਿਚ ਵੀ ਬਹੁਤ ਕੁਛ ਹੋ ਜਾਂਦੇ
1: ਕੀਰਤਨ ਕੀਤਾ ਉਹ ਕਹਿੰਦੇ ਨਾ ਅਸੀਂ ਪਾਠ ਵੀ ਕਰਦੇ ਰਹੇ ਕੀਰਤਨ ਵੀ ਕਰਦੇ ਰਹੇ ਹਾਂ ਅਕਾਲੀ ਦਲ ਦੇ ਵੀ ਰਹੇ ਆ ਜੇਲਾਂ ਵੀ ਕੱਟੀਆਂ ਬਹੁਤ ਨੌਲੇਜ ਵਾਲੇ ਬੰਦੇ ਹੈਗੇ ਆ ਉਹਨਾਂ ਦਾ ਪ੍ਰੋਗਰਾਮ ਪਲੀਜ਼ ਕਿਰਪਾ ਕਰਕੇ ਸੁਣਿਆ ਕਰੋ ਫੇਸਬੁੱਕ ਤੇ ਵੀ ਮੈਂ ਵੀ ਸ਼ੇਅਰ ਕਰ ਦਿੰਦਾ ਹੁੰਦਾ ਜੇ ਕਿਤੇ ਰਹਿ ਜਾਵੇ ਤੇ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ ਗੁਰਦੀਪ ਸਿੰਘ ਡਾਕਟਰ ਗੁਰਦੀਪ ਸਿੰਘ ਸੰਧੂ ਤੇ ਉਹਨਾਂ ਦੇ ਨਾਲ ਤੁਸੀਂ ਫਰੈਂਡਸ਼ਿਪ ਜਿਹੜੀ ਹੈ ਆਪਣੀ ਲੈ ਸਕਦੇ ਹੋ ਔਰ ਪ੍ਰੋਗਰਾਮ ਸੁਣੋ ਇਹ ਦੇਖੋ ਬਾਕੀ ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਬਹੁਤ ਦੇਖਦੇ ਆ ਜੇ ਇਹ ਚੀਜ਼ ਅਸੀਂ ਘਰ ਚ ਬਹਿ ਕੇ ਬੱਚਿਆਂ ਤੱਕ ਸੁਣਾ ਦਈਏ ਨਾ ਬਿਲਕੁਲ ਕਰੋ ਕਿ ਕੋਈ ਬਿਮਾਰ ਹੋਵੇ ਨਾ ਔਰ ਤੁਹਾਨੂੰ ਹਰ ਚੀਜ਼ ਦਾ ਨੌਲੇਜ ਹੋ ਜਾਏ ਕਿ ਬਈ ਇਹ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਇਹ ਤੇ ਗੌਰ ਕਰੀਏ ਜੀ
0: ਹਾਂਜੀ ਹੁਣ ਖਾਕ ਸਾਹਿਬ ਜੀ ਇੱਕ ਜਿਹੜੀ ਮੇਰੇ ਦਿਮਾਗ ਚ ਉਹ ਗੱਲ ਆ ਕਿ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆਪਾਂ ਤੇ ਤੁਸੀਂ ਵੀ ਇਹ ਬਹੁਤ ਵਾਰੀ ਸੁਣਿਆ ਹੋਣਾ ਕਈ ਆਪਣੇ ਜਿਹੜੇ ਗੁਣੀ ਗਿਆਨੀ ਆ ਗ੍ਰੰਥੀ ਸਾਹਿਬਾਨ ਹੈਗੇ ਆ ਜਾਂ ਜਿਹੜੇ ਆਪਣੇ ਆਹ ਕਥਾਵਾਚਕ ਹੈਗੇ ਆ ਉਹ ਕਹਿੰਦੇ ਆ ਜੀ ਪੱਥਰ ਦੇ ਵਿਚ ਵੀ ਕੀੜਾ ਹੁੰਦਾ ਆ ਇਹ ਗੱਲ ਆਮ ਪ੍ਰਚਾਲੇ ਦੇ ਛੋਟੇ ਹੁੰਦੇ ਤੋਂ ਸੁਣਦੇ ਆਏ ਆ ਵੀ ਪੱਥਰ ਦੇ ਵਿਚ ਵੀ ਕੀੜਾ ਹੁੰਦਾ ਤੇ ਉਹਨੂੰ ਵੀ ਰੱਬ ਆ ਜਿਹੜਾ ਉਹਦੇ ਵਿਚ ਰਿਜਕ ਦਿੰਦਾ ਆ ਤੇ ਅਸਲ ਦੇ ਵਿਚ ਕੀ ਆ ਖਾਕ ਸਾਹਿਬ ਜੀ ਉਹ ਪੱਥਰ ਦੇ ਵਿਚ ਕੀੜੇ ਦੀ ਗੱਲ ਨਹੀਂ ਕਰਦੇ ਅੱਛਾ ਉਹ ਪੰਕਤੀ ਆ ਜਿਹੜੀ ਉਹ ਹੈ ਕੀ ਆ ਇਹ ਖਾਕ ਸਾਹਿਬ ਜੀ ਸਾਡੇ ਸਰੋਤੇ ਵੀ ਜਿਹੜੇ ਸੁਣਦੇ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਮਨ ਦੇ ਵਿਚ ਵਸਾ ਲਓ ਦੇਖੋ ਕਿੱਦਾਂ ਜਿਹੜਾ ਤੁਹਾਨੂੰ ਸੱਚ ਨਾਲ ਉਹ ਕਿੱਦਾਂ ਤੋੜ ਦਿੱਤਾ ਜਾਂਦਾ ਆ ਜਾਂ ਤੁਹਾਡੀ ਆਪਣੀ ਜਿਹੜਾ ਗਿਆਨ ਦੇ ਵਿਚ ਵਿਦਿਆ ਦੇ ਵਿਚ ਘਾਟ ਹੁੰਦੀ ਆ ਤੇ ਜਾਂ ਫਿਰ ਜਿਹੜੇ ਸ਼ਤਾਨ ਲੋਕ ਆ ਉਹ ਤੁਹਾਨੂੰ ਅਸਲੀਅਤ ਦੱਸਦੇ ਨੀ ਹੁਣ ਖਾਕ ਸਾਹਿਬ ਜੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ ਉੱਥੇ ਪੰਕਤੀ ਜਿਹੜੀ ਆਉਂਦੀ ਆ ਡਾਕਟਰ ਸਾਹਿਬ ਬਹੁਤ ਵਾਰੀ ਇਹਨੂੰ ਜਿਹੜੀ ਆ ਉਹ ਪੰਕਤੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਦੇ ਆ ਉਹ ਪੰਕਤੀ ਹੈਗੀ ਆ ਸੈਲ ਪੱਥਰ ਮੇ ਜੰਤ ਉਪਾਇਆ
1: ਜੀ
0: ਸੈਲ ਪੱਥਰ ਮੇ ਜੰਤ ਉਪਾਇਆ ਤੇ ਤਾਕਾ ਰਿਜਕ ਆਗੇ ਕਰ ਧਰਿਆ
1: ਜੀ
0: ਅਗਲੀ ਪੰਕਤੀ ਹੈਗੀ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
1: ਬਿਲਕੁਲ
0: ਅੱਛਾ ਖਾਕ ਸਾਹਿਬ ਜੀ ਜਿਹੜੇ ਆਪਾਂ ਹੁਣ ਆਹ ਅਰਥ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਇਹਦੇ ਅਸਲ ਦੇ ਵਿਚ ਅਰਥ ਕੀ ਆ ਪੱਥਰ ਦੇ ਵਿਚ ਕੋਈ ਕੀੜਾ ਨੀ ਹੁੰਦਾ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ ਉਹ ਜਿਹੜੇ ਉਹਨਾਂ ਨੂੰ ਬ੍ਰਹਿਮੰਡ ਦਾ ਗਿਆਨ ਸੀ ਪੂਰੇ ਦਾ ਇਹ ਬ੍ਰਹਿਮੰਡ ਆ ਜਿਹੜਾ ਇਹ ਬਣਿਆ ਕਿੱਦਾਂ ਤੇ ਇਹਨੇ ਖਤਮ ਕਿੱਦਾਂ ਹੋਣਾ ਉਹਨਾਂ ਕੋਲ ਸਾਰਾ ਗਿਆਨ ਸੀਗਾ ਗੁਰੂ ਨਾਨਕ ਦੇਵ ਜੀ ਦੇ ਕੋਲ ਜਿਹੜੇ ਅੱਜਕੱਲ ਦੇ ਸਾਇੰਸਦਾਨ ਆ ਇਹ ਉੱਥੇ ਤਿੱਕਰ ਸੁਪਨਾ ਵੀ ਨੀ ਲੈ ਸਕਦੇ ਜਿੱਥੇ ਤਿੱਕਰ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸੀ ਬ੍ਰਹਮ ਦਾ
1: ਬਿਲਕੁਲ
0: ਅੱਛਾ ਹੁਣ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ ਉਹ ਕਹਿੰਦੇ ਆ ਭਾਈ ਸੈਲ ਪੱਥਰ ਸੈਲ ਖਾਕ ਸਾਹਿਬ ਜਿਹੜਾ ਸ਼ਬਦ ਆ ਉਹ ਜਿਹੜੀਆਂ ਆਪਣੇ ਸਕੂਲਾਂ ਦੇ ਵਿਚ ਸਲੇਟਾਂ ਹੁੰਦੀਆਂ ਸੀ ਨਾ ਸਲੇਟਾਂ ਸਲੇਟ ਦੇ ਉੱਤੇ ਸਲੇਟੀ ਨਾਲ ਲਿਖੀਦਾ ਸੀ
1: ਬਿਲਕੁਲ
0: ਅੱਛਾ ਉਹ ਜਿਹੜੀ ਸਲੇਟ ਆ ਉਹ ਬਹੁਤ ਵੱਡੇ ਵੱਡੇ ਪੱਥਰ ਹੁੰਦੇ ਉਹਦੀਆਂ ਏਦਾਂ ਲਸਣਾਂ ਤਹਿਆਂ ਹੁੰਦੀਆਂ ਉਹਦੀਆਂ ਪਹਾੜਾਂ ਦੇ ਵਿਚ ਕਈ ਵਾਰੀ ਆਪਾਂ ਕਈ ਜਗ੍ਹਾ ਤੇ ਪਹਾੜਾਂ ਦੇ ਵਿਚ ਉਹ ਹੁੰਦੀਆਂ ਤੂੰ ਉੱਚੀ ਜਿਹੀ ਪਹਾੜੀ ਹੁੰਦੀ ਆ ਤੇ ਉਹਦੇ ਵਿਚ ਤੁਹਾਨੂੰ ਗੀਰੀਆਂ ਹੁੰਦੀਆਂ ਪੱਥਰ ਜਿਹਾ ਉਹਨੂੰ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਸਲੇਟ ਜਿਹੜੀਆਂ ਲਿਖਣ ਵਾਲੀਆਂ ਪਲੇਟਾਂ ਇਹ ਉਹਦੇ ਤੋਂ ਕੱਟ ਕੱਟ ਕੇ ਪੀਸ ਬਣਾ ਕੇ ਬਣਾਈਆਂ ਹੁੰਦੀਆਂ ਸੋ ਉਹਨੂੰ ਕਹਿੰਦੇ ਆ ਸਲੇਟ ਅੰਗਰੇਜ਼ੀ ਦੇ ਵਿਚ ਐਸ ਐਲ ਏ ਟੀ ਈ ਸਲੇਟ ਪੰਜਾਬੀ ਦੇ ਵਿਚ ਉਹਨੂੰ ਕਹਿੰਦੇ ਸੈਲ ਪੰਜਾਬੀ ਭਾਸ਼ਾ ਦੇ ਵਿਚ ਉਹਨੂੰ ਸੈਲ ਕਹਿੰਦੇ ਆ ਅੱਛਾ ਜਦੋਂ ਗੁਰੂ ਸਾਹਿਬ ਕਹਿੰਦੇ ਉਹ ਕਹਿੰਦੇ ਸੈਲ ਪੱਥਰ ਕਹਿੰਦੇ ਭਾਈ ਜਿੱਥੇ ਇਸ ਧਰਤੀ ਉੱਤੇ ਉਹ ਸੈਲ ਹੈਗੀ ਨਾ ਸਲੇਟਾਂ ਪਹਾੜੀਆਂ ਦੇ ਵਿਚ ਹੈਗੀਆਂ ਤੇ ਜਿੱਥੇ ਪੱਥਰ ਪਏ ਆ ਪਥੀਲੀਆਂ ਜਗ੍ਹਾ ਹੋਈ ਹੁੰਦੀ ਆ ਜਿੱਥੇ ਪੱਥਰੇ ਪੱਥਰ ਹੁੰਦੇ ਹੁਣ ਆਪਣੇ ਇੰਡੀਆ ਦੇ ਵਿੱਚ ਉਹ ਦੇਖਿਆ ਲੋਕਾਂ ਨੇ ਉਹ ਕ੍ਰੈਸ਼ ਲਵਾਏ ਹੋਏ ਆ ਜਿੱਥੋਂ ਬਜਰੀ ਬਣਾ ਕੇ ਉਹ ਕਰਦੇ ਆ
1: ਪੱਥਰ ਤੋੜ ਤੋੜ ਕੇ ਹਾਂਜੀ
0: ਪੱਥਰ ਤੋੜ ਤੋੜ ਕੇ ਹਾਂਜੀ ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਆ ਕਿ ਸੈਲ ਪੱਥਰ ਮੇਂ ਜੰਤ ਪਾਇਆ ਉਹ ਕਹਿੰਦੇ ਭਾਈ ਜਿੱਥੇ ਉਹ ਸਲੇਟਾਂ ਆ ਧਰਤੀ ਦੇ ਵਿੱਚ ਦੱਬੀਆਂ ਹੋਈਆਂ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਆ ਕੁਦਰਤ ਨੇ ਸੈਲ ਪੱਥਰ ਮੇਂ ਜੰਤ ਪਾਇਆ ਤਿੰਨ ਤਾਕਾ ਰਿਜਕ ਆਗੇ ਕਰ ਕਰਿਆ ਉਹਨਾਂ ਦੇ ਖਾਣ ਵਾਸਤੇ ਉਦਾਂ ਦਾ ਜਿਹੜੇ ਕੁਦਰਤ ਨੇ ਉੱਥੇ ਬਨਸਪਤੀ ਵੀ ਪੈਦਾ ਕੀਤੀ ਉਹਨਾਂ ਦੀ ਖੁਰਾਕ ਵਾਸਤੇ ਸੈਲ ਪੱਥਰ ਮੇਂ ਜੰਤ ਪਾਇਆ ਕਹਿਣ ਦਾ ਮਤਲਬ ਜਿੱਥੇ ਪੱਥਰਾਂ ਦੇ ਪਥਰੀਲੀ ਧਰਤੀ ਦੇ ਵਿੱਚ ਤੇ ਜਿੱਥੇ ਸਲੇਟਾ ਆ ਉੱਥੇ ਜਿਹੜੇ ਜੀਵ ਜੰਤੂ ਪੈਦਾ ਕੀਤੇ ਆ ਕੁਦਰਤ ਨੇ ਉਹਨਾਂ ਦੇ ਖਾਣ ਵਾਸਤੇ ਰਿਜਕ ਵੀ ਉੱਥੇ ਪੈਦਾ ਕੀਤਾ ਆ ਸੈਲ ਪੱਥਰ ਮੇਂ ਜੰਤ ਪਾਇਆ ਤਾਂ ਕਾ ਰਿਜਕ ਆਗੇ ਕਰ ਧਰਿਆ ਉਹਨਾਂ ਦਾ ਰਿਜਕ ਹੈ ਜਿਹੜਾ ਉਹ ਵੀ ਉੱਥੇ ਪੈਦਾ ਕੀਤਾ ਹੋਇਆ ਅਗਲੀ ਪੰਕਤੀ ਉਹ ਕਹਿੰਦੇ ਆ ਸੈਲ ਪੱਥਰ ਮੇਂ ਜੰਤ ਪਾਇਆ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਹੁਣ ਜਿਹੜਾ ਮਾਧੋ ਸ਼ਬਦ ਆ ਮਾਧੋ ਸ਼ਬਦ ਆ ਜਿਹੜਾ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿੰਦੇ ਆ ਸੇਜ ਜਿਹੜੇ ਆਪਣੇ ਖਾਕ ਸਾਹਿਬ ਜੀ ਗਾਹਾਂ ਦੀ ਪੀੜ੍ਹੀ ਜਿਹੜੀ ਇੱਥੇ ਦੀ ਜੰਮੇ ਹੋ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਹੈ ਵੀ ਸੇਜ ਕੀ ਹੁੰਦਾ ਹੈ ਸ਼ਬਦ SAGE ਹੁੰਦਾ ਸੇਜ ਉਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਮਾਧੋ ਉਹਨੂੰ ਇੱਕ ਕਿਸਮ ਦਾ ਜਿੱਦਾਂ ਸਾਧੂ ਵੀ ਕਹਿ ਦਿੰਦੇ ਆ ਜਿੱਦਾਂ ਆਪਣੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਦਾ ਪਹਿਲਾ ਨਾਂ ਸੀ ਮਾਧੋ ਦਾਸ ਸੀਗਾ
1: ਬਿਲਕੁਲ ਮਾਧੋ ਦਾਸ
0: ਮਾਧੋ ਦਾਸ ਸੀਗਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਹਿ ਰਹੇ ਆ ਉਸ ਬੰਦੇ ਨੂੰ ਜਿਹਦਾ ਨਾਂ ਮਾਧੋ ਸੀਗਾ ਉਹਨੂੰ ਉਹ ਕਹਿ ਰਹੇ ਆ ਕਿ ਭਾਈ ਦੇਖੋ ਜਿਹੜਾ ਤੁਸੀਂ ਜਿਹੜੇ ਜਿਹੜੀ ਕੁਦਰਤ ਆ ਉਹਨੇ ਜਿਹੜੇ ਜਿੱਥੇ ਸਲੇਟਾਂ ਆ ਉੱਥੇ ਵੀ ਤੇ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਉਹਨਾਂ ਦਾ ਰਿਜਕ ਵੀ ਉੱਥੇ ਰੱਖਿਆ ਆ ਮੇਰੇ ਮਾਧੋ ਜੀ ਸੈਲ ਪੱਥਰ ਮੇਂ ਜੰਤ ਪਾਇਆ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਲਿਆ ਉਹ ਕਹਿੰਦੇ ਵੀ ਮੇਰੇ ਮਾਧੋ ਸੱਚੇ ਲੋਕਾਂ ਦੀ ਜਿਹੜੇ ਲੋਕ ਸੱਚ ਦੇ ਮਗਰ ਤੁਰੇ ਹੋਏ ਆ ਹਰੇਕ ਗੱਲ ਦੀ ਅਸਲੀਅਤ ਲੱਭਣੀ ਜਾਂ ਸੱਚ ਬੋਲਣਾ ਸੱਚ ਕਹਿਣਾ ਸੱਚ ਸੁਣਨਾ ਉਹਨਾਂ ਲੋਕਾਂ ਦੀ ਸੰਗਤ ਕਰਨੇ ਨਾਲ ਤੁਸੀਂ ਧਰਨਾ ਆ
1: ਬਿਲਕੁਲ
0: ਮੇਰੇ ਮਾਧੋ ਜੀ ਸੱਤ ਸੰਗਤ ਜੇ ਸੱਚੇ ਲੋਕ ਆ ਉਹਨਾਂ ਦੀ ਸੰਗਤ ਕਰੋਗੇ ਤੁਹਾਡਾ ਜਿਹੜਾ ਨਿਤਾਰਾ ਆ ਉਹ ਤਾਂ ਹੋਣਾ ਹੈ ਪੰਕਤੀਆਂ ਦੇ ਅਰਥ ਆ ਖਾਕ ਸਾਹਿਬ ਜੀ
1: ਚੀਮਾ ਸਾਹਿਬ ਬਹੁਤ ਵਧੀਆ ਤੁਸੀਂ ਤੇ ਗੁਣੀ ਗਿਆਨੀ ਹੋ ਤੇ ਬੜੀ ਮਿਹਨਤ ਕੀਤੀ ਹੈ ਤੁਸੀਂ ਬੁੱਕਾਂ ਪੜ੍ਹੀਆਂ ਬਹੁਤ ਕੁਛ ਕੀਤਾ ਦੁਨੀਆਂ ਘੁੰਮੇ ਫਿਰੇ ਹੋ ਔਰ ਬਹੁਤ ਕੁਛ ਲਰਨ ਕੀਤਾ ਤੁਸੀਂ ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਵੀ ਅਸੀਂ ਕਰਦੇ ਰਹੀਏ ਤੇ ਸ਼ੁਕਰੀਆ ਦੋਸਤੋ ਧੰਨਵਾਦ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਆ ਤੇ ਪਰਸੋਂ ਨੂੰ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੁਪਤਗੂ ਕਰਾਂਗੇ ਇਸੇ ਤਰ੍ਹਾਂ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ ਤੇ ਡਾਕਟਰ ਸਾਹਿਬ ਦੇ ਨਾਲ ਫਿਰ ਮਿਲਾਂਗੇ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸੋਤਿਆਂ ਨੂੰ ਬਹੁਤ ਪਿਆਰ ਭਰੀ
0: ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਥੈਂਕ ਯੂ ਹਲੋ ਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਹੋ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਡੇਟ ਹੋ ਗਈ ਆ ਅਪ੍ਰੈਲ 30 ਤੇ ਟਾਈਮ ਆਪਣੇ ਕੋਲ ਐਗਜੈਕਟ ਜਿਹੜਾ ਹੈਗਾ ਨਾ ਉਹ ਪੂਰੇ ਦਾ ਪੂਰਾ ਟਾਈਮ ਹੋ ਗਿਆ ਜੀ 7 ਵੱਜ ਗਏ ਪੂਰੇ ਦੇ 36 ਸੈਕਿੰਡ ਹੋਏ ਆ 7 ਵਜੇ ਆਪਣਾ ਪ੍ਰੋਗਰਾਮ ਚੱਲਦਾ ਹੁੰਦਾ ਤੇ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਕੁਛ ਗੀਤ ਸੁਣਾਂਗੇ ਤੇ ਗੀਤਾਂ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਾਂਗੇ ਤੇ ਖਬਰਾਂ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਲਓ ਆਪਾਂ ਗੀਤ ਸੁਣਦੇ ਹਾਂ ਜੀ ਕੁਛ ਪਿਆਰੇ ਪਿਆਰੇ 7-8 ਗੀਤ ਸੁਣਦੇ ਅੱਧਾ ਘੰਟੇ ਦੇ ਵਿੱਚ ਆਪਾਂ ਗੀਤਾਂ ਨੂੰ ਨਿਬੇੜ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੀਮਾ ਲਾਲ ਸਿੰਘ ਚੀਮਾ ਹੋਣਾ ਨੂੰ ਸੱਦਾਂਗੇ ਉਹਨਾਂ ਕੋਲੋਂ ਐਗਜੈਕਟਲੀ ਖਬਰਾਂ ਜਿਹੜੀਆਂ ਜੋ ਕੁਛ ਵਾਪਰ ਰਿਹਾ ਦੁਨੀਆਂ ਤੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਹੋਣੀ ਖੂਬ ਜਾਣਕਾਰੀਆਂ ਸਰੀਰ ਸੰਬੰਧੀ ਆਪਣੀਆਂ ਇੱਕ ਕਥਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹੈ ਬੜਾ ਮਿਆਰੀ ਪ੍ਰੋਗਰਾਮ ਹੁੰਦਾ ਤੇ ਉਹਨੂੰ ਵੀ ਪਲੀਜ਼ ਸੁਣਿਆ ਕਰੋ ਕਿਉਂਕਿ ਉਹ ਜਿਹੜਾ
2: ਲੈਕਚਰ ਉਹਨਾਂ ਦਾ ਉਹ ਬਹੁਤ ਪਾਵਰਫੁਲ ਆ। ਉਹ ਤੁਹਾਡੇ ਸਰੀਰ ਬਾਰੇ ਹਰ ਜਾਣਕਾਰੀ ਜਿਹੜੀ ਆ ਉਹ ਰੱਖਦੇ ਆ। ਉਹਨਾਂ ਦਾ ਤਜਰਬਾ ਹੀ ਇੰਨਾ ਜ਼ਿਆਦਾ ਵਾ ਕਿ ਪੁੱਛੋ ਹੀ ਨਾ। ਬਾਕੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਕੋਲੋਂ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ। ਨੰਬਰ ਆਪਣਾ ਨੋਟ ਕਰਾ ਦਿੰਦੇ ਤੁਹਾਨੂੰ, ਤੇ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਕੋਈ ਲੈਣੀ ਹੋਵੇ ਸਰੀਰ ਸੰਬੰਧੀ, ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ, ਕੋਈ ਚਾਰਜ ਨਹੀਂ ਕਰਦੇ। ਇਲਾਜ ਕਰਾਉਣਾ, ਦਵਾਈ ਲੈਣੀ, ਉਹ ਤੁਹਾਡੇ ਆਪਣੀ ਇੱਛਾ ਦੇ ਮੁਤਾਬਕ ਹੈਗਾ ਜੀ। ਸੋ ਦੋਸਤੋ, ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ। ਪ੍ਰਵਾਸ ਰੇਡੀਓ ਦੇ ਉੱਪਰ ਪ੍ਰੋਗਰਾਮ ਬੜੇ 24 ਆਵਰ ਚੱਲਦੇ ਆ, ਔਰ ਪ੍ਰੋਗਰਾਮ ਨੂੰ ਡਾਊਨਲੋਡ ਕਰ ਲਓ ਐਪ ਪ੍ਰਵਾਸ ਦੀ, www.pravasradio.com ਦੇ ਉੱਪਰ ਜਾ ਕੇ ਤੁਸੀਂ ਆਪਣਾ ਇਹਨੂੰ ਡਾਊਨਲੋਡ ਕਰ ਸਕਦੇ ਹੋ। ਜਦੋਂ ਦਿਲ ਕਰੇ ਇਹਨੂੰ ਲਾ ਕੇ ਦੇਖ ਲਓ। ਲਾਈਵ ਪ੍ਰੋਗਰਾਮ ਹੁੰਦੇ ਆ, ਉਹ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਹੁੰਦੇ ਆ, ਗਾਣੇ ਹੁੰਦੇ ਆ, ਹਰ ਤਰ੍ਹਾਂ ਦਾ ਪ੍ਰੋਗਰਾਮ ਇਸ ਮੰਚ ਦੇ ਉੱਪਰ ਤੁਸੀਂ ਸੁਣ ਸਕਦੇ ਹੋ। ਤੇ ਬਾਕੀ ਦਾ ਜੋ ਕੁਛ ਹੋ ਰਿਹਾ ਦੁਨੀਆਂ ਦੇ ਉੱਪਰ ਉਹਦੇ ਬਾਰੇ ਚੀਮਾ ਸਾਹਿਬ ਉਹਨਾਂ ਕੋਲੋਂ ਜਾਣਕਾਰੀਆਂ ਲੈ ਲਾਂਗੇ। ਤੇ ਆਪਾਂ ਗੀਤਾਂ ਵੱਲ ਚਲਦੇ ਹਾਂ ਜੀ। ਪਹਿਲਾ ਗੀਤ ਰਾਜਵੀਰ ਉਹਨਾਂ ਦਾ, ਜਵੰਦਾ ਸਾਹਿਬ ਦਾ, ਤੇ ਉਹ ਸੁਣਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ।

0: ਸਤਿ ਸ੍ਰੀ ਅਕਾਲ ਅਗੇਨ, ਧੰਨਵਾਦ, ਸ਼ੁਕਰੀਆ ਸਾਰੇ ਸਤਿਕਾਰਯੋਗ ਸਰੋਤਿਆਂ ਦਾ, ਵੀਰਾਂ ਭੈਣ ਭਰਾਵਾਂ ਦਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕੁਛ ਆਪਣੇ ਕੀ ਕਹਿੰਦੇ ਖਬਰਾਂ ਲੈ ਕੇ, ਇੰਟਰਨੈਸ਼ਨਲ ਖਬਰਾਂ ਲੈ ਕੇ। ਲਾਲ ਸਿੰਘ ਚੀਮਾ ਸਾਹਿਬ ਆਪਣੇ ਜੁੜ ਗਏ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ, ਤੇ ਅਗਲਾ ਪ੍ਰੋਗਰਾਮ ਹੁੰਦਾ ਉਹਨਾਂ ਦਾ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਕਿ ਬਈ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਕੀ ਹੋ ਰਿਹਾ ਅਮਰੀਕਾ ਦੇ ਵਿੱਚ, ਕੀ ਹੋ ਰਿਹਾ, ਇਹਦੀਆਂ ਜਾਣਕਾਰੀਆਂ ਲੈ ਕੇ ਉਹ ਅੱਜ ਆਪਣੇ ਨਾਲ ਪਹੁੰਚ ਗਏ ਨੇ ਜੀ ਰੋਜ਼ ਦੀ ਤਰ੍ਹਾਂ। ਤੇ ਆਪਾਂ ਉਹਨਾਂ ਨੂੰ ਵੈਲਕਮ ਕਰਦੇ ਆ ਜੀ। ਆਇਆਂ ਕਹਿੰਦੇ ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ। ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਤੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ, ਸਾਡੇ ਸਾਰੀ ਟੀਮ ਦੇ ਮੈਂਬਰਾਂ ਨੂੰ, ਤੇ ਸਾਰੇ ਸੱਜਣਾਂ ਦਾ, ਦੋਸਤਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ। ਤੇ ਕਾਕ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਅੱਗੇ ਆਪਾਂ ਜਿਹੜੀਆਂ ਖਬਰਾਂ ਆ ਉਹ ਜਿਹੜੀਆਂ ਗਰਮ ਜਿਆਦਾ ਖਬਰਾਂ ਹੁੰਦੀਆਂ ਉਹ ਆਮ ਕਰਕੇ ਲੜਾਈ ਦੀਆਂ ਹੁੰਦੀਆਂ, ਤੇ ਇਸ ਵਾਰੀ ਆ ਜਿਹੜੀ ਉਹ ਤਾਂ ਹੈ ਤਾਂ ਲੜਾਈ ਦੀਆਂ ਵੀ ਆ, ਪਰ ਆਪਣਾ ਜਿਹੜਾ ਇਸ ਅੱਜ ਸ਼ੁਰੂ ਹੋਣ ਵਾਲੀ ਆ ਉਹ ਥੋੜਾ ਜਿਹਾ ਅਮਰੀਕਾ ਦੇ ਅੰਦਰ ਦੇ ਵਿੱਚ ਕੀ ਹੋ ਰਿਹਾ ਇਹਦੇ ਇਥੋਂ ਸ਼ੁਰੂ ਹੋਣੀਆਂ ਗੱਲਾਂ ਬਾਤਾਂ। ਤੇ ਲਓ ਦੋਸਤੋ, ਟਰੰਪ ਸਾਹਿਬ ਆਖਰ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਕੁਝ ਜਿਹੜੇ ਹਿੱਸੇ ਬੰਦ ਸੀਗੇ ਖਾਕ ਸਾਹਿਬ ਜੀ, ਜਿੱਦਾਂ ਉਹ ਜਿਹੜੀ TSA ਸੀ ਉਹ ਵੀ ਹੋਮਲੈਂਡ ਸਿਕਿਉਰਿਟੀ ਦੀ ਇੱਕ ਬ੍ਰਾਂਚ ਹੈ ਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਸੀ ਉਹਦੇ ਵਿੱਚੋਂ ਕੁਛ ਜਿਹੜੀਆਂ ਟਰੰਪ ਦੀ ਗਵਰਨਮੈਂਟ ਨੂੰ ਲੱਗਦਾ ਸੀਗਾ ਕਿ ਸਾਨੂੰ ਇਹਨਾਂ ਦੀ ਬਹੁਤੀ ਜ਼ਿਆਦਾ ਲੋੜ ਆ, ਉਹ ਚੱਲਦੀਆਂ ਰੱਖ ਲਈਆਂ ਉਹਨਾਂ ਤੇ ਫੰਡ ਵਗੈਰਾ, ਫਿਰ ਉਹ ਤੁਹਾਨੂੰ ਪਤਾ ਵੀ ਪਾਸ ਨਹੀਂ ਹੋਏ, ਤੇ ਫਿਰ ਜਿਹੜੀਆਂ ਦੇਖਿਆ ਵੀ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ ਇਸ ਵੋਟਾਂ ਤੇ TSA ਵਗੈਰਾ, ਜਾਂ ਉਹਨਾਂ ਨੂੰ ਉਹ ਤੁਹਾਨੂੰ ਪਤਾ ਪਈ ਵਿਦਆਊਟ ਪੇ ਕੰਮ ਕਰਨਾ ਪਿਆ। ਖੈਰ ਤਨਖਾਹਾਂ ਤਾਂ ਉਹਦੀਆਂ ਮਿਲਣਗੀਆਂ ਅੱਗੇ ਜਾ ਕੇ, ਤੇ ਪਰ ਉਹ ਹਾਰਡਸ਼ਿਪ ਤਾਂ ਹੋ ਗਈ ਨਾ ਉਹਨੇ ਚਿਰ ਵਾਸਤੇ। ਤੇ ਇਹਦੇ ਵਿੱਚੋਂ ਖਾਕ ਸਾਹਿਬ ਜੀ, ਡਿਪਾਰਟਮੈਂਟ ਦੇ ਕੋਈ ਹਿੱਸੇ ਜਿਹੜੇ ਬੰਦ ਕੀਤੇ ਗਏ ਸੀ ਦੁਬਾਰਾ ਤੋਂ ਚਾਲੂ ਕਰਨ ਦੀ ਵਾਸਤੇ ਜਿਹੜੇ ਨਵੇਂ ਲੈਜਿਸਲੇਸ਼ਨ ਪਾਸ ਹੋ ਗਿਆ, ਯਾਨੀ ਕਿ ਉਹ ਪਾਸ ਹੋ ਗਿਆ ਲੈਜਿਸਲੇਸ਼ਨ ਕਿ ਹਾਂ ਇਹਨਾਂ ਨੂੰ ਭਾਈ ਫੰਡ ਦਿਓ, ਤੇ ਜਿਹੜੇ ਆ ਉਹ ਸੈਨੇਟ ਦੇ ਵਿੱਚੋਂ ਤੇ ਜਿਹੜੀ ਹੈਗੀ ਆਪਣੇ ਹਾਊਸ ਦੇ ਰੈਪ੍ਰੈਜੈਂਟੇਟਿਵ ਆ ਉਹਦੇ ਵਿੱਚੋਂ ਉਹਨਾਂ ਨੇ ਉਹ ਪਾਸ ਕਰ ਦਿੱਤੇ ਆ, ਜਿਹਦੇ ਕਾਰਨ ਉਹਨਾਂ ਨੂੰ ਫੰਡ ਆ ਜਿਹੜੇ ਚਲੇ ਜਾਣੇ ਆ, ਤੇ ਉਹ ਜਿਹੜੀਆਂ ਤਨਖਾਹਾਂ ਕਈਆਂ ਨੂੰ ਨਹੀਂ ਮਿਲੀਆਂ ਕਿਸੇ ਨੂੰ ਮਹੀਨੇ ਤੋਂ, ਕਿਸੇ ਤੋਂ 2 ਵੀਕ ਦੀਆਂ, ਕਿਸੇ ਨੂੰ ਕਿੱਦਾਂ, ਡਿਪੈਂਡਿੰਗ ਔਨ ਏਜੰਸੀ, ਤੇ ਉਹਨਾਂ ਨੂੰ ਹੁਣ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਤੇ ਵੈਸੇ ਚਲੋ ਉਦਾਂ ਖਾਕ ਸਾਹਿਬ ਜੀ, ਉਹਨਾਂ ਨੇ ਜਿਹੜੇ ਹੱਥ ਤੰਗੀ ਨਾਲ ਥੋੜੇ ਜਿਹੇ ਖਰਚੇ ਹੁਣ ਉਨੇ ਕੋਲ ਹੀ ਜ਼ਿਆਦਾ ਇਕੱਠੇ ਮਿਲ ਜਾਣੇ ਆ, ਤੇ ਉੱਥੋਂ ਫਿਰ ਆ ਜਿਹੜੀ ਉਹਦੇ ਨਾਲ ਫਿਰ ਕਹਿਣਗੇ ਵੀ ਯਾਰ ਇਕਾਨਮੀ ਬਹੁਤ ਵਧੀਆ ਹੋ ਗਈ, ਕਿਉਂਕਿ ਆਹ
0: ਜਿਹੜੇ ਇਕੱਠੇ ਮਿਲ ਜਾਣ ਪੈਸੇ ਤੇ ਫਿਰ ਬੰਦਾ ਹੋਰ ਵੀ ਚੀਮਾ ਸਾਹਿਬ ਜਿਹੜੀ ਆਈਸ ਆ ਉਹਨੂੰ ਫਿਰ ਏਅਰਪੋਰਟਾਂ ਤੋਂ ਰਿਮੂਵ ਕਰ ਦੇਣਗੇ।
1: ਆਈਸ ਬਾਰੇ, ਆਈਸ ਹੈ ਉਹ ਜਿਹੜੀ ਹਾਂ ਜਦੋਂ TSA ਹੁਣ ਜਿਹੜੀਆਂ ਉਹਨਾਂ ਨੂੰ ਤਨਖਾਹ ਮਿਲ ਗਈ ਉਹ TSA ਆ ਜਿਹੜੀ ਇਹ ਉੱਥੇ ਤੈਨਾਤ ਕਰ ਦੇਣਗੇ ਦੁਬਾਰਾ, ਤੇ ਉਹ ਫਿਰ ਆਈਸ ਆ ਜਿਹੜੀ ਉਹਨੂੰ ਕੱਢ ਦੇਣਗੇ ਉੱਥੋਂ, ਇਹੀ ਹੋਣਾ। ਆਈਸ ਖਾਕ ਸਾਹਿਬ ਜੀ, ਮੈਨੂੰ ਜਿੱਥੇ ਤੱਕ ਲੱਗਦਾ ਹੈ ਆਈਸ ਆ ਜਿਹੜੀ ਪਹਿਲਾਂ ਇਹ ਜਾਂ ਤਾਂ ਇਹਨਾਂ ਕੋਲ ਵਰਕ ਫੋਰਸ ਘੱਟ ਹੋਣੀ, ਕਿਉਂਕਿ ਪਹਿਲਾਂ ਇਹ ਇੱਦਾਂ ਜਾ ਕੇ ਛਾਪੇ ਨਹੀਂ ਮਾਰਦੇ ਸੀਗੇ। ਇਹ ਜਿਹੜਾ ਜਦੋਂ ਐਲਨ ਮਸਕ ਆਇਆ ਉਹਨੇ ਹੀ ਇਹ ਮੈਨੂੰ ਲੱਗਦਾ ਬੀੜਾ ਚੁੱਕਿਆ ਤਾਂ ਖੈਰ ਕੀਤਾ ਤਾਂ ਟਰੰਪ ਦੀ ਸਲਾਹ ਦੇ ਨਾਲ ਹੀ ਹੋਣਾ ਆ, ਪਰ ਉਥੋਂ ਹੀ ਇਹ ਸ਼ੁਰੂ ਹੋਈ ਸੀ ਆਈਸ, ਨਹੀਂ ਤਾਂ ਪਹਿਲਾਂ ਤਾਂ ਇਹ ਕੁਛ ਨਹੀਂ ਸੀ, ਪਹਿਲਾਂ ਤਾਂ ਇਹ ਹੁੰਦੀ ਨਹੀਂ ਸੀ, ਬਾਰਡਰ ਪੈਟਰੋਲ ਹੁੰਦਾ ਸੀਗਾ।
0: ਸਾਹਿਬ ਅੱਜ ਤੋਂ ਜੇ ਤੁਸੀਂ ਪਿੱਛੇ ਜਾਓ 4-5 ਸਾਲ ਜਾਂ 2-3 ਸਾਲ ਜਦੋਂ ਤੋਂ ਇੱਕ ਪੰਗਾ ਪਿਆ ਪਹਿਲਾਂ,
1: ਹਾਂਜੀ
0: ਆਈਸ ਨੂੰ ਕੋਈ ਜਾਣਦਾ ਨਹੀਂ ਸੀ, ਜਿਹਦੇ
1: ਜਾਣਦਾ
0: ਇਮੀਗ੍ਰੇਸ਼ਨ ਪੈ ਗਈ।
1: ਹਾਂਜੀ ਇਮੀਗ੍ਰੇਸ਼ਨ ਹੁੰਦੀ ਸੀ, ਇਹਨੂੰ ਕੋਈ ਨਹੀਂ ਜਾਣਦਾ। ਉਹ ਨਾਲ ਜਿਹੜੀ ਆ ਦੇਖੋ ਖਾਕ ਸਾਹਿਬ, ਇਹਨਾਂ ਦੇ ਜਿਹੜੇ ਨਾ ਬਾਰਡਰ ਦੇ ਨਾਲ ਦਾ ਏਰੀਆ ਆ ਜਿਹਨੂੰ ਨਾ ਇੱਕ ਤਾਂ ਹੈਗੀ ਇਮੀਗ੍ਰੇਸ਼ਨ ਜਿਹੜੀ ਆ, ਇਮੀਗ੍ਰੇਸ਼ਨ ਜਿਹੜੀ ਉਹ ਇੰਟਰਨਲ ਜਿਹੜੀ ਆ ਉੱਥੇ ਹੁੰਦੀ, ਜਾਂ ਫਿਰ ਜਿੱਥੇ ਏਅਰਪੋਰਟਾਂ ਦੇ ਉੱਤੇ ਜਾਂ ਉਦਾਂ ਜਿਹੜੇ ਬਾਈ ਰੋਡ ਅਮਰੀਕਾ ਨੂੰ ਲੋਕ ਆਉਂਦੇ ਮੈਕਸੀਕੋ ਤੋਂ ਜਾਂ ਇੱਧਰ ਕੈਨੇਡਾ ਚ, ਉੱਥੇ ਬਾਰਡਰ ਤੇ ਹੁੰਦੀ ਆ ਉਹ ਇਮੀਗ੍ਰੇਸ਼ਨ ਹੁੰਦੀ ਆ, ਤੇ ਬਾਕੀ ਜਿਹੜੀ ਉਦਾਂ ਉਹ ਬਾਰਡਰ ਦੇ ਏਰੀਆ ਤੇ ਕੰਟਰੋਲ ਕਰਦੀ ਨਾ ਆਸੇ ਪਾਸੇ ਧਿਆਨ ਰੱਖਦੀ ਪਈ, ਕਿ ਉਹ ਜਿਹੜਾ ਸੀਗਾ ਉਹਨੂੰ ਬਾਰਡਰ ਕੰਟਰੋਲ ਹੀ ਕਹਿੰਦੇ ਸੀਗੇ। ਹਾਂ, ਸੋ ਇਹਨਾਂ ਨੇ ਫਿਰ ਇਹਨਾਂ ਦੋ 3 ਏਜੰਸੀਆਂ ਦੇ ਵਿੱਚ ਰੂਡ ਕਰ ਕੁਰ ਕੇ ਤੇ ਕੁਛ ਕਰਕੇ ਇਹ ਆਈਸ ਬਣਾ ਦਿੱਤੀ ਸੀ। ਤੇ ਐਨੀਵੇ ਹੁਣ ਗਵਰਨਮੈਂਟ ਦੀਆਂ TSA ਵਰਗੀਆਂ ਜਿਹੜੀਆਂ ਸ਼ਾਖਾ ਆ ਉਹਨਾਂ ਦੇ ਕਰਮਚਾਰੀ ਆ ਜਿਹੜੇ ਉਹਨਾਂ ਦੀਆਂ ਜੇਬਾਂ ਚ ਖਾਕ ਸਾਹਿਬ ਜੀ ਪੈਸੇ ਆ ਜਾਣੇ ਆ, ਤੇ ਬਾਕੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਲੱਗਣ ਵਾਲੀਆਂ ਜਿਹੜੀਆਂ ਕਤਾਰਾਂ ਆ ਉਹ ਫਿਰ ਛੋਟੀਆਂ ਹੋ ਜਾਣਗੀਆਂ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਵੀ ਗੱਲ ਹੋਣੀ ਆ, ਇਹ ਹੁਣ ਜਿਹੜੀ ਪਰਜਾ ਆ ਜਾਂ ਜਿਹੜੀ ਗਵਰਨਮੈਂਟ ਵੀ ਹੁੰਦੀ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਜਿਨ੍ਹਾਂ ਦੇ ਉਹ ਕਰਮਚਾਰੀ ਨੂੰ ਤਨਖਾਹਾਂ ਦਿੰਦੇ ਆ ਨਾ, ਤੇ ਉਹਨਾਂ ਨੇ ਵੀ ਸੋਚਣਾ ਪਈ ਯਾਰ ਅੱਗੇ ਅਸੀਂ ਇੰਨਿਆਂ ਕੁ ਬੰਦਿਆਂ ਨਾਲ ਸਾਰ ਲੈਂਦੇ ਸੀ, ਹੁਣ ਅਸੀਂ ਵਾਧੂ ਕਿਉਂ ਰੱਖੀਏ, ਇਹਨਾਂ ਨੂੰ ਹਟਾ ਦਿਓ। ਏਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ ਜਿਹੜੀਆਂ ਤੇ ਇਹਦੇ ਨਾਲ ਖਾਕ ਸਾਹਿਬ ਜੀ ਦੂਸਰੀ ਵਾਰੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਜਿਹੜੀ ਉਹ ਹਲਚਲ ਪੈਦਾ ਹੋਣ ਜਾ ਰਹੀ ਸੀ ਸੈਨੇਟ ਵੱਲੋਂ ਕੁਝ ਸਮਾਂ ਪਹਿਲਾਂ ਕੀ ਕਾਨੂੰਨ ਹੈ ਜਿਹੜਾ ਉਹਦੇ ਵਿਚ ਪਾਸ ਕਰ ਦਿੱਤਾ ਗਿਆ ਕਿ ਟਰੰਪ ਸਾਹਿਬ ਦੇ ਮਨ ਸਮੱਸਿਆ ਪਈ ਅਤੇ ਉਹਨੇ ਫਿਰ ਦਸਤਖਤ ਉਹਦੇ ਉੱਤੇ ਕਾਨੂੰਨ ਦੇ ਉੱਤੇ ਕਰ ਦਿੱਤੇ ਤੇ ਇਹਦੇ ਬਾਵਜੂਦ ਵੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਤੇ ਕਸਟਮ ਇਨਫੋਰਸਮੈਂਟ ਹੈਗੀ ਆ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਬਾਰਡਰ ਪੈਟਰੋਲ ਵੀ ਇਹ ਤਿੰਨੇ ਏਜੰਸੀਆਂ ਜਿਹੜੀਆਂ ਉਹ DHS ਦੇ ਥੱਲੇ ਆਉਂਦੀਆਂ ਆ ਤੇ ਅਜੇ ਵੀ ਇਹਦੇ ਵਿਚ ਆ ਜਿਹੜੀ ਉਹ ਤਨਖਾਹ ਕੰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਸ਼ਾਇਦ ਕਈਆਂ ਨੂੰ ਛੇਤੀ ਜਾਂ ਅੱਜ ਕੱਲ ਚ ਨਹੀਂ ਮਿਲਣੀ ਤੇ ਉਹ ਥੋੜਾ ਜਿਹਾ ਟਾਈਮ ਜਿਹੜਾ ਲੱਗੂਗਾ ਤੇ ਉਹ ਹੌਲੀ ਹੌਲੀ ਆਪੇ ਹੋ ਜਾਣਾ ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਕੇਸੀ ਮੀਨਸ ਇੱਕ ਦਾ ਨਾਂ ਹੈਗਾ ਲੜਕੀ ਦਾ ਤੇ ਉਹਨੂੰ ਉਹ ਸਰਜਨ ਜਨਰਲ ਆਫ ਅਮੈਰੀਕਾ ਜਿਹੜੀ ਆ ਉਹਦੀ ਪਦਵੀ ਦੇਣ ਜਾ ਰਹੇ ਸੀਗੇ ਪਰ ਉਹ ਫਿਰ ਕਾਂਗਰਸ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਫੇਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਕਿਹਾ ਭਾਈ ਇਹ ਹੁਣ ਜਿਹੜੀ ਇਹਨੀ ਮੰਨਣਾ ਨੀ ਤੇ ਫੇਰ ਉਹਨਾਂ ਨੇ ਇੱਕ ਹੋਰ ਉਹਦਾ ਨਾਂ ਨਿਕੋਲ ਸੈਫਾਇਰ ਹੈਗਾ ਆ ਤੇ ਉਹਨੂੰ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਉਹ ਹੈਗੀ ਆ ਰੇਡੀਓਲੋਜਿਸਟ ਆ ਤੇ ਉਹਨੂੰ ਫੇਰ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਉਹ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ ਤੇ ਇਹ ਜਿਹੜੀ ਨਿਕੋਲ ਹੈਗੀ ਆ ਖਾਕ ਸਾਹਿਬ ਜੀ ਜਿਹੜੀ ਫੋਕਸ ਨਿਊਜ਼ ਆ ਨਾ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਜਿਹੜੇ ਆ ਫੋਕਸ ਨਿਊਜ਼ ਦੇ ਕਾਫੀ ਨੇੜੇ ਆ ਨਾ ਤੇ ਇਹ ਫਿਰ ਜਿਹੜੀ ਇਹ ਲੇਡੀ ਹੈਗੀ ਆ ਸੈਫਾਰ ਇਹ ਉਹਨੂੰ ਵੀ ਜਿਹੜੀ ਆ ਜਿੱਦਾਂ ਆਪਣੀ ਇਨਫੋਰਮੇਸ਼ਨ ਨੀ ਉਹ ਕੰਟਰੀਬਿਊਟ ਕਰਦੇ ਜਿਹੜੇ ਲੋਕ ਹੁੰਦੇ ਆ ਉਹ ਫੋਕਸ ਨਿਊਜ਼ ਨੂੰ ਜਾਂ ਦੂਜੀਆਂ ਖ਼ਬਰਾਂ ਰਾਹੀਂ ਨਵੀਆਂ ਨਵੀਆਂ ਜਿਹੜੀਆਂ ਪਲੈਨਾਂ ਉਹ ਦੱਸਦੇ ਆ ਵੀ ਹੁਣ ਸਾਡੇ ਆਹ ਸੰਕਟ ਪਿਆ ਇਹਨੂੰ ਅਸੀਂ ਏਦਾਂ ਕਰਨਾ ਇਹ ਉਸ ਤਰ੍ਹਾਂ ਦਾ ਵੀ ਯੋਗਦਾਨ ਆ ਜਿਹੜੀ ਉਹਦੇ ਵਿਚ ਆਪਣਾ ਹਿੱਸਾ ਪਾਉਂਦੀ ਸੀ ਫੋਕਸ ਨਿਊਜ਼ ਦੇ ਵਿਚ ਤੇ ਫਿਰ ਇਹ ਆ ਜਿਹੜੀ ਇਹਨੂੰ ਖਾਕ ਸਾਹਿਬ ਜੀ ਉਹਨਾਂ ਨੇ ਸਵੀਕਾਰ ਕਰ ਲਿਆ ਤੇ ਇਹਨੂੰ ਜਿਹੜੀ ਹੈਗੀ ਆ ਮਹਾ ਜਿਹੜਾ ਸੀਗਾ ਖਾਕ ਸਾਹਿਬ ਜੀ ਮੇਕ ਅਮੈਰੀਕਾ ਹੈਲਥੀ ਅਗੇਨ ਉਹ ਜਿਹੜੀ ਇੱਕ ਏਜੰਸੀ ਜੀ ਇਹਨਾਂ ਨੇ ਕ੍ਰੀਏਟ ਕੀਤੀ ਸੀ ਉਹਦਾ ਫਿਰ ਇਹਨੂੰ ਬਣਾ ਦਿੱਤਾ ਗਿਆ ਤੇ ਇਹਦੇ ਨਾਲ ਉਹਨੂੰ ਆ ਜਿਹੜੀ ਉਹ ਫੇਸ ਥੋੜੀ ਬਹੁਤੀ ਪਹੁੰਚਣੀ ਆ ਪਰ ਉਹ ਕੋਈ ਫਰਕ ਏਡਾ ਨੀ ਪੈਣਾ ਤੇ ਸੈਫਾਇਰ ਦੇ ਵਿਚਾਰ ਆ ਜਿਹੜੀ ਉਹ ਮਹਾ ਨਾਲ ਵੈਸੇ ਮਿਲਦੇ ਜੁਲਦੇ ਆ ਤੇ ਨਿੱਜੀ ਸਿਹਤ ਤੇ ਵੈਕਸੀਨ ਮੈਂਡੇਟ ਜਿਹੜੀ ਹੁੰਦੀ ਆ ਉਹਦੇ ਉੱਪਰ ਨੁਕਤਾਚੀਨੀ ਜਿਹੜੀ ਆ ਉਹ ਕਰਦੇ ਆ ਨਾ ਅੱਗੇ ਬੰਦ ਕਰਨੇ ਨੂੰ ਫਿਰਦੇ ਸੀਗੇ ਨਾ ਵੈਕਸੀਨ ਤੇ ਇਹ ਚਾਹੀਦਾ ਨੀਗਾ ਪਰ ਉਹਨਾਂ ਨੇ ਬਹੁਤੀ ਤਬਦੀਲੀ ਨੀ ਕੀਤੀ ਜਿੱਦਾਂ ਪਹਿਲਾਂ ਵਰਗਾ ਹੀ ਸਮਝ ਲਓ ਰਹਿਣ ਦਿੱਤਾ ਤੇ ਉਹਦੇ ਨਾਲ ਸ਼ਾਇਦ ਪਰਜਾ ਨੂੰ ਕੋਈ ਫਰਕ ਨਹੀਂ ਪੈਣਾ ਤੇ ਅਗਲੀ ਗੱਲਬਾਤ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਿਹੜੇ ਇਰਾਨ ਦਾ ਤੁਹਾਨੂੰ ਪਤਾ ਵੀ ਲੜਾਈ ਤਾਂ ਲੱਗੀ ਹੋਈ ਆ ਤੇ ਉਹ ਖਾਕ ਸਾਹਿਬ ਜੀ ਇਰਾਨ ਆ ਜਿਹੜਾ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇੰਟਰਨੈਸ਼ਨਲ ਫੁੱਟਬਾਲ ਜਿਹੜਾ ਹੈਗੀ ਆ ਉਹ ਹੋਣਾ ਸੀ ਤੇ ਇਹ ਜਿਹੜੀ ਫਾਈਫਾ ਏਜੰਸੀ ਆ ਨਾ ਫੈਡਰਲ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਜਿਹੜੀ ਹੈਗੀ ਆ ਇਹਦੇ ਚੀਫ ਨੇ ਫੇਰ ਜਾਂ ਤਾਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੀ ਗਰੰਟੀ ਅਸੀਂ ਗਰੰਟੀ ਦੇਵਾਂਗੇ ਤੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਕੇ ਅਖੀਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਇਰਾਨ ਦੀ ਜਿਹੜੀ ਟੀਮ ਆ ਉਹ ਅਮਰੀਕਾ ਵਿਚ ਵੀ ਆ ਕੇ ਫੁੱਟਬਾਲ ਦੀ ਜਿਹੜੀ ਹੈਗੀ ਆ ਉਹਦੇ ਵਿਚ ਉਹ ਹਿੱਸਾ ਲਏਗੀ ਕੋਈ ਨਾ ਕੋਈ ਸਮਝੌਤਾ ਵਿਚੋਂ ਹੋਇਆ ਹੋਣਾ ਕਿਸੇ ਨਾ ਕਿਸੇ ਨੇ ਗਰੰਟੀ ਦਿੱਤੀ ਹੋਣੀ ਆ ਕਿਉਂਕਿ ਖਾਕ ਸਾਹਿਬ ਜੀ ਇਸ ਤਰ੍ਹਾਂ ਕਈ ਵਾਰੀ ਜਦੋਂ ਨਾ ਉਹ ਸਟੇਡੀਅਮ ਦੇ ਵਿਚ ਗੇਮ ਹੁੰਦੀ ਆ ਉਸ ਵੇਲੇ ਉਹ ਜਿਹੜੀ ਆਡੀਅੰਸ ਬਾਹਰ ਦੇਖਣ ਗਏ ਹੁੰਦੇ ਕਈ ਵਾਰੀ ਉਹੀ ਹੱਲਾ ਦੇ ਕੇ ਉਹ ਸਾਰੇ ਦੇ ਸਾਰੇ ਫਿਰ ਉੱਥੇ ਪਹੁੰਚ ਵੀ ਕੁਛ ਕਰਨੀ ਚਾਹੀਦੀ ਹੁੰਦੀ ਏਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ ਉਹ ਅੱਗੇ ਇੱਕ ਵਾਰੀ ਮੇਰਾ ਖਿਆਲ ਆ ਮਿਊਨਿਕ ਦੇ ਵਿਚ ਜਰਮਨੀ ਦੇ ਮਿਊਨਿਕ ਸ਼ਹਿਰ ਦੇ ਵਿਚ ਸੀਗਾ ਇਸ ਤਰ੍ਹਾਂ ਹੋਇਆ ਤੇ ਉਹ ਇਜ਼ਰਾਇਲ ਦੇ ਕਈ ਖਿਡਾਰੀ ਮਾਰਤੇ ਸੀ ਉੱਥੇ ਬਿਲਕੁਲ ਕਿਉਂਕਿ ਪਰਜਾ ਜਦੋਂ ਇੰਨੀ ਇਕੱਠੀ ਪਰਜਾ ਹੁੰਦੀ ਆ ਹਜ਼ਾਰਾਂ ਦੀ ਗਿਣਤੀ ਵਿਚ ਖਾਕ ਸਾਹਿਬ ਜੀ ਉਹ ਪੁਲਿਸ ਵਾਲੇ ਕੀ ਕਰਨਗੇ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਗੰਨਾ ਗੁਨਾ ਲੈ ਜਾਂਦੇ ਉੱਥੇ ਕਿਹੜਾ ਕੋਈ ਸਿਕਿਉਰਿਟੀ ਐਡੀ ਬਹੁਤੀ ਚੈੱਕ ਤੇ ਨਹੀਂ ਸੀ ਕਰਦੇ ਹੁਣ ਦਾ ਪਤਾ ਨੀ ਪਰ ਉਹ ਗੰਨਾ ਗੁਨਾ ਤਲਾਸ਼ੀ ਨਹੀਂ ਲੈਂਦੇ ਸੋ ਇਸ ਕਾਰਨ ਜਿਹੜੇ ਇਹ ਫਾਈਫਾ ਦੇ ਚੀਫ ਹੈਗੇ ਆ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਮਹੀਨਾ ਪਹਿਲਾਂ ਇਰਾਨ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਦੀ ਸੁਰੱਖਿਆ ਜਿਹੜੀ ਆ ਉਹਦੀ ਫਿਕਰਮੰਦੀ ਉਹਨਾਂ ਨੂੰ ਪੈਦਾ ਹੋ ਗਈ ਸੀਗੀ ਤੇ ਉਹਦੇ ਕਾਰਨ ਫਿਰ ਉਹ ਨਾਂਹ ਨੁੱਕਰ ਇਰਾਨ ਵਾਲੇ ਕਰਦੇ ਸੀਗੇ ਤੇ ਫੇਰ ਇਹਨਾਂ ਨੇ ਉਹਨਾਂ ਨੂੰ ਪੱਕੀ ਜਿਹੜੀ ਸੀ ਉਹ ਤਸੱਲੀ ਦੇ ਦਿੱਤੀ ਭਾਈ ਹਾਂ ਬਈ ਅਸੀਂ ਤੁਹਾਡੀ ਰੱਖਿਆ ਕਰਾਂਗੇ ਤੁਹਾਨੂੰ ਇਥੋਂ ਕੋਈ ਖਤਰਾ ਨਹੀਂ ਹੈਗਾ ਤੇ ਤੁਸੀਂ ਆਓ ਤੇ ਇੱਥੇ ਆਪਣੀਆਂ ਜਿਹੜੀਆਂ ਜੌਹਰ ਦਿਖਾਲੋ ਇਹ ਸੀਗੀ ਖ਼ਬਰ ਜਿਹੜੀ ਸੀ ਇਰਾਨ ਦੀ ਟੀਮ ਦੀ ਫੁੱਟਬਾਲ ਦੀ ਤੇ ਅਗਲੀ ਖਬਰ ਜਿਹੜੀ ਹੈਗੀ ਆ ਸਾਖ ਸਾਹਿਬ ਜੀ, ਇਸ ਖਬਰ ਦੇ ਵਿਚ ਮੈਨੂੰ ਲੱਗਦਾ ਭਾਈ ਜਿਹੜੀ ਲੜਾਈ ਆ ਉਹ ਥੋੜੀ ਠੰਡੀ ਪੈ ਗਈ, ਮੈਨੂੰ ਲੱਗਦਾ ਉਹ ਬੰਦ ਵੀ ਹੋ ਜਾਣੀ। ਤੇ ਇਰਾਨ ਦੇ ਆਗੂ ਆ, ਤੁਹਾਨੂੰ ਪਤਾ ਪਏ ਆਤੀ ਜਿਹਨੂੰ ਕਹਿੰਦੇ ਨਾ ਆਪਣੇ, ਉਹ ਏਦਾਂ ਕਹਿੰਦੇ ਵੀ ਹੁੰਦੇ ਆ ਜਿਹੜੀ ਆਪਣੀ ਅਰਦਾਸ ਕਰਦੇ ਆ, ਰਾਜ ਕਰੇਗਾ ਖਾਲਸਾ ਆਤੀ ਰਹੇ ਨਾ ਕੋਈ। ਆਤੀ ਦਾ ਮਤਲਬ ਬਾਗੀ ਹੁੰਦਾ, ਜਿਹੜਾ ਰੋਹ ਪਾਉਣ ਵਾਲਾ ਨਾ ਉਹਦੇ ਮੂਹਰੇ ਬੋਲਦਾ ਆ ਉਹਨੂੰ ਆਤੀ ਕਹਿ ਦਿੰਦੇ ਆ, ਬਾਗੀ ਕਹਿ ਦਿੰਦੇ ਆ, ਜਿਹੜਾ ਕਿਸੇ ਦਾ ਰੋਹ ਨਾ ਚੱਲੇ। ਤੇ ਇਸੇ ਤਰ੍ਹਾਂ ਸਾਖ ਸਾਹਿਬ ਜੀ, ਇਰਾਨ ਦੇ ਜਿਹੜੇ ਆਤੀ ਮੁੱਖ ਆਗੂ ਮੁਸਤਾਫਾ ਸਾਹਿਬ ਖਮੀਨੀ ਹੈਗੇ ਆ, ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਕਿਹਾ ਗਿਆ ਕਿ ਉਹ ਆਪਣੇ ਸਮੁੰਦਰੀ ਆਵਾਜਾਈ ਰਸਤੇ ਵਿਚੋਂ ਰੋੜੇ ਸਾਫ਼ ਕਰ ਦੇਵੇਗਾ। ਕਹਿਣ ਦਾ ਮਤਲਬ ਜਿਹੜਾ ਅਮਰੀਕਾ ਰੋਕ ਕੇ ਬੈਠਾ ਨਾ ਉੱਥੇ, ਉਹਨੂੰ ਅਸੀਂ ਪਾਸੇ ਕਰ ਦੇਣਾ ਅਤੇ ਆਪਣੇ ਦੇਸ਼ ਦੇ ਨਿਊਕਲੀਅਰ ਅਤੇ ਮਿਸਲ ਪ੍ਰੋਗਰਾਮ ਦੀ ਰੱਖਿਆ ਕਰੇਗਾ। ਸੋ ਖਾਲਸਾ ਸਾਹਿਬ ਜੀ ਉਹਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਮੈਂ ਮੈਂ ਨਾ ਆਪਣੀਆਂ ਜਿਹੜੀਆਂ ਮਿਸਲਾਂ ਪਾਬੰਦੀ ਲਾਉਣ ਨੂੰ ਫਿਰਦੇ ਨਾ ਉਹਦੇ ਤੇ, ਵੀ ਤੂੰ ਆਹ ਇੰਨੀ ਕੁ ਰੇਂਜ ਦੀ ਜਾਣੀ ਕਿ ਇੰਨੀ ਕੁ ਦੂਰ ਚੱਕਰ ਜਿੱਥੇ ਚੱਕਰ ਹੋ ਜਿੱਥੇ ਜਿੱਥੇ ਅਮਰੀਕਾ ਦੇ ਬੇਸ ਪੈ ਗਿਆ ਉੱਥੇ ਚੱਕਰ ਨਾ ਪਹੁੰਚ ਸਕੇ, ਉਨੀ ਕੁ ਦੂਰ ਜੋਗਿਆ ਤੂੰ ਬਣਾ ਲਾ ਤੇ ਬਾਕੀ ਦੀਆਂ ਤੂੰ ਬਣਾਉਣੀਆਂ ਬੰਦ ਕਰ ਦੇ। ਤੇ ਇਹਦੇ ਨਾਲ ਜਿਹੜਾ ਉਹ ਨਿਊਕਲੀਅਰ ਪ੍ਰੋਗਰਾਮ ਆ,
0: ਅਮਰੀਕਾ ਤੱਕ ਹਜੇ ਵੀ ਨੀ ਪਹੁੰਚਦੀ ਜੀ ਉਹਨਾਂ ਦੀ, ਉੱਥੇ ਤੱਕ ਤਾਂ ਨਹੀਂ ਪਹੁੰਚੇ ਡੇਟ, ਬਹੁਤ ਜ਼ਿਆਦਾ ਦੂਰ ਹੈਗਾ ਨਾ ਉੱਥੋਂ।
1: ਸਾਖਾ ਵੀ ਉਹ ਇਰਾਨ ਆ ਜਿਹੜਾ, ਉਹਨੇ ਜਿਹੜੀ ਉਹ ਮਿਸਲ ਮਾਰੀ ਸੀ ਨਾ ਉੱਥੇ ਲਿਜਾ ਕੇ ਆਪਣੇ ਕੀ ਉਹਦਾ ਨਾਂ ਹੈਗਾ ਡੀਏਓ ਗਾਰਸੀਆ, ਇੱਕ ਦੇਸ਼ ਆ
0: ਆਈਲੈਂਡ ਜਿਹੜਾ ਸੀ, ਹਾਂਜੀ
1: ਹਾਂਜੀ, ਉਹ ਇੰਡੀਆ ਦੇ ਥੱਲੇ ਜਾ ਕੇ ਭਰੇ ਦੂਰ ਜਾ ਕੇ ਉੱਥੇ ਉਹ ਪਹੁੰਚ ਗਈ ਸੀ। ਉਦੋਂ ਤੋਂ ਥੋੜਾ ਜਿਹਾ ਇਹਨਾਂ ਨੂੰ ਡਰ ਪਿਆ ਵੀ ਯਾਰ ਇਹ ਇੱਥੇ ਪਹੁੰਚ ਗਈ, ਉਹ ਮੇਰਾ ਖਿਆਲ 4,000 ਕਿਲੋਮੀਟਰ ਹੈਗਾ ਆ। ਸੋ ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ। ਤੇ ਇਹ ਉਹਨਾਂ ਨੇ ਕਹਿ ਦਿੱਤਾ ਵੀ ਨਾ ਮਿਸਲਾਂ ਤੇ ਨਾ ਮੈਂ ਹਟਣਾ, ਤੇ ਖਮੀਨੀ ਨੇ ਕਾਫੀ ਸਮੇਂ ਪਿੱਛੋਂ ਖਾਖ ਸਾਹਿਬ ਜੀ ਆਪਣਾ ਮੌਨ ਵਰਤ ਜਿਹੜਾ ਉਹ ਤੋੜਦੇ ਹੋਏ ਕਿਹਾ, ਕਿਉਂਕਿ ਜਦੋਂ ਦੇ ਉਹਨਾਂ ਨੂੰ ਉਹ ਥਾਪਿਆ ਨਾ, ਉਹ ਪਦਵੀ ਆ ਜਿਹੜੀ ਮਿਲੀ ਆ ਉਹਨਾਂ ਦੇ ਜਿਹੜੀ ਪਿਤਾ ਜੀ ਕੋਲ ਸੀਗੀ, ਉਸ ਤੋਂ ਬਾਅਦ ਉਹ ਟੀਵੀ ਵਗੈਰਾ ਤੇ ਨੀ ਆਏ, ਅਜੇ ਵੀ ਨੀ ਆਏ ਨੀ ਉਹ, ਪਰ ਉਹਨਾਂ ਨੇ ਇਹ ਜਿਹੜੀ ਖ਼ਬਰ ਸੀ ਲਿਖ ਕੇ ਦਿੱਤੀ ਆ ਤੇ ਉਹ ਟੀਵੀ ਦੇ ਉੱਤੇ ਪੜੀ ਗਈ ਆ, ਉਹ ਆਪ ਨੀ ਆਏ ਸਾਹਮਣੇ, ਕਿਉਂਕਿ ਉਹਨਾਂ ਨੂੰ ਖਤਰਾ ਖਾਸਾ ਹੀ, ਤੁਹਾਨੂੰ ਪਤਾ ਵੀ ਉਹ ਇਜ਼ਰਾਇਲ ਉੱਤੋਂ ਰੱਖਦਾ ਨਾ ਨਿਗਾਹ ਉਹਦੇ ਤੇ ਅਮਰੀਕਨ ਸੈਟੇਲਾਈਟਾਂ ਜਿਹੜੀਆਂ ਉਹ ਦੇਖਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਜਾਂਦਾ, ਇਸ ਕਰਕੇ ਸ਼ਾਇਦ ਉਹ ਸਾਹਮਣੇ ਪਰਜਾ ਦੇ ਨਹੀਂ ਆਏ, ਕਿਉਂਕਿ ਜੇ ਉਹਦੇ ਤੇ ਕੋਈ ਬੰਬ ਬੁੰਬ ਸਿੱਟਦਾ ਫਿਰ ਉਹਨਾਂ ਨੂੰ ਨਵਾਂ ਆਗੂ ਜਿਹੜਾ ਆ ਉਹ ਚੋਣਾ ਪੈਣਾ। ਤੇ ਇਹ ਜਿਹੜਾ ਮਸਲਾ ਆ, ਜਿਹੜੇ ਪਹਿਲੇ ਉਹਦੇ ਫਾਦਰ ਤੇ ਉਹ ਸਿੱਟੇ ਗਏ ਬੰਬ, ਉਹਦਾ ਵੀ ਮਸਲਾ ਹੈ। ਇਹ ਨੀਤੀ ਅਸਲ ਚ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੇ ਕਿਹਾ ਇਹਨਾਂ ਦੇ ਆਗੂਆਂ ਨੂੰ ਮਾਰ ਦੇ ਤੇ ਉੱਥੇ ਫਿਰ ਜਿਹੜੀ ਆ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਦੇਣਗੇ ਤੇ ਫਿਰ ਉਹ ਜਿਹੜਾ ਰਾਮ ਖਿਲਫ ਜਾਊਗਾ। ਸੋ ਹਾਂ, ਤੇ ਉਹ ਗੱਲ ਫਿਰ ਬਣ ਨਹੀਂ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰਿੰਗੇ ਪੈ ਜਾਂਦਾ ਕੰਮ, ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ। ਇਹ ਪਹਿਲਾਂ ਹੁੰਦਾ ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ, ਸੋ ਜਿਹੜਾ ਪਹਿਲਾਂ ਹੋ ਗਿਆ ਕੋਲ ਸੀਗੀ, ਉਸ ਤੋਂ ਬਾਅਦ ਉਹ ਟੀਵੀ ਵਗੈਰਾ ਤੇ ਨੀ ਆਏ, ਅਜੇ ਵੀ ਨੀ ਆਏ ਨੀ ਉਹ, ਪਰ ਉਹਨਾਂ ਨੇ ਇਹ ਜਿਹੜੀ ਖ਼ਬਰ ਸੀ ਲਿਖ ਕੇ ਦਿੱਤੀ ਆ ਤੇ ਉਹ ਟੀਵੀ ਦੇ ਉੱਤੇ ਪੜੀ ਗਈ ਆ, ਉਹ ਆਪ ਨੀ ਆਏ ਸਾਹਮਣੇ, ਕਿਉਂਕਿ ਉਹਨਾਂ ਨੂੰ ਖਤਰਾ ਖਾਸਾ ਹੀ, ਤੁਹਾਨੂੰ ਪਤਾ ਵੀ ਉਹ ਇਜ਼ਰਾਇਲ ਉੱਤੋਂ ਰੱਖਦਾ ਨਾ ਨਿਗਾਹ ਉਹਦੇ ਤੇ ਅਮਰੀਕਨ ਸੈਟੇਲਾਈਟਾਂ ਜਿਹੜੀਆਂ ਉਹ ਦੇਖਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਜਾਂਦਾ, ਇਸ ਕਰਕੇ ਸ਼ਾਇਦ ਉਹ ਸਾਹਮਣੇ ਪਰਜਾ ਦੇ ਨਹੀਂ ਆਏ, ਕਿਉਂਕਿ ਜੇ ਉਹਦੇ ਤੇ ਕੋਈ ਬੰਬ ਬੁੰਬ ਸਿੱਟਦਾ ਫਿਰ ਉਹਨਾਂ ਨੂੰ ਨਵਾਂ ਆਗੂ ਜਿਹੜਾ ਆ ਉਹ ਚੋਣਾ ਪੈਣਾ। ਤੇ ਇਹ ਜਿਹੜਾ ਮਸਲਾ ਆ, ਜਿਹੜੇ ਪਹਿਲੇ ਉਹਦੇ ਫਾਦਰ ਤੇ ਉਹ ਸਿੱਟੇ ਗਏ ਬੰਬ, ਉਹਦਾ ਵੀ ਮਸਲਾ ਹੈ। ਇਹ ਨੀਤੀ ਅਸਲ ਚ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੇ ਕਿਹਾ ਇਹਨਾਂ ਦੇ ਆਗੂਆਂ ਨੂੰ ਮਾਰ ਦੇ ਤੇ ਉੱਥੇ ਫਿਰ ਜਿਹੜੀ ਆ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਦੇਣਗੇ ਤੇ ਫਿਰ ਉਹ ਜਿਹੜਾ ਰਾਮ ਖਿਲਫ ਜਾਊਗਾ। ਸੋ ਹਾਂ, ਤੇ ਉਹ ਗੱਲ ਫਿਰ ਬਣ ਨਹੀਂ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰਿੰਗੇ ਪੈ ਜਾਂਦਾ ਕੰਮ, ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ। ਇਹ ਪਹਿਲਾਂ ਹੁੰਦਾ ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ, ਸੋ ਜਿਹੜਾ ਪਹਿਲਾਂ ਹੋ ਗਿਆ ਤੇ ਫਿਰ ਜਿਹੜਾ ਉਹ ਤੁਹਾਨੂੰ ਪਤਾ ਹੋਰ ਦੇਸ਼ ਵੀ ਨਾਲ ਰਲ ਜਾਂਦੇ ਹੁੰਦੇ।

0: ਫਿਰ ਜਿਹੜੀ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਦਿਆਂਗੇ ਤੇ ਫਿਰ ਉਹ ਜਿਹੜਾ ਰਾਣ ਖਿਲਰ ਜਾਊਗਾ। ਸੋ ਹਾਂ ਤੇ ਉਹ ਗੱਲ ਫਿਰ ਬਣ ਨੀ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰਿੰਗੇ ਪੈ ਜਾਂਦਾ ਕੰਮ, ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਆ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ। ਇਹ ਪਹਿਲਾਂ ਹੁੰਦਾ ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਤੇ ਚਾਹ ਥੱਲੇ ਦੀ। ਸੋ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਤੇ ਫਿਰ ਜਿਹੜਾ ਆ ਉਹ ਤੁਹਾਨੂੰ ਪਤਾ ਵੀ ਹੋਰ ਦੇਸ਼ ਵੀ ਨਾਲ ਰਲ ਜਾਂਦੇ ਹੁੰਦੇ ਆ। ਤੇ ਇਸੇ ਤਰ੍ਹਾਂ ਹੁਣ ਖਮੀਨੀ ਨੇ ਕਿਹਾ ਕਿ ਕਾਫੀ ਸਮੇਂ ਪਿੱਛੇ ਹੋ ਆਪਣਾ ਮੌਨ ਵਰਤ ਖੋਲਦੇ ਹੋਏ ਇਰਾਨ ਦੀ ਸ਼ਲਾਘਾ ਉਹਨਾਂ ਨੇ ਕੀਤੀ ਤੇ ਕਿਹਾ ਕਿ ਇਰਾਨ ਦਾ ਜਿਹੜਾ ਸਟੇਟ ਆਫ ਹਰਮੂਸ ਹੈਗਾ ਉਹ ਪੂਰੇ ਕੰਟਰੋਲ ਥੱਲੇ ਆ ਇਰਾਨ ਦੇ ਅਤੇ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ। ਤੇ ਜਿਹੜੀ ਆ ਇਰਾਨੀ ਆਗੂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ 2 ਮਹੀਨੇ ਪਹਿਲਾਂ ਦੁਨੀਆ ਭਰ ਦੀ ਸਭ ਤੋਂ ਵੱਡੀ ਫੌਜ ਰੱਖਣ ਵਾਲੇ ਧੌਂਸ ਜਮਾਓ ਬੁਲੀ, ਜਿਹਨੂੰ ਅੰਗਰੇਜ਼ੀ ਚ ਬੁਲੀ ਨੀ ਕਹਿੰਦੇ ਬੁਲੀ ਆ, ਧੌਂਸ ਜਮਾਓ ਜਿਹੜੇ ਹੈਗੇ ਆ ਬੁਲੀ ਉਹਨਾਂ ਵੱਲੋਂ ਕਹਿੰਦੇ ਆ ਕਿ ਆਪਣੀਆਂ ਫੌਜੀਆਂ ਤੈਨਾਤ ਕਰਦੇ ਹੋਏ ਇਰਾਨ ਦੀ ਖਾੜੀ ਦੇਸ਼ ਇਰਾਨ ਉਪਰ ਧਾਵਾ ਬੋਲਿਆ ਸੀ ਜਿਸ ਵਿਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਹ ਮਾਮਲਾ ਜਿਹੜਾ ਸੀ ਹੁਣ ਪਰਸ਼ੀਅਨ ਗਲਫ ਅਤੇ ਸਟੇਟ ਆਫ ਹਰਮੂਸ ਉਪਰ ਖੜਾ। ਹੁਣ ਖਾਲਸਾ ਜੀ ਦੀ ਗੱਲ ਇੱਥੇ ਤੋਂ ਉਹਨਾਂ ਦੀ ਅੜੀ ਹੋਈ ਆ।
1: ਹਾਂਜੀ ਇਹ ਵੀ ਕਿਹਾ ਨਾ ਉਹਨਾਂ ਨੇ ਕਿ ਜੇ ਸਾਡੇ ਨਾਲ ਇੱਦਾਂ ਪੰਗਾ ਲਿਆ ਤਾਂ ਅਸੀਂ ਤੁਹਾਡੀ ਜਿਹੜੀ ਇੰਟਰਨੈਟ ਵਾਇਰ ਪਾਣੀ ਸਮੁੰਦਰ ਦੇ ਵਿਚ ਦੀ ਜਾਂਦੀ ਕੱਟਦੇ ਹਾਂ।
0: ਬਿਲਕੁਲ ਬਿਲਕੁਲ ਉਹਨਾਂ ਨੇ ਉਹ ਜਿੱਥੇ ਨਾ ਉਹ ਕਹਿੰਦੇ ਹੁੰਦੇ ਆ ਜਿੱਥੇ ਦੁੱਖ ਲੱਗਦਾ ਉੱਥੇ ਸੱਟ ਮਾਰਦੇ ਆ ਉਹ ਉਹਨੂੰ ਪਤਾ ਇਰਾਨ ਦੇ
1: ਕੱਟਿਆ ਗਿਆ ਸਾਰਾ ਕੁਛ ਹੀ ਬੰਦ ਹੋ ਜਾਣਾ ਜੀ
0: ਫਿਰ ਬਿਲਕੁਲ ਹਾਂਜੀ ਹਾਂਜੀ ਉਹ ਬਹੁਤ ਕੰਮ ਖਰਾਬ ਹੋਊਗਾ ਬਿਲਕੁਲ ਉਹ ਜਿਹੜੇ ਡਿਵਾਈਡ ਹੋਈ ਹੋਣੀ ਆ ਸਾਰੇ ਜਿਹੜੇ ਉੱਥੇ ਕਟਰ ਪਿਆ ਦੇ ਵਿਚ ਉਹ ਏਅਰਪੋਰਟ ਆ ਖਾਲਸਾ ਵੀ ਉੱਥੇ ਦੋ ਤਿੰਨ ਏਅਰਪੋਰਟ ਆ ਉਹ ਅਰਬਾਂ ਦੇ ਏਰੀਏ ਦੇ ਵਿਚ ਜਿੱਥੇ ਦੁਨੀਆਂ ਦੀਆਂ ਸਭ ਤੋਂ ਫਲਾਈਟਾਂ ਉੱਥੇ ਜਾਂਦੀਆਂ ਔਰ ਟੂਰਿਸਟ ਸਭ ਤੋਂ ਜ਼ਿਆਦਾ ਉਹਨਾਂ ਦਾ ਰੁਜ਼ਗਾਰ ਹੀ ਜਿਹੜਾ ਤੇਲ ਤੋਂ ਤਾਂ ਟੂਰਿਜ਼ਮ ਤੋਂ ਚੱਲਦਾ ਹੈ
1: ਟੂਰਿਜ਼ਮ ਤੋਂ ਦੁਬਈ ਦਾ ਖਾਸ ਕਰਕੇ ਉੱਥੋਂ ਹੀ ਕਤਰ ਦਾ ਵੀ ਹੈ ਬਿਲਕੁਲ ਦੋਵਾਂ ਮੁਲਕਾਂ ਦਾ
0: ਬਿਲਕੁਲ ਤੇ ਇਹ ਹੁਣ ਜਿਹੜੀ ਆ ਇਰਾਨ ਉੱਪਰ ਧਾਵਾ ਜਿਹੜਾ ਬੋਲਿਆ ਸੀਗਾ ਤੇ ਫੇਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਹੁਣ ਜਿਹੜਾ ਆ ਮਾਮਲਾ ਕਹਿੰਦੇ ਹੁਣ ਪਰਸ਼ੀਅਨ ਗਲਫ ਤੇ ਸਟੇਟ ਆਫ ਹਰਮੂਜ਼ ਦਾ ਰਹਿ ਗਿਆ ਆ ਬਾਕੀ ਸਾਰੇ ਮਸਲੇ ਹੱਲ ਹੋ ਗਏ ਆ ਤੇ ਇਰਾਨ ਦੇ ਆਗੂ ਦੁਆਰਾ ਕਹੀ ਗਈ ਇਹ ਗੱਲਬਾਤ ਨੂੰ ਇਰਾਨ ਦੇ ਟੈਲੀਵਿਜ਼ਨ ਉੱਪਰ ਖਾਲਸਾ ਜੀ ਪ੍ਰਸਾਰਿਤ ਕੀਤਾ ਗਿਆ ਉਹ ਆਪ ਨਹੀਂ ਆਇਆ ਤੇ ਜਿਹਦੇ ਵਿਚ ਇਹ ਵੀ ਕਿਹਾ ਗਿਆ ਕਿ ਸਟੇਟ ਆਫ ਹਰਮੂਜ਼ ਆ ਜਿਹੜੀ ਉਹਦੇ ਵਿਚ ਉਹਦੇ ਵਿਚੋਂ ਦੁਸ਼ਮਣ ਨੂੰ ਕੱਢਣ ਪਿੱਛੋਂ ਵੀ ਇਲਾਕੇ ਦੇ ਦੇਸ਼ਾਂ ਵਿਚ ਸ਼ਾਂਤੀ ਰਹੇਗੀ ਰਹਿ ਸਕੇਗੀ ਤਰੱਕੀ ਹੋਵੇਗੀ ਅਤੇ ਖੁਸ਼ਹਾਲੀ ਵਧੇਗੀ।
1: ਇੱਕ ਚੀਜ਼ ਜਿਹੜੀ ਨਾ ਉਹ ਇਹ ਬੜੀ ਖਾਸ ਹੋਈ ਹੈ ਕਿ ਜਿਹੜੇ ਅਮਰੀਕਾ ਦੇ ਅੱਡੇ ਸੀ ਜਿੱਥੇ ਜਿੱਥੇ ਉਹਨਾਂ ਨੂੰ ਬੜਾ ਵੱਡਾ ਸੱਟ ਵੱਜੀ ਆ ਔਰ ਅੰਬੈਸੀਆਂ ਨੂੰ ਵੀ ਸੱਟ ਵੱਜੀ ਆ ਉਹਦੇ ਨਾਲ ਨੁਕਸਾਨ ਤੇ ਬਹੁਤ ਹੋਇਆ ਜੇ ਅੱਜ ਵਾਰ ਜਿਹੜੀ ਹੈ ਲੜਾਈ ਬੰਦ ਹੋ ਜਾਂਦੀ ਹੈ ਮਸਲੇ ਤੇ ਪਹੁੰਚ ਜਾਂਦੇ ਆ ਕੁਛ ਛੋਟਾ ਉਧਰੋਂ ਦੇ ਦਿਓ ਕੁਝ ਉਹ ਵੀ ਮੰਨ ਲੈਣ ਤੇ ਕੁਛ ਇਧਰੋਂ
0: ਬਿਲਕੁਲ
1: ਹੁਣ ਸੀਮਾ ਸਾਹਿਬ ਹੁਣ ਤੇ ਏਦਾਂ ਹੀ ਆ ਕਿਉਂਕਿ ਜਦੋਂ ਵੀ ਜੰਗਾਂ ਬੰਦ ਹੁੰਦੀਆਂ ਨਾ ਉਦੋਂ ਕੰਪਰੋਮਾਈਜ਼ ਤੇ ਕਰਨਾ ਹੀ ਪੈਂਦਾ ਥੋੜਾ ਬਹੁਤਾ ਉਹਨਾਂ ਨੂੰ ਕਰ ਲਿਆ ਇਹਨਾਂ ਨੇ ਕਰ ਲਿਆ ਤੇ ਉਹ ਚੀਜ਼ਾਂ ਹੁੰਦੀਆਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੁੜ ਕੇ ਕਿ ਵੀ ਮੈਂ ਫੇਰ ਬੰਬ ਮਾਰ ਦਵਾਂ ਤੇ ਮੈਂ ਫੇਰ ਇੱਕ ਜੰਗ ਦੇ ਵਿਚੋਂ ਜੇ ਤੁਸੀਂ ਪਿੱਛੇ ਹਟਦੇ ਹੋ ਨਾ ਤੇ ਫੇਰ ਮੁੜ ਕੇ ਜੰਗ ਲੜਨੀ ਜਿਹੜੀ ਬੜੀ ਔਖੀ ਹੁੰਦੀ
0: ਕਿਉਂਕਿ ਔਖੀ ਹੁੰਦੀ ਆ ਬਿਲਕੁਲ
1: ਕਿਉਂਕਿ ਅਗਲਾ ਤਿਆਰੀ ਕਰ ਲੈਂਦਾ ਨਾ ਹੁਣ ਜਦੋਂ ਪਹਿਲਾਂ ਅਮਰੀਕਾ ਨੇ ਇਰਾਨ ਦੇ ਉਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ ਜਿਹੜਾ ਲਾਇਆ ਸੀ
0: ਪਿਛਲੇ ਸਾਲ ਦੀ ਜੂਨ ਦੇ ਵਿਚ ਜਿਹੜੇ 10 ਦਿਨ ਲਾਏ ਸੀ
1: ਹਾਂਜੀ ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ ਉਹਨਾਂ ਨੂੰ ਪਤਾ
0: ਉਹਨਾਂ ਨੇ ਬਿਲਕੁਲ ਉਹਨਾਂ ਨੇ
1: ਤਿਆਰੀਆਂ ਕਰ ਲਈਆਂ ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਗਰ ਨਹੀਂ ਲੱਗਣਾ ਚਾਹੀਦਾ ਇਹ ਮੋਟੀ ਗੱਲ ਦੇ ਉਪਰ ਆ ਕੇ ਇਸਰਾਇਲ ਚਾਹੁੰਦਾ ਹੀ ਸੀ ਕਿ ਅਮਰੀਕਾ ਜਿੱਦਾਂ ਹੁਣ ਵੀ ਇਹ ਜਿਹੜੀ ਗੱਲ ਹੋਈ ਹੈ ਜਿਹੜੀ ਮੈਂ ਇਹ ਗੱਲ ਸੁਣੀ ਸੀ ਸੀ ਕਿ ਜਦੋਂ ਇੱਥੋਂ ਗਏ ਆ ਪਾਕਿਸਤਾਨ ਗਏ ਆ ਸੁਲਾ ਸਫਾਈ ਲਈ ਉੱਥੋਂ ਆਏ ਇਰਾਨ ਤੋਂ ਆਏ ਆ ਤੇ ਇਹਨੇ ਟਰੰਪ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵਾਪਸ ਆ ਜਾਓ ਉਹ ਕਹਿੰਦੇ ਆ ਕਿ ਇਹ ਇਸਰਾਇਲ ਦੇ ਪ੍ਰਧਾਨ ਮੰਤਰੀ ਨੇ ਫੋਨ ਕੀਤਾ ਟਰੰਪ ਨੂੰ ਕਿ ਇਹ ਗੱਲ ਖਰਾਬ ਹੋ ਜਾਣੀ ਤੁਸੀਂ ਸਦਲਾ ਤਾਂ ਉਹਨੇ ਇੱਕ ਮਿੰਟ ਚ ਉਹਨੂੰ ਕਿਹਾ ਆਜੋ ਵਾਪਸ ਅਸੀਂ ਨੀ ਗੱਲ ਕਰਨੀ ਇਹ ਵੀ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਗੱਲ ਤੁਹਾਨੂੰ ਉਹੀ ਮਾਰ ਰਿਹਾ ਖਾਕ ਸਾਹਿਬ ਜੀ ਟਰੰਪ ਨੂੰ ਤੁਹਾਨੂੰ ਉਹੀ ਮਾਰ ਰਿਹਾ ਤੇ ਜਿਹੜੀ ਆ ਉਹਨਾਂ ਨੇ ਫੇਰ ਇਹ ਕਿਹਾ ਵੀ ਇੱਥੇ ਪਰਜਾ ਜਿਹੜੀ ਉਹ ਸੁਖਦਾ ਸਾਹ ਤਾਂ

0: ਲਊਗੀ ਤੇ ਜੇ ਇੱਥੇ ਲੜਾਈ ਆ ਜਿਹੜੀ ਇਹ ਸਾਰਾ ਕੁਝ ਬੰਦ ਹੋਊਗਾ। ਤੇ ਖਮੀਨੀ ਨੇ ਇਹ ਵੀ ਕਿਹਾ ਕਿ ਇਰਾਨ ਆਪਣੇ ਦੇਸ਼ ਦੀਆਂ ਆਧੁਨਿਕ ਤਕਨੀਕਾਂ ਯਾਨੀ ਕਿ ਮਾਡਰਨ ਟੈਕਨੋਲੋਜੀ ਆ ਜਿਹੜੀ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਵਿਚ ਇੱਕ ਨੀਨੋ ਟੈਕਨੋਲੋਜੀ ਹੋਰ ਆਈ ਆ ਨਵੀਂ, ਮਤਲਬ ਨਵੀਂ ਤਾਂ ਨਹੀਂ, ਹੁਣ ਥੋੜਾ ਟਾਈਮ ਹੋ ਗਿਆ, ਪਰ ਉਹਨਾਂ ਦੇਸ਼ਾਂ ਦੇ ਵਿਚ ਉਹ ਨਵੀਂ ਆ ਉਹਦੇ ਵਿਚ, ਤੇ ਬਾਇਓ ਤੇ ਉਹਦੇ ਨਾਲ ਨਾਲ ਨਿਊਕਲੀਅਰ ਅਤੇ ਜਿਹੜੀਆਂ ਮਿਸਲਾਂ ਵੀ ਸ਼ਾਮਿਲ ਆ। ਉਹ ਕਹਿੰਦੇ ਇਹ ਚੀਜ਼ਾਂ ਅਸੀਂ ਬਣਾਉਣੀਆਂ ਹੀ ਬਣਾਉਣੀਆਂ, ਅਸੀਂ ਇਹਨਾਂ ਤੇ ਕੋਈ ਪਾਬੰਦੀ ਨਹੀਂ ਲੱਗਣ ਦੇਣੀ। ਤੇ ਇਸ ਨਾਲ ਖਾਕ ਸਾਹਿਬ ਜੀ ਉਹ ਸ਼ਾਇਦ ਸਟੇਟ ਆਫ ਫਰਮੂ ਵਿਚ ਦੀ ਜਿਹੜੀ ਗੁਜ਼ਰ ਰਹੇ ਸ਼ਿਪ ਆ, ਜਿਹੜੇ ਜਹਾਜ਼ ਆ ਉਹਨਾਂ ਦੇ ਉੱਪਰ ਵੀ ਉਹ ਥੋੜਾ ਬਹੁਤਾ ਕਾਰੇ ਰੌਲਾ ਰੌਲਾ ਪਾ ਰਹੇ ਆ। ਉਹ ਯੂਰੋਪੀਅਨ ਵੀ ਉਹ ਇਸ ਮਸਲੇ ਦੇ ਵਿਚ, ਬਾਕੀਆਂ ਦੇ ਵਿਚ ਨੀ, ਇਸ ਮਸਲੇ ਦੇ ਵਿਚ ਯੂਰੋਪੀਅਨ ਹੈ ਜਿਹੜੇ, ਉਹ ਵੀ ਜਰਮਨ ਦੀ ਉਹ ਸੀਗੀ, ਉਹ ਵੀ ਸਟੇਟਮੈਂਟ ਦੇ ਰਹੀ ਸੀ ਕਿ ਇਹ ਇਹਨਾਂ ਤੇ ਨਾ ਲੱਗਣ ਦਿਓ, ਕਿਉਂਕਿ ਉਹਨਾਂ ਨੂੰ ਵੀ ਰੱਖ ਸਕਦੀ ਉਹ ਤੇਲ ਮਹਿੰਗਾ ਪੈਣ ਲੱਗ ਪੈਣਾ ਨਾ,
1: ਪੈਣਾ ਹੀ ਹੈ ਜਦੋਂ ਟੈਕਸ ਲੱਗੇਗਾ।
0: ਹਾਂਜੀ, ਜਦੋਂ ਉਹਨਾਂ ਨੇ ਉਹ ਲਾਤਾ ਉਥੋਂ,
1: ਬਿਲਕੁਲ।
0: ਤੇ ਸੋ ਇੱਥੇ ਆ ਕੇ ਥੋੜਾ ਜਿਹਾ ਯੂਰਪ ਅਮਰੀਕਾ ਦੇ ਪਾਸੇ ਸਾਹ ਦਿੰਦਾ, ਉਹ ਵੀ ਜਰਮਨ ਵਗੈਰਾ ਜਿਹੜੇ ਦਿੰਦੇ ਰਹੇ ਆ। ਤੇ ਬਾਕੀ ਤੁਹਾਨੂੰ ਪਤਾ ਵੀ ਆਪਣੇ ਇੱਥੇ ਗੱਕ ਸਾਹਿਬ ਜੀ ਉਹ ਬਾਦਸ਼ਾਹ ਵੀ ਆ ਕੇ ਗਏ ਆ, ਅੱਜ ਮੇਰਾ ਖਿਆਲ ਉਹਨਾਂ ਲਾਸਟ ਦਿਨ ਆ, ਅੱਜ ਚਲੇ ਜਾਣਾ। ਉਹ ਵੀ ਕੁਛ ਨਾ ਕੁਛ ਪੱਕੀਆਂ ਜਿਹੜੀਆਂ ਪਕਾ ਕੇ ਗਏ ਹੋਣਗੇ ਟਰੰਪ ਸਾਹਿਬ ਦੇ ਨਾਲ, ਕੋਈ ਨਾ ਕੋਈ ਗੱਲਬਾਤ ਕਰਕੇ ਗਏ ਹੋਣਗੇ।
1: ਇੱਡੀ ਵੈਲਿਊ ਨਹੀਂ ਹੁੰਦੀ ਉਹਨਾਂ ਦੀ, ਕਿਉਂਕਿ ਗੌਰਮੈਂਟ ਆ ਉੱਥੇ, ਇਹਨਾਂ ਦਾ ਸਿਰਫ ਮਿਲਣੀ ਗਿਲਣੀ ਹੁੰਦੀ ਰਾਜਿਆਂ ਦੀ ਕੁਝ ਮੇਰੇ। ਹਾਂ, ਉਹ ਨਿਊਯਾਰਕ ਆਉਣਾ ਸੀ, ਮਮਦਾਨੀ ਸਾਹਿਬ ਨੇ ਕਿਹਾ ਕਿ ਭਾਈ ਮੈਂ ਉਹਨਾਂ, ਕੱਲ ਦੀ ਗੱਲ ਆ, ਉਹ ਕਹਿੰਦੇ ਮੈਂ ਉਹਨੂੰ ਕਵਾਂਗਾ ਰਾਜੇ ਸਾਹਿਬ ਨੂੰ ਕਿ ਭਾਈ ਜਿਹੜਾ ਕੋਈ ਨੂਰ ਤੁਹਾਡੇ ਕੋਲ ਹੈਗਾ ਪਿਆ ਵਾ, ਉਹ ਸਾਡੇ ਇੰਡੀਆ ਨੂੰ ਬੜੀ ਵੱਡੀ ਗੱਲ ਆ। ਹੋ ਸਕਦਾ ਉਹਨੇ ਆਪਣੀ ਆਪਣੀ ਸੋਚ ਹੋਵੇ ਮਮਦਾਨੀ ਸਾਹਿਬ ਦੀ, ਜਾਂ ਫਿਰ ਸੋਚ ਜਗਪ੍ਰੀਤ ਹੋਣਾ ਦੀ ਹੋਵੇ ਕਿ ਭਾਈ ਇਹ ਕੁਐਸਚਨ ਉਠਾ ਦਿਓ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਖਾਕ ਸਾਹਿਬ ਜੀ ਹੈਗੀ ਆ, ਉਹ ਹੈਗੀ ਆ, ਇਹ ਵੱਖਰੀ ਖਬਰ ਆ ਕਿ ਜਿਹਦੇ ਵਿਚ ਕਿਹਾ ਗਿਆ ਕਿ ਇਰਾਨ ਦੀ ਮਾਲੀ ਹਾਲਤ ਆ ਜਿਹੜੀ ਕਾਫੀ ਸੰਕਟ ਵਿਚ ਪੈ ਸਕਣ ਦੀ ਸੰਭਾਵਨਾ ਹੈ ਜਾਂ ਸੀ, ਪਰ ਕਿਹਾ ਗਿਆ ਕਿ ਜੋ ਕੁਛ ਹੁਣ ਉਹ ਹੋਣਾ ਸੀ ਉਹਦੇ ਨਾਲ ਸੀਗਾ ਕਿ ਜਿਹੜੀ ਇਰਾਨ ਦਾ ਜਿਹੜਾ ਸਾਰਾ ਸਿਸਟਮ ਆ ਉਹ ਹਿੱਲ ਜਾਣਾ, ਪਰ ਟਰੰਪ ਸਾਹਿਬ ਵਾਸਤੇ ਕਾਫੀ ਦੇਰ ਹੋ ਚੁੱਕੀ ਹੈ। ਕਹਿਣ ਦਾ ਮਤਲਬ ਜੇ ਹੁਣ ਉਹ ਭਾਵੇਂ ਮਹੀਨੇ ਨੂੰ, ਦੋ ਮਹੀਨਿਆਂ ਨੂੰ, ਛੇ ਮਹੀਨਿਆਂ ਨੂੰ ਉਹ ਸਿਸਟਮ ਆ ਜਿਹੜਾ, ਜੇ ਇਰਾਨ ਭੁੱਖਾ ਮਰਨ ਵੀ ਲੱਗ ਵੀ ਜਾਵੇ ਇੱਕ ਕਿਸਮ ਦਾ, ਪਰ ਫੇਰ ਵੀ ਉਦੋਂ ਤੋਂ ਟਰੰਪ ਆ ਜਿਹੜੀ ਟਰੰਪ ਸਾਹਿਬ ਦੀ ਬਸ ਹੋ ਜਾਣੀ ਆ ਉਦੋਂ,
1: ਕਿਉਂਕਿ ਕੋਈ ਵੀ ਕੰਟਰੀ ਮਰਦਾ।
0: ਹਾਂਜੀ ਬਿਲਕੁਲ ਬਿਲਕੁਲ, ਉਹ ਜਿੱਦਣ ਲੜਾਈ ਬੰਦ ਹੋ ਗਈ
1: ਬਹੁਤ ਸਪੋਰਟਾਂ ਕਰਨ ਵਾਲੇ ਹੁੰਦੇ ਆ।
0: ਹਾਂਜੀ,
1: ਰਸ਼ੀਆ ਬੈਠਾ, ਚਾਈਨਾ ਬੈਠਾ, ਇੰਡੀਆ ਬੈਠਾ, ਹੋਰ ਬੜੇ ਜਿਹੜੇ ਸਪੋਰਟ ਕਰਦੇ, ਰੋਟੀ ਤੋਂ ਤਾਂ ਨਹੀਂ ਕੋਈ ਭੁੱਖਾ ਮਰਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਪਰ
1: ਇਕਾਨਮੀ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਹਾਲਾਤ ਆ, ਇਧਰੋਂ ਕਰਦੇ ਉਧਰੋਂ ਦੇ ਦਿੰਦੇ, ਉਧਰੋਂ ਲੈਂਦੇ ਸਾਊਦੀ ਅਰਬ ਕੋ ਲੈ ਤੇ ਉਹ ਕੁਵੈਤ ਉਹਨਾਂ ਨੂੰ ਦੇਤੇ, ਦੁਬਈ ਵਾਲਿਆਂ ਨੂੰ ਦੇਤੇ, ਉਹਨਾਂ ਦਾ ਹਾਲਾਤ ਐਸ ਬਹੁਤ ਹੀ ਜਿਆਦਾ ਮਾੜੀ ਆ, ਬਹੁਤ ਜਿਆਦਾ ਗਰੀਬੀ ਹੋ ਗਈ ਆ ਉੱਥੇ, ਤੇਲ ਦਾ ਹਰ ਹਫ਼ਤੇ ਤੇਲ ਦਾ ਰੇਟ ਵਧਾ ਦਿੰਦੇ ਆ, ਮਤਲਬ ਕੁਛ ਨੀ ਹੁੰਦਾ, ਮੁਲਕ ਚੱਲਦੇ ਰਹਿੰਦੇ ਆ, ਇਹ ਕੋਈ
0: ਚੱਲਦੇ ਰਹਿੰਦੇ ਆ, ਬਿਲਕੁਲ
1: ਕੋਈ ਮਸਲਾ।
0: ਹਾਂਜੀ ਹਾਂਜੀ ਹਾਂਜੀ, ਸੋ ਚਲਦੇ ਰਹਿੰਦੇ ਆ, ਪਰ ਅਸਲੀ ਜਿਹੜੀ ਪਲੈਨਿੰਗ ਸੀ ਉਹ ਇਹੀ ਸੀ ਇਜ਼ਰਾਇਲ ਦੀ, ਉਹਨਾਂ ਨੇ ਤਾਂ ਹੀ ਟਰੰਪ ਨੂੰ ਉਹਨਾਂ ਕਿਹਾ, ਸੋਚਿਆ ਸੀਗਾ ਵੀ ਅਸੀਂ ਇੱਕ ਅੱਧਾ ਹਫ਼ਤਾ ਬੰਬ ਮਾਰਾਂਗੇ ਤੇ ਪਰਜਾ ਜਿਹੜੀ ਉਹਦੇ ਖਿਲਾਫ਼ ਹੋ ਜਾਣੀ ਆ, ਤੇ ਉੱਥੇ ਰੌਲਾ ਰੱਪਾ ਪੈ ਜਾਣਾ ਤੇ ਅਸੀਂ ਜਾ ਕੇ ਆਗੂ ਉਗੂ ਮਾਰ ਦਿਆਂਗੇ ਤੇ ਜਾ ਕੇ ਸੰਭਾਲ ਲਵਾਂਗੇ, ਪਰ ਉਹ ਜਿਹੜੀ ਪਲੈਨਿੰਗ ਸੀ ਉਹ ਸਾਰੀ ਜਿਹੜਾ ਮਸਲਾ ਉਹ ਹੋਇਆ ਨੀ ਹੱਲ। ਇਹਦੇ ਵਿਚ ਖਾਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਗੱਲ ਇਹ ਸੀਗੀ, ਜਿੱਦਾਂ ਸਦਮ ਹੁਸੈਨ ਸੀਗਾ ਉਹ, ਜਾਂ ਲੀਬੀਆ ਦਾ ਸੀਗਾ ਮੁਹੰਮਦ ਖਦਾਫੀ ਸੀਗਾ, ਉਹ ਖਾਕ ਸਾਹਿਬ ਦੀ ਇੱਕ ਕਿਸਮ ਦੀ ਡਿਕਟੇਟਰਸ਼ਿਪ ਤਾਂ ਅਸੀਂ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਉਹ ਡਿਕਟੇਟਰਸ਼ਿਪ ਨਹੀਂ ਸੀ, ਰਾਜ ਤਾਂ ਖੈਰ ਵੋਟਾਂ ਦਾ ਹੀ ਸੀਗਾ, ਪਰ ਉਹਦੇ ਵਿਚ ਜਿਹੜੀ ਪਰਜਾ ਸੀ ਉਥੋਂ ਦੀ ਉਹ ਏਦਾਂ ਸਮਝਦੀ ਸੀ ਕਿ ਇੱਕੋ ਬੰਦੇ ਦਾ ਰਾਜ ਆ, ਇਸ ਕਰਕੇ ਉਥੇ ਜਿਹੜੀ ਪਰਜਾ ਸੀ ਭੜਕ ਵੀ ਇਰਾਨ ਆ ਜਿਹੜਾ, ਇਹਦੇ ਵਿਚ ਸਿਚੁਏਸ਼ਨ ਜਿਹੜੀ ਡਿਫਰੈਂਟ ਆਈ। ਹਾਂ, ਡੈਮੋਕਰੇਸੀ ਆ, ਸੋ ਇਸਲਾਮਿਕ ਰਿਪਬਲਿਕ ਉਹਨੂੰ ਤਾਂ ਹੀ ਕਹਿੰਦੇ ਆ, ਹੈ ਤਾਂ ਪਾਕਿਸਤਾਨ ਚ ਵੀ ਡੈਮੋਕਰੇਸੀ ਆ, ਪਰ ਉੱਥੇ ਵੀ ਡੈਮੋਕਰੇਸੀ ਦੇ ਰਾਜ
1: ਡੈਮੋਕਰੇਸੀ ਨਾ ਹੈਗੀ, ਪਰ ਡੈਮੋਕਰੇਸੀ ਸੁਣੋ ਜੀ, ਕੀ ਮਸਲਾ, ਪਾਕਿਸਤਾਨ ਦੇ ਵਿਚ ਡੈਮੋਕਰੇਸੀ ਇਸ ਲਈ ਨੀ ਹੈਗੀ ਕਿਉਂਕਿ ਉੱਥੇ ਹਮੇਸ਼ਾ ਹੀ ਆਰਮੀ ਦਾ ਰਾਜ ਰਿਹਾ, ਆਰਮੀ ਜਿਹੜੇ ਪਸੰਦ ਆ, ਜਿਹੜੀ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈ ਆ ਤੇ ਧੱਕੇ ਜਾ ਕੇ ਵੋਟਾਂ ਪਈਆਂ, ਵੋਟਾਂ ਦੇ ਵਿਚ ਧੱਕੇ ਦੇ ਨਾਲ ਹੀ ਖੋਈਆਂ ਗਈਆਂ ਵੋਟਾਂ, ਪਾੜ ਪੂੜ ਦਿੱਤੀਆਂ, ਜਿਹਨੂੰ ਜਿਤਾਉਣਾ ਸੀ ਉਹਨੂੰ ਜਿਤਾਤਾ, ਜਿੱਤੇ ਹੋਏ ਹਰਾਤ ਤੇ, ਉੱਥੇ ਡੈਮੋਕਰੇਸੀ ਨੀ ਹੈਗੀ, ਉੱਥੇ ਤਾਂ ਆਰਮੀ ਦਾ ਰਾਜ ਆ।
0: ਨਹੀਂ ਡਾਕਟਰ ਸਾਹਿਬ ਜੀ, ਨਾ ਉਸ ਮੁਲਕ ਦਾ ਇਸਲਾਮਿਕ ਰਿਪਬਲਿਕ ਪਾਕਿਸਤਾਨ ਹੀ ਹੈਗੀ ਤਾਂ ਉੱਥੇ ਡੈਮੋਕਰੇਸੀ, ਪਰ ਉਹ ਅਸਲੀ ਡੈਮੋਕਰੇਸੀ ਨੀ, ਉਹਦਾ ਨਾਂ ਡੈਮੋਕਰੇਸੀ ਆ। ਹਾਂਜੀ ਬਿਲਕੁਲ ਬਿਲਕੁਲ,
1: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ, ਮੈਨੂੰ ਮੈਂ ਕੋਈ ਵੀ ਸਰਕਾਰ 5 ਸਾਲ ਨੀ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
0: ਚੱਲਣ ਨੀ ਦਿੱਤੀ। ਬਿਲਕੁਲ
1: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲੋਂ ਜੇ ਹੁੰਦੇ। ਕੋਈ ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
0: ਕਈ ਸਾਲ ਹੋਏ। ਹਾਂਜੀ ਹਾਂਜੀ,
1: ਕਿਸੇ ਰੀਜ਼ਨ ਤੋਂ ਕੋਈ
0: ਕਿਸੇ ਗੱਲ ਤੋਂ
1: ਨਹੀਂ, ਉਹਨੂੰ ਨਵਾਜ਼ ਸ਼ਰੀਫ ਆ ਉਹ ਜਾ ਕੇ ਇੰਗਲੈਂਡ ਡਰਦਾ ਬੈਠਾ ਹੈਗਾ। ਪਤਾ ਨੀ ਇਹ ਮੁਲਕ ਨੂੰ ਕੀ ਹੋਏਗਾ, ਕਿਉਂ ਡੈਮੋਕਰੇਸੀ, ਲੋਕ ਬਹੁਤ ਤੰਗ ਆ ਜੀ, ਲੋਕ ਤੇ ਇਸ ਤੱਕ ਵੀ ਕਹਿਣ ਲੱਗ ਪਏ,
0: ਪਰਜਾ ਦੁਖੀ ਆ ਉੱਥੇ ਦੀ ਕੋਈ ਗੱਲ, ਇਹਦੇ ਚ ਕੋਈ ਸ਼ੱਕ ਨਹੀਂ,
1: ਇਸ ਤੱਕ ਵੀ ਕਹਿਣ ਲੱਗ ਪਏ ਆ ਕਿ ਭਾਈ ਤੁਸੀਂ ਇੰਡੀਆ ਮੋਦੀ ਸਾਹਿਬ ਸਾਨੂੰ ਵੀ ਨਾਲ ਹੀ ਲਾ ਲਓ।
0: ਹਾਂਜੀ ਹਾਂਜੀ ਹਾਂਜੀ, ਉਹ ਲਾ ਹੀ ਲੈਣਾ ਚਾਹੀਦਾ, ਉਹਨੂੰ ਰਲ ਹੀ ਲੈਣਾ ਚਾਹੀਦਾ ਆਪਸ ਵਿੱਚ, ਕੱਖ ਸਾਹਿਬ ਜੀ ਉਹ ਕੋਈ ਏਡੀ ਬਹੁਤੀ ਗੱਲ ਨੀ ਹੈਗੀ,
1: ਕੱਪ ਖਾਨਾ ਹੀ ਰਹਿਣਾ ਜੀ ਜਦੋਂ ਰਲ ਰੁੜ ਵੀ ਕਹਿਣਾ
0: ਤੋਂ
1: ਕੱਪ ਖਾਨਾ ਹੀ ਰਹਿਣਾ।
0: ਤੇ ਇਹਦੇ ਨਾਲ ਖਾਸ ਕਰ ਜਿਹੜੀ ਇਕਾਨਮੀ ਦੀ ਗੱਲ ਆਪਾਂ ਕਰਦੇ ਹਾਂ, ਹਾਲਾਤ ਆ ਜਿਹੜੇ ਉਹ ਜਿਹੜਾ ਆਪਾਂ UK ਕਹਿੰਦੇ ਆ, ਉਹਦੇ ਵੀ ਇਕਾਨਮੀ ਦੇ ਖਾਸ ਸਾਹਿਬ ਵੀ ਬਹੁਤ ਬੁਰੇ ਹਾਲ ਆ, ਉੱਥੇ ਵੀ ਜਿਹੜੀ ਆ ਉਹ
1: 5 ਨੰਬਰ ਤੋਂ 6ਵੇਂ ਨੰਬਰ ਤੇ ਆ ਗਈ ਆ ਜੀ।
0: ਹਾਂਜੀ ਉਹ ਚਾਈਨਾ ਖਿੱਚੀ ਜਾਂਦਾ ਨਾ ਸਾਰੀ ਦੁਨੀਆਂ ਦਾ, ਉਹ
1: ਟੈਕਨੋਲੋਜੀ ਆ ਚੀਮਾ ਸਾਹਿਬ ਬਹੁਤ ਜਿਆਦਾ, ਮੈਂ ਤਾਂ ਹੈਰਾਨ ਆ ਕਿ ਉਹਨਾਂ ਦੇ ਜਿਹੜੇ ਬੰਦੇ ਲੱਗੇ ਆ ਇਸ ਕੰਮ ਦੇ ਉੱਪਰ, ਉਹ ਤਾਂ ਖਿੱਚੀ ਜਾਂਦੇ, ਹਰ ਚੀਜ਼ ਦੁਨੀਆਂ ਦੀ ਬਣ ਰਹੀ ਹੈ ਉੱਥੇ, ਹੱਦ ਹੋ ਗਈ ਬਹੁਤ ਜ਼ਿਆਦਾ, ਟੂ ਮੱਚ।
0: ਖਾਕ ਸਾਹਿਬ ਜੀ ਇਹ ਜਿਹੜੇ ਨਾ ਕੁਛ ਦੇਸ਼ ਹੁੰਦੇ ਆ, ਇੱਕ ਵਾਰੀ ਮੈਂ ਉਹ ਪੜ੍ਹਦਾ ਸੀਗਾ ਆਹ ਜਿਹੜਾ ਨਾ ਜਿੱਥੇ ਥਾਈਲੈਂਡ ਵਗੈਰਾ ਆ, ਕੰਬੋਡੀਆ, ਲਾਓਸ ਆ, ਇਹ ਜਿਹੜੇ ਕੰਟਰੀ ਆ, ਇਹਨਾਂ ਦੀਆਂ ਖਾਕ ਸਾਹਿਬ ਜੀ ਚੀਨ ਵਿੱਚ ਵੀ ਇੱਦਾਂ ਹੁੰਦਾ ਸੀ ਔਰ ਅੱਜ ਵੀ ਉਹ ਚੀਨ ਵਿੱਚ ਬਰਕਰਾਰ ਹੈਗਾ ਆ। ਉਹਨਾਂ ਦੀ ਖਾਕ ਸਾਹਿਬ ਜੀ ਇੱਕ ਨੀਤੀ ਸੀ, ਉਹ ਕਹਿੰਦੇ ਆ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਜਿੱਦਾਂ ਆਪਣੀ ਤੀਰਥ ਯਾਤਰਾ ਨੀ ਜਿਵੇਂ ਕਰਨ ਜਾਓ, ਉਹਨਾਂ ਨੇ ਵੀ ਇਹ ਸੀਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪਣੇ ਦੇਸ਼ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਘੁੰਮ ਫਿਰ ਕੇ ਆਓ।
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਿਆ ਜੀ, ਆਪਾਂ ਕਰੀਏ ਉਹਨਾਂ ਦੇ ਨਾਲ ਗੱਲਬਾਤ, ਤੁਸੀਂ ਨਿਬੇੜਨੀ ਹੈ ਗੱਲ ਜਿਹੜੀ ਮਿੰਟ ਦੇ ਵਿੱਚ ਨਿਬੇੜ ਲੋ, ਮੈਂ ਲਓ ਜੀ ਚੀਮਾ ਸਾਹਿਬ ਵੀ ਜੁੜ, ਚੀਮਾ ਸਾਹਿਬ ਨਾਲ ਹੀ ਹੋ
0: ਜੀ? ਜੀ ਬਿਲਕੁਲ,
1: ਡਾਕਟਰ ਸਾਹਿਬ ਆ ਗਏ, ਦੋਨੋਂ ਦਾ ਪ੍ਰੋਗਰਾਮ ਚਾਲੂ ਕਰੀਏ ਫਿਰ। ਚਲੋ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਮੈਂ ਸਟਾਰਟਿੰਗ ਵਿਚ ਵੀ ਬੇਨਤੀ ਕਰ ਦਿੱਤੀ ਸੀ ਜਦੋਂ ਪ੍ਰੋਗਰਾਮ ਚਾਲੂ ਹੋਇਆ ਇਕ ਘੰਟਾ ਪਹਿਲਾਂ, ਕਿ ਭਾਈ ਦੋਸਤੋ ਪ੍ਰੋਗਰਾਮ ਡਾਕਟਰ ਸਾਹਿਬ ਦਾ ਬਹੁਤ ਲਾਹੇਵੰਦ ਆ, ਬਹੁਤ ਜ਼ਿਆਦਾ ਤੁਹਾਡੇ ਹੱਕ ਦੇ ਵਿਚ ਆ, ਤੁਹਾਡੀ ਸਚਾਈਆਂ ਜਿਹੜੀਆਂ ਡਾਕਟਰ ਸਾਹਿਬ ਦੱਸਦੇ ਆ ਕਿ ਸਰੀਰ ਹੁੰਦਾ ਕੀ ਹੈ, ਆਮ ਤੁਹਾਨੂੰ ਕਦੀ ਕੋਈ ਡਾਕਟਰ ਨਹੀਂ ਦੱਸਦਾ, ਤੁਸੀਂ ਡਾਕਟਰਾਂ ਕੋਲ ਜਾਂਦੇ ਵੀ ਹੈ ਨਾ ਤੇ ਉਹ ਲਾ ਕੇ ਥੋੜਾ ਬਹੁਤਾ ਚੈੱਕ ਕਰਕੇ ਉਹਦੀ ਇੱਕ ਗੋਲੀ ਫੜਾ ਦਿੰਦੇ ਆ, ਚਾਰ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾ ਲਾ ਤੇ ਫੇਰ ਆ ਜੀ। ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂਹ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਗਾਂ ਬੱਚਿਆਂ ਨੂੰ ਦੱਸ ਕੇ ਜਾਓਗੇ ਕਿ ਭਾਈ ਇਹ ਚੀਜ਼ਾਂ ਸਰੀਰ ਦੇ ਵਿੱਚ ਹੁੰਦੀਆਂ, ਇਹ ਪ੍ਰੋਬਲਮ ਹੋਵੇ ਤੇ ਇਹਦਾ ਮਤਲਬ ਇਹ ਹੁੰਦਾ, ਸੋ ਇਹ ਚੀਜ਼ਾਂ ਨੂੰ ਸੁਣਿਆ ਕਰੋ। ਉਹਨਾਂ ਦਾ ਫੇਸਬੁੱਕ ਵੀ ਹੈਗਾ, ਚੈਨਲ ਹੈਗਾ, ਤੁਸੀਂ ਉੱਥੇ ਵੀ ਫਰੈਂਡਸ਼ਿਪ ਜਾ ਕੇ ਕਰ ਸਕਦੇ ਹੋ, ਔਰ ਉਹਨਾਂ ਦਾ ਨੰਬਰ ਵੀ ਤੋਂ ਅਨਾਊਂਸ ਕਰ ਦਿੰਦੇ ਹੁੰਦੇ ਜਾਣ ਲੱਗੇ, ਤੇ ਤੁਸੀਂ ਜੇ ਕਿਤੇ ਲੋੜ ਪਵੇ, ਸਮਝੋ ਕਿ ਤੁਸੀਂ ਬਿਲਕੁਲ ਹੀ ਥੱਕ ਗਏ ਆ ਕਿ ਇਧਰੋਂ ਉਧਰੋਂ ਦਵਾਈਆਂ ਦੇ ਕੇ, ਇੱਕ ਵਾਰੀ ਅਜਮਾ ਕੇ ਦੇਖ ਲੈਣਾ ਚਾਹੀਦਾ, ਕਿੱਡਾ ਕੁ ਵੱਡੀ ਗੱਲ ਆ। ਥੈਂਕ ਯੂ ਸੋ ਮਚ।
0: ਬਿਲਕੁਲ ਬਿਲਕੁਲ
1: ਜੀ, ਡਾਕਟਰ ਸਾਹਿਬ
0: ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ, ਮੈਂ ਤੁਹਾਡੇ ਤੋਂ ਪਹਿਲਾਂ ਇੱਕ ਗੱਲ ਨੀਤੀ ਜੀ ਕਰਨੀ ਆ, ਉਹ ਹੈਗੀ ਤਾਂ ਇਹਦੇ ਡਾਕਟਰ ਸਾਹਿਬ ਦੇ ਫੇਵਰ ਦੇ ਵਿੱਚ ਹੀ ਆ। ਉਹ ਨਾ ਅੱਗੇ ਮੈਂ ਇੱਥੇ ਕਈ ਇੱਕ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਮੁੰਡਾ, ਉਹਦੇ ਨਾ ਉਹ ਹਾਂਜੀ ਹਾਂਜੀ ਨਹੀਂ ਉਹ ਡਾਕਟਰ ਸਾਹਿਬ ਦੀ ਗੱਲ ਆਪਾਂ ਕਰਨੀ ਆ, ਤੇ ਉਹਦੇ ਵਿੱਚ ਇੱਦਾਂ ਸੀਗਾ ਉਹ ਬਿਮਾਰ ਹੋ ਗਿਆ ਤੇ ਉਹਦੀ ਇੱਕ ਅੱਖ ਨਾ ਜਿਹੜੀ ਉਹ ਭੈਣੀ ਜਿਹੀ ਹੋਣ ਲੱਗ ਪਈ ਸੀਗੀ, ਤੇ ਉਹ ਜਿੱਦਾਂ ਇਹ ਡਾਕਟਰ ਸਾਹਿਬ ਦੱਸਦੇ ਆ ਕਿੰਨੀ ਵਾਰੀ, ਦੋ ਤਿੰਨ ਵਾਰੀ ਇਹਨਾਂ ਨੇ ਦੱਸ ਲਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਜਿਹੜਾ ਹਾਰਟ ਹੁੰਦਾ ਨਾ, ਉਹਦੇ ਜਿਹੜੇ ਦੋ ਵੱਖਰੇ ਵੱਖਰੇ ਹਿੱਸੇ ਹੁੰਦੇ ਉਹਨਾਂ ਦੇ ਵਿੱਚ ਇੱਕ ਸੁਰਾਖ ਹੁੰਦਾ, ਤੇ ਉਹ ਸੁਰਾਖ ਆ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ 6-7 ਮਹੀਨੇ ਦੇ ਵਿੱਚ, ਇਹਨਾਂ ਨੇ ਉਹ ਲਿਮਿਟ ਵੀ ਦੱਸੀ ਸੀ, ਉਹ ਤਾਂ ਮੈਨੂੰ ਹੁਣ ਯਾਦ ਨਹੀਂ, ਉਹ ਕਹਿੰਦੇ ਫਿਰ ਹੌਲੀ ਹੌਲੀ ਉਹ ਸੁਰਾਖ ਆ ਜਿਹੜਾ ਬੰਦ ਹੋ ਜਾਂਦਾ। ਸੋ ਉਹ ਕਈਆਂ ਦੇ ਕੀ ਹੁੰਦਾ, ਉਹ ਡਾਕਟਰ ਆ ਜਿਹੜੇ ਉਹ ਜਦੋਂ ਇਸ ਤਰ੍ਹਾਂ ਸੰਕਟ ਦੇ ਵਿੱਚ ਬੰਦਾ ਫਸਦਾ ਉਹਨੂੰ ਕਹਿੰਦੇ ਵੀ ਤੇਰੇ ਹਾਰਟ ਦੇ ਵਿੱਚ ਸੁਰਾਖ ਆ, ਉਹਦਾ ਮਤਲਬ ਹੁਣ ਮੈਨੂੰ ਸਮਝ ਲੱਗਿਆ ਵੀ ਉਹ ਸੁਰਾਖ ਉਹੀ ਹੁੰਦਾ ਜਿਹੜੀ ਡਾਕਟਰ ਸਾਹਿਬ ਦੱਸਦੇ ਆ ਕਿ ਉਹ ਸੁਰਾਖ ਸਾਰਿਆਂ ਦੇ ਹੁੰਦਾ ਪਰ ਉਹ ਏਜ ਦੇ ਹਿਸਾਬ ਨਾਲ ਬੰਦ ਹੋ ਜਾਂਦਾ। ਇਹ ਜਿਹੜੀ ਆ ਮੈਂ ਉਹ ਦੇਖੀ ਇੱਥੇ ਮੇਰੇ ਦੇਖਣ ਚ ਆਈ ਜਿਹੜੀ ਗੱਲਬਾਤ ਆ ਉਹ ਆ, ਤੇ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਡਾਕਟਰ ਸਾਹਿਬ ਜਿਹੜਾ ਗਿਆਨ ਆਪਾਂ ਨੂੰ ਵੰਡਦੇ ਆ ਉਹਦਾ ਤੁਹਾਡੇ ਕੰਮ ਆ ਸਕਦਾ, ਜਦੋਂ ਤੁਹਾਨੂੰ ਹੋਰ ਡਾਕਟਰ ਦੱਸਦੇ ਆ ਤੇ ਜਿਹਦੇ ਸਰਾਪ ਆ ਉਹਦਾ ਮਤਲਬ ਇਹ ਹੁੰਦਾ ਕਿ ਉਹ ਸਰਾਪ ਜਿਹੜਾ ਉਹ ਹੁੰਦਾ ਸਾਰਿਆਂ ਦੇ ਉਹ ਬੰਦ ਨਹੀਂ ਹੋਇਆ ਤੇ ਉਹਦਾ ਫਿਰ ਟ੍ਰੀਟਮੈਂਟ ਉਹ ਕਈ ਵਾਰੀ ਕਰ ਵੀ ਦਿੰਦੇ ਆ ਉਹਨੂੰ ਮਗਰਵਾਣੀ ਵੀ ਉਹਨੂੰ ਠੀਕ ਠੁਕ ਸਰਜਰੀ ਦੇ ਨਾਲ ਵੀ ਕਹਿੰਦੇ ਜੀ ਡਾਕਟਰ ਸਾਹਿਬ
1: ਜੀ ਡਾਕਟਰ ਸਾਹਿਬ
2: ਫੋਰਾਮੈਨੋਵਲ ਉਸਨੂੰ
0: ਫੋਰਾਮੈਨੋਵਲ ਹਾਂਜੀ
2: ਖੱਬੇ ਖਾਨੇ ਨੂੰ ਆਟਰੀਅਮ ਨੂੰ ਜਾਂਦਾ ਆ
0: ਜੀ
2: ਦੇ ਨਈਏ ਮਨਸਾਰੀ ਉਹ ਬਣਿਆ ਹੋਇਆ ਹੈਗਾ ਕਿਉਂਕਿ ਫੇਫੜੇ ਉਸ ਵੇਲੇ ਚੱਲਦੇ ਨਹੀਂ ਹੁੰਦੇ
0: ਬਿਲਕੁਲ
2: ਅਨਵੇਟ ਟ੍ਰੈਫਿਕ ਹੁੰਦੀ ਹੈ ਕਿ ਰਸਤਾ ਹੀ ਬੰਦ ਹੈਗਾ ਬੰਦ ਗਲੀ ਜਿਹਨੂੰ ਅਸੀਂ ਕਹਿੰਦੇ ਹਾਂ ਰਾਈਟ ਵੈਂਟ੍ਰੀਕਲ ਤੋਂ ਇੱਕ ਆਰਟਰੀ ਜਿਹੜੀ ਜਾਂਦੀ ਪਲਮੋਨਰੀ ਆਰਟਰੀ ਉਹ ਫੇਫੜਿਆਂ ਨੂੰ ਉਹ ਖੂਨ ਸਪਲਾਈ ਕਰਦੀ ਹੈ ਜਿਹੜਾ ਸਾਰੇ ਸਰੀਰ ਤੋਂ ਵਿਹਲਾ ਹੋ ਕੇ ਆਇਆ ਸਾਰੇ ਸਰੀਰ ਤੋਂ ਵਰਤਿਆ ਹੋਇਆ ਜਦੋਂ ਮਾਂ ਦੇ ਪੇਟ ਚ ਹੁੰਦਾ ਉਦੋਂ ਉਹ ਮਾਂ ਵੱਲੋਂ ਆ ਰਿਹਾ ਹੁੰਦਾ ਤੇ ਬੱਚੇ ਦੇ ਸਰੀਰ ਵੱਲੋਂ ਵੀ ਆ ਰਿਹਾ ਹੁੰਦਾ ਜਿਹੜਾ ਬੱਚੇ ਦਾ ਸਰੀਰ ਜਿੰਨਾ ਬਣ ਚੁੱਕਿਆ ਹੁੰਦਾ ਨਾ ਉਹਦੇ ਵਿੱਚ ਆ ਰਿਹਾ ਹੁੰਦਾ ਤੇ ਮਾਂ ਵੱਲੋਂ ਵੀ ਆ ਰਿਹਾ ਹੁੰਦਾ ਜਿਹੜਾ ਬੱਚੇ ਦੇ ਸਰੀਰ ਚੋਂ ਆ ਰਿਹਾ ਹੁੰਦਾ ਉਹਦੇ ਚ ਤੇ ਆਕਸੀਜਨ ਵੀ ਘੱਟ ਹੈ ਖੁਰਾਕ ਵੀ ਘੱਟ ਆ
0: ਜਿਹੜਾ
2: ਆ ਰਿਹਾ ਉਹਦੇ ਵਿੱਚ ਆਕਸੀਜਨ ਤੇ ਖੁਰਾਕ ਹੈਗੀ ਹੈ ਤੇ ਹੁਣ ਦੋਵੇਂ ਹੋ ਗਏ ਮਿਕਸ ਦੋਵੇਂ ਮਿਕਸ ਹੋਣ ਦੇ ਨਾਲ ਤੁਸੀਂ ਇਹ ਸਮਝ ਸਕਦੇ ਹੋ ਵੀ ਆਕਸੀਜਨ ਦੀ ਤੇ ਖੁਰਾਕ ਦੀ ਜਿਹੜੀ ਪਰਸੈਂਟੇਜ ਆ ਰੇਸ਼ੋ ਹੈ ਉਹ ਘੱਟ ਜਾਊਗੀ
0: ਬਿਲਕੁਲ
2: ਕਿਉਂਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਖੁਰਾਕ ਦੀ ਲੋੜ ਹੀ ਬੜੀ ਘੱਟ ਹੁੰਦੀ ਹੈ
0: ਬਿਲਕੁਲ ਬਿਲਕੁਲ
2: ਇਸ ਕਰਕੇ ਉਹ ਕੰਮ ਚੱਲਦਾ ਰਹਿੰਦਾ ਹੈਗਾ ਲੇਕਿਨ ਜਦੋਂ ਬੱਚਾ ਬਾਹਰ ਆਉਂਦਾ ਉਦੋਂ ਵਧਣਾ ਸ਼ੁਰੂ ਹੁੰਦਾ ਖਲਾ ਹੈ ਉਹਦੇ ਸਾਹਮਣੇ ਜਿੰਨਾ ਮਰਜ਼ੀ ਫੈਲ ਜਾਵੇ ਔਰ ਉਹਦੇ ਮੁਤਾਬਕ ਉਹਦੀ ਖੁਰਾਕ ਵੀ ਵੱਧ ਜਾਂਦੀ ਹੈ
0: ਬਿਲਕੁਲ ਬਿਲਕੁਲ
2: ਇਹ ਖੁਰਾਕ ਉਹਨੂੰ ਕਹਿੰਦੇ ਨੇ ਫੋਰਾਮੈਨੋਵਲ ਪੇਟੈਂਟ ਜੇ ਖੁਰਾਕ ਰਹਿ ਜਾਵੇ ਖੁਰਾਕ ਬੰਦ ਨਾ ਹੋਵੇ ਜਿਹੜਾ ਕਿ ਨਿਯਮਤ ਤੌਰ ਤੇ ਬੰਦ ਹੋਣਾ ਚਾਹੀਦਾ ਮੈਂ ਉਹਦੇ ਸਧਾਰਨ ਤੌਰ ਤੇ ਦੱਸਿਆ ਸੀਗਾ ਤੁਸੀਂ ਹੁਣ ਗੱਲ ਕੀਤੀ ਤੇ ਮੈਂ ਫਿਰ ਇਸ ਕਰ ਦੇਣਾ ਕਿ ਜੇ ਤੇ ਬਾਲਟੀ ਦੇ ਵਿੱਚ ਪਾਣੀ ਆਈ ਜਾਵੇ ਉਪਰੋਂ ਤੇ ਬਾਲਟੀ ਭਰ ਜਾਵੇ ਤੇ ਉਛਲਣੀ ਸ਼ੁਰੂ ਹੋ ਜਾਵੇ
0: ਬਿਲਕੁਲ
2: ਬਾਲਟੀ ਉਛਲੂਗੀ ਤੇ ਆਟੋਮੈਟਿਕਲੀ ਕਿਸੇ ਪਾਸੇ ਜਿਸ ਪਾਸੇ ਉਲਟ ਜਾ ਸਕਦੀ ਜਾਊਗੀ
0: ਹਾਂਜੀ
2: ਇਹ ਜਿਹੜੀ ਬਾਲਟੀ ਹੈ ਰਾਈਟ ਐਟਰੀਅਮ ਹੈ ਜਿਹਦੇ ਵਿੱਚ ਸਾਰਾ ਖੂਨ ਇਕੱਠਾ ਹੋ ਕੇ ਆ ਰਿਹਾ ਹੁਣ ਤਾਂ ਬੱਚੇ ਦੇ ਸਰੀਰ ਤੋਂ ਹੀ ਆ ਰਿਹਾ ਬਾਹਰ ਆ ਗਿਆ ਬੱਚਾ
0: ਬਿਲਕੁਲ
2: ਔਰ ਉਹ ਬਾਲਟੀ ਦੇ ਵਿੱਚ ਇੱਕ ਸੁਰਾਗ ਹੈਗਾ ਆ ਜਿਹੜਾ ਸੱਜੇ ਪਾਸੇ ਖੱਬੇ ਖਾਨੇ ਨੂੰ ਜਾਂਦਾ ਹੈਗਾ ਤੇ ਹੁਣ ਉਹਦੇ ਚ ਜਾਈ ਜਾਂਦਾ ਸੀਗਾ ਹੁਣ ਕੀ ਹੋਇਆ ਜਦੋਂ ਬੱਚਾ ਪੈਦਾ ਹੋ ਗਿਆ ਤੇ ਬਾਹਰ ਆ ਗਿਆ ਉਸ ਵੇਲੇ ਹੇਠਾਂ ਵਾਲਾ ਹਿੱਸਾ ਜਦੋਂ ਬੱਚਾ ਚੀਕਿਆ ਰੋਇਆ ਜਦੋਂ ਉਹਦੇ ਤੇ ਇਨਵਾਇਰਮੈਂਟ ਦਾ ਪ੍ਰੈਸ਼ਰ 480 mm ਦਾ ਪਿਆ ਉਹ ਇਕਦਮ ਉਚੀਕਿਆ ਜਦ ਚੀਕਿਆ ਤੇ ਉਹਦੇ ਨਾਲ ਹਵਾ ਭਰ ਗਈ ਅੰਦਰ ਹਵਾ ਭਰ ਗਈ ਫੇਫੜੇ ਖੁੱਲ ਗਏ ਫੇਫੜੇ ਖੁੱਲ ਗਏ ਤੇ ਉਹ ਜਿਹੜਾ ਰਸਤਾ ਬੰਦ ਸੀ ਬੰਦ ਗਲੀ ਵਾਲਾ ਪਲਮੋਨਰੀ ਆਰਟਰੀ ਵਾਲਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਜਾਣ ਵਾਲੀ ਨਾਲੀ ਉਹ ਖੁੱਲ ਗਈ ਕਿਉਂਕਿ ਅੱਗੇ ਨੂੰ ਰਸਤਾ ਮਿਲ ਗਿਆ ਹੁਣ ਜਿਹੜੀ ਐਟਰੀਅਮ ਵਾਲੀ ਗੱਲ ਸੀ ਜਿਹਦੇ ਚੋਂ ਐਟਰੀਅਮ ਟੂ ਐਟਰੀਅਮ ਇੱਕ ਸੁਰਾਖ ਸੀ ਉਬਲੀ ਜਿਵੇਂ ਪਾਣੀ ਭਰ ਗਿਆ ਬਾਲਟੀ ਤੇ ਉਛਲ ਰਿਹਾ ਸੀਗਾ ਹੁਣ ਬਾਲਟੀ ਦੇ ਹੇਠਾਂ ਸੁਰਾਖ ਹੋ ਜਾਊਗਾ ਤੇ ਫਿਰ ਤੇ ਉਧਰ ਪਾਸੇ ਨਹੀਂ ਜਾਊਗੇ ਨਾ
0: ਜੀ
2: ਕੁਦਰਤੀ ਨਿਯਮ ਦੇ ਮੁਤਾਬਕ ਕੁਦਰਤ ਨੇ ਐਸਾ ਬਣਿਆ ਹੋਇਆ ਆ ਕਿ ਜਦੋਂ ਰਾਈਟ ਵੈਂਟ੍ਰੀਕਲ ਦਾ ਜਿਹੜਾ ਉਹ ਮਾਈਟਰ ਵਾਲਵ ਹੈਗੇ ਨੇ ਜਿਹੜੀ ਟ੍ਰਾਈਕੈਸਪਿਡ ਵਾਲਵ ਹੈਗੇ ਨੇ ਜਦੋਂ ਉਹ ਖੁੱਲ ਗਏ ਤੇ ਪਾਣੀ ਦੇ ਹੇਠਾਂ ਜਾਣਾ ਸ਼ੁਰੂ ਹੋ ਗਿਆ
0: ਜੀ
2: ਔਰ ਉਥੋਂ ਫਿਰ ਫੇਫੜਿਆਂ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਹੈ ਵੀ ਉਹ ਉੱਪਰ ਵਾਲੇ ਸੁਰਾਖ ਦਾ ਜਿਹੜਾ ਉਹ ਰਸਤਾ ਸੀਗਾ ਉਹ ਗਲੀ ਬੰਦ ਹੋ ਗਈ ਹੌਲੀ
0: ਹੌਲੀ
2: ਬੰਦ ਹੋ ਜਾਣਾ ਉਹਦਾ ਕੰਮ ਕੋਈ ਨਹੀਂ ਰਹਿ ਗਿਆ
0: ਜੀ ਡਾਕਟਰ ਸਾਹਿਬ ਇੱਕ ਹੋਰ ਸਵਾਲ ਪੈਦਾ ਹੋ ਗਿਆ ਉਹ ਇਹ ਆ ਕਿ ਇਹ ਦੱਸੋ ਕਿ ਬੱਚਾ ਜਦੋਂ ਕੰਸੀਵ ਹੁੰਦਾ ਆ ਜਦੋਂ ਕੰਸੀਵ ਹੁੰਦਾ ਆ ਬੱਚਾ ਜਦੋਂ ਮਦਰ ਪ੍ਰੈਗਨੈਂਟ ਹੁੰਦੀ ਆ ਉਸ ਤੋਂ ਉਸ ਦਿਨ ਤੋਂ ਗਿਣ ਕੇ ਕਿੰਨੇ ਕੁ ਸਮੇਂ ਬਾਅਦ ਜਿਹੜਾ ਬੱਚੇ ਦੇ ਅੰਦਰ ਬਲੱਡ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ
2: ਮੈਂ ਤੁਹਾਨੂੰ ਦੱਸਿਆ ਸੀ ਕਿ ਹਾਰਟ ਦੀ ਬੰਕਰ ਜਿਹੜੀ ਹੈ 5ਵੇਂ ਵੀਕ ਚ ਬਣ ਜਾਂਦੀ ਹੈ
0: 5ਵੇਂ ਵੀਕ ਓਕੇ
2: 5ਵੇਂ ਵੀਕ ਦੇ ਵਿੱਚ ਇਹ ਸ਼ੁਰੂਆਤ ਇਹਦੀ ਹੋ ਜਾਂਦੀ ਹੈ ਔਰ 20ਵੇਂ ਹਫ਼ਤੇ ਤੱਕ ਜਦੋਂ ਜਿਹਨੂੰ ਅਸੀਂ 5ਵਾਂ ਮਹੀਨਾ ਕਹਿੰਦੇ ਹਾਂ ਉਦੋਂ ਤੱਕ ਇਹ ਪੂਰਾ ਕੰਮ ਕਰਨ ਯੋਗ ਹੋ ਜਾਂਦਾ ਤੇ ਆਪਣਾ ਕੰਮ ਕਰ ਰਿਹਾ ਹੁੰਦਾ ਆ ਬੱਚੇ ਦੇ ਅੰਗ ਸਾਰੇ ਬਣ ਚੁੱਕੇ ਹੁੰਦੇ ਨੇ ਔਰ ਉਸ ਵੇਲੇ ਇਹ ਪੂਰੀ ਸਪਲਾਈ ਕਰ ਰਿਹਾ ਹੁੰਦਾ ਆ ਔਰ ਅਸੀਂ ਸਟੈਥੋਸਕੋਪ ਨਾਲ 5ਵੇਂ ਮਹੀਨੇ ਆਮ ਤੌਰ ਤੇ ਇਹ ਪੇਟ ਤੋਂ ਸਟੈਥੋਸਕੋਪ ਲਾ ਕੇ ਵੇਖਦੇ ਆ ਵੀ ਬੱਚੇ ਦਾ ਦਿਲ ਧੜਕ ਰਿਹਾ ਪਹਿਲਾਂ ਵੀ ਰਿਹਾ ਹੁੰਦਾ 16ਵਾਂ ਵੀਕ ਦੇ ਵਿੱਚ ਵੀ ਇਹ ਬੱਚਾ ਦਾ ਦਿਲ ਜਿਹੜਾ ਧੜਕਣਾ ਸ਼ੁਰੂ ਹੋ ਗਿਆ ਹੁੰਦਾ ਹੈ ਲੇਕਿਨ ਉਦੋਂ ਸਾਨੂੰ ਇਸ ਸਟੈਥੋਸਕੋਪ ਦੇ ਨਾਲ ਕਈ ਵਾਰ ਸੁਣਾਈ ਨਹੀਂ ਦਿੰਦਾ ਸਪੈਸ਼ਲ ਡਿਵਾਈਸਿਸ ਦੇ ਨਾਲ ਅਸੀਂ ਉਦੋਂ ਵੀ ਵੇਖ ਲੈਂਦੇ ਹਾਂ ਕਿ ਬੱਚੇ ਹਾਰਟ ਜਿਹੜਾ ਹੁਣ ਪੂਰਾ ਕੰਮ ਕਰ ਰਿਹਾ ਜਿਹੜਾ 5ਵੇਂ ਵੀਕ 5ਵਾਂ ਵੀਕ ਤੁਸੀਂ ਕਿੱਥੋਂ ਗਿਣੋਗੇ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ
0: ਔਰ
2: ਪ੍ਰੈਗਨੈਂਟ ਹੋਣ ਤੋਂ ਵੀ ਪਹਿਲਾਂ ਅਜੇ ਪਤਾ ਨੀ ਵੀ ਪ੍ਰੈਗਨੈਂਟ ਹੋਊਗੀ ਨੀ ਹੋਊਗੀ ਉਸ ਤੋਂ ਪਹਿਲਾਂ ਤੋਂ ਲੈ ਕੇ ਅਸੀਂ ਉਹ ਗਿਣਤੀ ਸ਼ੁਰੂ ਕੀਤੀ ਆ ਤੇ ਜਦੋਂ ਉਹਦਾ 5ਵਾਂ ਵੀਕ ਹੋਏਗਾ ਭਾਵੇਂ 1 ਮਹੀਨਾ ਤੇ ਪੂਰਾ ਹੋ ਗਿਆ 4 ਵੀਕ ਤੇ ਉਹਨੂੰ ਮੈਂਸਰ ਨਹੀਂ ਆਏ 1 ਵੀਕ ਅੱਗੇ ਲੰਘ ਗਿਆ ਉਸ ਵੇਲੇ ਇਸ ਚੀਜ਼ ਦੀ ਬਣਤਰ ਬਣਨੀ ਸ਼ੁਰੂ ਹੋ ਗਈ ਆਪਾਂ ਗੁਰਬਾਣੀ ਦਾ ਰੈਫਰੈਂਸ ਵੀ ਦਿੱਤਾ ਸੀ ਨਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਜਗਾ ਕੇ ਕਰ ਧਰਿਆ, ਰੱਬ ਦੇਖਿਆ ਵੀ ਬੰਦਰ ਤੇ ਮੈਂ ਬਣਾ ਦਿੱਤੀ ਤੇ ਉਹਨਾਂ ਨੂੰ ਰੋਟੀ ਤਾਂ ਦੇਣੀ ਦੇਣੀ
0: ਬਿਲਕੁਲ ਬਿਲਕੁਲ ਬਿਲਕੁਲ
2: ਦੇਣ ਵਾਸਤੇ ਉਹਨੇ ਬੰਦੋਬਸਤ ਕਰ ਦਿੱਤਾ ਉਸੇ ਵੇਲੇ
0: ਜੀ।
2: ਸੋ ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਹੱਡੀਆਂ ਨੇ ਤੇ ਹੱਡੀਆਂ ਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸਾਡੀ ਅਸਲੀ ਦੀ ਹੱਡੀ ਹੈ ਜਿਵੇਂ ਬੀਮ ਬਣਾਉਣਾ ਉੱਪਰ ਬਣਾਉਣ ਵਾਸਤੇ ਉਹ ਛੇਵੇਂ ਵੀਕ ਤੇ ਸ਼ੁਰੂ ਹੋ ਜਾਂਦੀ ਹੈ, ਰੀੜ੍ਹ ਦੀ ਹੱਡੀ ਜਿਹੜੀ ਹੈ ਉਹ ਛੇਵੇਂ ਵੀਕ ਤੋਂ ਵੀ ਪਹਿਲਾਂ ਸਟਾਰਟ ਹੋ ਜਾਂਦੀ ਹੈ, ਬ੍ਰੇਨ ਦੀ ਜਿਹੜੀ ਬਣਤਰ ਆ ਉਹ ਵੀ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ ਤੇ ਸਭ ਤੋਂ ਪਹਿਲਾਂ ਬ੍ਰੇਨ ਦੀ ਬਣਤਰ ਤੇ ਇਹ ਜਿਹੜੀ ਵਰਟੀਬਰਲ ਕਾਲਮ ਦਾ ਜਿਹੜਾ ਪਾਣੀ ਹੈ ਜਾਲਾ ਹੈ ਇਹ ਬਣਨਾ ਸ਼ੁਰੂ ਹੋ ਜਾਂਦਾ ਹੈ, ਛੇਵੇਂ ਵੀਕ ਜਿਹੜੀ ਕਲੈਵੀਕਲ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਇਹ ਜਿਹੜਾ ਹਾਰਟ ਆ ਇਹ ਪੰਜਵੇਂ ਵੀਕ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ,
0: ਪੰਪ ਕਰਨਾ ਸ਼ੁਰੂ ਕਰ ਦਿੰਦਾ ਮਤਲਬ।
2: ਹਾਂਜੀ ਬਣਨਾ ਸ਼ੁਰੂ ਹੋ ਜਾਂਦਾ ਉਸ ਵੇਲੇ, ਔਰ ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਟੈਂਬਰ ਟਿਊਬਰ ਜਿਵੇਂ ਹੌਲੀ ਹੌਲੀ ਹਰੇਕ ਇੱਕ ਇੱਕ ਵੀਕ ਦੇ ਵਿੱਚ ਇਹਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ, ਔਰ ਅੱਜ ਕੱਲ ਤੇ ਹੁਣ ਬਹੁਤ ਸਾਰਾ ਰਿਕਾਰਡ ਕਰ ਰਹੇ ਨਾ ਮੈਡੀਕਲ ਸਾਇੰਸ ਨੇ, ਪਹਿਲਾਂ ਨਹੀਂ ਪਤਾ ਹੁੰਦਾ, ਅੱਜ ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਸਾਰਾ ਮੈਡੀਕਲ ਸਾਇੰਸ ਦੀ ਰਿਸਰਚ ਦੇ ਮੁਤਾਬਕ ਹੈ ਨਾ, ਵੀ ਕੀ ਹੋਇਆ ਅਸੀਂ ਦੇਖਦੇ ਹਾਂ ਇੱਕ ਇੱਕ ਹਫ਼ਤੇ ਦੇ ਬਾਅਦ ਜਿਹੜੀਆਂ ਜਿਹੜੀਆਂ ਚੇਂਜਸ ਆ ਜਾਂਦੀਆਂ, ਕੰਨ ਕਦੋਂ ਬੰਦੇ ਨੇ, ਨੱਕ ਕਦੋਂ ਬੰਦ ਆਏ, ਅੱਖਾਂ ਕਦੋਂ ਖੁੱਲਦੀਆਂ ਨੇ, ਇਹ ਸਾਰੀਆਂ ਗੱਲਾਂ ਅਸੀਂ ਉਸ ਚੀਜ਼ ਤੋਂ ਉਸ ਸਟੱਡੀ ਤੋਂ ਦੇਖਦੇ ਹਾਂ, ਠੀਕ ਹੈ
0: ਜੀ।
2: ਸੋ ਇਹਦੇ ਮੁਤਾਬਕ ਕੀ ਜਦੋਂ ਬੱਚਾ ਬਾਹਰ ਆ ਗਿਆ ਉਸ ਵੇਲੇ ਉਹ ਜਿਸ ਤਰੀਕੇ ਦੇ ਮੁਤਾਬਕ ਨੈਚੁਰਲ ਪ੍ਰੋਸੈਸ ਹੈ ਨਾ ਕਿ ਬਾਹਰ ਦੇ ਪ੍ਰੈਸ਼ਰ, ਅੰਦਰ ਜਦੋਂ ਸੀ ਬੱਚਾ ਉਦੋਂ ਮਾਂ ਦੇ ਪੇਟ ਦੀਆਂ ਮਾਸਪੇਸ਼ੀਆਂ ਜਿਨ੍ਹਾਂ ਨੂੰ ਰੈਕਟਸ ਐਬਡੋਮੀਨਸ ਕਹਿੰਦੇ ਆ, ਓਬਲੀਕ ਐਬਡੋਮੀਨਸ ਕਹਿੰਦੇ ਆ, ਟ੍ਰਾਂਸਵਰਸ ਐਬਡੋਮੀਨਸ ਕਹਿੰਦੇ ਆ, ਇਹ ਮਾਸਪੇਸ਼ੀਆਂ ਪਲੱਸ ਹੇਠਾਂ ਬੱਚੇਦਾਨੀ, ਬੱਚੇਦਾਨੀ ਦੇ ਫਿਰ ਅੱਗੇ ਤਿੰਨ ਲੇਅਰ, ਇੱਕ ਨੂੰ ਅਸੀਂ ਬਰਾਡ ਲਿਗਾਮੈਂਟ ਕਹਿੰਦੇ ਹਾਂ, ਇੱਕ ਨੂੰ ਅਸੀਂ ਮਸਕੂਲਰ ਮਾਇਓਮੈਟਰੀਅਮ ਕਹਿੰਦੇ ਹਾਂ, ਇੱਕ ਨੂੰ ਅਸੀਂ ਇੰਡੋਮੈਟਰੀਅਮ ਕਹਿੰਦੇ ਹਾਂ, ਤਿੰਨ ਲੇਅਰ ਇਹ ਹੋ ਗਏ। ਉਸ ਤੋਂ ਬਾਅਦ ਫਿਰ ਬੱਚਾ ਅੰਦਰ ਲਪੇਟਿਆ ਹੋਇਆ ਇੱਕ ਸੈਕ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਐਮਨਿਓਟਿਕ ਸੈਕ, ਉਸ ਐਮਨਿਓਟਿਕ ਸੈਕ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਉਹਦੇ ਵਿੱਚ ਬੱਚਾ ਲੇਟ ਲਿਆ ਹੈਗਾ।
0: ਹਿਸਾਬ
2: ਲਾ ਲਓ ਵੀ ਇੰਨੇ ਸਾਰੇ ਦਰਵਾਜ਼ੇ ਹੈਗੇ ਨੇ, ਇੰਨੇ ਸਾਰੇ ਪਰਦੇ ਹੈਗੇ ਨੇ ਜਿਸ ਕਿ ਕੁਦਰਤ ਨੇ ਪ੍ਰੋਟੈਕਸ਼ਨ ਕੀਤੀ ਹੈ ਉਹਦੀ, ਕਿ ਜਿਹੜਾ ਬਾਹਰਲਾ ਇਨਵਾਇਰਮੈਂਟ ਹੈ ਨਾ ਉਹਦਾ ਇਸ ਬੱਚੇ ਤੇ ਅਸਰ ਨਾ ਹੋਵੇ। ਪਰ ਜਦੋਂ ਹੀ ਬੱਚੇ ਦਾ ਸਿਰ ਜਾਂ ਬੱਚੇ ਦਾ ਨੱਕ ਮੂੰਹ ਕੁਛ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਤੇ ਪੈਂਦਾ ਆ ਬਾਹਰਲੇ ਇਨਵਾਇਰਮੈਂਟ ਦਾ। ਸਾਡਾ ਇਨਵਾਇਰਮੈਂਟ ਜਿਹੜਾ ਜਿਹਦੇ ਅਸੀਂ ਸਾਹ ਲੈ ਸਕਦੇ ਹਾਂ ਉਹ 480 mm ਮਰਕਰੀ ਦਾ ਪ੍ਰੈਸ਼ਰ ਹੈਗਾ ਹੀ ਹੈਗਾ। ਜਿਵੇਂ ਮੱਛੀਆਂ ਪਾਣੀ ਚ ਰਹਿ ਸਕਦੀਆਂ ਨੇ, ਬਾਹਰ ਬਹੁਤਾ ਜਿੰਦਾ ਨਹੀਂ ਰਹਿਣਗੀਆਂ, ਅਸੀਂ ਪਾਣੀ ਚ ਨਹੀਂ ਰਹਿ ਸਕਦੇ, ਸਾਡੀ ਖੁਰਾਕ ਹੋਣੀ, ਆਕਸੀਜਨ ਦੀ ਪੂਰੀ ਨਹੀਂ ਹੋਣੀ, ਸਾਡੇ ਵਾਸਤੇ ਇਨਵਾਇਰਮੈਂਟ ਇਹ ਕੁਦਰਤ ਨੇ ਬਣਾਇਆ ਹੋਇਆ ਔਰ ਇਹਦੇ ਵਿੱਚ ਅਸੀਂ ਰਹਿ ਸਕਦੇ ਹਾਂ। ਤੇ ਹੁਣ ਇਹ ਵਿਚਾਰਾ ਆ ਗਿਆ ਇੱਕ ਫ੍ਰੀ ਹਾਲਾਤ ਦੇ ਵਿੱਚੋਂ ਇਸ ਪ੍ਰੈਸ਼ਰ ਦੇ ਵਿੱਚ, ਤੇ ਉਹਦੇ ਨਾਲ ਇੱਕਦਮ ਉਹਦੀ ਚੀਕ ਨਿਕਲਦੀ ਹੈ, ਤੇ ਜਦ ਤੱਕ ਬੱਚੇ ਦੀ ਚੀਕ ਨਹੀਂ ਨਿਕਲੀ ਅਸੀਂ ਵਧਾਈ ਨਹੀਂ ਦਿੰਦੇ, ਬੱਚਾ ਚੀਕਦਾ ਫਿਰ ਵਧਾਈ ਦਿੰਦੇ ਭਾਈ ਵਧਾਈ ਹੋਵੇ ਅਜੇ
0: ਜੀ ਜੀ।
2: ਇਹ ਹੈ ਤਾਂ ਨੈਚੁਰਲ ਪ੍ਰੋਸੈਸ ਨਾ,
0: ਔਰ ਬਿਲਕੁਲ ਬਿਲਕੁਲ
2: ਚੀਜ਼ਾਂ ਚਾਲੂ ਹੋ ਗਈਆਂ, ਇੱਕ ਤਾਂ ਫੋਰਾਮੈਨ ਓਵਲ ਦਾ ਕੰਮ ਖਤਮ ਹੋ ਗਿਆ, ਦੂਜਾ ਖੂਨ ਦੇ ਜਿਹੜੀ ਪਲਮੋਨਰੀ ਆਰਟਰੀ ਸੀਗੀ ਬੰਦ ਪਈ ਸੀ ਵਿਚਾਰੀ, ਕੰਮ ਕੋਈ ਨਹੀਂ ਸੀ ਉਹਦਾ, ਉਹ ਖੁੱਲ ਗਈ। ਚੌਥਾ ਜਿਹੜੇ ਸਾਡੇ ਫੇਫੜੇ ਵਿਚਾਰੇ ਬੰਦ ਪਏ ਸੀ, ਬਲੈਡਰ ਬੰਦ ਪਿਆ ਸੀਗਾ ਉਹ ਖੁੱਲ ਗਿਆ, ਇਹ ਸਾਰੀ ਆਵਾਜਾਈ ਆ ਗਈ ਤੇ ਬਲੈਡਰ ਤੋਂ ਬਾਅਦ ਫੇਫੜਿਆਂ ਚ ਆਇਆ ਹੋਇਆ ਖੂਨ ਉਹ ਵਾਪਸ ਫਿਰ ਹਾਰਟ ਨੂੰ ਜਾਣਾ ਸ਼ੁਰੂ ਹੋ ਗਿਆ, ਉਹ ਚਾਰ ਜਿਹੜੀਆਂ ਸੀਗੀਆਂ ਵੇਨਸ ਉਹ ਵੀ ਖੁੱਲ ਗਈਆਂ। ਹਾਂਜੀ, ਇੰਨਾ ਕੁਛ ਜਿਹੜਾ ਹੈ ਇੱਕਦਮ ਉਸ ਪ੍ਰੈਸ਼ਰ ਦੇ ਕਰਕੇ ਬੱਚੇ ਦੀ ਇੱਕ ਚੀਕ ਮਾਰਨ ਦੇ ਨਾਲ ਖੁੱਲ ਜਾਂਦਾ ਹੈ
0: ਜੀ। ਡਾਕਟਰ ਸਾਹਿਬ ਇਹਦੇ ਉੱਪਰ ਵੀ ਜਿਹੜੀਆਂ ਗੱਲਾਂ ਅਜੇ ਵੀ ਜਿਹੜੀਆਂ ਮੈਡੀਕਲ ਪ੍ਰੋਫੈਸ਼ਨਸ ਨੂੰ ਨਹੀਂ ਪਤਾ, ਕੁਛ ਚੀਜ਼ਾਂ ਐਸੀਆਂ ਅਜੇ ਵੀ ਹੋਣਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਜੇ ਵੀ ਗਿਆਨ ਨਹੀਂ ਹੈਗਾ, ਇਸ ਜਿਹੜੀ ਸਾਇੰਸ ਜਾਂ ਟੈਕਨੋਲੋਜੀ ਹੈਗੀ ਆ
2: ਬਹੁਤ ਰਿਸਰਚ ਤੇ ਕਦੀ
0: ਖਤਮ ਹੋਣੀ ਨਹੀਂ। ਬਿਲਕੁਲ
2: ਕਾਰਨ ਇਹ ਆ ਕਿ ਅਸੀਂ ਕਿੰਨਾ ਕੀ ਲੈਂਦੇ ਹਾਂ ਰੀਸਰਚ, ਇਹਨੂੰ ਰੀਸਰਚ ਇਹਦਾ ਮਤਲਬ ਕੁਛ ਹੋ ਤਾਂ ਚੁੱਕਿਆ ਪਹਿਲਾਂ
0: ਹੈਗਾ। ਬਿਲਕੁਲ ਬਿਲਕੁਲ ਬਿਲਕੁਲ
2: ਚੁੱਕਿਆ ਹੈ ਪਹਿਲਾਂ, ਪਰ ਸਾਡੀ ਸਮਝ ਹੁਣ ਆਇਆ ਹੈ,
0: ਅਸੀਂ ਬਿਲਕੁਲ
2: ਖੋਜ ਕਰਦੇ ਰਹੇ ਤੇ ਸਾਨੂੰ ਆਹ ਪਤਾ ਲੱਗਾ, ਅਸੀਂ ਉਹਨੂੰ ਕਹਿੰਦੇ ਰੀਸਰਚ।
0: ਹਾਂਜੀ ਹਾਂਜੀ,
2: ਜਾਰਜ ਸਟੀਫਨਸਨ ਨੂੰ ਜਦ ਪਤਾ ਲੱਗਾ ਵੀ ਭਾਵ ਦੇ ਵਿੱਚ ਇਹ ਪਾਵਰ ਹੈਗੀ ਹੈ, ਉਹ ਕਹਾਣੀ ਓਲੰਪਿਕ ਤੋਂ ਜਾਣਾ ਹੈਗਾ ਆ,
0: ਉਹਨਾਂ
2: ਨੂੰ ਪਤਾ ਲੱਗਾ ਤੇ ਉਹਨੇ ਭਾਵ ਦਾ ਇਸਤੇਮਾਲ ਕਰਨ ਵਾਸਤੇ ਇੰਜਨ ਬਣਾ ਦਿੱਤਾ, ਪਰ ਉਹਨੂੰ
0: ਕਿਹਾ
2: ਇਹ ਰੀਸਰਚ ਆ।
0: ਭਾਵ
2: ਦੇ ਵਿੱਚ ਪਾਵਰ ਪਹਿਲਾਂ ਸੀ, ਜਦੋਂ ਕੁਦਰਤ ਨੇ ਪਾਣੀ ਦੀ ਭਾਵ ਬਣਾਈ ਜਾਂ ਪਾਣੀ ਬਣਾਇਆ ਉਦੋਂ ਹੀ ਉਹਦੇ ਵਿੱਚ ਸੀ ਨਾ,
0: ਬਿਲਕੁਲ
2: ਕੁਛ ਪਾਇਆ ਸੋ ਏਕਾ ਵਾਰ ਗੁਰਬਾਣੀ।
0: ਬਿਲਕੁਲ,
2: ਬੜੇ ਤੱਤ ਕੱਢ ਕੇ ਕਈ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਉਹਨੇ ਤਾਂ ਜੋ ਕੁਛ ਕਰਨਾ ਸੀ ਇੱਕੇ ਵੇਰਾਂ ਕਰ ਦਿੱਤਾ ਆ,
0: ਬਿਲਕੁਲ
2: ਕੋਈ ਕਮੀ ਨਹੀਂ ਛੱਡੀ ਆਪਣੇ ਆਪ, ਪਰ ਸਾਡੀ ਸਮਝ ਵਿੱਚ ਹੌਲੀ ਹੌਲੀ ਹੁੰਦਾ। ਇਹ ਤੁਹਾਡੇ ਉਸ ਸਵਾਲ ਦਾ ਜਵਾਬ ਆ ਕਿ ਰਿਸਰਚ ਦੇ ਅਜੇ ਅਸੀਂ ਕਹਿ ਦੀ ਅਸੀਂ ਪਰਫੈਕਟ ਹੋ ਗਏ ਹਾਂ, ਨਹੀਂ ਬਿਲਕੁਲ ਨਹੀਂ,
0: ਬਿਲਕੁਲ ਨਹੀਂ ਹੋਣਾ ਜੀ,
2: ਬਿਲਕੁਲ ਪਰਫੈਕਟ ਅਸੀਂ ਨਹੀਂ ਹੋ ਗਏ। ਡੇ ਟੂ ਡੇ ਰਿਸਰਚ ਹੋ ਰਹੀ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੇਰਾ ਮੇਰਾ ਜਿਹੜਾ ਵੱਡਾ ਗ੍ਰੈਂਡਸਨ ਆ ਉਹ ਫਿਲਾਡੈਲਫੀਆ ਦੇ ਵਿੱਚ ਐਮ ਡੀ ਕਰ ਰਿਹਾ ਹੈਗਾ ਆ, ਉਹਦੇ ਪਹਿਲੇ ਸਾਲ ਚੱਲਦੇ ਪਏ ਨੇ, ਉਹਨਾਂ ਨੂੰ ਉਹੀ ਇਨਾਟ ਵੀ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਇਹੀ ਗੱਲਾਂ ਤੇ ਇਹਨਾਂ ਦੀ ਇਹਨਾਂ ਜਿਹਨਾਂ ਦੀ ਪੜ੍ਹਾਈ ਉਹਨਾਂ ਦੀ ਆਮ ਤੌਰ ਤੇ ਫਸਟ ਈਅਰ ਸੈਕਿੰਡ ਈਅਰ ਦੇ ਵਿੱਚ ਹੁੰਦੀ ਹੈ, ਫੋਨ ਤੇ ਕਈ ਵਾਰ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹੀ ਡਿਸਕਸ਼ਨ ਕਰਦੇ ਆ, ਤੇ ਮੈਂ ਇਹ ਵੇਖਦਾ ਹਾਂ ਕਿ ਸਾਡੇ ਨਾਲੋਂ ਬਹੁਤ ਐਡਵਾਂਸ ਹੋਰ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ।
0: ਹਾਂਜੀ ਬਿਲਕੁਲ, ਅਗਲੀ ਪੀੜ੍ਹੀ
2: ਉਹੀ ਹੈ, ਲੇਕਿਨ ਉਹਨਾਂ ਨੂੰ ਜੋ ਕੁਝ ਦੱਸਿਆ ਜਾ ਰਿਹਾ ਉਹ ਹੋਰ ਬਹੁਤ ਬਰੀਕੀ ਵਾਲਾ ਹੈਗਾ ਹਾਂਜੀ। ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਜਿੰਨੀ ਜਿੰਨੀ ਤੁਸੀਂ ਸਟੱਡੀ ਕਰਦੇ ਹੋ, ਜਿੰਨੀ ਜਿੰਨੀ ਅੱਗੇ ਖੋਜ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਰਹਿੰਦਾ। ਪਰ ਤੁਹਾਡੀ ਗੱਲ ਠੀਕ ਆ, ਜੇ ਆਦਮੀ ਕਵੇ ਵੀ ਮੈਂ ਹੁਣ ਪਰਫੈਕਟ ਹੋ ਗਿਆ ਤੇ ਇਹ ਗੱਲ ਨਹੀਂ ਹੋ ਸਕਦੀ
0: ਜੀ।
2: ਹਰ ਦਿਨ ਨਵੀਂ ਰਿਸਰਚ ਤੇ ਨਵਾਂ ਸਾਰਾ ਕੁਝ ਹੁੰਦਾ ਰਹਿੰਦਾ ਹੈ, ਪਰ ਉਹਦੇ ਮੁਤਾਬਕ ਅਸੀਂ ਉਹਦਾ ਨਾਂ ਹੀ ਰਿਸਰਚ ਰੱਖਿਆ ਸੀ।
0: ਬਿਲਕੁਲ ਬਿਲਕੁਲ,
2: ਇਹ ਪਹਿਲਾਂ ਵੀ ਸੀ, ਹੁਣ ਅਸੀਂ ਦੁਬਾਰਾ ਦੇਖਿਆ ਸਾਨੂੰ ਪਹੁੰਚ।
0: ਹਾਂਜੀ ਹਾਂਜੀ ਬਿਲਕੁਲ।
2: ਤੋਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਚੱਲਦੇ ਆ। ਪਿਛਲੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡੇ ਨਾਲ ਉਹ ਸਾਰਾ ਸਰਵੇ ਸਾਂਝਾ ਕੀਤਾ ਸੀਗਾ, ਇਸ ਛਾਤੀ ਦੇ ਵਿਚ ਕੀ ਹੈਗਾ ਆ ਤੇ ਉਹਦੇ ਆਮ ਤੌਰ ਤੇ ਜਿਹੜੇ ਬਾਹਰ ਪੈਦਾ ਹੋਣ ਵਾਲੇ ਸਿਮਟਮਸ ਨੇ ਉਹ ਕੀ ਹਨ, ਔਰ ਫਿਰ ਉਹਨਾਂ ਦੀ ਸ਼ਨਾਖਤ ਹੌਲੀ ਹੌਲੀ ਅਸੀਂ ਕਰਨੀ ਸ਼ੁਰੂ ਕੀਤੀ ਸੀ। ਹਾਰਟ ਤੋਂ ਸ਼ੁਰੂ ਕੀਤਾ ਸੀਗਾ ਵੀ ਹਾਰਟ ਹੀ ਮੇਨ ਇੰਪੋਰਟੈਂਟ ਗੱਲ ਹੈਗੀ ਹੈ, ਤੇ ਜੇ ਹਾਰਟ ਦੇ ਵਿਚ ਕੁਝ ਹੋ ਗਿਆ ਹੋਵੇ, ਹਾਲਾਂਕਿ ਹਾਰਟ ਵਿਚ ਹੋਣ ਵਾਲੀਆਂ ਬੜੀਆਂ ਗੱਲਾਂ ਨੇ, ਰਾਈਟ ਸਾਈਡ ਫੇਲੀਅਰ, ਲੈਫਟ ਸਾਈਡ ਫੇਲੀਅਰ, ਕੰਜੈਨਿਟਲ ਹਾਰਟ ਫੇਲੀਅਰ, ਇਸੇ ਤਰ੍ਹਾਂ CHF ਹਾਂਜੀ, ਸੋ ਕੰਜੈਨਿਟਲ ਤੋਂ ਬਾਅਦ ਜਿਹੜਾ ਕੰਜੈਸਟਿਵ ਹਾਰਟ ਫੇਲੀਅਰ, ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ, ਵਾਲਵ ਡਿਫੈਕਟਸ ਹੈਗੇ ਨੇ, ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ। ਪਰ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਉਹਦੇ ਵਿਚ ਪੈਦਾ ਹੁੰਦੀਆਂ ਨੇ, ਉਹ ਨਿਸ਼ਾਨੀਆਂ ਨਾਲ ਮੈਂ ਤੁਹਾਨੂੰ ਵਿਵਸਥਾ ਕਰਵਾਇਆ ਸੀ ਭਈ ਜੇ ਦਿਲ ਦੇ ਵਿਚ ਕੋਈ ਨੁਕਸ ਹੋ ਜਾਵੇ ਤੇ ਆਹ ਗੱਲਾਂ ਹੋਣਗੀਆਂ, ਜੇ ਸੱਜੇ ਪਾਸੇ ਦੇ ਵਿਚ ਕੋਈ ਡਿਫੈਕਟ ਪੈ ਗਿਆ ਹੈਗਾ ਤੇ ਮੈਂ ਸਿਸਟੇਮੈਟਿਕਲੀ, ਇਹਦੇ ਵਿਚ ਬਹੁਤ ਹੀ ਵੱਡੀ ਲੌਜਿਕ ਨਹੀਂ ਹੈਗੀ ਸੀ ਭਈ ਸੱਜੇ ਪਾਸਾ ਜੇ ਫੇਲ ਹੋ ਗਿਆ ਆ ਇਹਦਾ ਮਤਲਬ ਸੱਜੇ ਪਾਸੇ ਵਾਲੇ ਪਾਸੇ ਜਬਰਦਸਤੀ ਤੇ ਕੋਈ ਚੀਜ਼ ਆ ਰਹੀ ਹੈ, ਲੇਕਿਨ ਅੱਗੇ ਵਿਚਾਰਾ ਉਹ ਭੇਜ ਨਹੀਂ ਰਿਹਾ, ਅੱਗੇ ਨਹੀਂ ਭੇਜ ਰਿਹਾ, ਤੇ ਜਦੋਂ ਇਹਦੇ ਇਹਦੇ ਘਰੇ ਸਾਰੀਆਂ ਕੁਰਸੀਆਂ ਭਰ ਜਾਣਗੀਆਂ ਤੂੰ ਕਹਿ ਗਿਆ ਨਾ ਵੀ ਇੱਥੇ ਨਾ ਹੋਰ ਕੋਈ ਬੰਦਾ ਆਵੇ, ਸਾਰਾ ਪਿੱਛੇ ਬੈਕਲੌਗ ਹੋਜੂਗਾ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਲੈਫਟ ਸਾਈਡ ਦੇ ਫੇਲੀਅਰ ਹੁੰਦੀ ਤੇ ਫੇਰ ਕੀ ਹੁੰਦਾ ਹੈਗਾ, ਉਹ ਸਾਰੀਆਂ ਸਿਸਟੇਮੈਟਿਕ ਜਿਹੜੀਆਂ ਆਮ ਗੱਲਾਂ ਸਮਝ ਆਉਣ ਵਾਲੀਆਂ ਨੇ ਤੁਹਾਡੇ, ਮੈਂ ਉਹ ਸਾਰੀਆਂ ਤੁਹਾਨੂੰ ਦੱਸੀਆਂ ਸੀ। ਕੰਜੈਸਟਿਵ ਹਾਰਟ ਫੇਲੀਅਰ ਤੁਸੀਂ ਕੀ ਆਮ ਤੌਰ ਤੇ ਕੀ ਹੁੰਦਾ, ਉਹਨੂੰ ਤਾਂ ਹਾਰਟ ਅਟੈਕ ਹੋ ਗਿਆ ਜੀ, ਭਾਈ ਹਾਰਟ ਅਟੈਕ ਦਾ ਐਕਚੁਅਲੀ ਮਤਲਬ ਕੀ ਸੀਗਾ, ਆਹ ਜਿਹੜੀਆਂ ਗੱਲਾਂ ਨੇ, ਰੈਟ ਐਟਰੀਅਮ, ਲੈਫਟ ਐਟਰੀਅਮ, ਰਾਈਟ ਵੈਂਟ੍ਰੀਕਲ, ਲੈਫਟ ਵੈਂਟ੍ਰੀਕਲ, ਇਹ ਗੱਲਾਂ ਵੱਖਰੀਆਂ ਸੀ। ਹਾਰਟ ਫੇਲੀਅਰ ਦਾ ਮਤਲਬ ਸੀ ਕੋਰੋਨਰੀ ਹਾਰਟ ਡਿਜ਼ੀਜ਼ ਨਾਲ, ਜਿਹੜੀ ਕੋਰੋਨਰੀ ਆਰਟਰੀ ਹਾਰਟ ਨੂੰ ਖੂਨ ਤੇ ਖੁਰਾਕ ਸਪਲਾਈ ਕਰਦੀ ਹੈ ਉਹਦੀ ਗੱਲ ਸੀਗੀ। ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ, ਆਪਾਂ ਉਹਦੇ ਦੁਬਾਰਾ ਵੇਰਵਾ ਨਾ ਕਰੀਏ, ਜੇ ਕਿਸੇ ਸੱਜਣ ਨੂੰ ਹੋਰ ਪੁੱਛਣ ਦੀ ਜ਼ਰੂਰਤ ਹੋਵੇ ਤੇ ਉਹ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦਾ 4086871899 ਤੇ, ਇਹਦਾ ਵੇਰਵਾ ਮੈਨੂੰ ਉਹਨਾਂ ਨੂੰ ਦੱਸ ਸਕਦਾ ਹਾਂ। ਪਰ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਹਾਰਟ ਨੂੰ ਇੰਪੋਰਟੈਂਸ ਦਿੰਦਿਆਂ ਹੋਇਆਂ ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਟੇਕਅਪ ਕੀਤਾ ਸੀਗਾ ਕਿ ਇਸ ਦੇ ਨਾਲ ਜਿਹੜੀਆਂ ਮੋਟੇ ਤੌਰ ਤੇ ਨਿਸ਼ਾਨੀਆਂ ਸਰੀਰ ਚ ਪੈਦਾ ਹੋਣਗੀਆਂ ਉਹ ਇਹ ਹੋਣਗੀਆਂ, ਠੀਕ ਹੈ। ਸੋ ਪਲੱਸ ਉਸ ਤੋਂ ਵੀ ਪਹਿਲਾਂ ਮੈਂ ਇਹ ਦੱਸਿਆ ਸੀਗਾ ਬਈ ਹਾਰਟ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਨੇ, ਹਾਰਟ ਹੈਗੀ ਹੈ, ਫੇਫੜੇ ਹੈਗੀ ਹੈ, ਮਿਡਿਆ ਸਟੈਨਮ ਹੈਗਾ ਆ, ਮਿਡਿਆ ਸਟੈਨਮ ਦੇ ਵਿਚ ਫਿਰ ਹੋਰ ਇਹ ਕਾਮਨ ਰਸਤਾ ਸੀਗਾ ਤੇ ਮਿਡਿਆ ਸਟੈਨਮ ਦੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਅਸੀਂ ਗੱਲ ਕੀਤੀ ਸੀ, ਔਰ ਉਹਨਾਂ ਸਾਰੀਆਂ ਦੇ ਕਰਕੇ ਕੁਝ ਸਿਮਟਮ ਕਾਮਨ ਪੈਦਾ ਹੋਣਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਥੋਂ ਕੀਤੀ ਸੀ ਵੀ ਛਾਤੀ ਦੇ ਵਿਚ ਕਿਸੇ ਗੱਲ ਨੂੰ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਅੰਗ ਨੂੰ ਵੀ ਤੇ ਆਹ ਨਿਸ਼ਾਨੀਆਂ ਪੈਦਾ ਹੋਣਗੀਆਂ, ਫਿਰ ਉਹਨਾਂ ਅੰਗਾਂ ਦੇ ਵਿਚੋਂ ਫਿਰ ਅਸੀਂ ਇਹ ਵੇਖਣਾ ਆ ਬਈ ਕਣਕ ਜਿਹੜੀ ਛਾਨਣੀ ਇਹਦੇ ਚੋ ਮੰਮਣੀ ਅਲੱਗ ਕੱਢ ਦਿਓ, ਇਹਦੇ ਚ ਹੋਰ ਰੋਟੀਆਂ ਅਲੱਗ ਕਰ ਦਿਓ, ਫਿਰ ਅਸੀਂ ਅਲੱਗ ਅਲੱਗ ਕਰਦੇ ਗਏ ਜੇ ਹਾਰਟ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਸੱਜੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਖੱਬੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ, ਜੇ ਕੰਜੈਨਿਟਲ ਹਾਰਟ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ। ਸੋ ਇਹ ਸਾਰੀਆਂ ਗੱਲਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝਾ, ਬਲਕਿ ਪਿਛਲੇ ਪ੍ਰੋਗਰਾਮ ਅਸੀਂ ਰਿਪੀਟ ਕਰ ਚੁੱਕੇ ਹਾਂ ਇਸ ਗੱਲ ਨੂੰ ਅਸੀਂ ਰਿਪੀਟ ਕਰ ਚੁੱਕੇ ਹਾਂ ਤੇ ਅੱਜ ਮੈਂ ਸਮਝਦਾ ਹਾਂ ਕਿ ਇਸ ਤੋਂ ਥੋੜਾ ਜਿਹਾ ਅੱਗੇ ਫਿਰ ਤੁਰੀਏ ਕਿਉਂਕਿ ਇਹ ਇੱਕ ਸਰਵੇ ਦੇ ਤੌਰ ਤੇ ਮੈਂ ਸਾਰੇ ਸਰੀਰ ਦੇ ਅਲੱਗ ਅਲੱਗ ਅੰਗਾਂ ਦੀ ਬਿਮਾਰੀ ਦੇ ਸੰਬੰਧ ਵਿਚ ਬਾਹਰ ਕੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਮੈਂ ਉਹਦੀ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ। ਉਸ ਤੋਂ ਬਾਅਦ ਫਿਰ ਇੱਕ ਇੱਕ ਅੰਗ ਨੂੰ ਲੈ ਕੇ ਮੈਂ ਤੁਰਾਂਗਾ। ਜਿਵੇਂ ਬ੍ਰੇਨ ਦੀ ਗੱਲ ਕਰਾਂਗਾ ਤੇ ਸੈਰੀਬ੍ਰਮ ਦੇ ਵਿਚ ਜਾਂ ਸੈਰੀਬੇਲਮ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਹੈ, ਪੌਂਸ ਮੈਡੂਲਾ ਵਲੌਂਟਾ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਹੈ, ਸਾਡੇ ਪਿਚੁਟਰੀ ਗਲੈਂਡ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਤੇ ਫਿਰ ਕੀ ਹੋਏਗਾ? ਫਿਰ ਉਹਦੀ ਡਿਟੇਲ ਮੈਂ ਉਹਨਾਂ ਦੇ ਪ੍ਰੋਗਰਾਮ ਫਿਰ ਜੇ ਪਿਚੁਟਰੀ ਗੱਲ ਕਰਾਂਗਾ ਤੇ ਫਿਰ ਮੈਂ ਪੂਰਾ ਲੈਕਚਰ ਪਿਚੁਟਰੀ ਦੇ ਉੱਪਰ ਹੀ ਕਰਾਂਗਾ, ਉਹ ਸਾਰੀ ਡਿਟੇਲ ਹੋਵੇਗੀ। ਸੋ ਇਹ ਫਿਰ ਆਪਾਂ ਬਾਅਦ ਚ ਸ਼ੁਰੂ ਕਰਾਂਗੇ। ਹਜੇ ਇੰਜ ਸਮਝ ਲਓ ਵੀ ਮੋਟੀ ਮੋਟੀ ਜਾਣਕਾਰੀ ਸਟਾਰਟਿੰਗ ਦੇ ਕੋਰਸ ਵਿਚ ਚੱਲ ਰਹੀ ਹੈ ਤੁਹਾਡੀ, ਔਰ ਉਹ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਅਗਲੀ ਗੱਲ, ਫੇਫੜਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੀਡੀਆਸਟਾਈਨਮ ਦਾ ਬਹੁਤ ਇੰਪੋਰਟੈਂਟ ਅੰਗ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ। ਖੁਰਾਕ ਨਲੀ ਦਾ ਇਹ ਤੀਸਰਾ ਪੋਰਸ਼ਨ ਹੈ। ਪਹਿਲਾ ਪੋਰਸ਼ਨ ਹੈ ਸਾਡਾ ਮੂੰਹ, ਖੁਰਾਕ ਜਾਂਦੀ ਹੈ ਮੂੰਹ ਦੇ ਵਿਚ, ਮੂੰਹ ਤੋਂ ਹੇਠਾਂ ਜਾਂਦੀ ਹੈ ਫੈਰਿੰਗਸ ਦੇ ਵਿਚ। ਫੈਰਿੰਗਸ ਦਾ ਤੇ ਇਹ ਆਪਾਂ ਦੱਸਿਆ ਸੀਗਾ ਵੀ ਫੈਰਿੰਗਸ ਤੇ ਲੈਰਿੰਗਸ, ਲੈਰਿੰਗਸ ਕੰਨ ਦੇ ਵਿਚੋਂ ਪਿੱਛੋਂ ਆਉਂਦੀ ਹੈ, ਫੈਰਿੰਗਸ ਮੂੰਹ ਤੋਂ ਹੇਠਾਂ ਜਾਂਦੀ ਹੈ ਔਰ ਇਹ ਅੱਗੇ ਜਾ ਕੇ ਆਪਣਾ ਰਸਤਾ ਬਦਲ ਲੈਂਦੀਆਂ ਨੇ। ਫੂਡ ਵਾਲੀ ਪਾਈਪ ਜਿਹੜੀ ਫੈਰਿੰਗਸ ਹੈ ਉਹ ਪਿੱਛੇ ਹੋ ਜਾਂਦੀ ਹੈ ਤੇ ਸਾਹ ਵਾਲੀ ਨਾਲੀ ਅੱਗੇ ਹੋ ਜਾਂਦੀ ਕਿਉਂਕਿ ਉਹਦਾ ਰਸਤਾ ਆ ਗਿਆ, ਚੱਲ ਵੀ ਤੇਰੀ ਅੱਗੇ ਤੇਰਾ ਅੱਡਾ ਆ ਗਿਆ, ਬੱਸ ਸਟੈਂਡ ਤੂੰ ਉਤਰ ਜਾ ਜੀ। ਤੋ ਸਾਹ ਵਾਲੀ ਨਾਲੀ ਜਿਹੜੀ ਉਹ ਅੱਗੇ ਆ ਜਾਂਦੀ ਹੈ। ਉਸ ਜੰਕਸ਼ਨ ਦੇ ਬਾਰੇ ਵੀ ਆਪਾਂ ਐਪੀਗਲੋਟਸ ਕਿਹਾ ਸੀ ਉਹਨੂੰ ਕਿ ਉਸ ਐਪੀਗਲੋਟਸ ਵਾਲੇ ਜੰਕਸ਼ਨ ਤੇ ਇਹ ਚੇਂਜ ਹੋ ਜਾਂਦੀ ਹੈ ਤੇ ਫੈਰਿੰਗਸ ਬਾਅਦ ਜਿਹੜੀ ਹੈ ਉਹਦਾ ਨਾਂ ਬਦਲ ਜਾਂਦਾ ਜਿਹਨੂੰ ਅਸੀਂ ਕਹਿ ਦੇਣਾ ਈਸੋਫੇਗਸ। ਸੋ ਇਸ ਈਸੋਫੇਗਸ ਨੂੰ ਜਿਹੜਾ ਕਿ ਮੇਨ ਅੰਗ ਹੈ ਸਾਡੇ ਮੀਡੀਆਸਟਾਈਨਮ ਦਾ, ਬਲੱਡ ਪ੍ਰੈਸ਼ਰ ਤਾਂ ਹੈ ਹੀ ਹੈ, ਬਲੱਡ ਵੈਸਲ ਜਿੰਨੇ ਵੀ ਨੇ, ਆਰਟਰੀਜ਼ ਨੇ, ਵੇਨਸ ਨੇ, ਨਰਵਸ ਨੇ, ਉਹ ਤਾਂ ਹੈਗੀਆਂ ਹੈਗੀਆਂ ਨੇ, ਉਹਨਾਂ ਦੀ ਗੱਲ ਤੇ ਆਪਾਂ ਕਰਨਾ ਹੀ ਕਰਨੀ ਹੈ। ਲੇਕਿਨ ਜਿਹੜਾ ਮੇਨ ਵੱਡਾ ਅੰਗ ਹੈ ਖੁਰਾਕ ਵਾਲਾ, ਉਹ ਖੁਰਾਕ ਦਾ ਹਿੱਸਾ ਤੀਜਾ ਹਿੱਸਾ, ਪਹਿਲਾ ਮੂੰਹ, ਦੂਸਰਾ ਫੈਰਿੰਗਸ ਔਰ ਤੀਸਰਾ ਜਿਹੜਾ ਹੈ ਈਸੋਫੇਗਸ ਹੈਗਾ। ਔਰ ਈਸੋਫੇਗਸ ਜਿਹੜਾ ਆ ਬੇਸਿਕਲੀ ਇੱਕ ਫੂਡ ਪਾਈਪ ਹੈਗੀ ਹੈ ਜਿਹੜੀ ਇੱਕ ਮਿਡਲ ਰਸਤਾ ਹੈ, ਉੱਪਰਲੇ ਪਾਸਿਓਂ ਮੂੰਹ ਨਾਲ ਕਨੈਕਟਡ ਹੈ, ਹੇਠਾਂ ਵਾਲੇ ਪਾਸਿਓਂ ਮਿਹਦੇ ਨਾਲ ਕਨੈਕਟਡ, ਜਿਹਨੂੰ ਅਸੀਂ ਸਟੋਮਕ ਕਹਿ ਦਿੰਦੇ ਹਾਂ, ਔਰ ਫਿਰ ਇਹ ਸਾਰੀ ਖੁਰਾਕ ਦਾ ਵੇਰਵਾ ਅੱਗੇ ਚੱਲਦਾ ਹੈ ਤੇ ਉਹ ਇੱਕ ਮਿਡਲ ਪੋਰਸ਼ਨ ਹੈਗਾ। ਤੇ ਜੇ ਮਿਡਲ ਪੋਰਸ਼ਨ ਕੈਂਸਲ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਅੱਗੇ ਤੇ ਜਾਂ ਪਿੱਛੇ ਕੁਝ ਵੀ ਨਹੀਂ ਹੋ ਸਕਦਾ। ਸੋ ਉਹ ਬੜਾ ਇੰਪੋਰਟੈਂਟ ਅੰਗ ਹੈ ਜਿਹਦੀ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਇਹ ਆ ਵੀ ਇਹ ਜਿਹੜਾ ਈਸੋਫੇਗਸ ਹੈ ਨਾ, ਜੇ ਆਪਾਂ ਇਹਦੀ ਲੰਬਾਈ ਦੇ ਤੌਰ ਤੇ ਦੇਖੀਏ ਨਾ ਵੀ ਕਿੱਡਾ ਹੈਗਾ ਆ, ਤੇ ਇਹ 25 ਸੈਂਟੀਮੀਟਰ ਦਾ ਹੁੰਦਾ ਆ। ਇਸ 25 ਸੈਂਟੀਮੀਟਰ ਨੂੰ ਅਗਰ ਅਸੀਂ ਅਲੱਗ ਅਲੱਗ ਹਿੱਸਿਆਂ ਚ ਵੰਡ ਕੇ ਦੇਖੀਏ, ਜੇ ਆਸਾਨੀ ਨਾਲ ਸਮਝ ਨਾ ਆ ਜਾਵੇ, ਸਾਨੂੰ ਆਸਾਨੀ ਨਾਲ ਸਮਝ ਆ ਜਾਵੇ ਤੇ ਉਹਨੂੰ ਅਸੀਂ 3 ਹਿੱਸੇ ਕਰ ਸਕਦੇ ਹਾਂ। ਇੱਕ ਤੇ ਅਸੀਂ ਕਹਿ ਸਕਦੇ ਹਾਂ ਸੁਪਰਾ ਸਟਰਨਲ ਏਰੀਆ, ਜਿਹੜੀ ਸਾਡੀ ਸਾਹਮਣੇ ਧੌਣ ਵੇਖਦੇ ਹੋ ਕਿੰਨੇ ਗਰਦਨ, ਇਹਦੇ ਸਾਹਮਣੇ ਜਿੱਥੇ ਹਵਲੀ ਦੀ ਹੱਡੀ ਜੁੜਦੀ ਹੈ ਉਹਦੇ ਇੱਕ ਟੋਇਆ ਜਿਹਾ ਪਿਆ ਹੋਇਆ, ਉਂਗਲੀ ਲਾ ਕੇ ਦੇਖੋ ਤੇ ਇੱਕ ਟੋਇਆ ਜਿਹਾ ਪਿਆ ਹੋਇਆ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਸੁਪਰਾ ਸਟਰਨਲ ਨੌਚ, ਖੁਰਚਾ ਆ ਹਾਂਜੀ, ਸੁਪਰਾ ਸਟਰਨਲ ਨੌਚ। ਇੱਕ ਤਾਂ ਹੋ ਗਿਆ ਇਹ ਹਿੱਸਾ, ਪਰ ਜੇ ਅਸੀਂ ਪਿਛਲੇ ਪਾਸੇ ਵੇਖਣਾ ਹੋਵੇ ਈਸੋਫੇਗਸ ਨੂੰ, ਪਿਛਲੇ ਪਾਸੋਂ ਲੱਭਣਾ ਹੈ ਤੇ ਕਿੱਥੋਂ ਤੱਕ ਹੋਏਗਾ ਜੀ ਈਸੋਫੇਗਸ? ਤੇ ਫੇਰ ਸਾਡੀ ਜਿਹੜੀ ਸਰਵਾਈਕਲ, ਤੁਹਾਨੂੰ ਦੱਸਿਆ ਸੀ ਨਾ ਰੀੜ ਦੀ ਹੱਡੀ ਦੇ ਪਹਿਲੇ 7 ਮਣਕੇ ਜਿਹੜੇ ਨੇ ਉਹਨਾਂ ਨੂੰ ਅਸੀਂ ਸਰਵਾਈਕਲ ਕਹਿੰਦੇ ਹਾਂ, ਔਰ ਉਹ ਸਰਵਾਈਕਲ ਦਾ ਜਿਹੜਾ 6ਵਾਂ ਮਣਕਾ ਹੈਗਾ ਆ ਉਹਦੇ ਤੋਂ ਲੈ ਕੇ ਹੇਠਾਂ ਤੱਕ 11ਵੇਂ ਮਣਕੇ ਤੱਕ, 11ਵੇਂ ਥੋਰੈਸਿਕ ਛਾਤੀ ਦੇ 11ਵੇਂ ਮਣਕੇ ਤੱਕ ਇਹ ਪੂਰਾ ਡਾਇਆਫ੍ਰਾਮ ਦਾ ਥੋਰੈਸਿਕ ਹਿੱਸਾ ਹੈ, ਛਾਤੀ ਵਾਲਾ ਹਿੱਸਾ ਹੈਗਾ, ਠੀਕ ਹੈ? ਸੋ ਛਾਤੀ ਵਾਲੇ ਹਿੱਸੇ ਦੇ ਵਿਚ ਹੀ ਥੋੜਾ ਜਿਹਾ ਹਿੱਸਾ ਉੱਪਰ ਰਹਿ ਗਿਆ, 25 ਸੈਂਟੀਮੀਟਰ ਮੈਂ ਤੁਹਾਨੂੰ ਐਵਰੇਜ ਦੱਸੀ ਹੈਗੀ ਹੈ। ਉਹਦੇ ਵਿਚੋਂ ਪਹਿਲੇ ਜਿਹੜੇ 3 ਸੈਂਟੀਮੀਟਰ ਹਨ ਉਹ ਅਸੀਂ ਕਹਿ ਸਕਦੇ ਹਾਂ ਵੀ ਆਹ ਸਾਡੀ ਸੁਪਰਾ ਸਟਰਨਲ ਨੌਚ, ਤੇ ਇਹਦੇ ਤੋਂ ਉੱਪਰ ਗਲੇ ਦੇ ਵਿਚ ਇਹਦਾ ਹਿੱਸਾ ਆਉਂਦਾ ਹੈ, ਮਤਲਬ ਭਾਵ ਫੈਰਿੰਗਸ ਜਿਹੜੀ ਹੈ ਸਿਰਫ 13-14 ਸੈਂਟੀਮੀਟਰ ਦੀ ਉਹ ਉੱਪਰ ਰਹਿ ਜਾਂਦੀ ਹੈ। ਜੇ ਗਰਦਨ ਕਿਸੇ ਦੀ ਛੋਟੀ ਤੇ ਛੋਟੀ ਵੀ ਹੋ ਸਕਦੀ ਹੈ, ਜੇ ਗਰਦਨ ਕਿਸੇ ਦੀ ਲੰਬੀ ਹੈਗੀ ਹੈ ਤੇ ਉਹਦਾ ਲੰਬਾ ਵੀ ਹੋ ਸਕਦਾ ਹੈ, ਪਰ ਐਜ ਐਨ ਐਵਰੇਜ ਫੈਰਿੰਗਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਇਹ ਹਿੱਸਾ ਆ ਸਾਹਮਣੇ ਸਾਡੇ ਜਿਹੜੇ ਖੁਰਚਿਆ ਜੈਸਾ ਡੂੰਘ ਜਿਹਾ ਪਿਆ ਹੋਇਆ ਸਾਡੀ ਦੌਣ ਦੇ ਵਿਚ ਹੱਡੀ ਤੋਂ ਉੱਪਰ ਵਾਲੇ ਪਾਸੇ ਇਥੋਂ ਸ਼ੁਰੂ ਹੁੰਦਾ ਆ ਔਰ ਇਹਦੇ ਉੱਪਰ ਵਾਲੇ ਪਾਸੇ ਜਿਹੜਾ ਉਹਦਾ ਹਿੱਸਾ ਆ ਉਹ ਸਿਰਫ 3 ਸੈਂਟੀਮੀਟਰ ਦਾ ਹੈ। ਇਸ ਹਿੱਸੇ ਤੋਂ ਲੈ ਕੇ ਹੇਠਾਂ ਤੱਕ ਜਾਓ ਜੇ ਇਹਨੂੰ ਪਿਛਲੇ ਪਾਸੇ ਤੋਂ ਵੇਖਣਾ ਹੋਵੇ ਤੇ ਪਿਛਲੇ ਪਾਸੇ ਤੋਂ ਜਿਹੜੀ ਸਾਡੀ ਥੋਰੈਸਿਕ ਵਰਟੀਬਰਾਜ ਨੇ ਰੀੜ ਦੀ ਹੱਡੀ ਦਾ ਜਿਹੜਾ ਦੂਜਾ ਹਿੱਸਾ ਹੈ ਜਿਹਦੇ ਵਿਚ 12 ਵਰਟੀਬਰੇ ਨੇ, ਪਹਿਲੇ 7 ਸੀਗੇ ਧੌਣ ਦੇ ਬਰਾਬਰ, ਦੂਜੇ 12 ਸੀਗੇ ਜਿਹੜੇ ਸਾਡੇ ਛਾਤੀ ਦੇ ਬਰਾਬਰ ਸੀ, ਉਹਨਾਂ ਦੇ ਵਿਚੋਂ ਜਿੱਥੇ ਇੱਕ 11ਵਾਂ ਆਉਂਦਾ ਹੈ ਨਾ, ਕਿਉਂਕਿ ਨਾਰਮਲੀ ਕਾਊਂਟ ਕਰ ਸਕਦੇ ਹਾਂ ਅਸੀਂ, 11ਵਾਂ ਜਿੱਥੇ ਆਉਂਦਾ ਆ ਉਸ ਲੈਵਲ ਤੱਕ ਇਹ ਪਿਛਲੇ ਪਾਸੇ ਵਿਚਕਾਰਲਾ ਹਿੱਸਾ ਹੁੰਦਾ ਆ। ਇਹ ਸਭ ਤੋਂ ਵੱਡਾ ਹਿੱਸਾ ਹੈ, ਅਪਰੋਕਸੀਮੇਟਲੀ 20 ਸੈਂਟੀਮੀਟਰ ਦਾ ਇਹ ਹਿੱਸਾ ਹੁੰਦਾ ਹੈ। ਔਰ ਸਾਹਮਣੇ ਪਾਸੋਂ ਜੇ ਇਹਨੂੰ ਵੇਖਣਾ ਹੋਵੇ ਤੇ ਆ ਜਿੱਥੇ ਤੁਹਾਡੀਆਂ ਪਸਲੀਆਂ ਪਾਸੇ ਪਾਸੇ ਹੋਣੀਆਂ ਸ਼ੁਰੂ ਹੋਣੀਆਂ ਸ਼ੁਰੂ ਹੁੰਦੀਆਂ ਨੇ ਨਾ, ਇਸ ਜ਼ਿਫਾਇਡ ਪ੍ਰੋਸੈਸ ਦੇ ਬੈਕ ਸਾਈਡ ਤੇ ਆ ਕੇ ਇਹ 20 ਸੈਂਟੀਮੀਟਰ ਪੂਰੇ ਹੁੰਦੇ ਨੇ। ਇਹਦੇ ਪਿਛਲੇ ਪਾਸੇ ਲੱਗਿਆ ਹੁੰਦਾ ਡਾਇਫਰਾਮ, ਡਾਇਫਰਾਮ ਉਹ ਦੀਵਾਰ ਆ ਜਿਹੜੀ ਛਾਤੀ ਤੇ ਪੇਟ ਨੂੰ ਅਲੱਗ ਅਲੱਗ ਕਰਦੀ ਹੈ, ਪਰ ਇਹਦੇ ਵਿਚੋਂ ਆ ਮਿਡਿਆ ਸਟਾਈਨਮ ਵਾਲੇ ਜਿੰਨੇ ਵੀ ਅੰਗ ਨੇ ਇਹ ਸਾਰੇ ਹੇਠਾਂ ਤੋਂ ਉੱਪਰ ਉੱਪਰ ਤੋਂ ਹੇਠਾਂ ਇਹਨਾਂ ਦੀ ਆਵਾਜਾਈ ਉਹਦੇ ਵਿਚੋਂ ਹੁੰਦੀ ਹੈ। 7 ਇੰਪੋਰਟੈਂਟ ਸੁਰਾਖ ਇਸ ਡਾਇਫਰਾਮ ਦੇ ਵਿਚੋਂ ਲੰਘਦੇ ਨੇ ਜਿਨ੍ਹਾਂ ਰਾਹੀਂ ਹੇਠਲੀਆਂ ਗੱਲਾਂ ਦੀ ਆਵਾਜਾਈ ਉੱਪਰ ਨੂੰ ਹੁੰਦੀ ਹੈ, ਉੱਪਰਲੀਆਂ ਚੀਜ਼ਾਂ ਦੀ ਆਵਾਜਾਈ ਹੇਠਾਂ ਨੂੰ ਹੁੰਦੀ ਰਹੀ ਹੈ, ਔਰ ਉਹਦੇ ਵਿਚ ਹੀ ਇੱਕ ਈਸੋਫੇਗਸ ਹੈਗਾ। ਹੁਣ ਇਸ ਈਸੋਫੇਗਸ ਦਾ ਤਕਰੀਬਨ 2 ਸੈਂਟੀਮੀਟਰ ਹੋਰ, ਆਪਾਂ ਕਿਹਾ ਸੀਗਾ ਕਿ 3 ਸੈਂਟੀਮੀਟਰ ਉੱਪਰ ਐਸ ਸੁਪਰਾ ਸਟਰਨਲ ਨੋਚ ਐਸ ਟੋਏਜ ਇਹ ਤੋਂ ਉੱਪਰ ਆ, ਔਰ 20 ਸੈਂਟੀਮੀਟਰ ਇਸ ਤੋਂ ਹੇਠਾਂ ਮੇਨ ਪੋਰਸ਼ਨ ਹੈਗਾ ਆ ਜਿਹੜਾ ਸਾਡਾ ਈਸੋਫੇਗਸ ਦਾ, ਤੇ ਫਿਰ ਡਾਇਫਰਾਮ ਵਾਲਾ ਹਿੱਸਾ ਇਹ ਲੰਘ ਕੇ ਜਦੋਂ ਇਹ ਮੇਦੇ ਨਾਲ ਜੁੜਦਾ ਆ ਉਹ ਸਾਰਾ 2 ਸੈਂਟੀਮੀਟਰ ਦਾ ਹਿੱਸਾ ਹੈਗਾ, ਤੇ ਫਿਰ ਸਟੋਮਕ ਦੇ ਨਾਲ ਜੁੜਦਾ। ਜਿੱਥੇ ਇਹ ਸਟੋਮਕ ਨਾਲ ਜੁੜਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਕਾਰਡੀਅਕ ਓਰੀਫਿਸ, ਕਾਰਡੀਅਕ ਕਹਿੰਦੇ ਨੇ ਦਿਲ ਨੂੰ, ਕਾਰਡੀਅਕ ਓਰੀਫਿਸ ਦਾ ਨਾਂ ਐ ਰੱਖਦਾ ਨਾ ਜਿਵੇਂ ਕਿਸੇ ਨੂੰ ਕਹਿ ਦਿੰਦੇ ਉਹ ਪਿੱਪਲ ਵਾਲੀ ਗਲੀ ਯਾਰ, ਜਿੱਥੇ ਪਿੱਪਲ ਹੈ ਮੋੜਦੇ ਉਹਦੇ ਅਗਲੇ ਪਾਸੇ ਗਲੀ ਜਿਹੜੀ, ਹਾਂਜੀ
3: ਹਾਂਜੀ।
2: ਇਸੇ ਤਰ੍ਹਾਂ ਹੀ ਹਾਰਟ ਦੇ ਇਹ ਹਿੱਸਾ ਨੇੜੇ ਆ ਜਿਸ ਕਰਕੇ ਇਹਦਾ ਨਾਂ ਕਾਰਡੀਅਕ ਓਰੀਫਿਸ ਦਾ ਮਤਲਬ ਹੁੰਦਾ ਸੁਰਾਖ
3: ਜੀ,
2: ਦਿਲ ਦੇ ਨੇੜੇ ਦਾ ਫੂਡ ਪਾਈਪ ਦਾ ਸੁਰਾਖ ਜਿਹੜਾ ਆ ਉਹਨੂੰ ਕਾਰਡੀਅਕ ਓਰੀਫਿਸ ਕਹਿੰਦੇ। ਇਹ ਡਾਇਫਰਾਮ ਤੋਂ ਉਹ ਜਿਹੜੀ ਬਾਰਡਰ ਹੈ ਸਾਡਾ ਛਾਤੀ ਦੇ ਪੇਟ ਦਾ, ਉਹਦੇ ਤੋਂ ਸਿਰਫ 2 ਸੈਂਟੀਮੀਟਰ ਦਾ ਏਰੀਆ ਹੈਗਾ। ਉਸ ਤੋਂ ਉੱਪਰ ਵਾਲਾ ਹਿੱਸਾ ਆਪਾਂ ਦੱਸ ਦਿੱਤਾ ਵੀ ਭਾਈ ਇਹ ਜਿਹੜਾ ਡਾਇਫਰਾਮ ਹੈਗਾ ਆ ਇਹ ਟੋਟਲ ਲੈਂਥ ਇਹਦੀ 25 ਸੈਂਟੀਮੀਟਰ ਐਜ ਐਨ ਐਵਰੇਜ, ਜੇ ਬਹੁਤਾ ਲੰਬਾ ਬੰਦਾ ਆ ਆਲਮ ਚੰਨਾ ਹੈਗਾ ਪਾਕਿਸਤਾਨ ਵਾਲਾ ਤੇ ਉਹਦਾ ਤਾਂ ਬਹੁਤਾ ਲੰਬਾ ਹੀ ਹੋਊਗਾ ਨਾ ਇਸ ਵਕਤ, ਹਾਂਜੀ ਇਸ ਕਰਕੇ ਅਲੱਗ ਅਲੱਗ ਬੰਦਿਆਂ ਦੇ ਵਿਚ ਥੋੜਾ ਬਹੁਤ ਫਰਕ ਉਹਨਾਂ ਦੇ ਕੱਦ ਕਾਠ ਦੇ ਮੁਤਾਬਕ ਹੋ ਸਕਦਾ ਹੈਗਾ ਆ, ਪਰ ਇਹ ਟੋਟਲ ਐਵਰੇਜ ਬੰਦਿਆਂ ਦਾ 25 ਸੈਂਟੀਮੀਟਰ ਹੁੰਦਾ ਆ। ਇਹਨੂੰ ਅਸੀਂ 3 ਭਾਗਾਂ ਚ ਵੰਡ ਕੇ ਇਹਦੇ ਹਿੱਸੇ ਵੇਖ ਰਹੇ ਵੀ ਜੇ ਇਸ ਨੂੰ ਲੱਭਣਾ ਹੋਵੇ ਯਾਰ ਕਿੱਥੇ ਕੁ ਨੁਕਸ ਹੋ ਸਕਦਾ ਆ, ਕੀ ਗੱਲ ਹੋ ਸਕਦੀ ਹੈ, ਤੇ ਇਸ ਤਰ੍ਹਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ ਇਹ ਸਾਰੇ ਦੀ ਸਾਰੀ ਇੱਕ ਮਸਕੂਲਰ ਟਾਈਪ ਦੀ ਪਾਈਪ ਹੈ, ਮਸਕੂਲਰ ਟਾਈਪ ਦੇ ਬਣਤਰ ਜਿਹੜੀ ਹੈ ਉਹ 4 ਤਰ੍ਹਾਂ ਦੇ ਲੇਅਰ ਪਰਦਿਆਂ ਨਾਲ ਬਣੀ ਹੋਈ ਹੈ। ਇੱਕ ਅੰਦਰ ਵਾਲਾ ਜਿਹੜਾ ਲੇਅਰ ਹੈ ਨਾ ਉਹਨੂੰ ਅਸੀਂ ਕਹਿੰਦੇ ਹਾਂ ਸਬ ਮਿਊਕੋਸਲ ਲੇਅਰ, ਝਿੱਲੀ ਜੀ ਬਣੀ ਢਿੱਲੀ ਜੀ ਝਿੱਲੀ ਜੀ ਪਰਦਾ, ਜਿਵੇਂ ਤੁਸੀਂ ਕਮਰਿਆਂ ਦੇ ਦਰਵਾਜ਼ਿਆਂ ਦੇ ਉੱਪਰ ਪਰਦੇ ਨੀ ਲਟਕਾਉਂਦੇ, ਮਲਬੂਲ ਚ ਪਏ ਹੁੰਦੇ ਨੇ
3: ਜੀ,
2: ਇਸ ਤਰ੍ਹਾਂ ਦੀ ਜਿਹੜੀ ਅੰਦਰ ਵਾਲੀ ਝਿੱਲੀ ਹੈ ਉਹਨੂੰ ਅਸੀਂ ਸਬ ਮਿਕਰੋਸਾ ਕਹਿੰਦੇ ਹਾਂ, ਔਰ ਸਬ ਮਿਕਰੋਸਾ ਜਿਹਦੇ ਨਾਲ ਅੱਗੇ ਵਧਿਆ ਹੋਇਆ ਹੈ ਉਹਨੂੰ ਅਸੀਂ ਕਿਉਂ ਕਹਿੰਦੇ ਹਾਂ ਮਿਊਕੋਸਲ ਲੇਅਰ, ਔਰ ਇਹ ਮਿਊਕੋਸਲ ਲੇਅਰ ਉਹ ਹੈਗਾ ਆ ਜਿਹਦੇ ਵਿਚ ਸਾਡੀਆਂ ਖੂਨ ਦੀਆਂ ਨਾੜੀਆਂ ਇਹਨੂੰ ਖੂਨ ਸਪਲਾਈ ਕਰਨ ਵਾਲੀਆਂ, ਸਾਡੀ ਨਰਵਸ ਸਿਸਟਮ ਇਹਨੂੰ ਕੰਟਰੋਲ ਕਰਨ ਵਾਲੀਆਂ ਉਹ ਸਾਰੀਆਂ ਇਸ ਥਾਂ ਤੇ ਹੁੰਦੀਆਂ ਨੇ। ਉਸ ਤੋਂ ਪਿਛਲੇ ਪਾਸੇ ਉਤਲੇ ਪਾਸੇ ਕਹਿ ਲੋ, ਅੰਦਰ ਤੋਂ ਆਪਾਂ ਸ਼ੁਰੂ ਕੀਤਾ ਸੀ ਨਾ, ਅੰਦਰ ਸਬ ਮਿਊਕੋਸਾ ਫਿਰ ਮਿਊਕੋਸਾ ਤੇ ਫਿਰ ਅਸੀਂ ਮਸਕੂਲਰ ਲੇਅਰ ਤੇ ਪਹੁੰਚ ਗਏ। ਹੁਣ ਜਿਹੜਾ ਮਸਕੂਲਰ ਲੇਅਰ ਹੈ ਉਹ ਤਾਂ ਪੂਰਾ ਟਾਈਟ ਇਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਆ ਵੀ ਕਿਤੇ ਫਟ ਨਾ ਜਾਵੇ, ਕਿਉਂਕਿ ਅੰਦਰ ਵਾਲੀਆਂ ਤਾਂ ਵਿਚਾਰੀਆਂ ਸ਼ਰੀਫ ਝਿੱਲੀਆਂ ਨੇ, ਪਤਲੀਆਂ ਜਿਹੀਆਂ ਝਿੱਲੀਆਂ ਨੇ, ਜੇ ਕੋਈ ਬਹੁਤੀ ਚੀਜ਼ ਖਾ ਲਈ ਤੇ ਉਹਦੇ ਨਾਲ ਉਹਦੇ ਜ਼ਖਮ ਵੀ ਹੋ ਸਕਦਾ ਹੈ, ਬਹੁਤੀ ਚੀਜ਼ ਖਾ ਲਈ ਤੇ ਜਿਵੇਂ ਮੂੰਹ ਚ ਛਾਲੇ ਹੁੰਦੇ ਨੇ ਉਹ ਇਹਦੇ ਚ ਵੀ ਛਾਲੇ ਹੋ ਸਕਦੇ ਨੇ, ਕਿਉਂਕਿ ਸਭ ਮਿਊਕੋਸਾ ਵਿਚਾਰਾ ਚਿੱਲੀ ਜੀ ਹੈਗੀ ਹੈ ਨਾ, ਸੋ ਉਸ ਤੋਂ ਬਾਅਦ ਜਿਹੜਾ ਅਸੀਂ ਕਿਹਾ ਮਿਊਕੋਸਲ ਲੇਅਰ, ਇਹਦੇ ਵਿੱਚ ਐ ਆ ਵੀ ਜੇ ਕਿਤੇ ਕੋਈ ਜ਼ਖਮ ਹੋ ਗਿਆ ਇਹਦੇ ਵਿੱਚ ਤੇ ਹੇਠਾਂ ਵਾਲੇ ਪਾਸੇ ਮਿਊਕੋਸਲ ਲੇਅਰ ਦੇ ਵਿੱਚ ਨਰਵ ਨੇ, ਨਰਵ ਦਾ ਮਤਲਬ ਕੀ ਹੈ, ਜਿੱਥੇ ਨਰਵ ਦੇ ਵਿੱਚ ਸਾਡਾ ਕਨੈਕਸ਼ਨ ਬਾਤੀ ਹੋ ਜਾਂਦਾ ਨਾ, ਉਹ ਬੜਾ ਪੇਨਫੁਲ ਹੁੰਦਾ। ਲਗਾਤਾਰ ਗਰਡ ਜਿਹੜੀ ਆਮ ਤੌਰ ਤੇ ਐਸਡੀਟੀ ਤੁਸੀਂ ਕਹਿ ਲੋ ਪੰਜਾਬੀ ਦੇ ਵਿੱਚ, ਤੇਜ਼ਾਬੀ ਮਾਦਾ ਜਿਹਨੂੰ ਜ਼ਿਆਦਾ ਬਣਦਾ ਹੈ, ਉਹਦੇ ਨਾਲ ਕਈ ਵਾਰ ਇਹੋ ਜਿਹਾ ਨੂੰ ਲੋਕਾਂ ਨੂੰ ਜ਼ਖਮ ਅੰਦਰ ਹੋ ਜਾਂਦੇ ਨੇ ਔਰ ਉਹ ਬੜੇ ਪੇਨਫੁਲ ਹੁੰਦੇ ਨੇ, ਛਾਤੀ ਚ ਹਰ ਵੇਲੇ ਜਲਨ ਹੁੰਦੀ ਰਹਿੰਦੀ। ਕਿਉਂ? ਕਿਉਂਕਿ ਉਹ ਜਿਹੜਾ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਆ ਉਹਦੇ ਵਿੱਚ ਉਹ ਜ਼ਖਮ ਹੋ ਗਿਆ ਤੇ ਅੰਦਰ ਜਿਹੜੀਆਂ ਨਰਵ ਨੇ ਉਹ ਟੱਚ ਹੋ ਗਈਆਂ, ਜਿਸ ਕਰਕੇ ਬਹੁਤ ਜ਼ਿਆਦਾ ਪੇਨਫੁਲ ਕੰਡੀਸ਼ਨ ਇਹਦੀ। ਪਹਿਲਾਂ ਮੈਂ ਦੱਸ ਰਿਹਾ ਇਹਦੇ ਬਾਰੇ, ਹਜੇ ਮੈਂ ਸਿਰਫ ਤੁਹਾਨੂੰ ਸਟਰਕਚਰ ਜਿਹਾ ਸਮਝਾ ਰਿਹਾ ਵੀ ਹੈ ਕਿਸ ਤਰ੍ਹਾਂ ਦੇ ਇਹਦੀ ਪ੍ਰੋਟੈਕਸ਼ਨ ਕਿਵੇਂ ਹੁੰਦੀ ਹੈ। ਸੋ ਉਸ ਤੋਂ ਬਾਅਦ ਮੈਂ ਕਹਿ ਰਿਹਾ ਵੀ ਇੱਕ ਮਸਕੂਲਰ ਲੇਅਰ ਆ ਜਿਹੜਾ ਇਸ ਸਾਰੇ ਅੰਦਰ ਦੇ ਸੋਫਟ ਤਾਣੇ ਬਾਣੇ ਨੂੰ, ਨਰਮ ਤਾਣੇ ਬਾਣੇ ਨੂੰ ਸੰਭਾਲ ਕੇ ਰੱਖਦਾ ਆ, ਉਹ ਹੈਗਾ ਮਸਕੂਲਰ ਲੇਅਰ। ਔਰ ਉਹ ਮਸਕੂਲਰ ਲੇਅਰ ਵੀ ਜਿਹੜਾ ਹੈ ਨਾ ਉਹ ਦੋ ਤਰ੍ਹਾਂ ਦੇ ਮਸਲ ਨਾਲ ਬਣਿਆ ਹੋਇਆ। ਅੰਦਰ ਦੇ ਜਿਹੜੇ ਉਹਦੇ ਮਸਲ ਨੇ ਉਹ ਸਰਕੂਲਰ ਨੇ, ਗੋਲ ਜਿਵੇਂ ਰਿੰਗ ਹੁੰਦੀ ਹੈ ਗੋਲ ਟਾਈਪ ਦੇ ਨੇ, ਉਹਨੂੰ ਢੱਕਣ ਵਾਲੇ ਜਿਹੜੇ ਉਪਰੋਂ ਹੋਰ ਮਸਲ ਨੇ ਉਹ ਲੌਂਗੀਟਿਊਡਲ ਅਸੀਂ ਉਹਨੂੰ ਕਹਿੰਦੇ ਹਾਂ ਕਿ ਉੱਪਰ ਤੋਂ ਹੇਠਾਂ, ਉੱਪਰ ਤੋਂ ਹੇਠਾਂ ਜਾਣ ਵਾਲੇ ਮਸਲ ਨੇ, ਰੱਸੀਆਂ ਨੇ ਜਿਨ੍ਹਾਂ ਦੇ ਨਾਲ ਇਹ ਬਣਿਆ ਹੁੰਦਾ। ਔਰ ਚੌਥਾ ਲੇਅਰ ਜਿਹੜਾ ਮੈਂ ਕਹਿ ਰਿਹਾ ਹਾਂ ਉਹ ਇਹਦੇ ਵਿੱਚ ਆਮ ਜਿਹੜੇ ਸਾਰੇ ਅੰਗਾਂ ਦੇ ਉੱਤੇ, ਜਿਵੇਂ ਮੈਂ ਦੱਸਿਆ ਕਿ ਕੁਦਰਤ ਨੇ ਹਰੇਕ ਅੰਗ ਨੂੰ ਦੂਜੇ ਅੰਗ ਨਾਲ ਉਹ ਸੈਪਰੇਟ ਕਰਨ ਵਾਸਤੇ ਇਹਦੀ ਬਾਉਂਡਰੀ ਨਿਯਤ ਕਰਤੀ ਵੀ ਤੇਰੀ ਆ ਬਾਉਂਡਰੀ ਹੈ ਜੀ, ਠੀਕ ਹੈ ਜੀ। ਔਰ ਮਿਊਕੋਸਲ ਜਿਹੜਾ ਉਹ ਜਿਹੜਾ ਬਿਲਕੁਲ ਸੋਫਟ ਟਿਸ਼ੂ ਦਾ ਬਣਿਆ ਹੋਇਆ ਹੁੰਦਾ ਹੈ, ਆਮ ਤੌਰ ਤੇ ਜਿਹੜਾ ਬਾਕੀ ਹਾਰਟ ਦੇ ਨਾਲ ਇਹਨੂੰ ਅਲੱਗ ਕਰੂਗਾ, ਫੇਫੜਿਆਂ ਨਾਲ ਇਹਨੂੰ ਅਲੱਗ ਕਰੂਗਾ, ਹੋਰ ਜਿਹੜੇ ਬਲੱਡ ਵੈਸਲ ਜਾਂਦੇ ਪਏ ਨੇ ਉਹਨਾਂ ਨਾਲ ਇਹਨੂੰ ਅਲੱਗ ਕਰੂਗਾ, ਉਹ ਇਸ ਤਰ੍ਹਾਂ ਦਾ ਲੇਅਰ ਹੁੰਦਾ। ਸੋ ਇਹ ਤਾਂ ਹੈਗੀ ਹੈ ਇਹਦੀ ਬਣਤਰ ਦੀ ਗੱਲ। ਬਣਤਰ ਦੀ ਗੱਲ ਮੈਂ ਇਸ ਕਰਕੇ ਦੱਸੀ ਆ ਵੀ ਤੁਹਾਨੂੰ ਪਤਾ ਹੋਵੇ ਵੀ ਜਿਹੜੇ ਲੋਕ ਵਿਚਾਰੇ ਬਹੁਤ ਹੀ ਜ਼ਿਆਦਾ ਐਸਿਡਿਟੀ ਲਗਾਤਾਰ ਹੁੰਦੀ ਹੈ, ਜੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰਦੇ ਔਰ ਉਹਦੇ ਨਾਲ ਅੰਦਰ ਇਸ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਦੇ ਵਿੱਚ ਅਗਰ ਸੁਰਾਖ ਹੋ ਗਏ ਹਾਂਜੀ, ਤੇ ਫਿਰ ਤੁਹਾਡੇ ਦਰਵਾਜੇ ਤੋਂ ਬਾਹਰ ਖੁੱਲਾ ਦਰਵਾਜਾ ਹੋਊਗਾ ਤੇ ਫਿਰ ਜਿਹੜਾ ਮਰਜ਼ੀ ਵੇਖ ਲਵੇ, ਹਾਂਜੀ ਹਵਾ ਲੱਗੂਗੀ ਤੇ ਤਾਂ ਵੀ ਦਰਦ ਹੋਊਗੀ, ਆ ਲਓਗੇ ਤੇ ਤਾਂ ਵੀ ਦਰਦ ਹੋਏਗੀ, ਕਿਉਂਕਿ ਉਹ ਨਸਾਂ ਜਿਹੜੀਆਂ ਨੇ ਨਰਵ ਜਿਹੜੀਆਂ ਨੇ ਉਹ ਓਪਨ ਹੋ ਗਈਆਂ ਨੇ, ਬਹੁਤ ਜ਼ਿਆਦਾ ਪੇਨਫੁਲ, ਸਾਹ ਲੈਣਾ ਔਖਾ ਕਿਉਂਕਿ ਹਵਾ ਨੇ ਅੱਗੇ ਪਿੱਛੇ ਹੋਣਾ ਆ, ਸਾਹ ਲੈਣਾ ਵੀ ਔਖਾ ਹੁੰਦਾ। ਆਮ ਤੌਰ ਤੇ ਤੇਜ਼ਾਬੀ ਮਾਦੇ ਤੋਂ ਬਾਅਦ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈ। ਹੁਣ ਇੱਕ ਹੋਰ ਗੱਲ ਦੀ ਇੰਪੋਰਟੈਂਟ ਮੈਨੂੰ ਯਾਦ ਆ ਗਈ, ਈਸੋਫੇਗਸ ਐ ਨੀ ਹੈਗਾ ਵੀ ਸਿੱਧੀ ਉਪਰੋਂ ਟਿਊਬ ਹੈਗੀ ਹੈ ਤੇ ਉਪਰੋਂ ਖੁਰਾਕ ਸਿੱਧੋ ਤੇ ਥੱਲੇ ਚਲੇਗੀ, ਇੰਜ ਨਹੀਂ ਹੈਗੀ। ਇਹਦੇ ਵਿੱਚ ਇੱਕ ਮੋਸ਼ਨ ਹੈ ਜਿਹਦਾ ਨਾਂ ਹੈ ਪੈਰੀਸਟਾਲਟਿਕ ਮੋਸ਼ਨ, ਉਹਦੇ ਇੱਕ ਚੀਜ਼ ਇੱਥੋਂ ਸੁੰਗਣ ਦੀ, ਜਿਵੇਂ ਗੰਡੋਆ ਨੀ ਤੁਰਦਾ, ਗੰਡੋਆ ਤੁਰਦਾ ਪਿੱਛੇ ਇਕੱਠਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ ਲੰਬਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ, ਇਸੇ ਤਰ੍ਹਾਂ ਹੀ ਖੁਰਾਕ ਇਹਦੇ ਵਿੱਚ ਜਿਹੜੀ ਜਾਂਦੀ ਹੈ ਉਹ ਇਹ ਨਹੀਂ ਹੈ ਵੀ ਉਪਰੋਂ ਮੂੰਹ ਚ ਅਸੀਂ ਪਾਈ ਬੁਰਗੀ ਸਵਾਲੋ ਕੀਤੀ ਤੇ ਸਿੱਧੀ ਮੇਦੇ ਚ ਸਿੱਟੀ ਜਾਊਗੀ, ਨਹੀਂ ਇੰਜ ਨਹੀਂ ਹੁੰਦਾ। ਇਹ ਹੌਲੀ ਹੌਲੀ ਹੌਲੀ ਹੌਲੀ ਸੁੰਗੜਦਾ ਫੈਲਦਾ ਹੈ, ਸੁੰਗੜਦਾ ਫੈਲਦਾ ਹੈ, ਪ੍ਰੈਸ਼ਰ ਦੇ ਨਾਲ ਹੌਲੀ ਹੌਲੀ ਇਹ ਅੰਦਰ ਜਾਣੀ ਸ਼ੁਰੂ ਹੁੰਦੀ ਹੈ ਔਰ ਇਹ ਵੀ ਵਿਚਾਰੀ ਸਿੱਧੀ ਨਹੀਂ ਜਾਂਦੀ। ਆਪਾਂ ਤੇ ਕਹਿ ਦਿੱਤਾ ਨਾ ਵੀ ਨਾਲੀ ਹੈਗੀ, ਪਾਈਪ ਹੈਗੀ ਹੈ, ਇਸ ਪਾਈਪ ਦੇ ਵਿੱਚ ਵੀ ਕਈ ਗੁਜਰਾਂ ਹੈਗੀਆਂ ਜਿੱਥੇ ਇਹ ਉੱਪਰ ਵਾਲੇ ਪਾਸੇ ਐਪੀਗਲੋਟਿਸ ਤੋਂ ਨਿਕਲਦੀ ਹੈ, ਉੱਥੇ ਵੀ ਵਿਚਾਰੇ ਨੂੰ ਇੱਕ ਘੁੱਟਣ ਹੈਗੀ ਹੈ, ਜਿਵੇਂ ਬੋਰੀ ਬੰਨੀ ਹੈ ਨੀ ਆਪਾਂ ਕਣਕਾਂ ਦੀ ਬੋਰੀ ਸ਼ੇਪਿਆਂ ਨਾਲ ਬੰਨਦੇ ਸੀ ਨਾ ਪਹਿਲਾਂ, ਸ਼ੇਪਿਆਂ ਨਾਲ ਬੰਨਦੇ ਸੀ, ਇਸ ਤਰ੍ਹਾਂ ਦੀ ਬੰਨਿਆ ਹੋਇਆ ਇੱਕ ਸਟ੍ਰਕਚਰ ਹੈਗੀ ਹੈ ਉਹਨੂੰ ਕਹਿੰਦੇ ਨੇ ਸੁਪਰਫੀਸ਼ੀਅਲ ਸਟ੍ਰਕਚਰ, ਉੱਪਰ ਵਾਲੀ ਸਟ੍ਰਕਚਰ ਹੈਗੀ ਹੈ ਔਰ ਇਹ ਆਮ ਤੌਰ ਤੇ ਬੰਦ ਰਹਿੰਦੀ ਹੈ ਤੇ ਜਦੋਂ ਉਪਰੋਂ ਖੁਰਾਕ ਪੈਂਦੀ ਹੈ ਪ੍ਰੈਸ਼ਰ ਪੈਂਦਾ ਆ ਤੇ ਉਹਦੇ ਰਾਹੀਂ ਇਹ ਫਿਰ ਸੇਬੇ ਜਿਹੜੇ ਅੰਦਰ ਬੰਨੇ ਸੀ ਖੁੱਲ ਗਏ, ਢਿੱਲੇ ਹੋ ਗਏ ਤੇ ਉਹ ਖੁਰਾਕ ਇਸ ਸਟੋਮਕ ਦੇ ਵਿੱਚ ਚਲੀ ਜਾਂਦੀ ਹੈ ਔਰ ਇਸੇ ਤਰ੍ਹਾਂ ਦੀ ਹੀ ਇੱਕ ਸਫਿੰਕਟਰ ਜਿਹੜੀ ਹੈ ਉਹ ਹੇਠਾਂ ਵਾਲੇ ਪਾਸੇ ਜਿਸ ਥਾਂ ਤੇ ਤੁਸੀਂ ਕਹਿ ਲਓ ਕਿ ਬ੍ਰੌਂਕਸ ਜਿਹੜੀਆਂ ਨੇ ਅਲੱਗ ਹੋ ਰਹੀਆਂ ਨੇ, ਟ੍ਰੇਕੀਆ ਵਾਲਾ ਹਿੱਸਾ, ਟ੍ਰੇਕੀਆ ਵਾਲੇ ਹਿੱਸੇ ਤੋਂ ਉੱਥੇ ਵੀ ਇਹਨੂੰ ਵਿਚਾਰੇ ਨੂੰ ਕਹਿੰਦੇ ਯਾਰ ਤੂੰ ਸੌਫਟ ਲਿਆਏਗਾ ਆ ਤੂੰ ਪਾਸੇ ਹੋ ਥੋੜਾ ਜਿਹਾ ਸਾਨੂੰ ਨੰਘ ਲੈਣ ਦੇ, ਕਿਉਂਕਿ ਜਿਹੜੀ ਬ੍ਰੌਂਕਸ ਹੈ ਨਾ ਉਹਦੀ ਇਲਾਸਟੀਸਿਟੀ ਉਹ ਬਹੁਤ ਸਟਰੋਂਗ ਹੈ, ਇਹਦੇ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ ਤੇ ਜਦੋਂ ਸਾਹ ਅਸੀਂ ਲਗਾਤਾਰ ਲੈਣਾ ਹੈਗਾ ਆ, ਖੁਰਾਕ ਤੇ ਕਦੇ ਕਦੇ ਖਾਣੀ, ਦਿਨ ਚ ਤਿੰਨ ਵਾਰਾਂ ਖਾਣੀ ਜਿੰਨੀ ਵਾਰਾਂ, ਉਸ ਨੂੰ ਧੱਕ ਦਿੰਦੀ ਪਰ ਇਹ ਬੇਚਾਰਾ ਸੌਫਟ ਜੀ ਹੋਇਆ ਇਸ ਨੂੰ ਅੱਗੇ ਪਿੱਛੇ ਧੱਕ ਦਿੰਦੀ ਤੇ ਮਤਲਬ ਮੇਰਾ ਕਹਿਣ ਤੂੰ ਸਮਝਾਉਣ ਤੋਂ ਇਹ ਮਤਲਬ ਇਹ ਆ ਵੀ ਜਿਸ ਥਾਂ ਤੇ ਇਹ ਘਸਿਆ ਉਸ ਥਾਂ ਤੇ ਫਿਰ ਇਹ ਬੇਚਾਰਾ ਪਾਸੇ ਚ ਟੱਕਿਆ ਜਾਂਦਾ ਹੈਗਾ ਠੀਕ ਹੈ ਉਸ ਤੋਂ ਥੱਲੇ ਜਿੱਥੇ ਸਾਡੀ ਐਓਟਿਕ ਆਰਚ ਹੈਗੀ ਹੈ ਖੂਨ ਵਾਲੀ ਵੱਡੀ ਨਾਲੀ ਜਿਹੜੀ ਹਾਰਟ ਚੋਂ ਨਿਕਲ ਕੇ ਤੇ ਪਹਿਲਾ ਹਿੱਸਾ ਜਿਹੜਾ ਸੀਗਾ ਉਹ ਦੋ ਨਾਲੀਆਂ ਉੱਪਰ ਨੂੰ ਕੈਰੇਟਿਡ ਆਰਟਿਸ ਗਈ ਸੀ ਫਿਰ ਹੇਠਾਂ ਆਈ ਸੀ ਔਰ ਉਹਦੇ ਵਿੱਚ ਵੀ ਬੜਾ ਪ੍ਰੈਸ਼ਰ ਹੈ ਜਿਵੇਂ ਪ੍ਰੈਸ਼ਰ ਆਇਆ ਪਲਪੇਸ਼ਨ ਹੋਇਆ ਉਹਦੇ ਵਿੱਚ ਜਿਹਨੂੰ ਕਹਿ ਦੋ ਹਾਰਟ ਸੁੰਗੜਿਆ ਤੇ ਖੂਨ ਸਾਰਾ ਬਾਹਰ ਗਿਆ ਹਾਰਟ ਦਾ ਰਿਲੈਕਸ ਹੋਇਆ ਤੇ ਖੂਨ ਫਿਰ ਉਹਨੇ ਇਕੱਠਾ ਕਰ ਲਿਆ ਜਿਵੇਂ ਜਿਵੇਂ ਉਹ ਕਰਦਾ ਇਹ ਵਿਚਾਰੀ ਸੌਫਟ ਹੈਗੀ ਹੈ ਤੇ ਇਹਨੂੰ ਜਿਵੇਂ ਕੋਈ ਕਹਿੰਦਾ ਵੀ ਥੱਪੜ ਇਧਰੋਂ ਮਾਰੇ ਤੇ ਇਹਨੂੰ ਕਰ ਦੇਵੇ ਤੁਸੀਂ ਇਧਰੋਂ ਥੱਪੜ ਮਾਰੇ ਤੇ ਇਹਨੂੰ ਕਰ ਦੇ ਤੇ ਜਦੋਂ ਹਾਰਟ ਦੀ ਪੰਪਿੰਗ ਹੁੰਦੀ ਹੈ ਇਹਦੇ ਵਿਚਾਰੇ ਦਾ ਉਹੀ ਹਾਲ ਹੁੰਦਾ ਹੈ ਈਸੋਫੇਗਸ ਦਾ ਵੀ ਚੱਲ ਤੂੰ ਪਾਸੇ ਹੋ ਸਾਨੂੰ ਨੰਗ ਲੈਣ ਦੇ ਤੂੰ ਪਾਸੇ ਹੋ ਸਾਨੂੰ ਨੰਗ ਲੈਣ ਦੇ ਇਹ ਇਸ ਤਰ੍ਹਾਂ ਦਾ ਸਟਰਕਚਰ ਹੈ ਔਰ ਕਈ ਲੋਕ ਆਮ ਤੌਰ ਤੇ ਖੁਰਾਕ ਖਾਣ ਤੋਂ ਬਾਅਦ ਨਾ ਇੱਥੇ ਛਾਤੀ ਤੇ ਹੱਥ ਜਿਹਾ ਰੱਖਦੇ ਨੇ ਕਈ ਵਾਰ ਮਾਲਿਸ਼ ਕਰਦੇ ਨੇ ਜਿਵੇਂ ਸ਼ਾਇਦ ਕੋਈ ਚੀਜ਼ ਅੜ ਗਈ ਆ ਹਾਰਟ ਤਾਂ ਰੁਕ ਨੀ ਰਿਹਾ ਲਗਾਤਾਰ ਚੱਲ ਰਿਹਾ ਹੈਗਾ ਖੁਰਾਕ ਤੁਸੀਂ ਹੁਣ ਖਾਣ ਲੱਗੇ ਹੋ ਤੇ ਹਾਰਟ ਨੂੰ ਤੇ ਆਦਤ ਪਈ ਇਹਨੂੰ ਪਾਸੇ ਧੱਕਣ ਦੀ ਪਰ ਯਾਰ ਮੈਨੂੰ ਆਪਣਾ ਕੰਮ ਕਰਨ ਦੇ ਹੈਨਾ ਸੋ ਉਸ ਵੇਲੇ ਕਈ ਲੋਕਾਂ ਨੂੰ ਇਹ ਘੁਟਣ ਇੱਥੇ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਲੋਕ ਕਹਿੰਦੇ ਮੈਂ ਜਿਹੜੀ ਖਾਧੀ ਸੀ ਨਾ ਰੋਟੀ ਮੇਰੀ ਇੱਥੇ ਹੀ ਖੜੀ ਹੈ ਇਹ ਆਮ ਲੋਕ ਬੋਲਦੇ ਨੇ ਮੇਰਾ ਇੱਥੇ ਹੀ ਖੜ ਗਈ ਜਿਵੇਂ ਹਜੇ ਨਹੀਂ ਹੋਈ ਇੱਥੇ ਖੜੋ ਗਈ ਭਾਵ ਕੀ ਆ ਉਹ ਜਿਹੜੀ ਕੰਸਟ੍ਰਿਕਸ਼ਨ ਹੈ ਉਹ ਜਿਹੜਾ ਨਾਲ ਦੇ ਹੋਰ ਅੰਗ ਇਹਦੇ ਤੋਂ ਜ਼ੋਰ ਵਾਰ ਜੋੜਾ ਵਾਰ ਜਿਹੜੇ ਤਾਕਤਵਰ ਅੰਗ ਇਥੋਂ ਲੰਘ ਰਹੇ ਨੇ ਉਹ ਇਹਨੂੰ ਧੱਕ ਕੇ ਪਾਸੇ ਕਰ ਰਹੇ ਨੇ ਜਿਹਦੇ ਕਰਕੇ ਇਹਨੂੰ ਵਿਚਾਰੇ ਨੂੰ ਪਤਲੀ ਕਲੀ ਚੋਂ ਪਾਸੇ ਹੋਣਾ ਪੈਂਦਾ ਸੌਫਟ ਹੈ ਇਸ ਕਰਕੇ ਸੋ ਇਸ ਤਰ੍ਹਾਂ ਦੀਆਂ ਤਿੰਨ ਥਾਵਾਂ ਤੇ ਇੱਕ ਜਿੱਥੇ ਅਯੋਤਾ ਲੰਘਦੀ ਹੈ ਖੂਨ ਵਾਲੀ ਵੱਡੀ ਨਾਲੀ ਇੱਕ ਜਿੱਥੇ ਬ੍ਰੌਂਕਸ ਲੰਘਦੀ ਹੈ ਉਸ ਥਾਂ ਤੇ ਇਹਦੇ ਤੋਂ ਉੱਪਰ ਸਿੰਗ ਤੋਂ ਗਿਣ ਚੁੱਕੇ ਹੈ ਜਿਥੋਂ ਇਹ ਫੈਰਿੰਗ ਚੋਂ ਨਿਕਲਦੀ ਹੈਗੀ ਹੇਠਾਂ ਜਾ ਕੇ ਇਹ ਇਸੇ ਤਰ੍ਹਾਂ ਦੀ ਇੱਕ ਹੋਰ ਘੁਟਨ ਹੈਗੀ ਆ ਜਦੋਂ ਇਹ ਡਾਇਆਫਰਾਮ ਦੇ ਵਿੱਚੋਂ ਲੰਘ ਕੇ ਛਾਤੀ ਦੇ ਏਰੀਏ ਵਿੱਚੋਂ ਲੰਘ ਕੇ ਪੇਟ ਵਾਲੇ ਏਰੀਏ ਚ ਦਾਖਲ ਹੁੰਦਾ ਹੈ ਈਸੋਫੇਗਸ ਉਦੋਂ ਵੀ ਇੱਕ ਘੁਟਨ ਹੈਗੀ ਆ ਹਾਂਜੀ ਤਾਂ ਤੁਸੀਂ ਸਮਝ ਲਓ ਵੀ ਇਹਨੂੰ ਬ੍ਰੇਕਾਂ ਲਾ ਲਾ ਕੇ ਚਲਾਉਣ ਵਾਲੀ ਗੱਲ ਆ ਬ੍ਰੇਕਾਂ ਲਾ ਕੇ ਹੌਲੀ ਹੌਲੀ ਹੌਲੀ ਹੌਲੀ ਖੁਰਾਕ ਜਿਹੜੀ ਹੈ ਉਹ ਇਹਦੇ ਰਾਹੀਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਕਦਮ ਨਹੀਂ ਕਿ ਉੱਪਰ ਸਿੱਟੋ ਤੇ ਸਾਰੀ ਥੱਲੇ ਚਲੀ ਜਾਵੇ ਹੁਣ ਆ ਜਿਹੜੀਆਂ ਅਸੀਂ ਇਹਦੀ ਕੰਸਟ੍ਰਿਕਸ਼ਨਾਂ ਦੀ ਦੋ ਦੀ ਗੱਲ ਕੀਤੀ ਦੋ ਕੰਸਟ੍ਰਿਕਸ਼ਨਾਂ ਨੇ ਇੱਕ ਹੇਠਾਂ ਵਾਲੇ ਪਾਸੇ ਈਸੋਫੇਗਸ ਵਾਲੀ ਔਰ ਇੱਕ ਉਹਦੇ ਤੋਂ ਵੀ ਹੇਠਾਂ ਜਿੱਥੇ ਕਾਰਡੀਕ ਓਰੀਫਿਸ ਹੈ ਉਹ ਵੀ ਇਸੇ ਤਰ੍ਹਾਂ ਦਾ ਬੰਨਿਆ ਹੋਇਆ ਹੈ ਔਰ ਇੱਕ ਉੱਪਰ ਜਿੱਥੇ ਫੈਰਿੰਗਸ ਤੋਂ ਇਹ ਸ਼ੁਰੂ ਹੋਇਆ ਸੀਗਾ ਸੋ ਤਿੰਨ ਇਹ ਵੱਡੀਆਂ ਕੰਸਟ੍ਰਿਕਸ਼ਨਾਂ ਨੇ ਜਿੱਥੇ ਘੁਟਨ ਹੈ ਇਹਦੇ ਵਿੱਚ ਔਰ ਉਹਦਾ ਕੁਦਰਤ ਨੇ ਨਿਯਮ ਤਾਂ ਇਹ ਬਣਾਇਆ ਆ ਕਿ ਉੱਪਰੋਂ ਤਾਂ ਹੇਠਾਂ ਚੀਜ਼ ਚਲੀ ਜਾਵੇ ਹੇਠੋਂ ਉੱਪਰ ਨੂੰ ਨਾ ਜਾਵੇ ਪਰ ਜਦੋਂ ਕਿਸੇ ਨੂੰ ਲਗਾਤਾਰ ਦਰਦ ਐਸਿਡਿਟੀ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ ਮੈਂ ਦੱਸਿਆ ਸੀਗਾ ਕਿ ਮੇਦੇ ਤੋਂ ਬਾਹਰ ਨਿਕਲ ਕੇ ਖੁਰਾਕ ਜਦੋਂ ਆਂਤੜੀਆਂ ਵਿੱਚ ਪਹੁੰਚਦੀ ਹੈ ਉਸ ਪਹਿਲੇ ਆਂਤੜੀਆਂ ਦੇ ਹਿੱਸੇ ਦਾ ਨਾਂ ਹੈ ਡਿਊਡੀਨਮ ਗੁਰੀ ਵਰਗਾ ਹਿੱਸਾ ਹੁੰਦਾ ਹੈ 10 ਫੀਟ ਦਾ ਹੁੰਦਾ ਹੈ ਘੋੜੇ ਦੀ ਗੁਰੀ ਵਰਗਾ ਹਿੱਸਾ ਆ ਬਹੁਤ ਮੋਟਾ ਸਟੋਮਕ ਦੇ ਮੁਤਾਬਕ ਹੀ ਪਰ ਉਹਦੇ ਨਾਲੋਂ ਕੱਟਿਆ ਖੁਰਾਕ ਉਹਦੇ ਵਿੱਚ ਜਾਣੀ ਸ਼ੁਰੂ ਹੁੰਦੀ ਹੈ ਪਰ ਜਾਣ ਤੋਂ ਪਹਿਲਾਂ ਸਟੋਮਕ ਦੇ ਮੂੰਹ ਦੇ ਉੱਪਰ ਮੇਦੇ ਦੇ ਮੂੰਹ ਦੇ ਉੱਪਰ ਇੱਕ ਦਰਵਾਜਾ ਇਸੇ ਤਰ੍ਹਾਂ ਦਾ ਘੁਟਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਾਇਲੋਰਿਕ ਓਪਨਿੰਗ ਉਹ ਪਾਇਲੋਰਿਕ ਓਪਨਿੰਗ ਜਿਹੜਾ ਹੈ ਨਾ ਉਹ ਹੇਠਾਂ ਗੈਸ ਬਣਦੀ ਕਿਉਂਕਿ ਬਹੁਤ ਸਾਰੇ ਇੰਜਾਈਮ ਐਸਿਡ ਰਲਿਆ ਪੈਪਸਿਨ ਰਲੀ ਐਂਟਰੋਕਾਈਨੈਸ ਰਲਿਆ ਬਾਇਲ ਉਹਦੇ ਚ ਰਲਿਆ ਇਨਸੁਲਿਨ ਉਹਦੇ ਚ ਰਲੀ ਕਿੰਨਾ ਕੁਛ ਉਹਦੇ ਚ ਰਲਿਆ ਇਹ ਸਾਰਾ ਕੁਛ ਰਲ ਕੇ ਤੇ ਇਹ ਜਿਹੜੀ ਖੁਰਾਕ ਅਸੀਂ ਖਾਈ ਸੀ ਮੇਦੇ ਤੋਂ ਅੱਗੇ ਆਂਤੜੀਆਂ ਚ ਜਾ ਕੇ ਫਿਰ ਰਿੱਝਣ ਲੱਗਦੀ ਆ ਉਬਲਣ ਲੱਗਦੀ ਹੈ ਜਦੋਂ ਉਬਲੂਗੀ ਗੈਸ ਬਣੂਗੀ ਤੋ ਗੈਸ ਦਾ ਨਿਯਮ ਤਾਂ ਕੁਦਰਤ ਨੇ ਇਹ ਬਣਾਇਆ ਆ ਵੀ ਇਹ ਹੇਠਾਂ ਵਾਲੇ ਪਾਸੇ ਨਿਕਲੇ ਤੇ ਉੱਪਰ ਨਾ ਜਾਵੇ ਪਰ ਜਦੋਂ ਸਿਸਟਮ ਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਸਿਸਟਮ ਦੇ ਵਿੱਚ ਕੋਈ ਜ਼ਿਆਦਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਫਿਰ ਉੱਪਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦੀ ਤੇ ਉਹ ਜਿਹੜਾ ਪਹਿਲਾ ਪਾਇਲੋਰਿਕ ਦਰਵਾਜ਼ਾ ਹੈ ਨਾ ਉਹਨੂੰ ਢਿੱਲਾ ਕਰ ਦਿੰਦੀ ਹੈ ਤੇ ਉਹ ਗੈਸ ਜਿਹੜੀ ਹੈ ਹੌਲੀ ਹੌਲੀ ਹੌਲੀ ਹੌਲੀ ਆਮ ਤੌਰ ਤੇ ਮੇਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਔਰ ਮੇਦੇ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਉਹ ਜਿਹੜਾ ਕਾਰਡੀਕ ਓਰੀਫਿਸ ਨੇ ਕਿਹਾ ਹੈ ਹਾਰਟ ਦੇ ਨੇੜੇ ਹੈਗਾ ਆ ਉਹ ਵੀ ਖੁੱਲਣਾ ਸ਼ੁਰੂ ਹੋ ਜਾਂਦਾ ਜਦੋਂ ਇਸ ਤੋਂ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਫਿਰ ਜਿਹੜਾ ਡਾਇਫਰਾਮ ਵਾਲਾ ਹਿੱਸਾ ਮੈਂ ਕਿਹਾ ਹੈ ਕਿ ਬਾਰਡਰ ਹੈਗਾ ਛਾਤੀ ਤੇ ਪੇਟ ਦੇ ਵਿਚ, ਉਹਦੇ ਵਿਚ ਜਦੋਂ ਈਸੋਫੇਗਸ ਲੰਘਦਾ ਤੇ ਉੱਥੇ ਵੀ ਘੁਟਣ ਸੀਗੀ, ਉਹਦੇ ਵੀ ਉਹ ਵੀ ਢਿੱਡੀ ਹੋ ਗਈ। ਉਸ ਤੋਂ ਬਾਅਦ ਉੱਪਰ ਜਾਣਾ ਸ਼ੁਰੂ ਹੋ ਗਿਆ ਤੇ ਉਹ ਪਾਸੇ ਤੇ ਕਰਦਾ ਗਿਆ, ਜਿਵੇਂ ਜਿਵੇਂ ਇਹਦਾ ਪ੍ਰੈਸ਼ਰ ਪੈਣਾ ਆ ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ, ਅਯੋਟਾ ਨੂੰ, ਖੂਨ ਵਾਲੀ ਨਾੜੀ ਨੂੰ, ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ, ਸਾਹ ਵਾਲੀ ਨਾੜੀ ਨੂੰ, ਕਿਉਂਕਿ ਪਹਿਲਾਂ ਤੋਂ ਇਹਨੂੰ ਧੱਕੀ ਜਾਂਦੇ ਸੀ ਨਾ ਤੇ ਵਿਚਾਰਾ ਚੁੱਪ ਕਰਕੇ ਸਹੀ ਜਾਂਦਾ, ਚੰਗਾ ਵੀ ਜਿਵੇਂ ਕਹਿੰਦੇ ਸੀ ਕਰ ਲੈਣਾ, ਤੇ ਹੁਣ ਤੇ ਇਹਦੀ ਗੈਸ ਪ੍ਰੈਸ਼ਰ ਬਣ ਗਿਆ ਨਾ, ਤੇ ਹੁਣ ਉਹ ਨਾ ਤਾਂ ਇਹ ਅਯੋਟਾ ਨੂੰ ਥਾਂ ਦੇ ਰਿਹਾ, ਖੂਨ ਵਾਲੀ ਨਾੜੀ ਨੂੰ ਥਾਂ ਦੇ ਰਿਹਾ, ਨਾ ਇਹ ਸਾਹ ਵਾਲੀ ਨਾਲੀ ਨੂੰ, ਕਹਿੰਦਾ ਵੀ ਚੰਗਾ ਜਿਵੇਂ ਮਰਜ਼ੀ ਕਰ ਲੈਣਾ, ਮੈਂ ਮੇਰਾ ਤਾਂ ਆਪਣਾ ਹੀ ਬੁਰਾ ਹਾਲ ਹੈ, ਮੇਰੇ ਅੰਦਰ ਗੈਸ ਭਰ ਗਈ ਹੈ। ਸੋ ਇਹ ਉਹਨਾਂ ਨੂੰ ਪ੍ਰੈਸ਼ਰ ਰਾਈਜ਼ ਕਰਦਾ। ਮੈਂ ਇਹ ਗੱਲਾਂ ਤਾਂ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ, ਹਾਂਜੀ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ। ਇਸ ਕਰਕੇ ਪਹਿਲਾਂ ਤਾਂ ਉਹ ਈਸੋਫੇਗਸ ਨੂੰ ਦਬਾ ਕੇ ਵੱਧ ਰਸਤਾ ਲੈ ਕੇ, ਸਾਹ ਵਾਲੀ ਨਾਲੀਆਂ ਬ੍ਰੌਂਕਸ ਵੀ ਚਲੀ ਜਾਂਦੀ ਸੀ, ਵੱਧ ਰਸਤਾ ਲੈ ਕੇ ਅਯੋਟਾ ਵੀ ਚਲੀ ਜਾ ਰਹੀ ਸੀ। ਹੁਣ ਇਹਦਾ ਵਿਚਾਰੀ ਦਾ ਬੁਰਾ ਹਾਲ ਗੈਸ ਨਾਲ ਹੋ ਗਿਆ ਈਸੋਫੇਗਸ ਦਾ, ਇਹ ਉਹਨਾਂ ਨੂੰ ਉਹ ਥਾਂ ਨਹੀਂ ਦੇ ਰਹੀ, ਤੇ ਅਲਟੀਮੇਟ ਐਪੀਗਲੋਟਿਸ ਵਾਲਾ ਦਰਵਾਜ਼ਾ ਵੀ ਖੁੱਲ ਗਿਆ ਔਰ ਫਿਰ ਇਹ ਉੱਪਰ ਜਾਣੀ ਸ਼ੁਰੂ ਹੋ ਗਈ। ਆਮ ਤੌਰ ਤੇ ਰਾਤ ਦੇ ਸਮੇਂ ਜਦੋਂ ਅਸੀਂ ਸੋਨੇ ਹਾਂ ਸਰੀਰ ਐਕਟਿਵ ਹੁੰਦਾ, ਚਾਰ ਦਿਨ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਘੱਟ ਹੁੰਦੀ ਹੈ। ਲੋਕਾਂ ਨੂੰ ਖੱਟੇ ਟਕਾਰ, ਖਾਲੀ ਟਕਾਰ ਜਾਂ ਗੈਸ ਵਗੈਰਾ ਹੋਣੀ, ਇਹ ਦਿਨ ਵੇਲੇ ਘੱਟ ਹੁੰਦੀ ਹੈ, ਰਾਤ ਵੇਲੇ ਜ਼ਿਆਦਾ ਹੁੰਦੀ ਹੈ। ਕਾਰਨ ਸਾਡੇ ਮਾਸਪੇਸ਼ੀਆਂ ਰਿਲੈਕਸ ਹੋ ਗਈਆਂ, ਰਿਲੈਕਸ ਹੋ ਗਈਆਂ ਤੇ ਇਸ ਗੈਸ ਨੂੰ ਹੋਰ ਸਮਾਂ ਮਿਲ ਗਿਆ, ਜਿਹਦੇ ਕਰਕੇ ਸਾਡਾ ਜੇ ਮੂੰਹ ਬੰਦਿਆ ਤੇ ਮੂੰਹ ਬੰਦ ਹੋਣ ਨਾਲ ਉਹ ਜਿਹੜੀ ਗੈਸ ਇੱਥੇ ਆਉਣੀ ਹੈ, ਇੱਥੇ ਜੰਮ ਜਾਣੀ ਹੈ, ਸਾਡੀ ਜੀਭ ਦੇ ਉੱਪਰ ਚਿੱਟੀ ਚਿੱਟੀ ਮੈਲ ਜੰਮ ਜਾਣੀ ਹੈ ਤੇ ਜੀਭ ਵੀ ਖੁਸ਼ਕ ਹੋ ਜਾਣੀ। ਜਿਨ੍ਹਾਂ ਲੋਕਾਂ ਨੂੰ ਸਵੇਰੇ ਉੱਠਦਿਆ ਹੋਇਆ ਇਹ ਮਹਿਸੂਸ ਹੋਇਆ ਯਾਰ ਮੂੰਹ ਖੁਸ਼ਕ ਹੋ ਗਿਆ, ਸੁੱਕ ਗਿਆ ਮੂੰਹ ਮੇਰਾ, ਹਾਂਜੀ, ਸੋ ਉਹ ਜੀਭ ਦੇ ਉੱਤੇ ਮੈਲ ਵੀ ਜੰਮ ਗਈ ਹੈ, ਉਹ ਇਹ ਸਮਝਣ ਕਿ ਉਹਨਾਂ ਨੂੰ ਪੁਰਾਣੀ ਗਾਇਡ ਦੀ ਪ੍ਰੋਬਲਮ ਹੈਗੀ ਆ ਜਿਹਦੇ ਕਰਕੇ ਐਸਾ ਹੋ ਰਿਹਾ। ਦੂਸਰੀ ਇੱਕ ਨਾਲ ਇਧਰ ਹੋਰ ਗੱਲ ਹੁੰਦੀ ਹੈ ਕਿ ਸਾਡੀ ਲੈਰਿੰਗਸ ਤੇ ਸਾਡੀ ਫੈਰਿੰਗਸ, ਫੈਰਿੰਗਸ ਖੁਰਾਕ ਵਾਲੀ ਨਾਲੀ, ਲੈਰਿੰਗਸ ਸਾਹ ਵਾਲੀ ਨਾਲੀ, ਇਹ ਨਹੀਂ ਕਿ ਮੂੰਹ ਤੱਕ ਆ ਕੇ ਖਤਮ ਹੋ ਗਈ ਹੈ, ਨਹੀਂ, ਲੈਰਿੰਗਸ ਜਿਹੜੀ ਆ ਉੱਪਰ ਨੱਕ ਦੇ ਬੇਸ ਤੱਕ ਜਾਂਦੀ ਹੈ, ਉਹਨੂੰ ਨੇਜ਼ੋ ਫੈਰਿੰਗਸ ਅਸੀਂ ਕਹਿੰਦੇ ਹਾਂ। ਖੁਰਾਕ ਵਾਲੀ ਨਾਲੀ ਫੈਰਿੰਗਸ ਜਿਹੜੀ ਹੈ ਇਹ ਉਸ ਨੱਕ ਵਾਲੇ ਸੁਰਾਗ ਤੋਂ ਵੀ ਲੰਘ ਕੇ ਹੋਰ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਹੈ, ਜਿਵੇਂ ਸਾਰੇ ਘਰਾਂ ਦੇ ਵਿੱਚ ਰਸੋਈ ਚ ਚਿਮਣੀ ਹੁੰਦੀ ਹੈ ਨਾ, ਤੇ ਉੱਪਰ ਨੂੰ ਗੈਸ ਕੱਢਦੀ ਹੈ ਤੇ ਸਾਰਾ ਧੂੰਆਂ ਉੱਪਰ ਨੂੰ ਚਲਾ ਜਾਂਦਾ ਹੈਗਾ, ਤੂੰ ਉੱਪਰੋਂ ਫਿਰ ਠੰਡਾ ਹੋ ਕੇ ਆਉਂਦਾ। ਤੋ ਉਸੇ ਹਾਲਾਤ ਦੇ ਵਿੱਚ ਹੀ ਕਈ ਲੋਕਾਂ ਨੂੰ ਸਾਇਨਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਤੇ ਉਹ ਅਸੀਂ ਲੋਕ ਦੌੜਦੇ ਫਿਰਦੇ ਹਾਂ ਡਾਕਟਰਾਂ ਕੋਲੇ, ਔਰ ਡਾਕਟਰਾਂ ਨੇ ਉਹ ਤੇਰਾ ਦਿਮਾਗ ਵੱਧ ਗਿਆ ਨਾ ਕਿ ਤੇਰੀ ਤਾਂ ਸਰਜਰੀ ਕਰਾਂਗੇ, ਤੇਰਾ ਤੇ ਇਹ ਕਰਾਂਗੇ। ਕਈ ਵਿਚਾਰੇ ਦੋ ਦੋ ਤਿੰਨ ਤਿੰਨ ਵੀਰਾਂ ਸਰਜਰੀਆਂ ਕਰਵਾ ਲੈਣ ਤੇ ਨੱਕ ਦੀਆਂ ਠੀਕ ਫਿਰ ਵੀ ਨਹੀਂ ਹੁੰਦਾ। ਕਾਰਨ ਇਹ ਗੱਲ ਮੈਂ ਜ਼ੋਰ ਦੇ ਕੇ ਤੁਹਾਨੂੰ ਸਮਝਾਉਣੀ ਚਾਹੁੰਦਾ ਹਾਂ ਕਿ ਭਾਈ ਜਦ ਤੱਕ ਕਮਲੇ ਨੂੰ ਨਹੀਂ ਮਾਰੋਗੇ ਉਹ ਹੋਰ ਜੰਮਦੀ ਰਹੂਗੀ। ਇਸ ਕਰਕੇ ਜ਼ਰੂਰੀ ਇਹ ਆ ਕਿ ਕਿਸੇ ਵੀ ਬਿਮਾਰੀ ਦੇ ਸੰਬੰਧ ਵਿਚ ਉਹਦਾ ਕਾਜ਼ੇਟਿਵ ਫੈਕਟਰ, ਰੂਟ ਕਾਜ਼ ਪਿੱਛੇ ਕੀ ਆ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਔਰ ਇਸ ਆਪਾਂ ਗੱਲ ਕਰਦਿਆਂ ਹਾਂ, ਦੱਸਣ ਦੀ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਬੁੱਟਾਂ ਗਮਜ਼ ਦੀ ਬਿਮਾਰੀ ਹੁੰਦੀ ਹੈ, ਉਹ ਤੇ ਵਿਚਾਰੇ ਡੈਂਟਿਸਟ ਡਾਕਟਰ ਕੋਲੇ ਜਾਂਦੇ ਨੇ, ਤੇ ਡੈਂਟਿਸਟ ਡਾਕਟਰ ਨੇ ਤੇਰੇ ਵੀ ਡੀਪ ਕਲੀਨਿੰਗ ਕਰਨੀ ਆ ਜਾਂ ਤੇਰੀ ਕਲੀਨਿੰਗ ਕਰਨ ਵਾਲੀ ਹੈ, ਅਸਲ ਵਿਚ ਕੀ ਆ ਉਹਨਾਂ ਦੇ ਉਹ ਗੈਸ ਉਸ ਵੇਲੇ ਬਣਨੀ ਸ਼ੁਰੂ ਹੋ ਗਈ, ਉਹ ਉਹਨਾਂ ਦੇ ਮਸੂੜਿਆਂ ਤੇ ਆ ਕੇ ਜੰਮਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਹੌਲੀ ਹੌਲੀ ਮਸੂੜੇ ਜਿਹੜੇ ਨੇ ਵੀਕ ਹੋ ਗਏ ਆ, ਬਰਸ਼ ਕਰਦੇ ਤੇ ਵਿੱਚੋਂ ਖੂਨ ਨਿਕਲਦਾ। ਕਈਆਂ ਵਿਚਾਰਿਆਂ ਨੂੰ ਆਮ ਤੌਰ ਤੇ ਥੋੜੀ ਬਹੁਤ ਖੁਰਾਕ ਖਾਓ ਤੇ ਉਹਦੇ ਨਾਲ ਵੀ ਖੂਨ ਨਿਕਲਣ ਲੱਗ ਜਾਂਦਾ। ਤੋ ਇਸੇ ਤਰ੍ਹਾਂ ਹੀ ਇਹਨੂੰ ਅਸੀਂ ਡੈਂਟਿਸਟ ਦੇ ਕੋਲ ਜਾ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਦੋਂ ਅਸੀਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਜਾਂ ਅਸੀਂ ENT ਸਪੈਸ਼ਲਿਸਟ ਦੇ ਕੋਲ ਜਾਂਦੇ ਹਾਂ, ਇਹ ਨੋਜ਼ ਥਰੋਟ ਵਾਲੇ ਕੰਮ ਵਾਲੇ, ਤੇ ਉਹਨੇ ਕਹਿੰਦਾ ਚੰਗਾ ਜੀ ਮੈਂ ਕੌਟਰਾਈਜ਼ ਕਰ ਦੇਣਾ, ਅੰਦਰੋਂ ਛਿਲ ਦੇਣਾ ਤੇਰੇ ਮਾਗ ਨੂੰ, ਇਹ ਕਰ ਦੇਣਾ। ਪਰ ਇਹ ਕੀ ਆ ਕਿ ਜੇ ਨਾਲੀ ਦੇ ਵਿੱਚ ਗੰਦਾ ਪਾਣੀ ਆਉਂਦਾ ਹੋਵੇ ਤੇ ਤੁਸੀਂ ਉਹ ਗੰਦਾ ਪਾਣੀ ਅੱਗੋਂ ਸਾਫ਼ ਕਰਦੇ ਰਹੋ, ਲੇਕਿਨ ਜਦ ਤੱਕ ਪਿੱਛੋਂ ਆਉਣਾ ਬੰਦ ਨਹੀਂ ਕਰੋਗੇ ਇਹ ਪਾਣੀ ਆਉਂਦਾ ਹੀ ਰਹੇਗਾ, ਤੇ ਕਿੰਨੀ ਦੇਰ ਐਸਾ ਕਰਦੇ ਰਹੋਗੇ। ਇਸ ਕਰਕੇ ਮੈਂ ਇਸ ਦੱਸਣਾ ਚਾਹੁੰਦਾ ਜਿੰਨੇ ਵੀ ਸੁਣਨ ਵਾਲੇ ਮੇਰੇ ਵੀਰ ਨੇ ਕਿ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਹੋਣ ਉਸ ਵੇਲੇ ਸਾਨੂੰ ਇਹਦੇ ਬੇਸਿਕ ਰੂਟ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਆਯੁਰਵੈਦਿਕ ਦੇ ਵਿੱਚ ਨਾ ਚੀਮਾ ਸਾਹਿਬ ਤ੍ਰਿਫਲੇ ਨੂੰ ਬੜੀ ਮਾਨਤਾ ਦਿੱਤੀ ਗਈ ਆ, ਔਰ ਇਹ ਤ੍ਰਿਫਲੇ ਨੂੰ ਮਾਨਤਾ ਇਸ ਕਰਕੇ ਦਿੱਤੀ ਗਈ ਆ ਵੀ ਇਹ ਹਰੜਾ ਭੇੜੇ ਵਾਲੇ ਇਹ ਅੰਤਰੀਆਂ ਦੇ ਰੋਗ ਨੂੰ ਜਾਂ ਅੰਤਰੀਆਂ ਦੀ ਕਮੀ ਕਮਜ਼ੋਰੀ ਨੂੰ ਇਹ ਟਾਣਕੀ ਹੈ ਕਮੀ ਕਮਜ਼ੋਰੀ ਨੂੰ ਵੀ ਬਹੁਤ ਠੀਕ ਕਰਦਾ ਹੈਗਾ ਤੇ ਕਈ ਲੋਕ ਲਗਾਤਾਰ ਖਾਈ ਜਾ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਨਾ ਹੋਵੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਅਲੱਗ ਹੋਇਆ ਤਾਂ ਸਾਇਨਸ ਆ ਤੇ ਜੇ ਡਾਕਟਰ ਕੋ ਕਹਿ ਵੀ ਤੂੰ ਯਾਰ ਤ੍ਰਿਫਲਾ ਰੋਜ਼ ਖਾਇਆ ਕਰੂਗਾ ਤਾਂ ਬੇਵਕੂਫਿਆ ਯਾਰ ਤ੍ਰਿਫਲਾ ਤਾਂ ਪੇਟ ਵਾਸਤੇ ਲੋਕ ਦਿੰਦੇ ਨੇ ਮੈਨੂੰ ਸਾਇਨਸ ਹੋਇਆ ਇਹ ਉਹਦੇ ਵਾਸਤੇ ਦੇ ਰਿਹਾ ਹੈਗਾ ਮਤਲਬ ਕੀ ਹੈ ਕਿ ਰੂਟ ਕਾਜ ਠੀਕ ਹੋਣਾ ਚਾਹੀਦਾ ਹੈ ਤਾਂ ਇਹਦਾ ਫਾਇਦਾ ਹੋ ਸਕਦਾ ਹੈ
0: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਹੁਤ ਹੀ ਤੁਸੀਂ ਡੂੰਘਾਈ ਤੇ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਜੋ ਕੁਛ ਦੱਸ ਰਹੇ ਆ ਇਹ ਹੁਣ ਤੁਹਾਨੂੰ ਪਤਾ ਭਾਈ ਡਾਕਟਰ ਵੀ ਅਫਸਰ ਉਹ ਵੀ ਪੜ੍ਹ ਕੇ ਤਾਂ ਡਾਕਟਰ ਬਣੇ ਆ ਉਹਨੇ ਵੀ ਤਾਂ ਕਿਸੇ ਪੈਸਾ ਕਮਾਉਣਾ ਨਾ ਉਹਨੇ ਵੀ ਆਪਣੇ ਪਰਿਵਾਰ ਨੂੰ ਤਨਖਾਹ ਦੇਣੀਆਂ ਨੇ ਬਿਲਕੁਲ ਬਿਲਕੁਲ ਬਿਲਕੁਲ ਰੂਟ ਕਾਜ ਜਿਹੜਾ ਰੋਗ ਦੀ ਜੜ ਆ ਜਿਹੜੀ ਨਾ ਉਧਰ ਨੂੰ ਜਾਣਾ ਜਿਹੜੇ ਆ ਮੈਡੀਕਲ ਜਿਹੜੀ ਮਾਡਰਨ ਮੈਡੀਸਨ ਆ ਨਾ ਇਹਨਾਂ ਨੇ ਰੂਟ ਕਾਜ ਵੱਲ ਨੂੰ ਜਾਣ ਦੀ ਬਜਾਏ ਇਹਨਾਂ ਨੇ ਬਸ ਆ ਸਰਜਰੀ ਕਰ ਦਿਓ ਵੀ ਆਹ ਵੱਢ ਦਿਓ ਆ ਕੱਟ ਦਿਓ ਇਹਦੀ ਲੋੜ ਨੀ ਆਹ ਕਰ ਦਿਓ ਉਹ ਕਰ ਦਿਓ ਰੂਟ ਕਾਜ ਆ ਜਿਹੜਾ ਜਿੰਨਾ ਚਿਰ ਉਹ ਤੁਹਾਡਾ ਠੀਕ ਨੀ ਹੁੰਦਾ ਓਨਾ ਚਿਰ ਉਹ ਜਿਹੜੀ ਆ ਤੁਹਾਨੂੰ ਇੱਕ ਅੰਗ ਵੱਢ ਦੇਣਗੇ ਫਿਰ ਦੂਜਾ ਵੱਢ ਦੇਣਗੇ ਤੀਜਾ ਵੱਢ ਦੇਣਗੇ ਹੌਲੀ ਹੌਲੀ ਕਹਿਣਗੇ ਚੰਗਾ ਵੀ ਹੁਣ ਤੇਰਾ ਟਾਈਮ ਆ ਗਿਆ
2: ਇਸੇ ਤਰ੍ਹਾਂ ਹੀ ਮਤਲਬ ਇੱਥੇ ਕੀ ਰਿਵਾਜ ਹੈ ਰਿਪੇਅਰ ਕਰਾਉਣ ਨਾਲੋਂ ਗਲ ਵਿੱਚ ਸੁੱਟ ਦੋ ਚੀਜ਼ ਨੂੰ
0: ਸੁੱਟ ਦਿਓ ਬਿਲਕੁਲ ਬਿਲਕੁਲ
2: ਨਵੀਂ ਉਦੋਂ ਸਸਤੀ ਆ ਜਾਊਗੀ ਇਹ ਚੰਗੀ ਗੱਲ
0: ਹਾਂਜੀ
2: ਇਹੀ ਹਾਲ ਕੀਤਾ ਜਾ
0: ਬੰਦਿਆਂ ਦਾ ਵੀ ਇਹੀ ਹਾਲ ਹੈ ਜੀ ਬਿਲਕੁਲ
2: ਚੱਲਦਾ ਚਲਾਓ ਤੇ ਨਹੀਂ ਹੈ ਤੇ ਠੀਕ ਹੈ ਫੈਸਿਲਿਟੀ ਹੈਗੀਆਂ ਨੇ ਉਦੋਂ ਘਰ ਤੇ ਆਉਣਾ ਨੇ ਉੱਥੋਂ ਗਾਂਹ ਹੀ ਜਾਣਾ
0: ਬਿਲਕੁਲ ਬਿਲਕੁਲ
2: ਮਤਲਬ ਟ੍ਰੈਂਡ ਇਸ ਤਰ੍ਹਾਂ ਦਾ ਹੋ ਗਿਆ ਔਰ ਡਾਕਟਰਾਂ ਦਾ ਵੀ ਗੁਨਾਹ ਨਹੀਂ ਕੀਮਾ ਸਾਹਿਬ
0: ਬਿਲਕੁਲ ਨਹੀਂ ਜੀ ਬਿਲਕੁਲ ਗੁਨਾਹ ਨਹੀਂ
2: ਹੋ ਗਈ ਹੈ ਅਸੀਂ ਹਰ ਗੱਲ ਨੂੰ ਫਟਾਫਟ ਛੇਤੀ ਛੇਤੀ ਠੀਕ ਕਰਨਾ ਚਾਹੁੰਦੇ ਹਾਂ
0: ਹਾਂਜੀ
2: ਛੇਤੀ ਦੇ ਵਿੱਚ ਡਾਕਟਰ ਫਿਰ ਤੁਹਾਡੀ ਉਸ ਮਾਨਸਿਕਤਾ ਨੂੰ ਲੈ ਕੇ ਉਹੋ ਜਿਹਾ ਹੀ ਕੁਛ ਕਰਦੇ ਆ
0: ਉਹੋ ਜਿਹਾ ਹੀ ਕੁਛ ਕਰਦੇ ਆ ਬਿਲਕੁਲ
2: ਸਾਰਾ ਵਿਧਾਨ ਇਸ ਤਰ੍ਹਾਂ ਚੱਲ ਰਿਹਾ ਹੈਗਾ ਤੇ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿ ਹਰ ਆਦਮੀ ਜਿਹੜਾ ਕੁਛ ਸੁਣਦਾ ਆ ਉਹ ਇਹ ਸਮਝੇ ਕਿ ਅੰਦਰ ਸਰੀਰ ਦੀ ਬਣਤਰ ਹੈ ਕਿਵੇਂ ਆ ਔਰ ਉਹਦੇ ਵਿੱਚ ਵਿੱਚ ਕਿੱਥੇ ਕਿੱਥੇ ਕੀ ਰੁਕਾਵਟਾਂ ਨੇ ਤੇ ਕਿੱਥੋਂ ਅਸੀਂ ਪਾਸਾ ਵੱਟ ਕੇ ਲੰਘਣਾ ਹੈਗਾ ਜਿਨ੍ਹਾਂ ਦੇ ਘਰੇ ਕੁੱਤਾ ਹੈਗਾ ਉਹਨਾਂ ਦੇ ਘਰ ਦੇ ਬੂਹੇ ਕੋ ਕਿਹੜੇ ਪਾਸੇ ਲੰਘਣਾ ਹੈਗਾ ਉਲਟਾ ਜਾਂਦੀ ਹੈ ਉੱਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ
0: ਜਿੱਥੋਂ
2: ਜਾਂਦੀ ਆ ਉੱਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ ਪਰ ਜੇ ਇਹਦੇ ਵਿਚਾਰੇ ਦਾ ਆਪਦਾ ਹੀ ਇਹ ਖੂੰਡਾ ਲੈ ਕੇ ਤੁਰਿਆ ਫਿਰਦਾ ਇਹਦੀ ਆਪਦੀ ਪ੍ਰੋਬਲਮ ਆ ਗਈ ਤੇ ਫਿਰ ਇਹਨੇ ਉਹਨਾਂ ਦੇ ਕੁੱਤੇ ਦੀ ਪਰਵਾਹ ਨੀ ਨਾ ਕਰਨੀ
0: ਬਿਲਕੁਲ ਬਿਲਕੁਲ
2: ਉਹਨਾਂ ਨੂੰ ਜਗ੍ਹਾ ਨੀ ਦੇਣੀ ਸੋ ਉਹ ਕੁੱਤੇ ਨੇ ਫਿਰ ਭੌਂਕਣਾ ਹੈਗਾ ਹੈਂਜੀ ਸੋ ਜਿਹੜਾ ਭੌਂਕਣਾ ਹੈ ਉਹਨੂੰ ਅਸੀਂ ਕਹਾਂਗੇ ਸਿੰਪਟਮ ਨੇ ਤੇ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਜਿਵੇਂ ਸਾਇਨਸ ਦੀ ਪ੍ਰੋਬਲਮ ਜਿਵੇਂ ਗਮਸ ਦੀ ਪ੍ਰੋਬਲਮ ਜਾਂ ਟੀਥ ਕੇਰੀਜ ਦੀ ਪ੍ਰੋਬਲਮ ਉਹ ਸਾਰੀਆਂ ਸਾਰੀਆਂ ਦੰਦਾਂ ਦੀਆਂ ਇਟ ਸੈਲਫ ਪ੍ਰੋਬਲਮ ਨਹੀਂ ਹੁੰਦੀਆਂ
0: ਬਿਲਕੁਲ
2: ਪੋਟਾਸ਼ੀਅਮ ਦੀ ਕਮੀ ਹੋਗੀ ਜਿਹਦੇ ਨਾਲ ਬੋਨ ਬਣਦੀ ਹੈ ਉਹਦੀ ਕਮੀ ਹੋਗੀ ਦੈਟਸ ਡਿਫਰੈਂਟ ਥਿੰਗ ਪਰ ਅਦਰਵਾਈਜ਼ ਬਹੁਤੇ ਸਾਰੇ ਪੇਸ਼ੈਂਟ ਜਿਹੜੇ ਸਾਡੇ ਡੈਂਟਲ ਡਾਕਟਰਾਂ ਕੋਲੇ ਜਾਂਦੇ ਨੇ ਜਾਂ ਜਿਹੜੇ ENT ਡਾਕਟਰਾਂ ਕੋਲੇ ਸਾਇਨਸ ਦਾ ਇਲਾਜ ਕਰਵਾਉਣ ਜਾਂਦੇ ਨੇ ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜਾਨਣਾ ਕਿ ਭਾਈ ਇਹਦਾ ਅਸਲ ਰੋਗ ਦਾ ਕਾਰਨ ਜਿਹੜਾ ਹੈ ਤੁਹਾਡੇ ਡਾਇਜੈਸਟਿਵ ਸਿਸਟਮ ਦੇ
0: ਡਾਇਜੈਸਟਿਵ ਨੇ ਬੱਚਿਆ ਡਾਕਟਰ ਸਾਹਿਬ ਉਹ ਤੁਹਾਡੀ ਵਾਰੀ ਵੀ ਹੋਣੀ ਆ ਸਾਡੀ ਵਾਰੀ ਉਹ ਮੇਰਾ ਖਿਆਲ ਦੂਜੀ ਤੀਜੀ ਦੇ ਕਿਤਾਬ ਦੇ ਵਿੱਚ ਹੁੰਦੀ ਸੀ ਉਹ ਢਿੱਡ ਦੀ ਕਹਾਣੀ ਉਹ ਕਹਿੰਦਾ ਢਿੱਡ ਕਹਿੰਦਾ ਉਹ ਕੰਨ ਕਹਿੰਦੇ ਅਸੀਂ ਆਹ ਕਰਨਾ ਨੀ ਉਹ ਨੀ ਕਰਨਾ ਉਹ ਢਿੱਡ ਕਹਿੰਦਾ ਚੰਗਾ ਹੁਣ ਮੈਂ ਹਜ਼ਮ ਕਰਨ ਵੜ ਜਾਂਦਾ ਫਿਰ ਉਹ ਇਦਾਂ ਦੀ ਵੀ ਖੁੱਲੀ ਸੀ ਕਵਿਤਾ ਜਿਹੀ ਹੁੰਦੀ ਸੀ
2: ਸਾਰੇ ਰੋਗ ਕਹਿੰਦੇ ਨੇ ਪੇਟ ਤੋਂ ਹੋ ਕੇ ਜਾਂਦੇ
0: ਪੇਟ ਤੋਂ ਹੁੰਦੇ ਆ ਬਿਲਕੁਲ
2: ਸੋ ਇਹ ਸਥਿਤੀ ਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈਗੀ ਆ ਤੇ ਜੇ ਅਸੀਂ ਇਹ ਸਮਝ ਗਏ ਤੇ ਫਿਰ ਬਹੁਤੇ ਸਾਰੇ ਲੋਕ ਜਿਹੜੇ ਨੇ ਉਹ ਬਹੁਤੇ ਪਰੇਸ਼ਾਨ ਨਹੀਂ ਹੋਣਗੇ ਔਰ ਉਹ ਰੂਟ ਕਾਜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਜੇ ਤੁਸੀਂ ਦਰਖਤ ਦੀਆਂ ਜੜਾਂ ਵੱਢ ਦਿੱਤੀਆਂ ਤੇ ਜਿਹੜੇ ਦਰਖਤ ਦੀ ਹਮੇਸ਼ਾ ਛਾਂ ਜਾਂ ਜਾਨਵਰ ਮਿੱਠਾ ਕਰਦੇ ਨੇ ਤੇ ਕਦੀ ਤੁਸੀਂ ਟਾਹਣੀਆਂ ਕੱਟੋ ਕਦੀ ਪੱਤੇ ਕੱਟੋ ਫਿਰ ਟਾਹਣੀਆਂ ਆ ਗਈਆਂ ਫਿਰ ਪੱਤੇ ਆ ਗਏ ਕਿੰਨੀ ਕੁ ਵਾਰ ਕੱਟੀ ਜਾਓਗੇ ਤੇ ਜੇ ਦਰਖਤ ਦੀ ਜੜ ਕੱਟ ਕੇ ਪਾਸੇ ਸਿਰ ਦੀ ਤਾਂ ਠੀਕ ਹੋ ਜਾਏਗਾ ਹਾਂਜੀ ਸੋ ਇਸ ਈਸੋਫੇਗਸ ਦੇ ਵਿੱਚ ਆਪਾਂ ਜਿਹੜੀਆਂ ਹੁਣ ਗੱਲਾਂ ਕਰੀਆਂ ਨੇ ਹਜੇ ਦੀਆਂ ਬਿਮਾਰੀਆਂ ਦੀ ਗੱਲ ਹੈਗੀ ਜਦੋਂ ਆਪਾਂ ਇਹ ਗੱਲਾਂ ਕਰੀਆਂ ਨੇ ਇੱਕ ਤਾਂ ਇਹ ਆ ਵੀ ਮੂੰਹ ਉੱਪਰੋਂ ਵੀ ਬੰਦ ਆ ਤੇ ਥੱਲਿਓਂ ਥੋੜਾ ਜਿਹਾ ਢਿੱਲਾ ਹੈਗਾ ਆ ਪਰ ਉੱਪਰੋਂ ਜਾਂਦਾ ਹੈਗਾ ਆ ਪ੍ਰੈਸ਼ਰ ਦੇ ਨਾਲ ਜਾਂਦਾ ਹੈਗਾ ਖੁਰਾਕ ਅਸੀਂ ਸਵਾਲੋ ਕਰਦੇ ਆ ਇਹ ਸਾਡਾ ਇਨਵੋਲੰਟਰੀ ਮਸਲ ਹੈ ਜਦੋਂ ਖੁਰਾਕ ਅਸੀਂ ਸਵਾਲੋ ਕਰ ਹੇਠਾਂ ਜਾਂਦੇ ਆ ਫਿਰ ਵੋਲੰਟਰੀ ਵਾਲੀ ਗੱਲ ਫਿਰ ਆਪਣੇ ਆਪ ਤੁਹਾਡੇ ਕੰਟਰੋਲ ਚ ਨਹੀਂ ਹੈਗੀ ਜੇ ਤੁਸੀਂ ਆਖੋ ਵੀ ਰੋਟੀ ਇੱਥੇ ਰੁਕ ਜਾਏ ਤੇ ਫੇਰ ਨਹੀਂ ਰੁਕਣੀ, ਹਾਂਜੀ, ਫਿਰ ਇਹਨੇ ਚੱਲਦੀ ਰਹਿਣਾ ਹੈਗਾ, ਮੂੰਹ ਤੱਕ ਤੁਹਾਡੀ ਲਿਮਟ ਹੈਗੀ ਹੈ। ਪਰ ਉਹ ਜਿਹੜੀ ਅਗਲੀ ਲਿਮਟ ਆ ਉਹ ਪੈਰੀਸਟਾਲਟਿਕ ਮੋਸ਼ਨ ਦੇ ਨਾਲ ਚੱਲਦੀ ਹੈ, ਪਹਿਲੋਂ ਭਰ ਗਿਆ ਫਿਰ ਹੇਠਾਂ ਚਲੇ ਗਿਆ, ਫਿਰ ਹੇਠਾਂ ਚਲੇ ਗਿਆ, ਫਿਰ ਉਸ ਹੇਠਾਂ ਚਲੇ ਗਿਆ, ਇਸ ਤਰ੍ਹਾਂ। ਪਰ ਇਸ ਹੇਠਾਂ ਜਾਣ ਵਾਲੀ ਚੀਜ਼ ਨੂੰ ਵੀ ਕਈ ਦੇਰਾਂ ਪਾਸਾ ਵੱਟ ਕੇ ਲੰਘਣਾ ਪੈਂਦਾ ਆ, ਜਿੱਥੇ ਬ੍ਰੌਂਕਸ ਹੈਗੀ ਹੈ ਸਾਹ ਵਾਲੀ ਨਾਲੀ ਤੇ ਜਿੱਥੇ ਹਾਰਟ ਦੀ ਐਓਟਿਕ ਨਾਲੀ ਹੈਗੀ ਹੈ, ਉਹਨਾਂ ਥਾਵਾਂ ਤੋਂ ਇਹਨੂੰ ਪਾਸਾ ਵੱਟ ਕੇ ਤੇ ਲੰਘਣਾ ਪੈਂਦਾ ਆ, ਕਿਉਂਕਿ ਉਹ ਬਹੁਤੀ ਜਗ੍ਹਾ ਇਹਦੀ ਲੈ ਰਹੇ ਨੇ, ਇਹਨੇ ਤੇ ਕਦੀ ਕਦੀ ਖੁਰਾਕ ਖਾਣੀ ਇਸ ਕਰਕੇ। ਪਰ ਜੇ ਇਹਦੇ ਚ ਗੈਸ ਭਰ ਗਈ ਤੇ ਫਿਰ ਉਹਦਾ ਤੇ ਕੋਈ ਟਾਈਮ ਨੀ ਨਾ ਹੈਗਾ, ਉਹਨੇ ਤੇ ਫਿਰ ਲਗਾਤਾਰ ਉਹ ਕੰਮ ਖਰਾਬ ਕਰੀ ਜਾਣਾ ਹੈਗਾ ਨਾ, ਤੇ ਉਹਨੇ ਆਂਢੀਆਂ ਗੁਆਂਢੀਆਂ ਨੂੰ ਜਿਹੜੀ ਅੱਗੇ ਕਹਿੰਦੇ ਸੀ ਕਿ ਤੁਹਾਡੇ ਘਰੇ ਅਸੀਂ ਆਪਣੀ ਮੱਝ ਬੰਨ ਲਈਏ ਤੇ ਹੁਣ ਇਹਨੂੰ ਮੱਝ ਬੰਨਣ ਨੀ ਦੇਣੀ, ਹਾਂਜੀ, ਹੁਣ ਤੁਹਾਨੂੰ ਇਹ ਨੀ ਦੇਣਾ ਵੀ ਸਾਡੇ ਵਿਹੜੇ ਚ ਤੁਸੀਂ ਆਹ ਚੀਜ਼ ਖੜੀ ਕਰ ਲਓ, ਨਹੀਂ ਹੋਣਾ। ਸੋ ਉਹ ਮੁਸ਼ਕਿਲ ਆਉਣੀ ਸ਼ੁਰੂ ਹੋ ਜਾਂਦੀ, ਉਹਦੇ ਸਿਮਟਮ ਦੱਸਣੇ ਆ ਜੀ। ਸੋ ਇਸ ਤਰ੍ਹਾਂ ਦਾ ਹਾਲਾਤ ਸਾਡੇ ਇਸ ਈਸੋਫੇਗਸ ਦਾ ਹੈ, ਇਹਨੂੰ ਇਹਨਾਂ ਕੁਦਰਤ ਨੇ ਮਜਬੂਤ ਕੀਤਾ ਆ ਕਿ ਇਹਦੇ ਚ ਛੇਤੀ ਕੀਤੇ ਕੋਈ ਪ੍ਰੋਬਲਮ ਨਾ ਆਵੇ ਬਾਹਰੋਂ, ਪਰ ਅੰਦਰੋਂ ਪ੍ਰੋਬਲਮਾਂ ਇਹਦੇ ਵਿਚ ਖੜੀਆਂ ਹੁੰਦੀਆਂ ਨੇ। ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ, ਗੈਸ ਬਣ ਗਈ ਉਹਦੇ ਕਰਕੇ ਹੋ ਗਈ, ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨਾਂ, ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ ਵਿੱਚ, ਉਹ ਲੋਕ ਫਿਸ਼ ਵਗੈਰਾ ਖਾਂਦੇ ਨਾ, ਮੱਛੀਆਂ ਬਹੁਤ ਖਾਂਦੇ ਆ, ਉੱਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ, ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿੱਚ ਜਾ ਕੇ ਉਸ ਨੇ ਜ਼ਖਮ ਕਰਦੇ ਨੇ। ਪਰ ਜੇ ਇਹਦੇ ਚ ਗੈਸ ਭਰ ਗਈ ਤੇ ਫਿਰ ਉਹਦਾ ਤੇ ਕੋਈ ਟਾਈਮ ਨੀ ਨਾ ਹੈਗਾ, ਉਹਨੇ ਤੇ ਫਿਰ ਲਗਾਤਾਰ ਉਹ ਕੰਮ ਖਰਾਬ ਕਰੀ ਜਾਣਾ ਹੈਗਾ ਨਾ, ਤੇ ਉਹਨੇ ਆਂਢੀਆਂ ਗੁਆਂਢੀਆਂ ਨੂੰ ਜਿਹੜੀ ਅੱਗੇ ਕਹਿੰਦੇ ਸੀ ਕਿ ਤੁਹਾਡੇ ਘਰੇ ਅਸੀਂ ਆਪਣੀ ਮੱਝ ਬੰਨ ਲਈਏ ਤੇ ਹੁਣ ਇਹਨੂੰ ਮੱਝ ਬੰਨਣ ਨੀ ਦੇਣੀ, ਹਾਂਜੀ, ਹੁਣ ਤੁਹਾਨੂੰ ਇਹ ਨੀ ਦੇਣਾ ਵੀ ਸਾਡੇ ਵਿਹੜੇ ਚ ਤੁਸੀਂ ਆਹ ਚੀਜ਼ ਖੜੀ ਕਰ ਲਓ, ਨਹੀਂ ਹੋਣਾ। ਸੋ ਉਹ ਮੁਸ਼ਕਿਲ ਆਉਣੀ ਸ਼ੁਰੂ ਹੋ ਜਾਂਦੀ, ਉਹਦੇ ਸਿਮਟਮ ਦੱਸਣੇ ਆ ਜੀ। ਸੋ ਇਸ ਤਰ੍ਹਾਂ ਦਾ ਹਾਲਾਤ ਸਾਡੇ ਇਸ ਈਸੋਫੇਗਸ ਦਾ ਹੈ, ਇਹਨੂੰ ਇਹਨਾਂ ਕੁਦਰਤ ਨੇ ਮਜਬੂਤ ਕੀਤਾ ਆ ਕਿ ਇਹਦੇ ਚ ਛੇਤੀ ਕੀਤੇ ਕੋਈ ਪ੍ਰੋਬਲਮ ਨਾ ਆਵੇ ਬਾਹਰੋਂ, ਪਰ ਅੰਦਰੋਂ ਪ੍ਰੋਬਲਮਾਂ ਇਹਦੇ ਵਿਚ ਖੜੀਆਂ ਹੁੰਦੀਆਂ ਨੇ। ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ, ਗੈਸ ਬਣ ਗਈ ਉਹਦੇ ਕਰਕੇ ਹੋ ਗਈ, ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨਾਂ, ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ ਵਿੱਚ, ਉਹ ਲੋਕ ਫਿਸ਼ ਵਗੈਰਾ ਖਾਂਦੇ ਨਾ, ਮੱਛੀਆਂ ਬਹੁਤ ਖਾਂਦੇ ਆ, ਉੱਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ, ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿੱਚ ਜਾ ਕੇ ਉਸ ਨੇ ਜ਼ਖਮ ਕਰਦੇ ਨੇ। ਇਹੋ ਜਿਹੇ ਪੇਸ਼ੈਂਟ ਉਸ ਵੇਲੇ ਉੱਥੇ ਆਉਂਦੇ ਹੁੰਦੇ ਸੀਗੇ ਤੇ ਜਿਨ੍ਹਾਂ ਦਾ ਮਕਸਦ ਇਹ ਸੀ ਉਹੀ

0: ਬਿਮਾਰੀਆਂ ਹੁੰਦੀਆਂ ਨੇ। ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ, ਗੈਸ ਬਣ ਗਈ ਉਹਦੇ ਕਰਕੇ ਹੋ ਗਈ। ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨਾਂ, ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ, ਜੋ ਲੋਕ ਫਿਸ਼ ਵਗੈਰਾ ਖਾਂਦੇ ਨਾ, ਮੱਛੀਆਂ ਬਹੁਤ ਖਾਂਦੇ ਆ, ਉੱਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ, ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿੱਚ ਜਾ ਕੇ ਉਸ ਨੇ ਜ਼ਖਮ ਕਰਦੇ ਨੇ। ਇਹੋ ਜਿਹੇ ਪੇਸ਼ੈਂਟ ਉਸ ਵੇਲੇ ਉੱਥੇ ਆਉਂਦੇ ਹੁੰਦੇ ਸੀਗੇ, ਤੇ ਜਿਨ੍ਹਾਂ ਦਾ ਮਕਸਦ ਇਹ ਸੀ, ਉਹੀ ਗੱਲ ਮੈਂ ਤੁਹਾਨੂੰ ਸਮਝਾਈ ਹੈ, ਜੇ ਲਗਾਤਾਰ ਗੈਸ ਬਣਦੀ ਰਹੀ, ਕੋਈ ਉਪਰੋਂ ਹਾਰਡ ਚੀਜ਼ ਖਾ ਲਈ ਜਿਹਦੇ ਰਾਹੀਂ ਕੋਈ ਜ਼ਖਮ ਹੋ ਗਿਆ ਔਰ ਉਹ ਛੇਤੀ ਰਿਪੇਅਰ ਨਹੀਂ ਹੋਇਆ, ਗੈਸ ਆਣੀ ਸ਼ੁਰੂ ਹੋ ਗਈ, ਜ਼ਖਮ ਵੱਧ ਗਿਆ, ਅਲਟੀਮੇਟਲੀ ਇਹ ਜਿਹੜਾ ਜ਼ਖਮ ਹੈਗਾ ਆ ਇਹ ਕੈਂਸਰ ਵੀ ਬਣ ਸਕਦਾ ਹੈ
1: ਜੀ।
0: ਔਰ ਪੈਪਟਿਕ ਅਲਸਰ ਦੀ ਗੱਲ ਆਮ ਤੌਰ ਤੇ ਅਸੀਂ ਕਰਨਾ, ਇਹਦੀ ਗੈਸਟ੍ਰਿਕ ਅਲਸਰ ਆ, ਇਹਦੀ ਪੈਪਟਿਕ ਅਲਸਰ ਆ। ਮੈਂ ਇਹਦੀ ਡਿਵੀਜ਼ਨ ਫਿਰ ਅੱਗੇ ਜਾ ਕੇ ਦੱਸਾਂਗਾ, ਕਿਉਂਕਿ ਅੱਜ ਆਪਣੇ ਕੋਲ ਥਾਂ ਥੋੜਾ ਹੈਗਾ ਆ। ਸਿਰਫ ਇਹ ਸਮਝੋ ਵੀ ਪੈਪਸਿਨ ਸਟੋਮਿਕ ਚ ਪੈਦਾ ਹੁੰਦੀ ਹੈ, ਉਹਦੇ ਐਕਸੈਸ ਕਰਕੇ ਜਿਹੜਾ ਜ਼ਖਮ ਹੋਣ ਵਾਲਾ ਉਹ ਆਂਤੜੀਆਂ ਚ ਹੋਣਾ ਚਾਹੀਦਾ ਹੈਗਾ ਜਾਂ ਸਟੋਮਿਕ ਦੇ ਮੇਰਾ ਵਾਲੇ ਪੋਰਸ਼ਨ ਚ ਹੋਣਾ ਚਾਹੀਦਾ। ਪਰ ਕਈ ਵੇਰਾਂ ਗੈਸ ਦੇ ਨਾਲ ਉਹੀ ਪੈਪਸਿਨ ਜਿਹੜੀ ਹੈ ਉਹ ਉੱਪਰ ਆ ਗਈ ਤੇ ਇਸ ਜਿਹੜਾ ਈਸੋਫੇਗਸ ਆ ਇਹਦੇ ਵਿੱਚ ਵੀ ਪੈਪਟਿਕ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਅਲਟੀਮੇਟਲੀ ਜੇ ਇਸ ਚੀਜ਼ ਦਾ ਪ੍ਰਬੰਧ, ਹਾਲਾਂਕਿ ਅਸੀਂ ਯਾਰ ਕੋਈ ਨੀ ਗੈਸ ਹੀ ਹੈ, ਥੋੜੀ ਬਹੁਤ ਮਾੜੀ ਮੋਟੀ ਗੈਸ ਬਣ ਜਾਂਦੀ ਤੇ ਕੋਈ ਨਾ ਕੋਈ ਚੂਰਨ ਲੈ ਲਈਦਾ ਤਾਂ ਠੀਕ ਹੋ ਜਾਂਦਾ ਜੀ। ਹਾਂਜੀ, ਸੋ ਉਸ ਹਾਲਾਤ ਦੇ ਵਿੱਚ ਅਗਰ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਤੇ ਕੰਡੀਸ਼ਨ ਐਸੀ ਆ ਸਕਦੀ ਹੈ ਕਿ ਇਹਦਾ ਕੈਂਸਰ ਹੋ ਜਾਵੇ। ਠੀਕ ਹੈ, ਇਸ ਬਚਣ ਵਾਸਤੇ ਆ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਸ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਹੁਣ ਆਓ ਕਿ ਇਸ ਦੇ ਕੰਡੀਸ਼ਨ ਦੇ ਜਿਹੜੇ ਸਿਮਟਮਸ ਨੇ ਉਹ ਬਾਹਰ ਕੀ ਹੋਣਗੇ। ਪਹਿਲੀ ਗੱਲ, ਆਮ ਤੌਰ ਤੇ ਜੇ ਕਿਸੇ ਨੂੰ ਧੌਣ ਚ ਦਰਦ ਹੁੰਦੀ ਹੈ ਨਾ, ਉਹ ਆਉਂਦੇ ਜੇ ਵੀ ਫਿਰ ਵਾਈ ਦੀਆਂ ਦਰਦਾਂ ਹੋ ਗਈਆਂ ਨੇ ਜਾਂ ਕਿਤੇ ਸੱਟ ਸੁੱਟ ਤਾਂ ਨਹੀਂ ਲੱਗ ਗਈ ਧੌਣ ਦੇ ਵਿੱਚ। ਪਰ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਇਹ ਜਿਹੜਾ ਈਸੋਫੇਗਸ ਆ ਇਹ ਪਿਛਲੇ ਪਾਸਿਓਂ ਸਰਵਾਈਕਲ ਏਰੀਏ ਚੋਂ ਛੇਵਾਂ ਜਿਹੜਾ ਵਰਟੀਬਰਾ ਹੈ ਉਥੋਂ ਸ਼ੁਰੂ ਹੁੰਦਾ ਜੇ ਪਿਛਲੇ ਪਾਸੋਂ ਦੇਖਣ ਪਰ। ਇਹਦਾ ਮਤਲਬ ਕੀ ਹੋਇਆ, ਜੇ ਅੰਦਰੋਂ ਗੈਸ ਬਣੀ ਤੇ ਉਹਨੇ ਧੱਕਾ ਕਿੱਥੋਂ ਤੱਕ ਮਾਰਨਾ ਹੈ, ਕਿੱਥੋਂ ਤੱਕ ਮਾਰਨਾ, ਔਰ ਇਥੋਂ ਤੱਕ ਮਾਰਨਾ ਤੇ ਇਹਦਾ ਮਤਲਬ ਕੀ ਹੋਊਗਾ ਭਾਈ, ਜਿੰਨੇ ਵੀ ਲੋਕਾਂ ਨੂੰ ਆਮ ਤੌਰ ਤੇ ਗੈਸ ਦੀ ਪ੍ਰੋਬਲਮ ਹੁੰਦੀ ਹੈ, ਗਰਡ ਦੀ ਪ੍ਰੋਬਲਮ ਹੁੰਦੀ ਹੈ, ਤੇ ਜੇ ਉਹ ਲੋਕ ਇਹ ਕਹਿੰਦੇ ਨਾ ਮੇਰੀ ਯਾਰ ਧੌਣ ਪੀੜ ਕਰਦੀ ਹੈ, ਮੇਰੀ ਧੌਣ ਇਧਰ ਇਧਰ ਹਿਲਾਉਣ ਨੂੰ ਬੜੀ ਦਿੱਕਤ ਹੁੰਦੀ, ਬੜੀ ਤਕਰੀਬ ਹੁੰਦੀ ਹੈ, ਤੇ ਅਸੀਂ ਆਮ ਸਮਝਦੇ ਯਾਰ ਤੇਰਾ ਸਰਾਣਾ ਛੋਟਾ ਮੋਟਾ ਅੱਗੇ ਪਿੱਛੇ ਹੋ ਗਿਆ ਹੋਊਗਾ, ਸਰਾਣੇ ਕਰਕੇ ਹੋ ਗਿਆ ਹੋਊਗਾ। ਪਰ ਅੱਜ ਦੀ ਇਸ ਵਾਰਤਾ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਜਾਣਗੇ ਹੋਣਗੇ ਕਿ ਨਹੀਂ, ਜਦੋਂ ਤੁਹਾਡੀ ਧੌਣ ਦੇ ਵਿੱਚ ਇਸ ਤਰ੍ਹਾਂ ਦੀ ਤਕਲੀਫ ਹੋਵੇ ਤੇ ਤੁਸੀਂ ਆਪਣੇ ਆਪ ਹੀ ਸੋਚੋ ਵੀ ਮੈਨੂੰ ਵੱਧ ਹਜ਼ਮੀ ਵਾਲੀਆਂ ਨਹੀਂ ਕੁਝ ਨਿਸ਼ਾਨੀਆਂ ਨੇ, ਮੇਰਾ ਪੇਟ ਵੀ ਸਾਫ਼ ਨਹੀਂ ਠੀਕ ਤਰ੍ਹਾਂ ਹੁੰਦਾ, ਇਹਦਾ ਅੰਦਰ ਗੈਸ ਬਣਦੀ ਹੈ, ਔਰ ਇਹ ਨਿਸ਼ਾਨੀ ਜਿਹੜੀ ਹੈ ਰੂਮੇਟਿਜ਼ਮ ਦੀ ਨਹੀਂ, ਇਹ ਅਰਥਰਾਈਟਿਸ ਦੀ ਨਹੀਂ, ਇਹ ਧੌਣ ਦੀ ਸਰਵਾਈਕਲ ਰਿਬ ਨਹੀਂ, ਇਹ ਹੈਗੀ ਹੈ ਗੈਸ।
1: ਗੈਸ, ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਖਾਨੇ ਪਾਈ ਜਾਂਦੇ ਗੱਲਾਂ।
0: ਹਾਂਜੀ, ਮੇਰੇ ਆਪਾਂ ਹੁਣ ਮੈਂ ਕਿਹੜਾ, ਮੈਂ 45 ਮਿੰਟ ਦਾ ਪੀਰੀਅਡ ਪੂਰਾ ਕਰਨਾ ਮੈਡੀਕਲ ਕਾਲਜਾਂ ਵਿੱਚ, ਤਾਂ ਸਾਨੂੰ ਬੜਾ ਪਿੰਨ ਪੁਆਇੰਟ ਗੱਲਾਂ ਕਰਨੀਆਂ ਹੁੰਦੀਆਂ ਨੇ, ਮੁੰਡੇ ਜਿਹੜੇ ਅੱਗੇ ਬੈਠੇ ਹੁੰਦੇ ਨੇ ਸਾਰੇ ਸਭ ਕੁਝ ਜਾਣਦੇ ਹੁੰਦੇ ਆ। ਹਾਂਜੀ, ਸੋ ਪਿੰਨ ਪੁਆਇੰਟ ਕਰਕੇ ਅਸੀਂ ਅੱਗੇ ਤੁਰਦੇ ਜਾਣਾ ਹੁੰਦਾ, ਪਰ ਇੱਥੇ ਤਾਂ ਆਪਣਾ ਮਤਲਬ ਹੈ ਨਾ ਵੀ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹਨਾਂ ਨੂੰ ਉਹ ਗੱਲ ਪਤਾ ਲੱਗੇ ਵੀ ਮੈਂ ਕਹਿ ਕੀ ਰਿਹਾ ਤੇ ਕਿੱਥੋਂ ਦੀ ਕਹਿ ਰਿਹਾ।
1: ਬਿਲਕੁਲ,
0: ਸੋ ਭਾਵੇਂ ਕਿਉਂਕਿ ਸਾਡਾ ਕੁਝ ਇਹ ਨਹੀਂ ਹੈਗਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰਨਾ ਜੀ, ਇਸ ਈਅਰ ਦੇ ਵਿੱਚ ਇਸ ਸਾਲ ਚਾਰ ਸਿਲੇਬਸ ਖਤਮ ਕਰਦੇ, ਇਹ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤਿੰਨ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਅੱਜ ਦੱਸੀਆਂ ਨੇ ਵੀ ਜੇ ਧੌਣ ਚ ਪੀੜ ਹੁੰਦੀ ਹੈ ਤੇ ਹਰ ਥਾਂ ਤੇ ਇਹ ਮਤਲਬ ਨਹੀਂ ਹੈਗਾ ਕਿ ਧੌਣ ਚ ਕੋਈ ਨੁਕਸ ਪੈ ਗਿਆ,
1: ਉਹਦਾ ਪ੍ਰੈਸ਼ਰ ਬਣਿਆ ਅੰਦਰ ਜੀ, ਮੁੱਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ, ਪ੍ਰੈਸ਼ਰ
0: ਦੇ ਨਾਲ ਜ਼ੋਰ ਪੈ ਰਿਹਾ ਹੈਗਾ।
1: ਬਿਲਕੁਲ
0: ਬਿਲਕੁਲ ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉੱਚਾ ਨੀਵਾਂ ਹੋ ਗਿਆ, ਸਰਾਣੇ ਚ ਫਰਕ ਪੈ ਗਿਆ ਜਾਂ ਮੇਰੀ ਧੌਣ ਤਾਂ ਹੀ ਨਹੀਂ ਹਿਲਦੀ, ਪਰ ਅਸਲ ਦੇ ਵਿੱਚ ਇਹਦਾ ਇਹ ਕਾਰਨ ਹੈਗਾ ਗੈਸ ਬਣ ਰਹੀ ਹੈ ਤੁਹਾਡੇ ਇਨੀਸ਼ੀਅਲ ਸਟੇਜ ਵਿੱਚ, ਪਰ ਜਿਹਨੂੰ ਤੁਸੀਂ ਗੈਸ ਮਹਿਸੂਸ ਨਹੀਂ ਕਰ ਰਹੇ।
1: ਬਿਲਕੁਲ,
0: ਦੂਸਰਾ ਮੈਂ ਤੁਹਾਨੂੰ ਇਹ ਦੱਸਿਆ ਕਿ ਤੁਹਾਡੇ ਆਮ ਤੌਰ ਤੇ ਗਮਜ਼ ਦੀ ਪ੍ਰੋਬਲਮ ਆਉਂਦੀ ਹੈ, ਜੀਭ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਆਉਂਦੀ ਹੈ, ਜੀਭ ਤੇ ਮੈਲ ਜੰਮਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਸਵੇਰੇ ਉੱਠਦੇ ਹੋ ਤੇ ਮੂੰਹ ਸੁੱਕਿਆ ਹੁੰਦਾ, ਜੀਭ ਸੁੱਕੀ ਹੁੰਦੀ ਯਾਰ ਪਾਣੀ ਨਾਲ ਗਿੱਲੀ ਕਰੋ, ਰਾਤ ਉੱਠ ਕੇ ਵੀ ਤੁਸੀਂ ਪਾਣੀ ਨਾਲ ਗਿੱਲੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਅੰਦਰ ਗੈਸ ਬਣ ਰਹੀ ਹੈ, ਤੇ ਇੰਨੇ ਸਾਰੇ ਦਰਵਾਜ਼ੇ ਖੋਲ ਕੇ ਪਾਇਲੋਰਿਕ ਦਰਵਾਜ਼ਾ, ਕਾਰਡਿਕ ਦਰਵਾਜ਼ਾ, ਡਾਇਫ੍ਰੈਗਮੈਟਿਕ ਦਰਵਾਜ਼ਾ, ਉਸ ਤੋਂ ਬਾਅਦ ਐਪੀਗਲੋਟਿਸ ਦਾ ਦਰਵਾਜ਼ਾ, ਇੰਨੇ ਸਾਰੇ ਦਰਵਾਜ਼ੇ

0: ਖੋਲ ਕੇ ਗੈਸ ਉੱਪਰ ਆ ਗਈ ਆ।
1: ਉਹ ਵੀ ਉਲਟ ਪਾਸੇ ਨੂੰ ਜਿੱਧਰ ਨੂੰ ਜਾਣੀ ਚਾਹੀਦੀ ਨੀ,
0: ਜਿੱਧਰ ਨੂੰ ਜਾਣੀ ਚਾਹੀਦੀ ਸੀ ਉੱਧਰ ਨਹੀਂ ਗਈ।
1: ਦੇਖੋ ਉਲਟ ਪਾਸੇ ਨੂੰ ਆ ਗਈ ਨਾ।
0: ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜੇ ਅਸੀਂ ਆਪਣੇ ਆਪ ਦਾ ਪ੍ਰਬੰਧ ਕੀਤਾ ਤੇ ਅਸੀਂ ਪਰਮਾਨੈਂਟ ਠੀਕ ਹੋ ਸਕਾਂਗੇ। ਇਹ ਉੱਪਰ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ। ਔਰ ਇਹਦੇ ਇਲਾਵਾ ਵੀ ਮੈਂ ਜਿਹੜੇ ਸਿਮਟਮ ਨਿਸ਼ਾਨੀਆਂ ਦੀ ਗੱਲ ਕੀਤੀ ਹੈਗੀ ਹੈ, ਕਿਉਂਕਿ ਇਸ ਵਿਚਾਰੇ ਨੂੰ ਸਾਰੇ ਸਾਹ ਨਾਲੀ ਵੀ ਪਾਸੇ ਧੱਕਦੀ ਹੈ ਤੇ ਹਾਰਟ ਦੀ ਖੂਨ ਦੀ ਨਾਲੀ ਵੀ ਪਾਸੇ ਧੱਕਦੀ ਹੈ। ਇਸ ਕਰਕੇ ਜਦੋਂ ਇਹ ਕਹਿੰਦਾ ਨਾ ਜੀ ਮੈਂ ਨੀ ਰਸਤਾ ਦੇਣਾ, ਤੇ ਫਿਰ ਹਾਰਟ ਦੇ ਸਿਮਟਮ ਵੀ ਪੈਦਾ ਹੁੰਦੇ ਨੇ, ਫਿਰ ਲੰਗਸ ਦੇ ਸਿਮਟਮ, ਸਾਹ ਦੇ ਸਿਮਟਮ ਵੀ ਪੈਦਾ ਹੁੰਦੇ ਨੇ। ਉਹਦੀ ਗੱਲ ਮੈਂ ਸਮਝਦਾ ਵੀ ਹੁਣ ਮੈਂ ਜੇ ਸ਼ੁਰੂ ਕਰਾਂਗਾ ਤੇ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਮੈਂ ਉਸ ਨੂੰ ਡਿਟੇਲ ਚ ਸਾਰਾ ਕੁਝ ਦੱਸ ਸਕਾਂ। ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਸਕਾਂਗੇ ਵੀ ਇਹਦੇ ਨਾਲ ਕੀ ਕੀ ਨਿਸ਼ਾਨੀਆਂ ਆ ਸਕਦੀਆਂ ਨੇ। ਮੋਟੇ ਤੌਰ ਤੇ ਮੈਂ ਤੁਹਾਨੂੰ ਜਿਹੜੀ ਆ ਦੱਸੀ ਹੈ ਸਰਵਾਈਕਲ ਵਾਲੀ, ਇਹਨੂੰ ਧਿਆਨ ਵਿੱਚ ਰੱਖਿਓ। ਸਾਰੀਆਂ ਸਰਵਾਈਕਲ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਉਥੋਂ ਮਣਕਿਆਂ ਦੇ ਕਰਕੇ ਨਹੀਂ ਹੁੰਦੀਆਂ, ਵਰਟੀਬਰਾ ਦੇ ਕਰਕੇ ਨਹੀਂ ਹੁੰਦੀਆਂ, ਅਰਥਰਾਈਟਿਸ ਦੇ ਕਰਕੇ ਨਹੀਂ ਹੁੰਦੀਆਂ, ਇਹ ਜਾਂ ਸਰਾਣੇ ਸਰੂਣੇ ਦੇ ਕਰਕੇ ਵੀ ਨਹੀਂ ਹੁੰਦੀਆਂ। ਇਹ ਇਸ ਕਰਕੇ ਹੁੰਦੀਆਂ ਨੇ, ਇਹ ਸ਼ੁਰੂਆਤੀ ਦੌਰ ਚ ਇਸ ਕਰਕੇ ਹੁੰਦੀਆਂ ਨੇ ਕਿ ਉਹ ਜਿਹੜੀ ਗੈਸ ਬਣ ਕੇ ਉੱਪਰ ਨੂੰ ਧੱਕਾ ਮਾਰ ਰਹੀ। ਠੀਕ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇਸ ਹਾਲਾਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਬੇਸਿਕ ਰੂਟ ਦੇ ਵਿੱਚ ਜਦੋਂ ਠੀਕ ਹੋ ਜਾਏਗਾ ਨਾ ਤੇ ਧੌਣ ਧੂਣ ਆਪਣੇ ਆਪ ਠੀਕ ਹੋ ਜਾਏਗੀ। ਐਵੇਂ ਧੌਣ ਮਿਲਾਉਂਦੇ ਰਹੋ, ਐਵੇਂ ਤੇਲਾਂ ਦੀਆਂ ਮਾਲਿਸ਼ਾਂ ਕਰਦੇ ਰਹੋ, ਉਹਦਾ ਬਾਹਰੋਂ ਬਾਹਰੋਂ ਕੋਈ ਹੱਲ ਨਹੀਂ ਹੋਣਾ। ਇਹ ਟੈਂਪਰੇਰੀ ਗੱਲਾਂ ਨੇ, ਪਰ ਅਸਲ ਜੇ ਕਿਸੇ ਤਜਰਬਾ ਕਰਨਾ ਹੋਵੇ ਜੀ, ਮਸਲ ਜੇ ਕਿਸੇ ਨੇ ਤਜਰਬਾ ਕਰਨਾ ਹੋਵੇ ਤੇ ਜਿਹਦੀ ਧੌਣ ਇਸ ਤਰ੍ਹਾਂ ਦਰਦ ਕਰਦੀ ਹੈ ਨਾ ਯਾਰ, ਪਤਾ ਨੀ ਕਰੇ ਵਿੰਗਾ ਟੇਡਾ ਸਰਾਣਾ ਹੋ ਗਿਆ ਜਾਂ ਕੁਛ ਹੋ ਗਿਆ, ਉਹਨੂੰ ਕਹੋ ਵੀ ਤੁਸੀਂ ਕੋਈ ਵੀ ਐਂਟਾਸਿਡ ਚੀਜ਼ ਇਸ ਤਰ੍ਹਾਂ ਦੀ ਲੈ ਲੋ, ਐਸੀ ਚੀਜ਼ ਲੈ ਲੋ ਤੇ ਤੁਸੀਂ ਉਸ ਤੋਂ ਬਾਅਦ ਵੇਖੋ ਵੀ ਦਰਦ ਘੱਟ ਜਾਏਗੀ।
1: ਬਿਲਕੁਲ,
0: ਪੇਨ ਕਿਲਰ ਨਹੀਂ ਲਿਆ ਤੁਸੀਂ, ਕੋਈ ਐਂਟਾਸਿਡ ਲਿਆ ਹੈਗਾ ਤੇ ਐਸਿਡ ਬੰਦ ਕਰਨ ਵਾਸਤੇ ਕੋਈ ਚੀਜ਼ ਲਈ ਹੈਗੀ ਆ, ਤਾਂ ਤੁਸੀਂ ਉਹਦੇ ਨਾਲ ਜੇ ਦਰਦ ਘੱਟ ਮਹਿਸੂਸ ਕਰੋਗੇ ਤਾਂ ਮਤਲਬ ਗੈਸ ਘੱਟ ਗਈ, ਐਲਕਲਾਈਨ ਮੀਡੀਆ ਨੇ ਐਸਿਡਿਟੀ ਨੂੰ ਘੱਟ ਕਰ ਦਿੱਤਾ ਔਰ ਦਰਦ ਘੱਟ ਹੋ ਗਈ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਇਹ ਜਿਹੜੀਆਂ ਤੁਸੀਂ ਦੱਸ ਰਹੇ ਆ, ਤੇ ਉਹ ਹੌਲੀ ਹੌਲੀ ਮੈਂ ਇੱਕ ਵਾਰੀ ਦੁਖੀ ਹੋ ਕੇ ਇਹਨਾਂ ਗੱਲਾਂ ਤੋਂ ਡਾਕਟਰ ਸਾਹਿਬ ਦੇ ਕੋਲ ਗਿਆ ਤੇ ਉਹ ਮੈਂ ਕਿਹਾ ਵੀ ਮੈਂ ਆਪਣਾ ਪੇਟ ਉਹਨੂੰ ਘਿਣ ਚੱਕ ਕੇ ਝੱਗਾ ਦਿਖਾ ਲਿਆ, ਕਹਿੰਦਾ ਫੇਰ ਇਹਦਾ ਯਾਰ ਤੇਰਾ ਕੋਲਨ ਆ ਜਿਹੜਾ ਇਹ ਕੱਢਣਾ ਪਊਗਾ ਪਰ ਫੇਰ ਤੂੰ ਬਚ ਨਹੀਂ ਸਕਣਾ। ਕਹਿੰਦਾ ਮਤਲਬ ਇੰਨੇ ਬੁਰੇ ਹਾਲਾਤ ਸੀ ਮੇਰੇ ਕੋਲਨ ਦੇ ਸਾਰੇ ਦੇ।
0: ਹਾਂਜੀ ਹਾਂਜੀ।
1: ਪਰ ਫੇਰ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਮੈਂ ਉਹ ਆਪਣੀ ਡਾਇਟ ਚੇਂਜ ਕੀਤੀ, ਦੇਖਿਆ ਵੀ ਆਹ ਖਾਧਾ ਤੇ ਆਹ ਹੁੰਦਾ, ਆਹ ਖਾਧਾ ਤੇ ਆਹ ਹੁੰਦਾ, ਆਹ ਖਾਧਾ ਤੇ ਆਹ, ਹੌਲੀ ਹੌਲੀ ਡਾਇਟ ਚੇਂਜ ਕਰਨ ਦੇ ਨਾਲ ਹੀ ਮੈਂ ਹੁਣ ਤੀਕਰ ਪਹੁੰਚ ਗਿਆ, ਨਹੀਂ ਤਾਂ 40 ਸਾਲ ਦੇ ਵਿੱਚ ਮੇਰੀ ਬਸ ਸੀ।
0: ਹਾਂਜੀ,
1: ਉਦੋਂ ਮੇਰੇ ਇਹ ਹਾਲਾਤ ਸੀਗੇ ਡਾਕਟਰ ਸਾਹਿਬ, ਇਹ ਹਾਲਾਤ ਸੀ 40 ਸਾਲ ਦੀ ਉਮਰ ਦੇ ਵਿੱਚ, ਹੁਣ ਮੈਂ 74 ਦਾ ਹੋ ਗਿਆ, ਸੋ ਇਹ ਮੇਰੀ ਰੂੰਗੇ ਦੀ ਹੈ।
0: ਠੀਕ ਹੈ ਠੀਕ।
1: ਹਾਂਜੀ,
0: ਸੋ ਇਹ ਕਾਫੀ ਸਾਰੀਆਂ ਗੱਲਾਂ, ਕੁਛ ਮੇਰਾ ਵੀ ਯੋਗਦਾਨ ਉਹਦੇ ਵਿੱਚ ਰਿਹਾ ਆ।
1: ਬਿਲਕੁਲ, ਬਹੁਤ ਬਹੁਤ ਬਹੁਤ ਜ਼ਿਆਦਾ।
0: ਪੇਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ।
1: ਹਾਂਜੀ,
0: ਸੋ ਚਲੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਈਸੋਫੇਗਸ ਨੂੰ ਲੈ ਕੇ ਚੱਲੇ ਆ, ਔਰ ਈਸੋਫੇਗਸ ਦੀਆਂ ਇਹ ਸਾਰੀਆਂ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀਆਂ ਕਿਹੜੀਆਂ ਗੱਲਾਂ ਖਾਸ ਤੌਰ ਤੇ ਜੇ ਤੁਹਾਡੇ ਨਾਲ ਦਰਦਾਂ ਚ ਦਰਦ ਆ, ਖਾਸ ਤੌਰ ਤੇ ਜੇ ਤੁਹਾਨੂੰ ਵਾਰ ਵਾਰ ਸਾਈਨਸ ਦੀ ਪ੍ਰੋਬਲਮ ਆ ਰਹੀ ਹੈ, ਖਾਸ ਤੌਰ ਤੇ ਜੇ ਤੁਹਾਡੀ ਜੀਭ ਸੁੱਕਦੀ ਹੈ, ਖਾਸ ਤੌਰ ਤੇ ਜੇ ਤੁਹਾਡੇ ਮਸੂੜੇ ਵਾਰ ਵਾਰ ਖਰਾਬ ਹੋ ਰਹੇ ਨੇ ਤੇ ਵਾਰ ਵਾਰ ਕਲੀਨਿੰਗ, ਉਹ ਆਪਣੇ ਕਹਿੰਦੇ ਹੁੰਦੇ ਨਾ ਪਿੰਡਾਂ ਦੇ, ਇਹ ਸ਼ੇਰਾਂ ਦਾ ਮੂੰਹ ਕਿਹਨੇ ਧੋਤਾ ਆ, ਸ਼ੇਰ ਦਾ ਮੂੰਹ ਧੋਂਦਾ, ਕਾਰਨ ਕੀ? ਕੁਦਰਤ ਨੇ ਨਾ ਚੀਮਾ ਸਾਹਿਬ, ਇੱਕ ਹੋਰ ਗੱਲ ਯਾਦ ਆ ਗਈ ਤੇ ਮੈਂ ਕਹਿ ਰਿਹਾ, ਸਾਡੇ ਮੂੰਹ ਦੇ ਵਿੱਚ ਵੈਸਟੀਬੂਲਰ ਗਲੈਂਡ, ਸਬ ਲਿੰਗੂਅਲ ਗਲੈਂਡ, ਸਬ ਮੈਂਡੀਬੂਲਰ ਗਲੈਂਡ, ਤਿੰਨ ਜੋੜੇ ਜੋੜੇ ਨੇ, ਇਹ ਤਿੰਨ ਜੋੜੇ ਗਲੈਂਡ ਗਿਲਟੀਆਂ ਦੇ ਐਸੇ ਰੱਖੇ ਨੇ ਜਿਹੜੇ ਆਪਣਾ ਸ਼ਰਾਬ ਉਹਦੇ ਚ ਪਾਉਂਦੇ ਰਹਿੰਦੇ ਨੇ, ਜਿਹਦੇ ਵਿੱਚ ਵੱਧ ਤੋਂ ਵੱਧ ਕੰਸਨਟ੍ਰੇਸ਼ਨ ਜਿਹੜੀ ਹੈ ਟਾਈਲਨ ਦੀ ਹੁੰਦੀ ਹੈ, TTY ਟਾਈਲਨ। ਠੀਕ ਆ, ਟਾਈਟਨ ਦਾ ਮਤਲਬ ਇਹ ਆ ਵੀ ਜੇ ਇਹਨਾਂ ਦੰਦਾਂ ਤੇ ਕੋਈ ਕਰੇੜਾ ਜਾਂ ਕੋਈ ਚੀਜ਼ ਜੰਮਦੀ ਹੈ ਜਾਂ ਮੂੰਹ ਦੇ ਵਿੱਚ ਜਾਂ ਦੰਦਾਂ ਦੀ ਖੋੜਾਂ ਚ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਹੈ, ਖੁਰਾਕ ਖਾਧੀ, ਸਾਰੇ ਬਰਸ਼ ਕਰਦੇ ਨੇ, ਉਸ ਚੀਜ਼ ਨੂੰ ਗਲਾ ਕੇ ਬਾਹਰ ਕੱਢਣਾ, ਉਹ ਟਾਈਲਨ ਦਾ ਕੰਮ ਆ। ਬਹੁਤ ਚੀਜ਼ਾਂ ਉਹ ਕਰਦੀ, ਇਸੇ ਕਰਕੇ ਇਹਨਾਂ ਦੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ, ਜਾਂ ਸ਼ੇਰ ਜਿਹੜੇ ਉਹ ਵਿਚਾਰੇ ਕਿਹੜੇ ਕਲੀਨਿੰਗ ਕਰਾਉਂਦੇ ਫਿਰਦੇ ਆ। ਹਾਂਜੀ, ਅਸੀਂ ਜਿਹਨੇ ਕਰਾਉਣੇ ਆ, ਕਿਉਂਕਿ ਸਾਡੇ ਇਹ ਜਿਹੜੇ ਟਾਈਲਟ ਪੈਦਾ ਹੁੰਦੀ ਹੈ ਮੂੰਹ ਦੇਣੇ ਚ, ਇਹਦੇ ਵਿੱਚ ਘਾਟ ਕਮੀ ਆ ਜਾਂਦੀ ਹੈ।
1: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ, ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ, ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ,
1: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ,
1: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ਼ ਰੱਖਦੀ ਹੈ,
1: ਬਿਲਕੁਲ ਬਿਲਕੁਲ
0: ਵੀ ਟਾਈਸਨ ਸਾਡੇ ਦੰਦਾਂ ਨੂੰ ਸਾਫ਼ ਰੱਖਦੀ ਹੈ, ਜੇ ਇਹਦੇ ਉੱਪਰ ਕੋਈ ਚੀਜ਼ ਜੰਮ ਜੁੰਮ ਗਈ ਹੈ ਤੇ ਉਹਨੂੰ ਕਲੀਨ ਕਰਦੀ ਹੈ, ਜੇ ਟਾਈਸਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਦੰਦ ਸਾਡੇ ਖਰਾਬ ਨਹੀਂ ਹੋਣਗੇ, ਜੇ ਟਾਈਸਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਇਹੋ ਜਿਹੀਆਂ ਗੱਲਾਂ ਜਿੰਨੀਆਂ ਮਤਲਬ ਅਸੀਂ ਨਹੀਂ ਹੋਣਗੀਆਂ, ਪਰ ਜੇ ਕਿਸੇ ਨੂੰ ਗੈਸ ਬਣਦੀ ਹੈ ਐਸੀਡਿਟੀ ਹੈਗੀ ਹੈ ਤੇ ਉਹ ਤੇ ਅੰਦਰੋਂ ਆ ਰਹੀ ਨੇ ਭਾਈ ਸਾਹਿਬ, ਉਹ ਅੰਦਰੋਂ ਆ ਰਹੀ ਹੈ ਤੇ ਉਸ ਨੇ ਇਹ ਕੰਮ ਸਾਰੇ ਖਰਾਬ ਕਰਨੇ ਕਰਨੇ, ਉਹਦੇ ਵਾਸਤੇ ਅੰਦਰੋਂ ਜਾ ਕੇ ਠੀਕ ਇਹਨੂੰ ਕਰਨ ਦੀ ਲੋੜ ਹੈਗੀ ਹੈ,
1: ਬਿਲਕੁਲ।
0: ਸੋ ਅੱਜ ਦਾ ਸਮਾਂ ਸਮਾਪਤ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ, 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਇਲਾਜ ਦਾ ਤਰੀਕਾਕਾਰ ਨਹੀਂ ਲੱਭ ਰਿਹਾ, ਕੋਈ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਰਹੀ, ਸੈਕੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 4086871899 ਤੇ, ਜਾਂ ਜੇ ਹੋਮਿਓਪੈਥਿਕ ਤਰੀਕੇ ਦੇ ਸਾਇੰਟਿਫਿਕ ਅਪਰੋਚ ਦਾ ਤਰੀਕਾ ਹੈਗਾ ਆ, ਅਗਰ ਤੁਸੀਂ ਉਹਦੇ ਮੁਤਾਬਕ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਇੱਕ ਗੱਲ ਅੱਜ ਪ੍ਰੋਗਰਾਮ ਤੇ ਹਿੰਦੀ ਦਾ ਸੀਗਾ ਔਰ ਕੁਦਰਤੀ ਮੈਂ ਉਹ ਭੁੱਲ ਗਿਆ, ਕੱਲ ਨੂੰ ਹਿੰਦੀ ਵਾਲੇ ਸੱਜਣ ਮਿੱਤਰ ਜਿਹੜੇ ਵੀ ਨਾਰਾਜ਼ ਨਾ ਹੋਣ, ਬੜਾ ਟਾਈਮ ਲੈ ਲਿਆ ਗਿਆ ਤੇ ਕੱਲ ਦਾ ਪ੍ਰੋਗਰਾਮ ਮੈਂ ਹਿੰਦੀ ਵਿਚ ਕਰਾਂਗਾ, ਰਿਪੀਟ ਕਰਾਂਗਾ ਇਹਨਾਂ ਗੱਲਾਂ ਨੂੰ, ਜਿਨ੍ਹਾਂ ਨੇ ਨਹੀਂ ਸਮਝੀਆਂ ਉਹ ਹਿੰਦੀ ਚ ਸਮਝ ਸਕਦੇ ਨੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ,
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ, ਥੈਂਕ ਯੂ ਸੋ ਮਚ, ਮਿਲਦੇ ਜੀ ਪਰਸੋਂ ਨੂੰ ਦੋਸਤੋ, ਅਗੇਨ ਸੁਣਿਆ ਕਰੋ ਪ੍ਰੋਗਰਾਮਾਂ ਨੂੰ, ਬੜੀ ਮਿਹਰਬਾਨੀ, ਥੈਂਕ ਯੂ।

Hello. Hello. Dosto Sashrikal, Namaste, Adab, Tusi, Sunreo Dil Diwaz, Meha Tada Dost, Host Darshan Singh Khak. Tusi, Sunreo Purwaz Radio, Dil Diwaz, Program Lekke Tada Nal Hazar Ho Gaya Ji. New York Studio to New Jersey to, Meha Tada Dost, Host Darshan Singh Khak. ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਜੀ ਆਓ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਆ ਜੀ ਦੋਸਤੋ ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ ਜੇ ਨਹੀਂ ਕੀਤਾ ਤੇ ਕਰ ਲਓ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਥੈਂਕ ਯੂ ਸੋ ਮਚ ਸੁਣਦੇ ਰਹੋ ਜੀ।

0: ਸੀ ਮਾਨ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਰਬ ਰਾਖਾ ਉਹ ਤੋਂ ਬੁਰਾ ਜੁਦਾਈ ਦਾ ਦੁਖੀ

0: ਚਲੋ ਦੋਸਤੋ ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਆਇਆ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖਾਕ ਸਾਹਿਬ ਦੀ ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਅਜੇ ਵੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਕ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲੈਂਦੇ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ।
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਇੰਟਰੀ ਕਰ, ਰੇਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਣ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਹੈ, ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ ਕਿ ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ। ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ, ਸਾਰੇ ਸਤਿਕਾਰਯੋਗ ਸਰੋਤੇ ਵੀਰ ਭੈਣ ਭਰਾ ਜਿੰਨੇ ਵੀ ਪ੍ਰੋਗਰਾਮ ਨਾਲ ਜੁੜਦੇ ਨੇ ਪ੍ਰਵਾਸ ਰੇਡੀਓ ਦੇ ਨਾਲ, ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ, ਸਤਿ ਸ੍ਰੀ ਅਕਾਲ ਅਗੇਨ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਸੈਚਰਡੇ ਹੈ ਜੀ, ਤੇ ਕੱਲ ਨੂੰ ਸੰਡੇ, ਆਪਾਂ ਦੋ ਦਿਨ ਪ੍ਰੋਗਰਾਮ ਕਰਦੇ ਹਾਂ। ਸੋ ਸੈਚਰਡੇ ਦਾ ਦਿਨ ਹੈ ਤੇ ਸ਼ਾਮ ਦੇ 7:03 ਹੋ ਗਏ, ਤੇ ਲੋ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਇੱਕ ਬਹੁਤ ਹੀ ਪਿਆਰੇ ਸਿੰਗਰ ਦੀ ਆਵਾਜ਼ ਜਿਹੜਾ ਇਸ ਦੁਨੀਆਂ ਤੇ ਨਹੀਂ ਹੈ, ਦਿਲਸ਼ਾਦ ਅਖਤਰ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਸਟੇਜ ਦੇ ਉੱਪਰ ਕਿਸੇ ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ ਸੀ ਉਹਨਾਂ ਨੂੰ, ਔਰ ਉਹਨਾਂ ਦੀ ਡੈਥ ਹੋ ਗਈ ਸੀ। ਤੇ ਲੋ ਉਹਨਾਂ ਨੂੰ ਸ਼ਰਧਾਂਜਲੀ ਵੀ ਹੈ, ਤੇ ਉਹਨਾਂ ਦਾ ਗੀਤ ਵੀ ਆਪਾਂ ਲਾਉਂਦੇ ਹਾਂ।

ਕੁਛ ਗੀਤ ਸੁਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਖਾਸ ਕਰਕੇ ਸਾਡੇ ਨਾਲ ਪਰਮਿੰਦਰ ਸਿੰਘ ਸੋਸ ਸਾਹਿਬ ਨੌਰਥ ਕੈਰੋਲਾਈਨਾ ਤੋਂ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਡਾਕਟਰ ਸਾਹਿਬ ਵੀ ਹੋਣਗੇ ਤੇ ਕੋਈ ਖਾਸ ਜਾਣਕਾਰੀਆਂ ਆਪਾਂ ਉਹਨਾਂ ਦੇ ਕੋਲੋਂ ਪੁੱਛਾਂਗੇ ਨੌਰਥ ਕੈਰੋਲਾਈਨਾ ਦੀਆਂ, ਗੁਰਦੁਆਰਾ ਸਾਹਿਬ ਦੀਆਂ ਤੇ ਕੁਛ ਹੋਰ। ਤੇ ਸੋਸ ਸਾਹਿਬ ਨੂੰ ਮੈਂ ਆਪਾਂ ਕਾਲ ਮਿਲਾਉਂਦੇ ਹਾਂ ਜੀ ਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਜੀ। ਤੇ ਸਰਦਾਰ ਪਰਮਿੰਦਰ ਸਿੰਘ ਸੋਸ ਸਾਹਿਬ ਨੂੰ ਆਪਾਂ ਜੋੜ ਲੈਂਦੇ ਜੀ ਨਾਲ ਤੇ ਕਰਦੇ ਹਾਂ ਗੱਲ। ਦੋਸਤੋ

donde quiera, para aquí son el enemigo, no echámoslo a nadie.

0: ਪਤਾ ਨਹੀਂ ਕੀ ਪ੍ਰੋਬਲਮ ਆ ਸਿਸਟਮ ਦੇ ਵਿੱਚ, ਅੱਗੇ ਵਿੱਚ ਗੱਲ ਹੋਈ ਸੀ ਉਹਨਾਂ ਦੀ ਐਡ ਹੋਏ ਸੀ ਉਹ, ਉਸ ਤੋਂ ਬਾਅਦ ਫਿਰ ਕੋਈ ਮਸਲਾ ਹੋ ਗਿਆ
1: ਉਹਨਾਂ ਦਾ ਸੁਣਿਆ ਆਇਆ ਹੁਣੇ, ਕਹਿੰਦੇ ਐਨੀਥਿੰਗ ਨੀਡਸ ਟੂ ਬੀ ਡਨ ਫਰੋਮ ਮਾਈ ਸਾਈਡ,
0: ਨਹੀਂ ਉਹਨਾਂ ਦੀ ਸਾਈਡ ਤੋਂ ਨਹੀਂ ਹੈਗਾ, ਇਹ ਇਧਰੋਂ ਮੇਰੀ ਸਾਈਡ ਤੋਂ ਹੀ ਪ੍ਰੋਬਲਮ ਆ ਰਹੀ ਹੈ।
1: ਅੱਛਾ ਜੀ,
0: ਹਾਂਜੀ, ਕੀ ਕੀਤਾ ਜਾਵੇ। ਫਿਰ ਅੱਜ ਰਹਿਣ ਦੇਣਾ ਜੀ, ਕੱਲ ਨੂੰ ਕਰ ਲਾਂਗੇ।
1: ਚਲੋ ਠੀਕ ਹੈ,
0: ਕੱਲ ਕੱਲ ਨੂੰ ਕਰ ਲਾਂਗੇ, ਕਿ ਮੈਨੂੰ ਕਰਦਾ ਸੈਟਿੰਗ ਕਰਨਾ, ਇੰਜੀਨੀਅਰ ਸਾਡਾ ਆਉਂਦਾ ਨਾ ਫਿਰ ਕੋ ਕਰਾਉਣਾ। ਅੱਛਾ ਸੈਟਿੰਗ,
1: ਠੀਕ ਹੈ ਜੀ,
0: ਓਕੇ, ਥੈਂਕ ਯੂ ਸੋ ਸਾਹਿਬ, ਸੋਰੀ
1: ਜੀ,
0: ਉਹਨਾਂ ਨੂੰ ਮੇਰੇ ਵੱਲੋਂ ਸੋਰੀ ਕਹਿ ਦਿਓ ਜੀ।
1: ਨਹੀਂ ਕੋਈ ਗੱਲ ਨਹੀਂ
0: ਜੀ,
1: ਚੰਗਾ ਜੀ,
0: ਓਕੇ ਜੀ, ਸਤਿ ਸ਼੍ਰੀ ਅਕਾਲ,
1: ਓਕੇ, ਸਤਿ ਸ਼੍ਰੀ ਅਕਾਲ।
0: ਦੋਸਤੋ, ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆਈ ਹੈ ਜਿਹਦੇ ਨਾਲ ਸੂਤ ਨਹੀਂ ਆ ਰਿਹਾ ਕੰਮ, ਤੇ ਆਪਾਂ ਹੁਣ ਗੀਤ ਹੀ ਸੁਣਦੇ ਹਾਂ, ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਆਪਾਂ ਸੁਣ ਲਾਂਗੇ, ਹੋਰ ਤਾਂ ਕੁਛ ਨਹੀਂ ਹੋ ਸਕਦਾ।

ਪੰਜਾਬ ਦਿਓਬਾਰ ਸੋ ਮੇਰੀ ਯਾਨੀ ਕਿ ਰਾਣੀ ਰਣਦੀਪ ਦੀ ਬੜੇ ਚਿਰਾਂ ਤੋਂ ਦਿਲੀ ਰੀਤ ਸੀ ਕਿ ਆਪਣੇ ਵਡੇਰਿਆਂ ਦੇ ਪਾਏ ਪੂਰਨਿਆਂ ਨੂੰ ਯਾਦ ਕਰਾਂ, ਪੁਰਾਣੇ ਰੀਤੀ ਰਿਵਾਜ਼ਾਂ ਨੂੰ ਤਾਜ਼ਾ ਕਰਾਂ। ਸੋ ਮੈਂ ਜੈਲੀ ਭਾਜੀ ਦੀ ਮਸ਼ਕੂਰ ਹਾਂ ਜਿਨ੍ਹਾਂ ਨੇ ਮੈਨੂੰ ਨਿਊਯਾਰਕ ਤੋਂ ਆਏ ਬਲਜੀਤ ਮਾਲਵਾ ਜੀ ਦੇ ਨਾਲ ਆਪਣੇ ਪਿਛੋਕੜ ਵੱਲ ਗਹਿਰੀ ਨਜ਼ਰ ਮਾਰਨ ਦਾ ਮੌਕਾ ਦਿੱਤਾ। ਜਿਹੜੇ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਮੁਬਾਰਕ ਹੈ, ਤੇ ਜਿਹੜੇ ਆਪਣੇ ਵਿਰਸੇ ਨੂੰ ਭੁੱਲ ਗਏ ਨੇ ਜਾਂ ਭੁੱਲਦੇ ਜਾ ਰਹੇ ਨੇ ਉਹਨਾਂ ਲਈ ਇਹ